0: ਉਹ ਗੁਰ ਧਨ ਗੁਰ ਧਨੋ ਉਹ ਵੱਧ ਤੋਂ ਵੱਡੇ ਧਨ ਗੁਰੂ ਹਨ ਧਨ ਹਨ ਉਹ ਗੁਰੂ ਸਾਹਿਬ ਜੀ
1: ਹਰ ਮਾਰਗ ਦੱਸਿਆ
0: ਕਿਉਂਕਿ ਉਹ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਹਰੀ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਗਿਆਨ ਵਿਰਾਗ ਰੂਪ ਮਾਰਗ ਭਉ ਭਗਤੀ ਦਾ ਮਾਰਗ ਰਸਤਾ ਦੱਸ ਦਿੱਤਾ ਹੈ ਗੁਰੂ ਸਾਹਿਬ ਜੀ ਨੇ ਜੋ ਹਰੀ ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਦੱਸਿਆ ਨਾ ਇਹ ਪੁੰਨ ਵੱਡ ਪੁੰਨੋ ਗੁਰੂ ਸਾਹਿਬ ਨੇ ਪੁੰਨਾ ਚੋ ਵੱਡਾ ਪੁੰਨ ਕੀਤਾ ਸੰਸਾਰ ਦੇ ਅੰਦਰ ਪੁੰਨ ਤਾਂ ਬੜੇ ਕਰਦੇ ਨੇ ਕੋਈ ਅੰਨ ਦਾ ਪੁੰਨ ਕਰਦਾ ਕੋਈ ਜਲ ਦਾ ਦਾਨ ਕਰਦਾ ਪੁੰਨ ਕਰਦਾ ਕੋਈ ਕਾਸੇ ਦਾ ਕਰਦਾ ਪਰ ਜਿਹੜਾ ਹਰੀ ਵਾਹਿਗੁਰੂ ਦੀ ਪ੍ਰਾਪਤੀ ਦਾ ਭਉ ਭਗਤੀ ਗਿਆਨ ਮਾਰਗ ਦਾ ਜਿਹੜਾ ਮਾਰਗ ਦੱਸ ਦਿੱਤਾ ਨਾ ਗੁਰੂ ਨੇ ਇਹ ਪੁੰਨਾ ਦੇ ਵਿੱਚੋਂ ਗੁਰੂ ਨੇ ਵੱਡਾ ਪੁੰਨ ਸਾਡੇ ਤੇ ਕੀਤਾ ਹੈ
1: ਗੁਰਸਿੱਖ ਗੁਰ ਸੇਵੰਦੇ
0: ਜੋ ਗੁਰੂ ਕੇ ਸਿੱਖ ਗੁਰੂ ਨੂੰ ਸੇਵਦੇ ਹਨ
1: ਪੁੰਨ ਪ੍ਰਾਣੀ
0: ਉਹ ਭਾਈ ਪ੍ਰਾਣੀ ਮਨੁੱਖ ਪੁੰਨ ਪਵਿੱਤਰ ਜੀਵਨ ਵਾਲੇ ਹਨ
1: ਜਨ ਨਾਨਕ ਤਿੰਨ ਕੋ ਵਾਰਿਆ
0: ਦੇਵ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ
1: ਸਦਾ ਸਦਾ ਕੁਰਬਾਨ
0: ਸਦਾ ਸਦਾ ਹੀ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ
1: ਗੁਰਮੁਖ ਸਖੀ ਸਹੇਲੀਆਂ
0: ਗੁਰਮੁਖ ਸਖੀ ਸਹੇਲੀਆਂ ਜੋ ਗੁਰੂ ਦੇ ਸਨਮੁਖ ਗੁਰੂ ਕੀਆਂ ਸਿੱਖ ਸਹੇਲੀਆਂ ਹਨ
1: ਆਪ ਹਰ ਪਾਈਆ
0: ਗੁਰਮੁਖ ਗੁਰਸਿੱਖ ਸਹੇਲੀਆਂ ਹਰੀ ਵਾਹਿਗੁਰੂ ਜੀ ਨੂੰ ਆਪ ਭਾਗੀਆਂ ਹਨ ਚੰਗੀਆਂ ਲੱਗੀਆਂ ਹਨ
1: ਦਰਗਹਿ ਪਹਿਨਾਈਆ
0: ਹਰੀ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਹਰੀ ਨਿਆਂ ਰੂਪ ਸਥਾਨ ਚ ਹਰੀ ਨੇ ਆਪਣੀ ਦਰਗਾਹ ਦੇ ਅੰਦਰ ਉਹਨਾਂ ਨੂੰ ਜਸ ਰੂਪੀ ਸਿਰੋ ਪਹਿਨਾਇਆ ਹੈ
1: ਹਰੇ ਆਪ ਗਲ ਲਾਈਆ
0: ਹਰੀ ਨੇ ਆਪ ਉਹਨਾਂ ਨੂੰ ਆਪਣੇ ਗਲ ਨਾਲ ਲਾ ਲਿਆ ਆਪਣੀ ਅਭੇਦਤਾ ਬਖਸ਼ਣ ਰੂਪ ਗਲ ਨਾਲ ਲਾ ਲੈਣਾ ਕੀਤਾ ਹੈ
1: ਗੁਰਮੁਖ ਨਾਮ ਧਿਆਏਂਦੇ
0: ਉਹ ਗੁਰੂ ਦੇ ਸਨਮੁਖ ਹੋ ਕੇ ਗੁਰਮੁਖ ਵਾਹਿਗੁਰੂ ਜੀ ਦਾ ਨਾਮ ਧਿਆਉਂਦੇ ਹਨ
1: ਦਰਸ਼ਨ ਦੀਜੈ
0: ਵਾਹਿਗੁਰੂ ਜੀ ਕਿਰਪਾ ਕਰ ਐਸੇ ਗੁਰਮੁਖਾਂ ਗੁਰਸਿੱਖਾਂ ਦਾ ਸਾਨੂੰ ਦਰਸ਼ਨ ਬਖਸ਼ਣਾ ਕਰੋ
1: ਤਿੰਨ ਕੇ ਚਰਨ ਪਖਾਲੇ
0: ਗੁਰਸਿੱਖਾਂ ਦੇ ਅਸੀਂ ਤਾਂ ਚਰਨ ਧੋਂਦੇ ਹਾਂ
1: ਕੂੜਾ ਘੋਲ ਘੋਲ ਪੀਜੈ
0: ਹੇ ਮਾਲਕ ਕਿਰਪਾ ਕਰ ਐਸੇ ਗੁਰਸਿੱਖਾਂ ਦਾ ਦਰਸ਼ਨ ਬਖਸ਼ ਉਹਨਾਂ ਦੀ ਜਿਹੜੀ ਚਰਨ ਧੂੜੀ ਹੈ ਉਹਨੂੰ ਘੋਲ ਘੋਲ ਕੇ ਅਸੀਂ ਪੀਣਾ ਕਰੀਏ
1: ਪਾਨ ਸੁਪਾਰੀ ਖਾਤੀਆਂ
0: ਭਾਈ ਜਿਨ੍ਹਾਂ ਜੀਵ ਇਸਤਰੀਆਂ ਨੇ ਪਾਨਾਂ ਦੇ ਬੀੜੇ ਅਤੇ ਸੁਪਾਰੀਆਂ ਆਦਿਕ ਖਾਧੀਆਂ ਹਨ
1: ਬੀੜੀਆਂ ਲਾਈਆਂ
0: ਵਿੱਚ ਅਤੇ ਜਿਨ੍ਹਾਂ ਨੇ ਬੀੜੀਆਂ ਲਾਈਆਂ ਹਨ ਜਗਤ ਜੂਠ ਆਦਿਕ ਬੀੜੀਆਂ ਜਿਨ੍ਹਾਂ ਨੇ ਮੁੱਖ ਵਿੱਚ ਲਾਉਣਾ ਕੀਤੀਆਂ ਹਨ
1: ਹਰ ਹਰ ਕਦੇ ਨਾ ਚੇਤਿਓ
0: ਹਰ ਹਰ ਕਦੇ ਨਾ ਚੇਤਿਓ ਹਰ ਹਰ ਵਾਹਿਗੁਰੂ ਵਾਹਿਗੁਰੂ ਦਾ ਕਦੇ ਚਿੰਤਨ ਨਹੀਂ ਕੀਤਾ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ
1: ਪਕੜ ਚਲਾਈਆ
0: ਜਮਾ ਨੇ ਪਕੜ ਕੇ ਆਪਣੇ ਅੱਗੇ ਲਾ ਲਿਆ ਅੱਗੇ ਚਲਾਉਣਾ ਕੀਤਾ ਜਿਹੜੇ ਐਸਾ ਕੁਝ ਵਰਤਦੇ ਹਨ ਜਗਤ ਜੂਠ ਇਸੇ ਕਰਕੇ ਹੁਕਮ ਹੈ ਸੁਣ ਗੁਰਸਿੱਖ ਕੀ ਰਹਿਤ ਕੋ ਤਜੇ ਤਮਾਖੂ ਸੰਗ ਮਰਨੀ ਮਰਤ ਅਤ ਭਲਾ ਜਗਤ ਜੂਠ ਨਏ ਅੰਗ ਗੁਰੂ ਕੇ ਸਿੱਖ ਨੂੰ ਹੁਕਮ ਹੈ ਇਹਦਾ ਸੇਵਨ ਕਰਨਾ ਤਾਂ ਕਿਧਰੇ ਰਹਿ ਗਿਆ ਗੁਰੂ ਕੇ ਸਿੱਖ ਦਾ ਕੋਈ ਸਰੀਰਕ ਅੰਗ ਵੀ ਇਸ ਜਗਤ ਜੂਠ ਦੇ ਨਾਲ ਨਾ ਸੋਵੇ ਤਨਕ ਤਮਾਖੂ ਸੇਵੀ ਹੈ ਦੇਵ ਪਿੱਤਰ ਛੱਡ ਜਾਏ ਪਾਣੀ ਤਾਂ ਕੇ ਹੱਥ ਕਾ ਮਾਦਰਾ ਸਮ ਹੋਏ ਜਾਏ ਇਸ ਵਾਸਤੇ ਕਦੇ ਨਾ ਜਗਤ ਜੂਠ ਪੀਣ ਵਾਲੇ ਨੂੰ ਕੁਝ ਦਾਨ ਦੇਣਾ ਤੇ ਨਾ ਕਦੇ ਇਸ ਜਗਤ ਜੂਠ ਦੇ ਨੇੜੇ ਗੁਰੂ ਕੇ ਸਿੱਖ ਨੇ ਚੋਣਾ ਹੈ ਆਪਣੇ ਸਰੀਰ ਦਾ ਅੰਗ ਵੀ ਨਾਲ ਨੀ ਕਦੇ ਸੋਣਾ ਗੁਰਸਿੱਖ ਨੂੰ ਕਿਤਨਾ ਸਤਿਗੁਰੂ ਜੀ ਨੇ ਸਾਵਧਾਨ ਕੀਤਾ ਕਿਤਨਾ ਸੁਚੇਤ ਕੀਤਾ ਹੈ ਇਸ ਵਾਸਤੇ ਗੁਰਦੇਵ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਨੇ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ ਜਿਹੜੇ ਪਾਨਾਂ ਪਾਨ ਚੱਬਦੇ ਨੇ ਸੁਪਾਰੀਆਂ ਖਾਂਦੀਆਂ ਹਨ ਜੋ ਇਸਤਰੀਆਂ ਪਾਨਾਂ ਦੇ ਬੀੜੇ ਚੱਬਦੇ ਹਨ ਤੇ ਮੂੰਹ ਵਿੱਚ ਬੀੜੀਆਂ ਆਦਿਕ ਜਗਤ ਜੂਠ ਦੀਆਂ ਲਾਉਂਦੀਆਂ ਹਨ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਹਰ ਹਰ ਕਦੇ ਨਾ ਚੇਤਿਓ ਮਾਲਕ ਦਾ ਸਿਮਰਨ ਨਹੀਂ ਕਰਦੇ ਮਾਲਕ ਦਾ ਚਿੰਤਨ ਨਹੀਂ ਕਰਦੇ ਜਮਾ ਨੇ ਭਾਈ ਉਹਨਾਂ ਨੂੰ ਵੱਲ ਕੇ ਅੱਗੇ ਚਲਾਉਣਾ ਕੀਤਾ ਹੈ
1: ਜਿਹਨਾਂ ਹਰ ਨਾਮਾ ਹਰ ਚੇਤਿਆ
0: ਜਿਹਨਾਂ ਨੇ ਹਰੀ ਵਾਹਿਗੁਰੂ ਜੀ ਦੇ ਨਾਮ ਨੂੰ ਚੇਤਨਾ ਕੀਤਾ ਯਾਦ ਕੀਤਾ ਹੈ ਹਿਰਦੇ ਦੇ ਅੰਦਰ ਉਰ ਧਾਰੇ ਹਿਰਦੇ ਚ ਵਸਾ ਕੇ ਹਿਰਦੇ ਚ ਨਾਮ ਨੂੰ ਵਸਾ ਕੇ ਹਰੀ ਦਾ ਜਪਣਾ ਕੀਤਾ ਹੈ
1: ਜਮ ਨੇੜ ਨਾ ਆਵੇ
0: ਜਮਦੂਤ ਭਾਈ ਨੇੜੇ ਨਹੀਂ ਆਉਂਦੇ ਹਨ
1: ਸਿੱਖ ਗੁਰ ਪਿਆਰੇ
0: ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਹਨ ਜਿਹੜੇ ਵਾਹਿਗੁਰੂ ਦਾ ਚਿੰਤਨ ਕਰਦੇ ਨੇ ਤਿੰਨ ਜਮ ਨੇੜ ਨਾ ਆਵੀ ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦੇ ਉੱਥੇ ਜਮਦੂਤ ਆ ਨਹੀਂ ਸਕਦੇ ਹਨ ਸਲੋਕ ਜਾਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਹੁਣਾ ਹੋ ਹੁਣਾ ਤੂੰ ਨਾ ਛੁੱਟ ਹੈ ਨਿਗਟ ਨਾ ਜਾਈ ਉਹ ਦੂਤ ਇਹਦਾ ਹੁਕਮ ਹੈ ਵੀ ਕਿਤੇ ਉਹਨਾਂ ਦੇ ਨੇੜੇ ਨਾ ਚਲੇ ਜਾਇਓ। ਉਹਨਾਂ ਦਾ ਤਾਂ ਸਤਿਕਾਰ ਹੁੰਦਾ ਹੈ, ਰੇ ਰੇ ਦਰਗਹਿ ਕਹਿ ਨਾ ਕਹੁ, ਆਓ ਬੈਠ ਆਦਰ ਸੁਭ ਦੇਉ, ਸਤਿਕਾਰ ਅੱਗੋਂ ਸਗੋਂ ਕੀਤਾ ਜਾਂਦਾ ਹੈ। ਉਹਨਾਂ ਦੇ ਜਮਦੂਤ ਨੇੜੇ ਨਹੀਂ ਆਉਂਦੇ ਹਨ।
1: ਨਾਮ ਨਿਧਾਨ ਹੈ,
0: ਵਾਹਿਗੁਰੂ ਜੀ ਦਾ ਨਾਮ ਨਿਧੀਆਂ ਦਾ ਖਜ਼ਾਨਾ ਹੈ,
1: ਗੁਰਮੁਖ ਜਾਣ
0: ਸਨਮੁਖ, ਜਿਹੜਾ ਗੁਰੂ ਕਾ ਪਿਆਰਾ ਗੁਰਮੁਖ ਆ ਉਹੀ ਜਾਣਦਾ ਹੈ।
1: ਨਾਨਕ ਜਨ ਸਤਿਗੁਰ ਭੇਟਿਆ,
0: ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੂੰ ਪੂਰਨ ਸਤਿਗੁਰੂ ਦਾ ਮਿਲਾਪ ਹੋਇਆ ਹੈ,
1: ਰਲੀਆ ਮਾਣ
0: ਉਹ ਹਰੀ ਦੇ ਨਾਮ ਖਜ਼ਾਨੇ ਨੂੰ ਪਾ ਕਰਕੇ ਭਾਈ ਰਲੀਆਂ ਖੁਸ਼ੀਆਂ ਆਨੰਦ ਮਾਣਦਾ ਨਾਮ ਚ ਜੁੜ ਕੇ।
1: ਸਤਿਗੁਰ ਦਾਤਾ ਆਖੀਐ,
0: ਭਾਈ ਸਤਿਗੁਰੂ ਸਾਹਿਬ ਜੀ ਨਾਮ ਦੇ ਦਾਤੇ ਆਖੇ ਜਾਂਦੇ ਹਨ।
1: ਕਰੇ ਪਸਾਉ,
0: ਸਤਿਗੁਰੂ ਟੁੱਟ ਕੇ ਨਾਮ ਦੀ ਦਾਤ ਦੇ ਦਿੰਦੇ ਨੇ, ਬਖਸ਼ ਦਿੰਦੇ ਨੇ ਨਾਮ, ਪ੍ਰਸੰਨ ਹੋ ਕੇ ਗੁਰੂ ਕਿਰਪਾ ਕਰਕੇ ਨਾਮ ਆਪਣੇ ਪਿਆਰਿਆਂ ਨੂੰ ਫਿਰ ਬਖਸ਼ ਦਿੰਦਾ ਹੈ।
1: ਗੁਰ ਵਿਟੋ ਸਦ ਵਾਰਿਆ,
0: ਕਹਿੰਦੇ ਨੇ ਮੈਂ ਗੁਰੂ ਤੋਂ ਸਦਾ ਹੀ ਬਲਿਹਾਰ ਕੁਰਬਾਨ ਜਾਂਦਾ ਹਾਂ।
1: ਦਿੱਤੜਾ ਨਾਮ,
0: ਜਿਸ ਗੁਰੂ ਨੇ ਕਿਰਪਾ ਕਰਕੇ ਸਾਨੂੰ ਨਾਮ ਦੇ ਦਿੱਤਾ, ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭੈ ਸਾ ਪਾਵਨ, ਜਨ ਨਾਨਕ ਸੁਖ ਘਰ ਆਇਆ। ਜਿਸ ਗੁਰੂ ਨੇ ਕਿਰਪਾ ਕਰਕੇ ਸਾਨੂੰ ਨਾਮ ਦਿੱਤਾ, ਜਿਨ ਦਿੱਤੜਾ ਨਾਮ, ਉਸ ਗੁਰੂ ਤੋਂ ਅਸੀਂ ਸਦਕੇ ਜਾਂਦੇ ਹਾਂ, ਉਸ ਗੁਰੂ ਤੋਂ ਬਲਿਹਾਰ ਜਾਂਦੇ ਹਾਂ।
1: ਧੰਨ ਗੁਰੂ ਸਾਹਿਬ ਹੈ,
0: ਉਹ ਧੰਨ ਗੁਰੂ ਭਾਈ ਗੁਰੂ ਸਾਹਿਬ ਜੀ ਉਹ ਧੰਨ ਹਨ ਸਾਨੂੰ ਨਾਮ ਬਖਸ਼ਣ ਵਾਲੇ। ਸਵਾਸ ਹੈ ਉਸ ਗੁਰੂ ਨੂੰ,
1: ਸੁਨੇਹਾ
0: ਜੋ ਗੁਰੂ ਹਰੀ ਦਾ ਸੰਦੇਸ਼ ਦਿੰਦਾ ਹੈ, ਹਰੀ ਦੀ ਪ੍ਰਾਪਤੀ ਦਾ ਜੋ ਸੁਨੇਹਾ ਦਿੰਦਾ ਹੈ।
1: ਉਹ ਵੇਖ ਵੇਖ ਗੁਰੂ ਵਿਗਸਿਆ,
0: ਉਸ ਗੁਰੂ ਦੇ ਦਰਸ਼ਨ ਕਰ ਕਰਕੇ ਅਸੀਂ ਸਾਡਾ ਮਨ ਪ੍ਰਸੰਨ ਹੁੰਦਾ ਹੈ। ਹਉ ਵੇਖ ਵੇਖ ਗੁਰੂ ਵਿਗਸਿਆ, ਮੈਂ ਗੁਰੂ ਨੂੰ ਵੇਖ ਵੇਖ ਕੇ ਪ੍ਰਸੰਨ ਹੁੰਦਾ ਹਾਂ।
1: ਸਤਿਗੁਰ ਦੇਹਾ,
0: ਗੁਰ ਸਤਿਗੁਰ ਦੇਹਾ, ਸਤਿਗੁਰੂ ਜੀ ਦੇ ਸਰਗੁਣ ਸਰੂਪ ਦੇ ਦਰਸ਼ਨ, ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਕਰ ਕਰਕੇ ਅਸੀਂ ਵੇਖ ਵੇਖ ਕੇ ਦਿਸਦੇ ਹਾਂ। ਗੁਰ ਸਤਿਗੁਰ ਦੇਹਾ, ਗੁਰ ਪੂਜਨੀਕ, ਸਤਿਗੁਰੂ ਸਾਹਿਬ ਜੀ ਦੇ ਸਰਗੁਣ ਸਰੂਪ ਦੇ ਦਰਸ਼ਨ ਭਾਈ ਜਿਨ੍ਹਾਂ ਨੇ ਕੀਤੇ, ਧੰਨ ਹਨ ਉਹ ਗੁਰਸਿੱਖ। ਗੁਰੂ ਨਾਨਕ ਜੀ ਨੇ ਸੁਣਿਆ ਦੇਖਿਆ ਤੇ ਫਿਰ ਗੁਰਵਾਸ ਨਾ ਭਰਿਆ ਰੇ। ਹਉ ਦੇਖ ਵੇਖ ਗੁਰ ਵੇਖਿਆ, ਗੁਰੂ ਨੂੰ ਵੇਖ ਵੇਖ ਕੇ ਅਸੀਂ ਪ੍ਰਸੰਨ ਹੁੰਦੇ ਹਾਂ।
1: ਰਸਨਾ ਅੰਮ੍ਰਿਤ ਬੋਲਦੇ,
0: ਕਿਉਂਕਿ ਗੁਰੂ ਸਾਹਿਬ ਜੀ ਦੀ ਪਵਿੱਤਰ ਰਸਨਾ ਨਾਮ ਅੰਮ੍ਰਿਤ ਮੁਖ ਤੋਂ ਬੋਲਦੀ ਹੈ।
1: ਨਾਮ ਸੁਹਾਵੇ,
0: ਉਹ ਗੁਰੂ ਕੀ ਜਿਹੜੀ ਰਸਨਾ ਹੈ ਪਵਿੱਤਰ, ਨਾਮ ਅੰਮ੍ਰਿਤ ਰੂਪ ਬੋਲਣ ਕਰਕੇ ਰਸਨਾ ਸੁਹਾਵਣੀ ਹੈ।
1: ਸੁਣ ਸਿੱਖਾ ਗੁਰ ਮੰਨਿਆ,
0: ਜਿਹਨਾਂ ਗੁਰੂ ਕੇ ਸਿੱਖਾਂ ਨੇ ਗੁਰੂ ਜੀ ਦੀ ਰਸਨਾ ਤੋਂ ਵਕਤਸ ਕੀਤਾ ਉਪਦੇਸ਼, ਗੁਰੂ ਕੀ ਸਿੱਖਿਆ ਨੂੰ ਸੁਣ ਕੇ ਜਿਨ੍ਹਾਂ ਗੁਰਸਿੱਖਾਂ ਨੇ ਮੰਨਣਾ ਕੀਤਾ ਹੈ,
1: ਭੁੱਖ ਸਭ ਜਾਵੇ,
0: ਉਹਨਾਂ ਗੁਰਸਿੱਖਾਂ ਦੀ ਸਭ ਭੁੱਖ ਲੱਥ ਗਈ ਹੈ, ਉਹਨਾਂ ਦੀ ਭੁੱਖ ਖਤਮ ਹੋ ਗਈ ਹੈ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਮੰਨਿਆ ਕਮਾਇਆ।
1: ਹਰ ਕਾ ਮਾਰਗ ਆਖੀਐ,
0: ਹਰੀ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਭਾਈ ਜਿਹੜਾ ਰਸਤਾ ਹੈ,
1: ਉਹ ਕਿਤ ਵਿਦ ਜਾਈਐ,
0: ਉਹ ਥਾਂ ਉਸ ਰਸਤੇ ਦੇ ਉੱਤੇ ਕਿਸ ਵਿਧੀ ਨਾਲ ਕਿਸ ਢੰਗ ਨਾਲ ਜਾਣਾ ਕਰੀਏ। ਜਿਹੜਾ ਐਸਾ ਰਸਤਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਜਿਹੜਾ ਐਸਾ ਮਾਰਗ ਆਖੀ ਐਸਾ ਰਸਤਾ ਕਿਹਾ ਜਾਂਦਾ ਹੈ, ਕਹੋ ਕਿਧਰ ਦੀ ਜਾਈਏ, ਕਹੋ ਖਾਂ ਕਿਹੜੀ ਵਿਧੀ ਹੈ, ਕਿਹੜਾ ਢੰਗ ਹੈ ਉਸ ਰਸਤੇ ਤੇ ਚੱਲਣ ਦਾ, ਦੱਸੋ ਕਿਰਪਾ ਕਰਕੇ।
1: ਹਰ ਹਰ ਤੇਰਾ ਨਾਮ ਹੈ,
0: ਵਾਹਿਗੁਰੂ ਜੀ ਜੋ ਤੇਰਾ ਹਰ ਹਰ ਨਾਮ ਹੈ,
1: ਹਰ ਚੱਲੇ ਜਾਈਏ,
0: ਹਰੀ ਦਾ ਨਾਮ ਹੀ ਭਾਈ ਖਰਚਾ, ਬੁੱਧੀ ਰੂਪ ਪੱਲੇ ਦੇ ਵਿੱਚ ਬੰਨ ਕੇ ਅੱਗੇ ਰਸਤੇ ਲਈ ਲੈ ਜਾਣਾ ਕਰੀਏ।
1: ਗੁਰਮੁਖ ਹਰ ਆਰਾਧਿਆ,
0: ਗੁਰਮੁਖਾ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਰਾਹੀ ਹਰੀ ਵਾਹਿਗੁਰੂ ਜੀ ਨੂੰ ਆਰਾਧਨਾ ਕੀਤਾ, ਯਾਦ ਕੀਤਾ।
1: ਸਾਹਾ ਵਡਦਾਣੀ,
0: ਭਾਈ ਉਹ ਬੜੇ ਸਿਆਣੇ ਵੱਡੇ ਸਾਹ ਹਨ, ਉਹ ਸੱਚੇ ਸਾਹੂਕਾਰ ਹਨ।
1: ਸਤਿਗੁਰ ਕੋ ਸਦ ਵਾਰਿਆ,
0: ਦੇਵ ਕਹਿੰਦੇ ਨੇ ਮੈਂ ਆਪਣੇ ਸਤਿਗੁਰੂ ਤੋਂ ਸਦਾ ਹੀ ਬਲਿਹਾਰ ਜਾਂਦਾ ਹਾਂ।
1: ਬਚਨ ਸਮਾਣੇ,
0: ਗੁਰੂ ਦੇ ਬਚਨਾਂ ਨੂੰ ਕਮਾ ਕੇ ਭਾਈ ਵਾਹਿਗੁਰੂ ਜੀ ਸਾਡਾ ਸਮਾਉਣਾ ਹੋ ਗਿਆ। ਜਿਸ ਗੁਰੂ ਦੇ ਬਚਨ ਸਾਡੇ ਹਿਰਦੇ ਚ ਸਮਾ ਗਏ, ਉਹ ਗੁਰੂ ਦੇ ਬਚਨਾਂ ਅਨੁਸਾਰ ਜਿਸ ਵਾਹਿਗੁਰੂ ਜੀ ਵਿੱਚ ਸਾਡੀ ਸਮਾਈ ਹੋ ਗਈ, ਉਸ ਗੁਰੂ ਤੋਂ ਅਸੀਂ ਸਦ ਵਾਰਿਆ ਸਦਾ ਬਲਿਹਾਰ ਜਾਂਦੇ ਹਾਂ।
1: ਠਾਕੁਰ ਤੂੰ ਸਾਹਿਬ,
0: ਵਾਹਿਗੁਰੂ ਜੀ ਤੂੰ ਠਾਕੁਰ ਸਵਾਮੀ ਪਿੱਛੇ ਵੀ ਸੀ, ਤੂੰ ਹੁਣ ਵੀ ਸਾਡਾ ਸਾਹਿਬ ਮਾਲਕ, ਅੱਗੇ ਨੂੰ ਵੀ ਹੋਵੇਗਾ।
1: ਤੂੰ ਹੈ ਮੇਰਾ ਮੀਰਾ,
0: ਵਰਤਮਾਨ ਵਿੱਚ ਵੀ ਮੇਰਾ ਮੀਰਾ ਪਾਤਸ਼ਾਹ ਹੈ। तू ठाकर तू मेरा मालिक है, तू सर्व है, तू ही मेरा मीरा पातशाह है।
1: भावे तेरी बंदगी,
0: वाहिगुरु जी जे तेन पा जावे ता तेरी बंदगी करनी प्राप्त हुंदी है।
1: गुणी गहीरा,
0: सब गुणा दा गहीरा सागर है, तू सब गुणा दा सागर है।
1: आपे हर एक रंग है,
0: शब्द दी संपूर्णता कर दिया। धन तोडी पातशाह गुरु रामदास जी महाराज अखीरलियां पंक्तियां च बख्शिश करदे ने, आपे हर एक रंग है। आप ही तां ओ हरि वाहिगुरु परमेश्वर निर्गुण स्वरूप विच एक रंग हो रहा है।
1: आपे बहु रंगी,
0: आपे सरगुण रूप धार के ओ बहु रंगी हो रहा है। बहुत तरह दे आप ही ओ एक रंग है, आपे बहु रंगी हो रहा है। रंगी रंगी भक्ति कर जिनसी माया जिन उपाई, आप ही ओ आपे हर एक रंग है, आप ही ओ एक रंग रूप हो रहा है, आप ही बहु रंगी हो रहा है।
1: जिस भाव है नानका,
0: गुरुदेव बख्श करदे ने वाहिगुरु जी जो तेनू पौंदा है।
1: आई गल चंगी,
0: ओही गल चंगी है। मनुख गल्लां तां बड़ियां करदा, बहुत कुछ करदा अपने जतना दे नाल, पर जेड़ी उस नू गल भागी ना ओह चंगी आ। ओनू केड़ी गल चंगी लगदी आ? जो गुरु हुक्म करदा भाई, गुरसिख मीत चलो गुर चाली, जो गुर कह सोई पल मानो, हर हर कथा निराली। जो गुरु कहंदा ओ मनिए, जो गुरु गल करन लई कहंदा ओ गल करिए, जेड़ी गल करन तो गुरु रोकदा ओ कदे भी ना करिए। इसलिए ओही गल चंगी है, जो तिस भावै नानका, साई गल चंगी। पावन अमृत वेले दे सतगुरु दे बख्श कीते मुख वाक दे विचार आप संगता ने जो सरवण कीती आ खेर दे च थां दईए। गुर शब्द दी विचार करदिआं बेअंत भुल्लां होईआं होणगीआं। सतगुरु अते आप संगत बख्शण जोग हो, कृपा करो अगे वास्ते देहो सज्जन असीसड़ियां, जो होवै साहिब सिओं मेल। आओ पावन शब्द दीआं कीरलीआं पंक्तियां आपां रल मिल के पढ़ सुन लईए, फिर फतेह प्रवान करने जी।
1: आपे हर एक रंग है, आपे बहु रंगे, जो तिस भावै नानका, साई गल चंगे।
0: वाहिगुरु जी का खालसा, वाहिगुरु जी की फतेह।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰਕੇ ਹਾਰ, ਜਿਤ ਬੈ ਸਰਵ ਸੰਭਾਲੀ। ਵਾਜੇ ਤੇਰੇ ਨਾਦ ਅਨੇਕ ਅਸੰਖਾਰ, ਕਿਤੇ ਤੇਰੇ ਵਾਵਣ ਹਾਰੀ, ਕਿਤੇ ਤੇਰੇ ਰਾਗ ਭਰੀ ਸੋ ਕਹੀਏ, ਕਿਤੇ ਤੇਰੇ ਗਾਵਣ ਹਾਰੀ। ਗਾਵਣ ਤੁਧਨੋ ਪਵਣ ਪਾਣੀ ਮੈਂ ਸੰਤਰ, ਗਾਵੇ ਰਾਜਾ ਧਰਮ ਦੁਆਰੀ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣ ਨੋ ਲਿਖ।

ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਰਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰੂ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸ਼ ਫਿਰ ਹੁਕਮ ਨਾ ਕਰਨਾ ਜਾ।

ਰਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਦੀਕ ਨੈਣਾ ਪਾਈਆ ਕਰਮ ਮਿਲੈ ਨਾਹੀਂ ਠਾਕਰ ਆਈਆਂ।

ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ।

ਚੇਤ ਸਮੂੜ ਮਨਾ ਹਾਰ ਬਿਸਰਤ ਤੇਰੇ ਗੁਣ ਗਲਿਆ ਰਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਦਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾ

ਖੜ ਖੜ ਕੇ ਬਟ ਬਟ ਕੀ ਜਾਣੈ ਜਾਬੁਦ ਕਰਖ ਕਰਾ ਕਰਦਾਰਾ ਪ੍ਰਜਾ ਧਰਤ ਜਬਦੀ ਅਪਾਰਾ ਜਾਬਿਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲ ਤਦ ਹੇ ਤਰ ਸਭ ਹੂੰ।

ਬਿਨ ਬਿਨ ਤੋਹ ਤੇਤੀ ਤੁਮਰਾ ਲਖਣ ਜਾਹੀ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਆਂਡਜ ਜੇਰਜ ਸਿਧਜ ਕਿਨੀ ਪੁੱਤ ਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਟ ਭਯੋ।

ਨਿਗਟ ਨਹੀਂ ਆਏ ਰੱਛਾ ਹੋਈ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਧਨ ਜਾਹੇ ਨਿਹਰੋ ਤਾਂ ਕਿ ਦਾਪ ਧਨ ਕਮੋ ਹਰਿਓ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵ ਸਕਨ ਕੋਈ

ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ।

ਅਧਾਰੋ ਵਾਜੇ ਪੰਜ ਸ਼ਬਦ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰਦਾਰੀਆ ਪੰਜ ਦੂਤ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ।

ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚਾਏ ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਾ ਜਾਈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਭ ਮਾਤ ਪਿਤਾ ਹਮ ਮੁਬਾਰਕ ਤੇਰੇ ਤੁਮਰੀ ਕਿਰਪਾ ਮੇਰੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਜੀ ਅੰਮ੍ਰਿਤ ਪੰਜਾਂ ਪਿਆਰਿਆਂ ਚ ਹੋ ਸਕਦਾ।

0: ਸਰ ਨਹੀਂ ਆ ਰਿਹਾ ਸੀ ਕਿ ਸੰਗਤ ਜੀ ਅੰਦਰ ਕੇ ਬੋਲੋ ਜੀ
1: ਵਾਹਿਗੁਰੂ ਜੀ
0: ਪੰਜਾਬ ਗੁਰਦੁਆਰਾ ਦੇ ਅੰਦਰ ਕੇ ਬੋਲੋ ਜੀ
1: ਵਾਹਿਗੁਰੂ
0: ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਤਾ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਜ ਖਾਲਸਾ ਜੀ ਕੇ ਬੋਲਣ ਵਾਲੇ ਬੋਲੋ ਜੀ
1: ਵਾਹਿਗੁਰੂ
0: ਜੀ ਸਿੱਖਾਂ ਨੂੰ ਸਿੱਖੀ ਜਾਣਗੇ।

ਸਤਿ ਸ਼੍ਰੀ ਅਕਾਲ।

ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦਨੀ ਕੀ ਖਟਾਨੀ ਜਿਸਕਾ ਤਨ ਮਨ ਧਨ ਸਭ ਤਿਸਕਾ।

ਗਗਨ ਮੈਂ ਸਾਧਰ ਚੰਦ ਦੀਪਕ ਬਣੀ ਤਾਰਿਕਾ ਮਨੋ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਦ ਪੇਰੀ ਰਾਉ ਸਹਿਸ ਤਬ ਨੈਣ ਨਨ ਨੈਣ ਹੈ ਤੋਏ ਕਉ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਵੈਨੂ ਸਹਿਸ ਤਬ ਗੰਧ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਰਨ ਸਭ ਮੈਂ ਚਰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕੌਲ ਮਕਰੰਦ ਲੋਭਿਤ ਮਨੋ ਵਣ ਜਨਮ ਹੋਏ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕਾ ਹੋਏ ਜਾਤੇ ਤੇ ਰਹਿ ਨਾਹੀ ਵਾਸਾਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੀ ਰਾਉ ਸਾਕਤ ਹਰ ਸਾਧ ਨ ਜਾਣਿਆ ਆਦਿ ਅੰਤਰ ਹੋਮੇ ਕੰਡਾਹੀ ਜਿਉਂ ਜਿਉਂ ਚੱਲੇ ਜਬ ਦੁੱਖ ਪਾਵਹੇ ਜਮ ਕਾਲ ਸਹਿ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਜਨ ਮਰਨ ਪਵ ਖੰਡਾਹੀ ਅਵਨਾਸ਼ੀ ਪੁਰਖ ਭਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੀ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੀ ਰਾਗ ਗੌੜੀ ਪੂਰਵੀ ਮਹਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਕਹਿਲ ਕੀ ਵੇਲਾ ਪੀਹਾ ਘਾੜ ਚਲੋ ਹਰ ਲਾਹਾ ਗੈ ਵਸਨ ਸੁਹੇਲਾ ਆਓਦ ਘਟੈ ਜਿਨ ਸਰਹਿ ਨਾਰੀ ਮਾਨ ਗੁਰਮਿਲ ਕਾ ਸੁਹਾਰੀ ਰਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਧਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਪੀਆ ਵਹਿ ਰਾਸ ਗਥ ਕਥਾ ਤਿੰਨ ਜਾਨੀ ਜਾ ਕਵਾਏ ਸੋਈ ਵਿਹਾ ਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰਮੈ ਪਾਵੋ ਸੁਖ ਸਹਿਜੇ ਬਾਰ ਨਾਹੀ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ

0: ਵਾਹਿਗੁਰੂ
1: ਮਹਾਨ ਆਪ ਜੀ ਹੁਕਮ ਆ ਰਿਹਾ ਹੈ ਆਪ ਜੀ ਹੋਈ।

ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਖੁਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Ji, Jai Sri Mahalla Panjwa, Var Sloka Naal Ek Onkar Satgur Prasad, Slok Aad Puran Mad Puran Ant Puran Parameshwar Hai। ਇਹ ਜੋ ਜਗਤ ਸ੍ਰੀ ਵਾਰ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਕਿਰਪਾ ਕੀਤੀ ਹੈ। ਇਹ ਸਾਰੀ ਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਚਾਰੀ ਹੈ। ਇਹਦੇ ਸਲੋਕ, ਮਹੱਲੇ, ਬਾਰ ਪੌੜੀਆਂ, ਇਹ ਸਾਰੀਆਂ ਗੁਰੂ ਮਹਾਰਾਜ ਦੀਆਂ ਚਾਰਨ ਕੀਤੀਆਂ ਹੋਈਆਂ ਹਨ। ਕਈ ਵਾਰਾਂ ਵਿੱਚ ਸਲੋਕ ਨਹੀਂ ਹਨ, ਪਰਿਵਾਰ ਸਲੋਕਾਂ ਨਾਲ ਮਹਾਰਾਜ ਨੇ ਉਚਾਰਨ ਕੀਤੀ ਹੈ। ਸਲੋਕ ਜਿਹੜੇ ਮੂਲ ਰੂਪ ਆ, ਪੌੜੀਆਂ ਜਾਣੋ ਪਏ ਟੀਕੇ ਦਾ ਇਸ ਰੂਪ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਧ ਭਾਗ ਮੰਨਿਆ ਜਾਂਦਾ ਹੈ। ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸ੍ਰੀ ਅਖੰਡ ਪਾਠ ਰੱਖਿਆ ਹੋਵੇ ਅਤੇ ਜਾਂ ਸੰਥਿਆ ਚੱਲਦੀ ਹੋਵੇ, ਉਸ ਵੇਲੇ ਇਸ ਵਾਰ 'ਤੇ ਜਦੋਂ ਪਾਠ ਹੁੰਦਾ ਹੈ, ਉਦੋਂ ਆਰਤੀ ਕਰਕੇ, ਅਰਦਾਸ ਕਰਕੇ, ਕੜਾਹ ਪ੍ਰਸ਼ਾਦ ਨੂੰ ਭੋਗ ਲਵਾ ਕੇ ਅਰਦਾਸ ਕੀਤੀ ਜਾਂਦੀ ਹੈ। ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਆਦਿ ਮੁੰਡ ਵਿੱਚ ਵੀ ਪਰਮੇਸ਼ਵਰ ਦਾ ਨਾਮ ਪੂਰਨ ਤੌਰ 'ਤੇ ਵਰਣਨ ਕੀਤਾ ਗਿਆ ਹੈ। ਇੱਕ ਓਅੰਕਾਰ ਸਤਨਾਮ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮੱਧ ਵਿੱਚ ਵੀ ਨਿਰੰਕਾਰ ਦਾ ਨਾਮ ਪਰਿਪੂਰਨ ਕਥਨ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਤੱਕ ਪਰਮੇਸ਼ਵਰ ਦਾ ਨਾਮ ਹੀ ਪੂਰਨ ਕਥਾ ਕਥਨ ਕੀਤਾ ਜਾਂਦਾ ਹੈ। ਸਿਮਰੰਤ ਸੰਤ ਸਰਬਤ ਰਮਣ ਨਾਨਕ ਅਗਨਾਸਨ ਜਗਦੀਸ਼ਰ ਹੈ। ਕਿਉਂਕਿ ਜੈਤ ਸ੍ਰੀ ਦੀ ਵਾਰ ਹੈ, ਪੰਜਵੇਂ ਸਤਿਗੁਰੂ ਜੀ ਪੌੜੀਆਂ ਅਤੇ ਸਲੋਕਾਂ ਦੇ ਨਾਲ ਉਚਾਰਨ ਕਰਦੇ ਹਨ। ਵਾਹਿਗੁਰੂ ਜੀ ਏਕਾਂ ਨੂੰ ਓਂਕਾਰ ਪ੍ਰਕਾਸ਼ ਰੂਪ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਪਰਮੇਸ਼ੁਰ ਕਿਹਾ ਸਲੋਕ ਆਦਿ ਵਿੱਚ ਵੀ ਪੂਰਨ ਹੈ, ਮੱਧ ਵਿੱਚ ਵੀ, ਅੰਤ ਹਮੇਸ਼ਾ ਵਾਸਤੇ ਪਰਿਪੂਰਨ ਹੈ। ਸਿਮਰੰਤ ਸੰਤ ਸਰਬਤ ਰਮਣ ਨਾਨਕ ਅਗਨਾਸਨ ਜਗਦੀਸ਼ਰ ਹੈ। ਉਹ ਨਿਰੰਕਾਰ ਕੈਸਾ, ਆਗਮਿਨੇ ਪਾਪਾਂ ਨੂੰ ਨਾਸਨ, ਨਾਸ ਕਰਨ ਵਾਲਾ ਹੈ, ਸਾਰੇ ਸੰਸਾਰ ਦਾ ਈਸ਼ਵਰ ਹੈ। ਉਸ ਨਿਰੰਕਾਰ ਦਾ ਜਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਮਣ ਰਮ ਰਿਹਾ। ਇਸ ਵਾਸਤੇ ਜਿਹੜੇ ਸੰਤ ਮਹਾਂਪੁਰਖ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਮਰੰਤਮੈ ਨੇ ਸਿਮਰਨ ਜਾਪ ਕਰਦੇ ਹਨ, ਹਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਪਾਠ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਸ ਨਿਰੰਕਾਰ ਦਾ ਜਸ ਰਮ ਰਿਹਾ। ਇਸ ਵਾਸਤੇ ਸੰਤ ਜਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਸ ਅਕਾਲ ਪੁਰਖ ਦਾ ਰੂਪ ਜਾਣ ਕੇ ਅੱਠੇ ਪੈਰ ਇਹਦਾ ਸਿਮਰਨ ਕਰਦੇ ਹਨ। ਜਗਦੀਸ਼ਰ, ਜਿਹੜਾ ਜਗ ਦਾ ਈਸ਼ਰ ਰੂਪ ਨਿਰੰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਠ ਕਰਨ ਦੀ ਪ੍ਰਾਪਤੀ ਹੁੰਦੀ ਹੈ। ਪਾਪਾਂ ਦਾ ਨਾਸ ਕਰਨ ਵਾਲਾ ਹੈ ਔਰ ਜੀਵਾਂ ਨੂੰ ਤਾਰਨ ਵਾਸਤੇ ਜਹਾਜ਼ ਰੂਪ ਹੈ। ਵੇਖਣ ਸੁਣਨ ਸੁਨਾਵ ਨੂੰ ਮਨ ਮਹਿੰਦੜੀ ਹੈ ਸਾਚ ਨੂੰ 706 ਅੰਗ ਤੇ ਕਿਰਪਾ ਕਰਦੇ ਹਨ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਠਨ ਪਾਠਨ ਕਰਕੇ ਦਰਸ਼ਨ ਉਸ ਅਕਾਲ ਪੁਰਖ ਦਾ ਜੋ ਕਰਦੇ ਹੈ ਅਤੇ ਜਾਂ ਸੁਣਦੇ ਹੈ ਗੁਰੂ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਦੇ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸੁਣਦੇ ਆ ਜਾਂ ਹੋਰਨਾਂ ਨੂੰ ਕੀਰਤਨ ਦੁਆਰਾ ਕਥਾ ਦੁਆਰਾ ਸਰਵਣ ਕਰਾਉਂਦੇ ਹਨ ਔਰ ਆਪਣੇ ਮਨ ਵਿੱਚ ਸੱਚੇ ਨਿਰੰਕਾਰ ਦਾ ਜਿਹੜਾ ਪਿਆਰ ਹੈ ਭਗਤੀ ਹੈ ਉਹਨੂੰ ਦ੍ਰਿੜ ਰੱਖਦੇ ਹਨ। ਪੂਰ ਰਹੋ ਸਰਵੱਤਰ ਮੈਂ ਨਾਨਕ ਹਰ ਰੰਗ ਰਾਜ, ਸਾਰਿਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਔਰ ਬਾਣੀ ਦੇ ਕਰਤੇ ਦਾ ਜਸ ਜਿਹੜਾ ਉਹ ਪੂਰਨ ਹੋ ਰਿਹਾ, ਐਸਾ ਨਿਸ਼ਚਾ ਵਿਸ਼ਵਾਸ ਕਰਦੇ ਹਨ ਔਰ ਨਿਰੰਕਾਰ ਦਾ ਸਰੂਪ ਜਾਣ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੰਗ ਪਿਆਰ ਵਿੱਚ ਰੱਤੇ ਰਹਿੰਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਦ ਵਿੱਚ ਜਿਸ ਪ੍ਰਕਾਰ ਕਥਨ ਕੀਤਾ ਹੈ, ਆਦਿ ਸੱਚ ਜੋ ਆਦਿ ਸੱਚ ਹੈ ਕੀ ਸੱਚ ਨਾਨਕ ਹੋਸੀ ਕੀ ਸੱਚ, ਸੱਚ ਦਾ ਭਾਵ ਕੀ ਹੈ, ਨਿਸ਼ਚੇ ਕਰਕੇ ਸਤਿਗੁਰੂ ਜੀ ਜੁਗਾਦ ਉਹਦਾ ਨਿਰੰਕਾਰ ਦਾ ਜਸ ਉਚਾਰਨ ਕਰਦੇ ਹਨ। ਉਹ ਨਿਰੰਕਾਰ ਆਦਿ ਵਿੱਚ ਵੀ ਸੱਚ ਸੀ, ਹੁਣ ਵੀ ਸੱਚ ਹੈ, ਅੱਗੇ ਨੂੰ ਵੀ ਸੱਚ ਹੋਵੇਗਾ, ਭਾਵ ਤਿੰਨਾਂ ਕਾਲਾਂ ਵਿੱਚ ਇਹ ਸੱਚ ਸਰੂਪ ਹੈ। ਅਤੇ ਮਹਾਨ ਵਾਕਾਂ ਦੇ ਮੁਤਾਬਕ ਉਪਕ੍ਰਮ ਉਪਸੰਹਾਰ ਦੀ ਮਰਿਆਦਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਮੱਧ ਭਾਗ ਹੈ ਉਹਦੇ ਬਾਰੇ ਦਰਸਾ ਰਹੇ ਹਨ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ, ਉਹ ਨਿਰੰਕਾਰ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਪੂਰਨ ਸੀ, ਇਸੇ ਸ੍ਰਿਸ਼ਟੀ ਰਚੀ ਗਈ ਮੱਧ ਕਾਲ ਉਦੋਂ ਵੀ ਪੂਰਨ ਹੈ ਜਦੋਂ ਪਰਲੇ ਹੋ ਜਾਏਗੀ ਅੰਤ ਵੇਲੇ ਸ੍ਰਿਸ਼ਟੀ ਦੇ, ਉਹ ਪਰਮੇਸ਼ਵਰ ਤਿੰਨਾਂ ਕਾਲਾਂ ਵਿੱਚ ਪਰਿਪੂਰਨ ਹੈ। ਭੂਤ ਕਾਲ, ਵਰਤਮਾਨ ਕਾਲ, ਭਵਿੱਖਤ ਕਾਲ, ਸਾਰੇ ਸਮਿਆਂ ਵਿੱਚ ਇਹ ਪੂਰਨ ਹੈ। ਸਿਮਰੰਤ ਸੰਤਰ ਸਰਵੱਤਰ ਰਮਣ ਨਾਨਕ ਅਗਨਾਸਨ ਜਗਦੀਸ਼ਵਰ ਹੈ, ਪਾਤਸ਼ਾਹੀ ਕਿਰਪਾ ਕਰਦੇ ਆ ਉਸ ਸੰਸਾਰ ਦਾ ਜਿਹੜਾ ਮਾਲਕ ਆ ਰਚਣ ਵਾਲਾ, ਉਹਦਾ ਨਾਮ ਪਾਪਾਂ ਦੇ ਨਾਸ ਕਰਨ ਵਾਲਾ ਹੈ। ਸੰਤ ਮਹਾਤਮਾ ਨੂੰ ਸਾਰੇ ਪਰਿਪੂਰਨ ਵਿਆਪਕ ਜਾਣ ਕੇ ਉਹਦਾ ਸਿਮਰਨ ਕਰਦੇ ਹਨ। ਦੇਖਣ ਸੁਣ ਸੁਨਾਵ ਨੂੰ ਮਨ ਮਹਿੰਦੜੀ ਹੈ ਸਾਚ, ਉਸ ਨਿਰੰਕਾਰ ਨੂੰ ਹਰ ਜਗ੍ਹਾ ਗਿਆਨ ਦ੍ਰਿਸ਼ਟੀ ਨਾਲ ਦੇਖਦੇ ਆ, ਉਹਦੇ ਜਸ ਨੂੰ ਸੁਣਦੇ ਵੀ ਆ ਸੁਣਾਉਂਦੇ ਵੀ ਹਨ। ਸੱਚੇ ਨਿਰੰਕਾਰ ਪਰਮੇਸ਼ਰ ਦੇ ਨਾਮ ਨੂੰ ਮਨ 'ਚ ਦ੍ਰਿੜ ਕਰਦੇ ਹਨ। ਉਹ ਪਰਮੇਸ਼ਰ ਪੂਰਾ ਹੋ ਸਰਵੱਤਰ ਮੈਂ ਨਾਨਕ ਹਰ ਰੰਗ ਰਾਜ, ਉਹ ਸਾਰੀਆਂ ਜਗ੍ਹਾ 'ਚ ਪਰਿਪੂਰਨ ਹੋ ਰਿਹਾ, ਐਸਾ ਭਰੋਸਾ ਕਰਕੇ ਪਰਮਾਤਮਾ ਦੇ ਪ੍ਰੇਮ ਵਿੱਚ ਉਹ ਮਹਾਤਮਾ ਰਚੇ ਮਿਚੇ ਰਹਿੰਦੇ ਹਨ। ਖਾਟ ਜਿਹੜੇ ਇਹ ਆਪਣੇ ਲੱਛਣ ਉਹਨਾਂ ਦੁਆਰਾ ਦੱਸਦੇ ਆ, ਛੇ ਲਿੰਗਾਂ ਦੁਆਰਾ, ਜਿਵੇਂ ਉਹ ਸ਼ਾਮ ਬੇਦੀ ਜਿਹੜੀ ਸੰਦੋਗ ਉਪਨਿਸ਼ਦ ਆ ਉਹਦੇ ਛੇਵੇਂ ਧਿਆ ਦੇ ਅੰਦਰ ਉਹਦੇ ਆਲਕ ਰਿਸ਼ੀ ਜਿਹੜਾ ਸੀ ਉਸਨੇ ਆਪਣੇ ਸ਼ਵੇਤ ਕੇਤੂ ਨੇ ਕੁਝ ਪ੍ਰਸ਼ਨ ਕੀਤੇ ਸੀ, ਉਹਦੇ ਮੁਤਾਬਕ ਤਤੋਂ ਅਸੀਂ ਤਤਮ ਅਸੀਂ ਮਹਾਂਭਾਗ ਦਾ ਉਪਦੇਸ਼ ਦਿੰਦੇ ਹਾਂ। ਇਹ ਫਿਰ ਜਿਹੜੇ ਸ਼ਰਵਣ ਦੇ ਛੇ ਲਿੰਗ ਛੇ ਚਿਹਨੇ ਆ ਇਹ ਕਥਨ ਕੀਤੇ ਹਨ। ਉਹਨਾਂ ਗ੍ਰੰਥਾਂ 'ਚ ਦੱਸਿਆ ਪਹਿਲਾਂ ਉਪਕ੍ਰਮ ਉਪਸੰਹਾਰ। ਉਪਕ੍ਰਮ ਦਾ ਮਤਲਬ ਜਿਹੜਾ ਪ੍ਰਸੰਗ ਸ਼ੁਰੂ ਵਿੱਚ ਸ਼ੁਰੂ ਹੋਵੇ ਅਤੇ ਉਸੇ ਪ੍ਰਸੰਗ ਨੂੰ ਮੁੱਖ ਰੱਖਦਿਆਂ ਅੱਗੇ ਤੋਰਦਿਆਂ ਅੰਤ ਨੂੰ ਉਸੇ ਮਰਿਆਦਾ ਵਿੱਚ ਉਹਦੀ ਸੰਪੂਰਨਤਾ ਕੀਤੀ ਜਾਏ। ਜਿਸ ਤਰ੍ਹਾਂ ਸੱਸੇ ਅੱਖਰ ਤੋਂ ਸ਼ੁਰੂ ਕੀਤਾ ਤੇ ਸੱਸੇ ਅੱਖਰ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਭੋਗ ਪਾਇਆ। ਇੱਕ ਓਅੰਕਾਰ ਤੇ ਪਰਮੇਸ਼ਰ ਨਾਮ ਹੋ ਗਿਆ ਤੇ ਸਤਨਾਮ ਸੱਸਾ ਅੱਖਰ ਆ ਗਿਆ। ਉੱਧਰ 18-10-20 ਜਿਹੜੇ ਆਸ਼ੇ ਵਿੱਚ ਸ਼ੁਰੂ ਕੀਤਾ ਉਸੇ ਆਸ਼ੇ 'ਚ ਉਹਦੀ ਸੰਪੂਰਨਤਾ ਕਰਨੀ। ਸ਼ੁਰੂ ਵਿੱਚ ਜੋ ਉਹਦਾ ਨਾਂ ਉਪਕ੍ਰਮ ਹੈ ਜਿੱਥੇ ਸੰਪੂਰਨਤਾ ਉਹਦਾ ਨਾਂ ਉਪਸੰਗਾਰ ਹੈ, ਮਤਲਬ ਪ੍ਰਸੰਗ ਦੇ ਮੁਤਾਬਕ ਹੀ ਆਦ ਮੱਧ ਅੰਤ ਵਿੱਚ ਸਾਰੀ ਵਿਚਾਰ ਕਥਨ ਕਰਨੀ। ਦੂਸਰਾ ਨੰਬਰ ਅਭਿਆਸ ਹੈ। ਅਭਿਆਸ ਕਿਹਨੂੰ ਕਹਿੰਦੇ? ਵਾਰ ਵਾਰ ਕਿਸੇ ਚੀਜ਼ ਨੂੰ ਦੁਹਰਾਉਣਾ, ਪੁਨਾ ਪੁਨਾ ਚਿੰਤਨ ਅਭਿਆਸਾ, ਵਾਰ ਵਾਰ ਕਿਸੇ ਚੀਜ਼ ਦਾ ਸ਼ਬਦ ਦੀ ਰਿਪੀਟ ਕਰਨੀ, ਉਹਦਾ ਨਾਮ ਅਭਿਆਸ। ਤੀਜਾ ਅਪੂਰਵਤਾ ਹੁੰਦੀ ਹੈ। ਅਪੂਰਵਤਾ ਕਹਿੰਦੇ ਜਿੱਥੇ ਅਲੌਕਿਕਤਾ ਜਾਂ ਅਸਚਰਜਤਾ, ਉਹਨੂੰ ਅਪੂਰਵਤਾ ਕਹਿ ਦਿੰਦੇ ਹਾਂ। ਇਹ ਗੱਲ ਬੜੀ ਅਸਚਰਜਮਈ ਹੈ ਜਿਹਦੇ ਵਰਗੀ ਪਹਿਲਾਂ ਨਾ ਹੋਵੇ, ਕਿਉਂਕਿ ਪਰਮੇਸ਼ਰ ਵਰਗਾ ਹੋਰ ਤਾਂ ਕੋਈ ਹੈ ਹੀ ਨਹੀਂ। ਫਲ ਮੁਕਤੀ ਦੀ ਇੱਛਾ ਜਿਹੜੀ, ਇਹ ਭਜਨ ਸਿਮਰਨ ਦਾ ਫਲ ਆ। ਅਰਥਵਾਨ ਅਰਥਵਾਨ ਉਸ ਸਥਿਤੀ ਨੂੰ ਪੰਜਵਾਂ ਇਹ ਹੈ। ਅਰਥਵਾਦ ਕਹਿੰਦੇ ਹੈ ਉਸਤਤ ਕਰਨੀ, ਉਸਤਤ ਮਨ ਮੈਂ ਕਰਨ ਅਹੰਕਾਰ ਕਰ ਮਨ ਮੇਰੇ ਸਦ ਵਿਵਹਾਰ। ਛੇਵਾਂ ਉਪਪੱਤੀ, ਜਿਹੜਾ ਅਨੁਕੂਲ ਢੁਕਦਾ ਦ੍ਰਿਸ਼ਟਾਂਤ ਦੇਣਾ ਉਹਨੂੰ ਉਪਪੱਤੀ ਕਹਿੰਦੇ ਹੈ। ਪ੍ਰਸੰਗ ਦੇ ਮੁਤਾਬਕ ਹੀ ਕੋਈ ਦ੍ਰਿਸ਼ਟਾਂਤ ਦੇਣਾ। ਪੌੜੀ ਹਰੇਕ ਨਿਰੰਜਨ ਗਾਈਏ ਸਭ ਅੰਤਰ ਸੋਈ। ਇਹ ਗੁਰਮੁਖੋ, ਨਿਰੰਜਨ ਜਿਹੜਾ ਮਾਇਆ ਰੂਪੀ ਕਾਲਖ ਤੋਰਿਆ ਪਰਮੇਸ਼ੁਰ ਸ਼ੁੱਧ ਸਰੂਪ ਆ, ਉਹਦਾ ਜਸ ਗਾਉਣਾ ਕਰੀਏ। ਉਹ ਨਿਰੰਕਾਰ ਕੈਸਾ ਹੈ, ਸਾਰਿਆਂ 'ਚ ਵਿਆਪਕ ਸਰੂਪ ਪਰਿਪੂਰਨ ਹੈ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਉਹ ਨਿਰੰਕਾਰ ਸਾਰੇ ਕਾਰਨਾਂ ਨੂੰ ਕਰਨ ਵਿੱਚ ਸਮਰੱਥ ਸਰਵ ਸ਼ਕਤੀਮਾਨ ਹੈ। ਜੋ ਨਿਰੰਕਾਰ ਦਾ ਕਰਦਾ ਉਹੀ ਕੁਝ ਹੁੰਦਾ ਹੈ। ਖਿਣ ਮੈਂ ਥਾਪ ਥਾਪਦਾ ਤਿਸ ਵਿੱਚ ਨਹੀਂ ਕੋਈ। ਉਹ ਨਿਰੰਕਾਰ ਐਸਾ ਕਲਾ ਬਣੇ ਖਿਣ ਵਿੱਚ ਸ੍ਰਿਸ਼ਟੀ ਬਣਾ ਲੈਂਦਾ ਹੈ, ਖਿਣ 'ਚ ਢਾ ਸਕਦਾ ਹੈ। ਉਸ ਤੋਂ ਬਿਨਾਂ ਉਹਦੀ ਸੱਤਾ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ। ਉਹਦੀ ਸੱਤਾ ਨਾਲ ਹੀ ਸਭ ਕੁਛ ਹੋ ਰਿਹਾ ਹੈ। ਖੰਡ ਬ੍ਰਹਿਮੰਡ ਪਾਤਾਲ ਦੀ ਪ੍ਰਵਿਆ ਸਭ ਲੋਈ, ਖੰਡਾਂ ਬ੍ਰਹਿਮੰਡਾਂ ਪਤਾਲਾਂ ਦੀਪਾਂ ਜਿੰਨੇ ਵੀ ਲੋਕ ਸਾਰਿਆਂ 'ਚ ਉਹ ਪਰਿਪੂਰਨ ਹੋ ਰਿਹਾ ਹੈ। ਜਿਸ ਬੁਝਾਏ ਆਪ ਸੋ ਬੁਝ ਸੀ ਨਿਰਮਲ ਜਨ ਸੋਈ। ਜਿਹਤੇ ਕਿਰਪਾ ਕਰਕੇ ਆਪ ਇਹ ਗੱਲ ਸਮਝਾ ਦਿੰਦਾ ਬੁਝਾ ਦਿੰਦਾ, ਉਹੀ ਬੁਝਦਾ ਸਮਝਦਾ, ਉਹੀ ਗੁਰਮੁਖ ਪਿਆਰਾ ਨਿਰਮਲ ਪਵਿੱਤਰ ਮਨ ਵਾਲਾ ਹੋ ਜਾਂਦਾ ਹੈ। ਸਲੋਕ ਰਚੰਤ ਜੀ ਰਚਨਾ ਮਾਤ ਗਰਭ ਸਥਾਪਨ। ਪੁਨਰੰਕਾਰ ਕੈਸਾ ਮਾਤਾ ਦੇ ਗਰਭ ਵਿੱਚ ਅਤੇ ਉਹ ਜਿਹਨੂੰ ਸਥਾਪਨ ਕਰਕੇ ਟਿਕਾ ਕੇ ਜੀਵ ਦੀ ਕਿਸ ਤਰ੍ਹਾਂ ਰਚਨਾ ਕਰਦਾ ਹੈ। ਉਹ ਨਿਰੰਕਾਰ ਜਿਨ੍ਹਾਂ ਜੀਵਾਂ ਦੇ ਸਰੀਰਾਂ ਦੀ ਰਚਨਾ ਕਰਦਾ ਹੈ। ਫਿਰ ਮਾਤਾ ਦੇ ਉਦਰ ਵਿੱਚ ਹਾਂਜੀ ਕਿਸ ਤਰ੍ਹਾਂ ਇਸ ਕਲਾ ਨੂੰ ਟਿਕਾਉਂਦਾ ਹੈ। ਸਾਹ ਸਾਹ ਸਿਮਰੰਤ ਨਾਨਕ ਮਹਾਂ ਅਗਨ ਨਾ ਵਿਨਾਸ਼ਨ। ਪਾਤਸ਼ਾਹ ਕਿਰਪਾ ਕਰਦੇ ਆ ਸਵਾਸ ਸਵਾਸ। ਜਿਸ ਨਿਰੰਕਾਰ ਪਰਮੇਸ਼ਰ ਦਾ ਸਿਮਰਨ ਕਰਕੇ

0: नहीं है, नेड़ियो नेड़े है। अब रंग मन है जिस रंग तय सो लाइया नेहो, हे गुरमुखा जिस निरंकार की मेहर नाल तू अब रंग मन सारे आनंदा नु मान रहे, तेनू पूरे नाल नेहो मैंने प्रेम लाना चाहिए है, उन्हों का तू प्रेम लाता नहीं तो संसार आके जे तेन कोई माया देती है माया दे के किसी की आस पूरी कर दें, जे तेन रिधि सिद्धि मिल गई है उस अपने शक्ति बल न कल्पना कलेशा दूर कर दें, तू हंकार कर दें मैं कर दें, ये बरकत आनी भी है माया भी उठ दिता रिधि सिद्धियाँ करा मात यह भी वो बख्शिश है कि तेरे किते करम ता ही फलीभूत हो गए, जे तू दस सिमरन करें वो ते तो दूर नहीं है। अब रंग मन है जिस संग तैसे लाई है नेहो, ये गुरमुखा जे तू निरंकार अपना नेह प्यार ला लेंगा ना अब रंग मन सारे फिर आनंदा भोगेंगा, इस वह तेन वे नेहो प्रेम लाना चाहिए। सो सौ बिंद नंग सरो नानक जी ने सुंदर रचिया देव पातशाह कहते उस निरंकार एक बिंद थोड़ा मात्र बना फैलाओ, जिस परमेश्वर ने तेरे सुंदर शरीर की एक पानी की गंदी बूंद तो रचना की है पौड़ी, जो प्राण तन धन दिया दीने रस को उस निरंकार ने तेन जियो मैंने जिंदगी दी है, प्राण दिते है शरीर दिता है तन दिता है, हाँ जी तो जिदी कृपा न सारे रसा तू भोग रहे हैं। हम कई बंदे बीमार आ चेतता करता चीज खाने पर खा नहीं होंगी, वो भी वो कृपा तंदुरुस्ती हो फेरे ही है। गृह मंदिर आस दीए रज भले संजोग, जिस निरंकार ने गृह घर मंदिर रथ गड्डियां आस घोड़े ये तेन उन्हें दिते, तू हंकार करें मेरी चित्राई है ते तेरे जड़े चंगे संबंध बनाते है ये भी उसकी कृपा ने, कई बार घर चाहिए औलादा कलखणियां पैदा हो जानियाँ उन्हों तो रोज़ बदनामी रोज कलेष रोज़ बेजती दुख सहारने पैंदे है, तो शर्म का मारा समाज च नहीं आता कहणगे तेरी औलाद आ की चंद चाढ़न रही है, ये सारे जड़े भले संयोग संबंध बनाए है ये भी उसकी कृपा ने है। हम कई घर ऐसा बीमारियां आ गई पोस्टा चो ही तुरी जाए कैंसर या होर भैड़िया बीमारियां रसौलियाँ वो परिवारों से भी बीमारियां गांव तुरी जाए, हर सिमर तन मन हरिया लह जाहे वियोग, निरंकार सिमरन करने ना तन मन वो पवित्र शुभ गुणों के नाल हरिया प्रफुल्लित हो जाता है, और वियोग मैंने दुख जा फिर विछोड़ा दूर हो जाता है जो उसकी कृपा हो जाए। साध संग हर गुण रमह बिन से सब रोग, ये गुरु भी संग च आ के परमात्मा के गुणों आचारे तेरे सारिया बीमारियां रोग भी नाश हो जावणगे, चलो कुटंब जतन करन माया अनेक उद्यम है, ये जीव अपने पाबंदियों लिए परिवार लिए किन्ने जतन करता ठगियां ठोरियां और माया की प्राप्ति लिए अनेक तरह के उद्यम हीले बहाने बनाउंदा, इधरों माया ज्यादा हो वो छड़िया उधर दौड़ पिया है, बड़े अभाव करता है हर भगत भावहीन नानक प्रभ विसरत प्रेरित है, पातशाह ने पर लेखन निरंकार की भावें ने जड़ी प्रेमा भगती है श्रद्धा भगती है ऊ तो तू हीन रहत है वो तो तेरे मन च है नहीं, पातशाह कृपा करते हैं जिन्हां नूं परमात्मा भुल गया परमात्मा दे नाम नूं भुला दिता उन्हां नूं बंदे ना समझो, पातशाह कहिंदे उह तां प्रेतां दा रूप है, पुत जनूरा धी जनूरी जोरू जिन्हां दा सकदार, टुटड़िया सा प्रीत जो लाई बयान स्यों, पातशाह कहिंदे उस निरंकार दी प्रीति टुटड़िया टुटड़िया ये टुटण जाण वाली है वो जी प्रीति टुटड़ी है टुट जाने वाली है, निरंकार का प्रीत लाता नहीं दुनिया ने लाई बैठा ये दुनिया की प्रीति अज भी टुट जानी है कल भी टुट जानी है, जो लाई बयान सो जी बयान ਦੂਜਿਆਂ ਨਾਲ ਲਾਈ ਆ। ਹੁਣ ਇਹਦਾ ਆਪਣਾ ਪਿਆਰ ਕਿੰਨੇ ਥਾਈਂ ਵੰਡਿਆ, ਕੋਈ ਮਾਂ 'ਚ, ਕੋਈ ਪੇ 'ਚ, ਕੋਈ ਭੈਣਾਂ 'ਚ, ਭਰਾਵਾਂ 'ਚ, ਕੋਈ ਪਰਿਵਾਰ ਵਿੱਚ, ਗਾਂਹ ਰਿਸ਼ਤੇਦਾਰੀਆਂ, ਉਹ ਸਾਰਾ ਪਿਆਰ ਜਿਹੜਾ ਖਿੰਡਿਆ ਪੁੰਡਿਆ ਪਿਆ। ਪਰ ਸਾਰਿਆਂ ਵਿੱਚੋਂ ਪ੍ਰੇਮ ਕੱਢ ਕੇ ਨਿਰਾਕਰਨ ਲਾਵੇ, ਇਹ ਤਾਂ ਸੁਰਤੀ ਫਿਰਤੀ ਟਿਕ ਜਾਏ। ਉਹ ਮੋਹ ਦਾ ਮਾਰਿਆ, ਕਦੀ ਇੱਧਰ ਨੂੰ ਭਟਕਦਾ, ਕਦੀ ਉੱਧਰ ਨੂੰ ਭਟਕਦਾ, ਸ਼ਾਂਤੀ ਮਿਲਦੀ ਨਹੀਂ। ਅਤੇ ਜਿਹਨਾਂ ਲਈ ਟੁੱਟ ਟੁੱਟ ਮਾਰਦਾ, ਉਹ ਕਾਣੀ ਕੋਡੀ ਮੁੱਲ ਵੀ ਨਹੀਂ ਪਾਉਂਦੇ। ਨਾਨਕ ਸੱਚੀ ਰੀਤ ਸਾਈਂ ਛੇਤੀ ਰੱਤਿਆ, ਪਾਤਸ਼ਾਹ ਕਹਿੰਦੇ ਇਹ ਸੱਚੀ ਰੀਤੀ ਆ, ਇਹ ਸੱਚੀ ਮਰਜ਼ਾਦਾ, ਜਿਹੜਾ ਸਾਈਂ ਨਿਰੰਕਾਰ ਪਰਮੇਸ਼ਵਰ ਦੇ ਨਾਲ ਲੀਨ ਹੋਣਾ, ਉਹਨਾਂ ਆਪਣੇ ਮਨ ਦੀ ਪ੍ਰੀਤੀ ਨੂੰ ਰੰਗਣਾ, ਉਹਦੇ ਨਾਲ ਤਦਾਕਾਰ ਹੋਣਾ, ਉਹਨਾਂ ਮਿਲਣਾ, ਉਹਨਾਂ ਜੁੜਨਾ, ਜੋ ਕਰਨਾ ਮਤਲਬ ਇਹ ਹੈ ਉਹਦੇ ਨਾਲ ਜੁੜਨਾ, ਸਾਈਂ ਸੇਤੀ ਰੱਤੇ। ਇਹ ਹੋਰਨਾਂ ਨਾਲ ਰੰਗੇ ਆਇਆ ਮਨ ਦਾ, ਉਹਦੇ ਨਾਲ ਆਪਣੇ ਮਨ ਨੂੰ ਨਹੀਂ ਰੰਗਦਾ, ਉਹਨਾਂ ਦੇ ਵਿੱਚ ਤਾਂ ਟਿਟਕਲ ਐਨ ਖਚਤ ਹੋਇਆ ਪਿਆ। ਅਤੇ ਪਰਮਾਤਮਾ ਦੇ ਨਾਲ ਰੱਤੀ ਮਾਤਰ ਥੋੜ੍ਹਾ ਮਤੀ ਪ੍ਰੀਤੀ ਨਹੀਂ ਕਰਦਾ, ਉਹਦੇ ਨਾਲ ਤਦਾਕਾਰ ਨਹੀਂ ਹੁੰਦਾ, ਉਹਦੇ ਨਾਲ ਲਿਵਲੀਨ ਨਹੀਂ ਹੁੰਦਾ ਪੌੜੀ। ਜਿਸ ਬਿਸਰਤ ਅਨੁਭਾਸ ਨੂੰ ਇਹ ਕਹਿਤੇ ਸਭ ਪ੍ਰੇਤ, ਜਿਸ ਨਿਰੰਕਾਰ ਨੇ ਨਾਲੋਂ ਵਿਛੜ ਕਰਕੇ ਉਹਨੂੰ ਭਲਾਉਣੇ ਕਰਕੇ, ਇਹ ਜਿਹੜਾ ਸਰੀਰ ਹੈ ਨਾ ਤਨ ਪਸ ਨੂੰ, ਇਹ ਕਹਿੰਦੇ ਸਵਾਹ ਦੀ ਢੇਰੀ ਬਣ ਜਾਣੀ, ਜਿਹੜੀ ਫੂਕ ਦਿੰਦੇ ਆ ਸਵਾਹ ਰਹਿ ਜਾਂਦੀ। ਔਰ ਸਾਰੇ ਬੰਦੇ ਜਿੰਨੇ ਵੀ ਇਹਨੂੰ ਜਾਂਦੇ ਆ ਕਿਰਿਆ ਕਰਨ, ਉਹ ਸਾਰੇ ਇਹਨੂੰ ਪ੍ਰੇਤ ਪ੍ਰੇਤ ਕਹਿਣ ਲੱਗ ਪੈਂਦੇ, ਜਿਹੜੇ ਮਰ ਜਾਂਦਾ ਪਰੇ ਕਰ ਦਿਓ, ਪਰੇ ਕਰ ਦਿਓ। ਹੁਣ ਇਹ ਰੱਖਣੇ ਯੋਗ ਨੇ, ਜਿਹੜੀ ਮਾਂ ਨੇ ਦੁੱਧ ਚਗਾ ਪਾ ਲਿਆ ਪੇੜ ਮੱਖਣ ਖੜਾ ਖੜਾ, ਉਹ ਵੀ ਹੁਣ ਕਹਿੰਦੀ ਕੀ ਕਰੀਏ, ਇਹ ਘਰ ਥੋੜ੍ਹੀ ਰੱਖਿਆ ਜਾਣਾ, ਇਸ ਤਰ੍ਹਾਂ ਹੋਰ ਰਿਸ਼ਤੇਦਾਰ ਜਾਣ ਲਓ। ਖਿਨ ਗ੍ਰਹਿ ਮੈਂ ਬਸਣਾ ਦੇਵ ਹੀ ਜਿਨ ਸਿਓ ਸੋਈ ਹੇਤ, ਜਿਹਨਾਂ ਸੰਬੰਧੀਆਂ ਪਰਿਵਾਰ ਦੇ ਜੀਆਂ ਨਾਲ ਹੇਤ ਪ੍ਰੇਮ ਕਰਦਾ ਸੀ ਨਾ, ਉਹ ਜਿਹੜੇ ਇਹਦੇ ਕੁਟੁੰਬ ਦੇ ਪਰਿਵਾਰ ਦੇ ਜਿਹੜੇ ਮਰ ਜਾਂਦਾ, ਇੱਕ ਖਿਨ ਘਰ ਦੇ ਵਿੱਚ ਬਸਣ ਨਹੀਂ ਦਿੰਦੇ, ਅੱਧੀ ਘੜੀ ਕੋਈ ਰੱਖਣ ਨੂੰ ਦਿੰਦਾ, ਕਹਿੰਦੇ ਫਿਰ ਹੁਣ ਤਾਂ ਕਵੇਲਾ ਹੋ ਜੂਗਾ, ਰਿਸ਼ਤੇਦਾਰਾਂ ਨੂੰ ਵੀ ਜਾਣਾ, ਮੌਸਮ ਵੀ ਖਰਾਬ ਆ, ਹੁਣ ਛੇਤੀ ਛੇਤੀ ਕਰ ਲਓ। ਜਿਹਨਾਂ ਨੇ ਹੇਤ ਲਾਈ ਫਿਰਦਾ ਸੀ, ਅਤੇ ਬੜੇ ਚਾਅ ਨਾਲ ਉਹਨਾਂ ਲਈ ਕੋਠੀਆਂ ਬਣਾਈਆਂ ਸੀ, ਉਹ ਦੇਖ ਲਓ ਇਹਨੂੰ ਫਿਰ ਖਿੰਨ ਵੀ ਨਹੀਂ ਰਹਿਣ ਦਿੰਦੇ ਉੱਥੇ। ਕਾਰਾਂ ਨਰਤ ਦਰਬ ਸਾਂਚਿਆ ਸੋ ਕਾਰਜ ਖੇਤ, ਔਰ ਜਿਹੜਾ ਦਰਬ ਮੈਨੇ ਧੰਨ ਅਨਰ ਬੜੇ ਪਾਪ ਕਰ ਕਰਕੇ ਸਾਂਝਿਆ ਇਕੱਠਾ ਕਰਦਾ ਸੀ ਨਾ, ਉਹ ਧੰਨ ਨੂੰ ਅੰਤ ਸਮੇਂ ਖੇਤ ਕਿਹੜੇ ਕੰਮ ਆਇਆ, ਉਹ ਵੀ ਦੂਜਿਆਂ ਜੋਗਾ ਹੀ ਹੋ ਗਿਆ। ਜੈਸਾ ਬੀਜਿਆ ਸੋ ਲਾਉਣਾ ਕਰਮ ਇਹੋ ਖੇਤ, ਪਾਤਸ਼ਾਹ ਕਹਿੰਦੇ ਸਰੀਰ ਤੱਕ ਕਰਮਾਂ ਦਾ ਖੇਤ ਭੂਮੀ ਹੈ, ਜਿਵੇਂ ਧਰਤੀ ਜਿਹੋ ਜਿਹਾ ਬੀਜ ਬੀਜੇ ਉਹੋ ਜਿਹਾ ਖੇਤ ਕੱਟਣਾ ਪੈਂਦਾ, ਜਿਹੋ ਜਿਹਾ ਇਹ ਕਰਮਾਂ ਦੇ ਬੀਜ ਬੀਜਦਾ ਉਹਨਾਂ ਨੂੰ ਲੂਣੇ ਕੱਟਦਾ। ਪਹਿਲਾਂ ਤਾਂ ਕਰਦਾ ਖੁਸ਼ ਹੋ ਸਕੇ ਪੁੱਠੇ ਕੰਮ, ਜਿਹੜੇ ਲੇਖਾ ਦੇਣਾ ਪੈਂਦਾ ਫਿਰ ਹੁੰਦਾ। ਸਲੋਕ ਕੋਟ ਦਾਨ ਇਸਨਾਨ ਅਣਕ ਸੋਧਨ ਪਵਿੱਤਰਤਾ ਹੈ, ਪਰ ਜਿਹਨਾਂ ਗੁਰੂ ਪਿਆਰ ਪਰਮੇਸ਼ਰ ਨਾਮ ਜਪਿਆ ਉਹਨਾਂ ਗੁਰਮੁਖ ਕਰੋੜਾਂ ਦਾਨ ਤੀਰਥਾਂ ਦੇ ਇਸਨਾਨ ਅਨੇਕਾਂ ਗ੍ਰੰਥਾਂ ਦਾ ਸੋਧਨ ਮੈਨੇ ਵਿਚਾਰਨਾ ਪੜ੍ਹਨਾ ਵਿਚਾਰਨਾ ਪਵਿੱਤਰ ਆਦਿ ਸਾਧਨ ਸਾਰੇ ਸਾਧਨ ਕਰ ਲਏ ਜਿਹਨਾਂ ਨੇ ਉਹਦਾ ਨਾਮ ਜਪਿਆ। ਉਹਦੇ ਵਿੱਚ ਇਹ ਸਾਰੇ ਆ ਸਾਰੇ ਸਾਧਨ ਗਿਣੇ, ਸਮਝੋ ਉਹਨੂੰ ਸਾਰੇ ਸਾਧਨ ਕਰ ਲੈ। ਕੁਛ ਰੰਤ ਨਾਨਕ ਹਾਰਾ ਰਸਨ ਸਰਪਾ ਮੁਚਤੇ, ਪਾਤਸ਼ਾਹੀ ਕਿਰਪਾ ਕਰਦੇ ਜਿਹਨਾਂ ਨੇ ਆਪਣੀ ਜ਼ੁਬਾਨ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਉਚਾਰਿਆ, ਉਹਨਾਂ ਦੇ ਸਾਰੇ ਪਾਪ ਮੁਚਤੇ ਮੈਨੇ ਕੱਟੇ ਜਾਂਦੇ। ਇਹ ਨਾਮ ਦੇ ਵਿੱਚ ਬਰਕਤ ਆ। ਈ ਧਨ ਕੀਤੋ ਮੂਹਣਾ ਹੋਰੀ ਦਿੱਤੀਮ ਪਾਹੇ, ਦਿੱਤੀਮ ਜਿਹਨਾਂ ਨੇ ਮੂਹਣਾ, ਜਿਵੇਂ ਕਹਿੰਦੇ ਮੂਹਣਾ ਮਣਾ ਮੂਹੀ, ਈਧਣ ਨਾਲ ਹੁੰਦਾ ਲੱਕੜਾਂ ਦਾ ਬਾਲਣ ਦਾ ਢੇਰ, ਉਹ ਇੰਨਾ ਬਾਲਣ ਇਕੱਠਾ ਕੀਤਾ ਜਾਏ ਨਾ, ਔਰ ਉਹਦੇ ਵਿਚਾਲੇ ਪੂਰੀ ਥੋੜ੍ਹੀ ਜਿਹੀ ਰਾਂਝੇ ਕਮਾਤਰ ਥੋੜ੍ਹੀ ਜਿਹੀ ਪਾਹੇ ਅੱਗ ਰੱਖ ਦਿੱਤੀ ਜਾਏ ਨਾ, ਦਿੱਤ ਮੈਂ ਨਹੀਂ ਦਿੱਤੀ ਜਾਏ, ਉਹ ਫਿਰ ਸੜ ਕੇ ਸੁਆਹ ਹੋ ਜਾਂਦੀ ਹੈ। ਦੇਖ ਲਓ ਅੱਗ ਜਿਹੜੀ ਆ, ਹਾਂਜੀ ਭੁੱਖ ਖਾ ਜਾਂਦੀ ਹੈ। ਆਗਨੀਆਂ ਲੱਕੜਾਂ ਖਾ ਕੇ ਕੋਈ ਜੰਗਲ ਮੈਦਾਨ ਥੋੜ੍ਹੀ ਜਾਂਦੀ ਹੈ, ਫਿਰ ਉਹ ਕਿੱਥੇ ਭਸਮ ਕਰ ਜਾਂਦੀ ਹੈ, ਸੜ ਕੇ ਸਭ ਸਵਾਹ ਹੋ ਜਾਂਦੀ। ਇਹਨਾਂ ਦੇਵਤਿਆਂ 'ਚ ਵੀ ਕਿੰਨੀ ਵੱਡੀ ਤਾਕਤ ਆ। ਮਨ ਬਸੰਦੜੋ ਸੱਚ ਸੋਹ ਨਾਨਕ ਹੱਬੇ ਦੂਸਰੇ ਉਲਾਹੇ। ਸੱਤ ਸੌ ਸੱਤ ਅੰਗ 'ਤੇ ਕਿਰਪਾ ਕਰਦੇ ਆ ਪਾਤਸ਼ਾਹ ਕਹਿੰਦੇ ਆ। ਇਸੇ ਪ੍ਰਕਾਰ ਮਨ ਵਿੱਚ ਜੇ ਸੱਚੇ ਨਿਰੰਕਾਰ ਦਾ ਪਰਮੇਸ਼ੁਰ ਦਾ ਨਾਮ ਵਸ ਜਾਏ ਨਾ, ਹੱਬੇ ਮੈਨੇ ਸਾਰੇ ਦੁੱਖੜੇ ਜਿੰਨੇ ਵੀ ਦੁੱਖ ਆ ਅਲਾਹੇ ਮੈਨੇ ਦੂਰ ਹੋ ਜਾਂਦੇ। ਅਸੀਂ ਰੱਬ ਨਾਲ ਵੀ ਸਰੀਕਾ ਕਰਦੇ, ਮੈਨੇ ਝਾੜੂ ਦਿੱਤਾ ਸੀ ਮੇਰਾ ਕੰਮ ਨਹੀਂ ਬਣਿਆ, ਅਤੇ ਅਸੀਂ ਡਾਂਗ ਨਾ ਉਹ ਤੋਂ ਕੰਮ ਕਰਾਉਣਾ ਚਾਹੁੰਦੇ ਹਾਂ। ਜੇ ਨਹੀਂ ਹੋਇਆ ਲਓ ਜੀ ਮੈਂ ਤੁਹਾਨੂੰ ਗੁਰਦੁਆਰੇ ਨਹੀਂ ਜਾਣਾ, ਹੁਣ ਨਹੀਂ ਮੈਂ ਸੰਤਾਂ ਸੋ ਜਾਣਾ, ਮੇਰਾ ਕੰਮ ਨਹੀਂ ਹੋਇਆ, ਅਤੇ ਫਿਰ ਛੱਡਦਾ ਜਿਹੋ ਜਿਹੇ ਉਹੋ ਜਿਹਾ ਕੰਮ ਹੋਣਾ। ਆਪਾਂ ਸੌਦੇਗਿਰੀ ਕਰਦੇ ਹਾਂ ਕਿ ਇੰਨੇ ਦਿਨ ਝਾੜੂ ਫੇਰਾਂਗੇ ਮੇਰਾ ਕੰਮ ਹੋ ਜਾਏ। ਰੱਬ ਨੂੰ ਸਮਝੋ ਸਾਡਾ ਮਜ਼ਬੂਰ ਹੈ, ਤਾਂ ਜਦੋਂ ਮਰਜ਼ੀ ਟੋਕਰੀ 'ਚ ਕਰ ਲਈ। ਅੰਦਰ ਸ਼ਰਧਾ ਭਾਵ ਹੈ ਨਹੀਂ, ਐਵੇਂ ਵੱਧਾ ਚੱਟੀ ਜੋ ਭਰੇ ਨਾ ਗੁਣ ਨਾ ਪਕਾਰ। ਵੱਧੇ ਚੱਟੀ ਭਰਦੇ ਆ ਉਹ 'ਚ ਨਾ ਕੋਈ ਗੁਣ ਹੁੰਦਾ ਨਾ ਪਾਪਕਾਰ ਹੁੰਦਾ, ਸ਼ਰਧਾ ਭਾਵ ਕਿਤੇ ਹੁੰਦੀ ਨਹੀਂ, ਸਿਰਫ ਸਵਾਰਥ ਦੇ ਮਾਰੇ ਜਾਂਦੇ ਆ। ਉਹ ਪਰਮੇਸ਼ੁਰ ਦੇ ਲੈਂਦਾ ਪੀ ਦਾ ਕਿੰਨੀ ਕੁ ਅੰਦਰ ਭਾਵਨਾ, ਉਹਦੇ ਨਾਲ ਹੇਰਾ ਫੇਰੀ ਚੱਲਦੀ ਨਹੀਂ। ਪੌੜੀ ਇਸ ਵਾਸਤੇ ਪਾਤਸ਼ਾਹ ਕਿਰਪਾ ਕਰਕੇ ਦੱਸਦੇ ਆ, ਮਨ ਬਸੰਦੋਸ ਸੱਚ ਸੌ ਨਾਨਕ ਹੱਬੇ ਦੁਖੜੇ ਲਾਏ। ਜੇ ਕਹਿੰਦੇ ਇਸ ਤਰ੍ਹਾਂ ਮਨ 'ਚ ਸੱਚਾ ਨਿਰੰਕਾਰ ਦਾ ਨਾਮ ਵਸ ਜਾਏ, ਹੱਬੇ ਮੈਨੇ ਸਾਰੇ ਦੁਖੜੇ ਉਲਾਹੇ ਮੈਨੇ, ਇਹ ਦੂਰ ਹੋ ਜਾਂਦੇ। ਪੌੜੀ ਕੋਟ ਅਗਹਾ ਸਭ ਨਾਸ ਹੋਏ ਸਿਮਰ ਧਰ ਨਾਓ। ਇਹ ਸ਼ਰਧਾ ਭਗਤੀ ਧਾਰ ਕੇ ਇੱਕ ਨਿਰੰਕਾਰ ਦੇ ਨਾਮ ਦਾ ਸਿਮਰਨ ਕੀਤਾ ਜਾਏ। ਸਿਮਰਨ ਕਰਨ ਦੇ ਨਾਲ ਸਾਰੇ ਤਰ੍ਹਾਂ ਦੇ ਪਾਪ ਜਿਹੜੇ ਆ ਨਾਸ ਹੋ ਰਹੇ ਹੋ ਜਾਂਦੇ ਆ, ਨਾਸ ਹੋ ਜਾਂਦੇ ਹਨ। ਮਨ ਚਿੰਦੇ ਫਲ ਪਾਈ ਹੈ ਹਰ ਕੇ ਗੁਣ ਗਾਓ। ਸਿਮਰਤਾ ਨਾ ਹੋਰੀ ਦਾ ਨਾ ਸਿਮਰ ਕਰਨ ਸਾਰੇ ਅੱਗ ਪਾਪ ਨਾਸ ਹੋ ਜਾਂਦੇ ਆ। ਪਰਮਾਤਮਾ ਦੇ ਗੁਣ ਗਾਉਣ ਨਾਲ ਮਨ ਇੱਛਤ ਮਨ ਦੀ ਇੱਛਾ ਮੁਤਾਬਕ, ਤੂੰ ਜਿਹੜਾ ਗੁਰਮੁਖ ਹੈ ਉਹਦੀ ਇੱਛਾ ਗੁਰੂ ਦੀ ਇੱਛਾ ਨਾਲ ਹੀ ਹੁੰਦੀ ਹੈ। ਹੁਣ ਇਹ ਨਹੀਂ ਮਨ ਦੀ ਇੱਛਾ ਚੋਰੀ ਕਰਾਂ, ਜਾਰੀ ਕਰਾਂ, ਬਦਮਾਸ਼ੀ ਕਰਾਂ, ਉਹ ਪੂਰੀ ਹੋ ਜੂਗੀ, ਉਹ ਰੱਬ ਕਿਵੇਂ ਪੂਰੀ ਕਰੇਗਾ। ਮਨ ਇੱਛਤ ਫਲ ਪਾ ਲਈਦੇ, ਪ੍ਰਾਪਤ ਕਰ ਲਈਦੇ ਹਨ ਉਹਦੇ ਗੁਣ ਗਾਉਣੇ ਨਾਲ। ਜਨਮ ਮਰਨ ਪੈ ਕੱਟੀ ਹੈ ਨਿਸ਼ਚਲ ਸੱਜ ਸਾਓ। ਨਿਸ਼ਚਲ ਸੱਚੇ ਥਾਂ ਜਦੋਂ ਸਰੂਪ ਦੀ ਪ੍ਰਾਪਤੀ ਹੋ ਜਾਏ ਆਤਮ ਪਦ ਦੀ, ਇਹ ਪਾਤਸ਼ਾਹ ਦੇ ਜੰਮਣ ਮਨ ਦੇ ਡਰ ਕੱਟੀ ਹੈ। ਇਹ ਵੀ ਬੜਾ ਭੈ ਹੈ ਨਾ, ਜੰਮਣ ਵੇਲੇ ਬੜਾ ਦੁੱਖ ਹੈ, ਮਰਨ ਵੇਲੇ ਇਹ ਸਾਰਾ ਭੈ ਕੱਟਿਆ ਜਾਂਦਾ। ਪੂਰਵ ਹੋਵੇ ਲਿਖਿਆ ਹਰ ਚਰਨ ਸਮਾਓ। ਪਾਤਸ਼ਾਹ ਦੇ ਜੇ ਕੋਈ ਪੂਰਵ ਪਿਛਲਾ ਚੰਗਾ ਕਰਮ ਲਿਖਿਆ ਹੈ ਨਾ, ਇਹ ਤਾਂ ਚਰਨ ਜਿਹੜੇ ਪੂਜਨੀਕ ਔਰ ਵੇਦਾਂ ਕਰਕੇ ਪ੍ਰਤਪਾਦ ਕਰਨੇ ਜੋ ਨਿਰੰਕਾਰ ਆ, ਇਹ ਤਾਂ ਉਹਦੇ ਵਿੱਚ ਸਮਾ ਜਾਂਦਾ ਆ। ਉਹਦੇ ਚਰਨਾਂ ਦੀ ਭਗਤੀ ਕਰਕੇ ਉਹਦੇ 'ਚ ਸਮਾ ਜਾਂਦਾ, ਭੇਦ ਹੋ ਜਾਂਦਾ। ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਵੱਲ ਜਾਓ। ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੋ, ਇਹ ਨਿਰੰਕਾਰ ਆਪਣੀ ਮਿਹਰ ਕਰਕੇ ਸਾਨੂੰ ਮਾੜੇ ਕਰਮਾਂ ਤੋਂ ਰੱਖ ਲਓ। ਅਸੀਂ ਆਪ ਜੀ ਤੋਂ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ। ਸ਼ਲੋਕ ਗ੍ਰਹਿ ਗ੍ਰਹਿ ਰਚਨਾ ਪਾਰੰਗ ਮਨ ਬਲਾ ਸਵਾਦੰਗ ਰਸ ਹੈ। ਜਿਹੜੇ ਪੁਰਖ ਘਰ ਦੀ ਕਹਿੰਦੇ ਅਪਾਰ ਬਹੁਤ ਤਰ੍ਹਾਂ ਦੀ ਰਚਨਾ 'ਚ ਲੱਗੇ ਆ, ਮੀਨਾਕਾਰੀਆਂ ਕਰਵਾਉਂਦੇ ਆ, ਫੁੱਲ ਬੂਟੇ ਬਣਾਉਂਦੇ ਆ, ਤਰ੍ਹਾਂ ਤਰ੍ਹਾਂ ਦੇ ਡਿਜ਼ਾਇਨ ਦਿੰਦੇ ਆ ਇਹਨਾਂ 'ਚ ਲੱਗ ਕੇ, ਔਰ ਮਨ ਦੇ ਜਿਹੜੇ ਬਲਾਸ ਬਹੁਤ ਅੱਗੇ ਇਹਨਾਂ ਕਰਕੇ ਬੇਹੇ ਵਿਕਾਰਾਂ ਦੇ ਰਸਾਂ ਸੁਆਦਾਂ ਨੂੰ ਲੈਂਦੇ ਆ। ਪਹਿਲਾਂ ਤਾਂ ਚੰਗੇ ਮਕਾਨ ਬਣਾ ਲੈ, ਕਲੀਨ ਵਿਛਾ ਲੈ, ਸੋਹਣੇ ਬੈੱਡ ਲਿਆਉਂਦੇ, ਖਾਣ ਪੀਣ ਪਹਿਨਣ ਦਾ ਹਾਂਜੀ ਸਮਾਨ ਰੱਖ ਲਿਆ, ਰੰਗ ਤਮਾਸ਼ਿਆਂ ਵਾਲੀਆਂ ਚੀਜ਼ਾਂ ਲਿਆ ਰੱਖ ਲਈਆਂ, سونے بیڈ بنا لے، گدے بچھا لے، پھر اس طرح کے گلیچے بچھا لے، اتنا کو اڈمبر کر کے پھر کہندے ہیں جڑے بیشے وکاراں دے راستو آ گیا انہوں نے لیندے بھجن بنی کرتے ہیں، اتنے شراباں کباباں کئی کچھ ہوں، چورا سندری شراب چلتی ہے تو کنجریاں دے ناچ چلتے ہیں۔ کداچ نہ سمرانت نانک تے جنت بشٹا کرن ہے، پاشا کرپا کر کے سمجھا دی، کداچ کدے بھی بھول کے بھی نرنکار کا سمرن نہیں کیتا، سپنے چ بھی چیتے نہیں کیتا، وہ جڑے جیو ہے پاشا کہتے بشٹا میں نے وہ گندگی دے کرن ہے، کیڑے ہے، گندگی کا کیڑا کنا گندا ہوگا، وہ گندگی کے کیڑے ہیں، تے جنت وہ جنت بیشٹا کرم ہے، وہ گندگی کے کیڑے ہے، پر یہ بندہ اتنا گندا ہے اچینے جڑے وہ گندگی کے کیڑے بھی کھائی جاتے ہیں، اڑتے ہی نہیں کچھ بھی، مچھ اڈمبر ہب کہو منج محبت نے، پاشاہ نے مچھ بہتے جڑے ہار شنگار لاؤنے ہیں، اڈمبر کئی طرح کے ٹھاٹے وا کے بنا اور ہور بھی ہب کے ہو ساری طرح کے جڑے پدارتھ بھی کول ہے، اڈمبر بڑے بنائے ہیں، پاشا کہتے جی ہردے کے منج میں نے اندر نرانکار کی پریتی نیہ میں نے نہیں تو سارا کچھ ہی ہاں جی نسفل ہے، فجول ہے، کوئی چیز انہوں سے کم نہیں آتی، سو سائیں جی بسر نانک سو تن کھے، پاشا جی کرپا کر کے سمجھا دے جی وہ نرنکار جیم نے جنہوں بھول گیا انہوں کی جیڑی سندر دے نا یہ بھی کھے سمان مٹی دے سمان ہے، وہ مٹی دے سمان ہے، کھے ہے، راکھ دے تو لیا پوڑی سندر سے جان ایک سوکھ رس بھوگن پورے، نرنکار کی کرپا نہ سندر سے جان دے انیکاں طرح کے سوکھ بھوگ رہے ہیں، پورے رس پدارتھ بھی کھان بھوگن ملے ہوئے ہیں، گرے سوئے نے چندن سگند لائے موتی ہیرے سوئے نے سونے دے، پھر شوبھا والے گھروں کے اندر موتی ہیرے لائے، بڑی جڑتکاری میناکاری کی چندن آدک سگندیاں چھڑکائیاں پھول پور پور کے کھلارے ہے، یہ سگندی نے نیند چھیتی آ جائے اتنے آرام کرتا، من اچھے سکھ مان دش نہ ہی بسورے، من اچھے اس طرح من پاؤ سکھان آنندوں بھوگتا مانتا، پر کہندے کچھ بھی بسورے چورا نہیں، بڑے سکھ ہے، بڑے آرام، کہندے بڑا سکھ دتا جی بس سکھان چ لگایا، پاشا کہندے جی سارے سکھ بھی ہے نا جی نرنکار چیتے نہیں آیا، سو پرب چیتنا آوے ہی بشٹا کے کیڑے، کہندے اتنے تو چار دن سکھ بھوگ لیا کہ پننا مایا پدارتھ کٹھے کر کے تے جی انے پدارتھ پا کے تینوں نرنکار چیتے نہیں نہ آتا تو پھر تو گندگی کا کیڑا ہی ہے، بشٹے کا کیڑا ہے، یہ تو اوپر کچھ نہیں، ایویں ہنکار نہ کر، بن ہر نام نہ سانت ہوئے کت ود من تیرے، ہوں بندہ چھوٹے چھوٹے سکھاں نہ بج کے بہ گیا نا، اتنے سانو سکھ بڑا جی، اتنے دکھ ہے، پاتشاہ کہندے جن مرضی اڈمبر کر لا جی پرمیشر کا نام نہیں پھر بھی اندر سڑتا ہی رہتا، بن ہر نام نہ سانت ہوئے کت ود من تیرے، پرمیشر نام جپے تو بنا من نو کدے بھی شانتی پراپت نہیں ہوں، اس واسطے من نو کیڑی ودھی کر کے دھیرج ہوئے گا، دھیرج تا ہی ہوئے گی یہ بھجن بانی کرے گا، دھیرج والا کام تو کرتا نہیں، کام تو سارے ال بلے کری جانا، سلوک چرن کمل برہم کو جنت بیراگی دہدے سہ، نرنکار دے چرن کملوں کا بر ہے جڑا پریمی بن جاتا، وہی تو کوئی چھائی نہیں رہتی، پرنے سارے مٹ جاتے، جڑے منمکھ لوگ ہے وہ مندے کڑوئے گھوڑے جڑے بنا لگام تو لڑائی پھر دے کلپاں روپی گھوڑے کہ دلاتے وجدے تے جڑے وہ پریمی ہیں چرنا دے وہ تو پھر سنسار تو دراغبان ہو کے نرنکار پرمیشر دسے دسنج پال دے پھر دے پاون ویاپک شکتی نو دیکھن دی اچھا کردے ہیں تیاگنت کپٹ روپ مایا نانک آنند روپ سادھ سنگم پاتشاہ کہندے انہوں نے جڑی چھڑ کرن والی مایا یہ تیاگنت چھڑتا تو دنیا پج پج کے چمبڑ دی پاتشاہ کہندے کہ آنند روپ سادھ سنگم نانک آنند روپ سادھ سنگم پاتشاہ کہندے وہ تو پھر سنت سماگم مل کے آنند روپ ہو جاندے سنتاں دے سماگم بہندے آنند ہی آنند ہوں کل ہوں دیکھو مہاپرخ آئے کیسے ودوان سی کنی سندر ویاخیا ہر مہاپرخ نے کی من نو شانت دین والی سی کوئی ادھر اترا چڑھاڑا بچن نہیں تو نرول گرو دے جس دیا ہاں جی بچار چلیں من سائیں مکھ اچرا بتا ہبے لو پاتشاہ کہتے جنہ کے من چ سائی نرنکار کا نام ہے منہ بھی نام نچار دے اور ہبے سارا لوکاں پرمیشر کا نام سنا بتا مینے سنا فردے جتنے بھی جانے نام کی ورشا کرتے بانی کے اپدیش دوارا پاتشاہ کہتے ہیں نانک ہب اڈمبر کوڑیا سن جیوا سچی سوئے پاتشاہ کہتے ہیں جڑے سنسار کے سارے اڈمبر بناؤ بنائے بنوٹاں بنائی ٹھاٹھے باغے بنائے نا انہاں گرمکھاں نے نشچے کیتا ہے تو سارے جھوٹے ہی ہے یہ چار دن کا ٹھاٹھا باغا یہ گندھرو نگر سبز باغ سدا رہن والے نہیں پاتشاہ کرپا کہندے کہندے میں تو وہی سچے سوئی جی سوبا ہے نا کن سو ان سن سن کے میں جینا سن جیو سچی سوئے سچی وہی سوبا سن کے میں جینا یہ جیون پران ہے کہندے جدو اینی شکتی بھی ہو جائے جڑی گل من ہو گئے ساری وہ گل منہ اچار کے پوری گل ہے یا سیدھیاں دی گل کر کے سارے لوگوں نے بتا گھوم پھر لو پاتشاہ کہندے جی نام نہیں نہ پلے سمرن نے یہ جن بھی ڈمبر ٹھاٹھ واٹھ آ یہ تو سارے جھوٹے کہندے میں تو اس نرنکار کی جڑی سچی سوبھا نا صفت سلاح ان سن کے جیتا ہوں ہوں اگے سچے پاتشاہ قدرتی میر کرتے ہوئے اپنے پوڑی بستا ٹوٹی چمپڑی چیر سب چھنا باہر بچرتے ہوئے نا تے گئے تے بھگت ہیما جی سے مہاراج بہت شردالو سی گرو ارجن صاحب گوندوال دے درشن کرنے تن تارن ترے ہوں سی راج بہت چکھڑ نیڑی آ گئی تے وہ پٹھانا کا پنڈ سی کہ چلو اتنے جنا چر نیری ہے آرام کر لیے گرسکھا نے پوچھا کسی نے رہن میں جگہ نہ دیتی وہ شراباں موج مستیاں کر رہے سی بے سوا دے ناچ مجرے ہو رہے سی کہندے اتنے کوئی جگہ نہیں تھوڑے رہن واسطے تے مارے پھر آ کے گرسکھا نے دسیا بیا گل کہندے کوئی جگہ نہیں تھوڑے رہن لی اگے گئے تو اگے ایک سادھارن جی ٹوٹی فوٹی جی جھونپڑی سی اتے رک گئے اتے بھائی ہیما جی مارے تو گرسک ہمیشہ بندگی کرتے سی وہ رہ رہے انہوں کی کریا اس طرح سی جب واڈیاں ہو جانیا نا وہ پھر سٹے چوگ لینے پھر وہ دانے کھڑ کے انہوں سلا چوگنا کہندے وہ ہتھی پھر چکی نہ دانے پی کے پھول کے بنا آئے گا چکاونا تے جے کوئی نہ آئے تو چھک لینا بارے وہی چونپڑی بوا میرے درشن والا کیتا آنند ہو گیا ٹوٹی جی منجی سی اسے سدھار بس پر بچا کے باہر نمسکار کی بےنتی کی مہاراج سجو پرشادے چھونے بےنتی کی باہر پرساد پانی جل پانی چکا کہ مہاراج جل بڑی دور ہے حکم کرو میں لیا ہوں پاشاہ کہتے نہیں اتنے مل جائے گا تو مہاراج نے اتنے وہ سکا ایک چھپڑ سی اسے کاٹ سونے جانی ٹھین جی پیش پاشاہ کہتے نہیں چک لا جدو چکی مہاراج تھے آپ پرمیشر ہے تو اتوں جل نکلیا وہ سارا تالاب بھر گیا باہر بھر دتا یہ پانی کبھی سکے گا نہیں اٹھ گنا والا اتنے بڑا بھاری کونے والا اٹھوں کونے خو لگے گا جڑا اشنان کرے گا مائیاں اٹھاری بیماری ہوں یہ نہیں رہے گی اور بار دتا جتھے نام جپیا میرے پیارے جتھے نام جپیا پرب پیارے سے اصل سوئن چوارے جتھے نام نہ جپیا میرے گوئے دا سی نگر اجاڑی جی جنہوں بار دتا پلی سہاوی شاپری جام ہے گن گائے کت ہی کامنا تولا جتھار وے سرائے تیجا شبد یہ اچاریا جیت سری دیوار پوڑی بستا ٹوٹی چمپڑی چیر سب چھنا پامے کہندے ایدی جڑی چونپڑی چھپری ہے ککھن دی کلی ہے یہ ٹوٹی ہوا جیدے چے نواس کر رہا سارے چیر میں نے جڑے بس کریا وہ بھی چھنا میں نے پاٹے ہوئے آیا جاتنا پاتنا آدرو ادیان پر منا نہ تے اچھی جاتی ہے نہ ہی دے پات کوئی پنگتی ہے نہ ہی نو کوئی آدر سرکار دے رہا وہ دھیان اجاڑ وچ پر منا ہر ویلے پھردا بچردا رہندا ہے سمرن کردا ہے متر نہ ات تن روپ پیڑ کئی ساک نہ سنا نہ کوئی اٹھ پیارا ہی دا متر ہی ہے نہ ہی دے کول کوئی تانے تے سندر سروپ تو بھی یہ رہت ہے کوئی ساک نہ سنا یہ کوئی ہاں جی سبندی بھی نہیں سنا میں نے سنیک تو کوئی گاڑا ساک بھی ہے نہیں راجا سگلی سرشکا ہر نام من پینا کہتے جی بھائی پرماتما کے نام سمر پینا یہ من بھجایا نا جہاں من بھیجا وہ تو کہتے جا سنت بھگت آیا وہ تو ساری سرشٹی کا راجا ہے راجا سگلی سرشکا ہر نام من پینا جہاں من پرمیشر نام بھیجے گیا نا ساری سرشٹی کا راجا اس کی دھوڑ من ادھر ہے پرب ہوئے تو پر سن وہ چرنا کی ٹوٹ جی مل جائے لیا کر کے یہ من منے کہڑے جیو کا بچ گیا وہ جیو جہاں سنسار ساگر تو تر جا نرنکار پرمیشر بھی وہ پرسن ہو جاتا اس طرح مہاراج نے انہوں بردان دتا بھگت ہیما جی نے آپ کے گوند وال چل گیا پچھوں وہ جڑا مسلمانوں کا پنڈ سی نا وہ جن لگ پیا تو جا چھاپڑی پنڈ سی بسن لگ پیا تے ہوں دے سمے وچ کھان چھوٹا پنڈ ہے چاپڑی بڑا پنڈ ہے کئی سجن کٹھا بھی کہتے کھان چاپڑی کٹھا نہ کہہ دیں تپے نے جلے مارن کیا سی گرو انگل صاحب نے ہاں جی یہ پنڈ چھڑ جاؤ تام ہی پوا وہ پھر خیرے جڑے سی وہ مارا منجا چوک کے اتنے چڈ آئے سی جیسے مارن چرن پائے جنگل چ منگل بن گیا یہ چھاپڑی پنڈ جڑا ترن ترن اسٹیشن تو دس میل بائے کون ہے اور یہ چودہ کمان زمین بھی ہے تن تن صاحب شری گرو انگد دیو جی تن تن صاحب شری گرو امرداس جی تن تن صاحب شری گرو ہرگوبند صاحب اتنے چرن پائے چھویں ستگرو جی اس نگر پہنچے ہیں پنجویں ستگران کے بچن چیتے کر کے اتنے سے مارے نے اٹھ کونے والا پھول ہوا بر دتا کہ اس راہ کی بیماری جی ہے جڑی مائی آٹھ حیات والے سے نہ آئے گی، وہی بیماری نہیں رہے گی۔ تینوں تھانہ سریالی لگتا، تحصیل تارن تارن، ضلعے امرتسر کے دیکھتے ہیں۔ یہ مہاراج کوتک ہے، جڑے پریمی ہیں انہوں نے مہاراج کنے بخشیاں کیتیاں، جڑے ہنکاری پٹھان سی، شراباں پیندے کنجریاں نچاؤندے سی، وہ پنڈ پھر اس طرح تباہ ہو گیا سی۔ تو اس وقت مہاراج سچے پاتشاہ دی سیوا کرنے دے نال ساریاں جڑیاں برکتاں ہیں وہ بھائی پراپت ہوندیاں ہیں۔ واہگرو جی کا خالصہ، واہگرو جی کی۔
1: تھینک یو فار لسننگ ٹو سی آئی ایس کے سکھ ریڈیو 94.3 ایف ایم broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਲੋਕ ਅਨਕ ਲੀਲਾ ਰਾਜ ਰਸ ਰੂਪਮ ਚਤਰ ਚਤਰ ਚਮਰਾ ਤਖਤ ਆਸਨਮ ਤਪੇ ਦੇ ਕਹਿਣਾ ਗੁਰੂ ਅੰਗਦ ਸਾਹਿਬ ਮੰਜਾ ਠਾ ਕੇ ਬਾਹਰ ਛੱਡੇ ਜੰਗਲ 'ਚ ਮੰਗਲ ਹੋ ਗਿਆ ਸੀ। ਇਹ ਵਿਆਖਿਆ ਸਰਵਣ ਕੀਤੀ ਹੈ, ਅੱਗੇ ਮਹਾਰਾਜ ਕਿਰਪਾ ਕਰਦੇ ਹਨ। ਇਹ ਜੀਵ ਜਿਹੜਾ ਸੰਸਾਰ 'ਤੇ ਸੁੰਦਰ ਰੂਪ ਧਾਰ ਕੇ ਰਾਜ ਭੋਗਣ ਦੇ ਰਸ ਲੈਂਦਾ ਹੋਇਆ ਅਨੇਕ ਤਰ੍ਹਾਂ ਦੀਆਂ ਲੀਲਾ ਕਰ ਰਿਹਾ ਹੈ। ਸ਼ਬਦ ਹੈ, ਸਪਰਸ਼, ਰੂਪ, ਰਸ, ਗੰਧ, ਇਹ ਜਿਹੜੇ ਪੰਜੇ ਸੂਖਸ਼ਮ ਵਿਸ਼ੇ ਆ, ਇਹਨਾਂ ਦੇ ਰਸਾਂ 'ਚ ਵਸਿਆ ਆ, ਅਨੇਕ ਤਰ੍ਹਾਂ ਦੀਆਂ ਰਾਜਿਆਂ ਵਾਲੀਆਂ ਲੀਲਾ ਕਰ ਰਿਹਾ ਹੈ। ਔਰ ਰਾਜਿਆਂ ਦੇ ਤਖ਼ਤ 'ਤੇ ਆਸਨ ਇਸ ਤਤ ਹੋ ਕੇ ਬੈਠ ਕੇ ਸਿਰ 'ਤੇ ਛਤਰ ਜਾਂ ਚੌਲ ਚਲਾ ਰਿਹਾ ਹੈ। ਹਰ ਚੰਤ ਮੂੜ ਅਗਿਆਨ ਅੰਧ ਹੈ, ਨਾਨਕ ਸੁਪਨ ਮਨੋਰਥ ਮਾਇਆ। ਪਾਤਸ਼ਾਹ ਕਹਿੰਦੇ ਜਿਹੜਾ ਮੂਰਖ ਗਿਆਨ ਵਰਾਗ ਰੂਪੀ ਨੇਤਰਾਂ ਤੋਂ ਪੀਣਾ ਹੋਣ ਕਰਕੇ ਅੰਧ ਹੈ ਅਤੇ ਅੰਧਾ ਹੈ ਔਰ ਅਗਿਆਨੀ ਹੈ। ਅਗਿਆਨਤਾ ਕਰਕੇ ਇਹ ਜਿਹੜੇ ਮਾਇਕੀ ਪਦਾਰਥ ਜਿਹਨਾਂ ਵਿੱਚ ਰਚ ਮਿਚ ਰਿਹਾ ਹੈ, ਇਹ ਮਾਇਕੀ ਪਦਾਰਥ ਜਿਹੜੇ ਆ ਸੁਪਨੇ ਵਾਂਗੂ ਜਾਂ ਜਿਹੜਾ ਮਨੋਰਾਜ ਕਰਨ ਉਹਦੇ ਵਾਂਗੂ ਮਿੱਥਿਆ ਝੂਠੇ ਹਨ। ਸੁਪਨੇ ਆਪ ਰੰਗ ਮਾਣਿਆ ਮਿੱਠਾ ਲੱਗਦਾ ਮੋਹ, ਜਦੋਂ ਸੁਪਨਾ ਆਉਂਦਾ ਤਾਂ ਕਿਸੇ ਵਿਅਕਤੀ ਨੇ ਸੁਪਨੇ ਸਾਰੇ ਆਨੰਦਾਂ ਨੂੰ ਭੋਗਿਆ। ਇਸ ਤਰ੍ਹਾਂ ਜੀਵ ਇਹਨੂੰ ਮਾਇਆ ਦਾ ਮੋਹ ਬੜਾ ਮਿੱਠਾ ਪਿਆਰਾ ਲੱਗ ਰਿਹਾ ਹੈ ਅਤੇ ਸੰਸਾਰ ਜਿਹੜਾ ਸੁਪਨੇ ਵਾਂਗੂ ਇਸ ਜੀਵ ਨੇ ਸਾਰੇ ਜਿੰਨੇ ਵਿਸ਼ੇ ਉਕਾਰਾਂ ਦੇ ਆਨੰਦ ਨੂੰ ਭੋਗਿਆ ਔਰ ਅਗਿਆਨਤਾ ਕਰਕੇ ਮਾਇਆ ਦਾ ਮੋਹ ਇਹਨੂੰ ਬੜਾ ਮਿੱਠਾ ਲੱਗ ਰਿਹਾ ਹੈ। ਨਾਨਕ ਨਾਮ ਵਿਹੂਣੀਆਂ ਸੁੰਦਰ ਮਾਇਆ ਧਰੋਹ, ਪਾਤਸ਼ਾਹੀ ਕਿਰਪਾ ਕਰਦੇ ਹਨ ਇਹ ਜਿਹੜੀ ਸੁੰਦਰ ਮਾਇਆ ਜਿਹੜੇ ਨਾਮ ਤੋਂ ਛੀਣੇ ਰਹਿਤ ਪੁਰਸ਼ ਹੈ ਉਹਨਾਂ ਨੂੰ ਧਰੋਹ ਇਸਨੇ ਛੱਡ ਲਿਆ ਹੈ। ਮੇਰੇ ਨਾਮ ਤੋਂ ਵਿਹੂਣਿਆ ਰਹਿਤ ਆ ਉਹਨਾਂ ਨੂੰ ਮਾਇਆ ਦਾ ਛੱਡ ਵਿਆਪਦਾ ਹੈ। ਔੜੀ ਸੁਪਨੇ ਛੇਤੀ ਚੇਤ ਮੂਰ ਖਿਲਾਇਆ, ਇਸ ਜੀਵ ਨੇ ਇਸ ਸੁਪਨੇ ਅੱਗੇ ਜਿਹੜੇ ਝੂਠੇ ਪਦਾਰਥ ਆ ਉਹਨਾਂ ਨੇ ਚਿੱਤ ਦੀ ਵਰਤੀ ਨੂੰ ਲਾਇਆ ਹੋਇਆ ਹੈ। ਵਿਸਰੇ ਰਾਜ ਰਸ ਭੋਗ ਜਾਗਤ ਪੱਖ ਲਾਇਆ, ਪਰਮਾਤਮਾ ਨੂੰ ਭੁੱਲ ਕੇ ਇਹ ਰਾਜਿਆਂ ਵਾਲੇ ਭੋਗਾਂ ਦੇ ਰਸਾਂ ਵਿੱਚ ਤਾਂ ਜਾਗ ਰਿਹਾ ਆ ਜਾਗਦਾ ਹੋਇਆ ਵੀ ਜਿਹੜੀ ਤ੍ਰਿਸ਼ਨਾ ਦੀ ਆਗਿਆ ਇਹਦੇ 'ਚ ਪੱਖ ਲਾਇਆ ਮੈਨੇ ਤਪ ਰਿਹਾ ਹੈ। ਹਾਰ ਜਾ ਗਈ ਵਿਹਾਰੇ ਧੰਦਾ ਧਾਇਆ ਧੰਦਿਆਂ ਵਿੱਚ ਭੱਜਦਿਆਂ ਨਸਦਿਆਂ ਹਾਰ ਜਾ ਜਿਹੜੀ ਉਮਰ ਵਿਹਾਰੇ ਮੈਨੇ ਬੀਤ ਗਈ ਹੈ। ਪੂਰਨ ਪਏ ਨਾ ਕਾਮ ਮੋਹਿਆ ਮਾਇਆ ਮਾਇਆ ਦੇ ਵਿੱਚ ਮੋਹਿਆ ਹੋਣ ਕਰਕੇ ਇਹਦੇ ਕੋਈ ਵੀ ਕਾਰਜ ਪੂਰੇ ਨਾ ਹੋਏ ਅਧੂਰੇ ਛੱਡ ਕੇ ਤੁਰ ਜਾਂਦਾ ਹੈ। ਕਿਆ ਵਿਚਾਰਾ ਜੰਤ ਜਾ ਭੁਲਾਇਆ ਜਦੋਂ ਨਾ ਕਰ ਪਰਮੇਸ਼ਰ ਨੂੰ ਭੁਲਾ ਦਿੱਤਾ ਇਹ ਫਿਰ ਜੀ ਵਿਚਾਰਾ ਕੀ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ। ਸਲੋਕ ਬਸੰਤ ਸਵਰਗ ਲੋਕ ਹੈ ਜਿੱਤ ਦੇ ਪ੍ਰਿਥਵੀ ਨਵ ਖੰਡਣ ਹੈ ਜਿਸ ਕਿਸੇ ਨੇ ਰਾਜਾ ਹੋ ਕੇ ਨੌ ਖੰਡਾਂ ਵਾਲੀ ਪ੍ਰਿਥਵੀ ਇਹ ਲੋਕਾਂ ਨੂੰ ਰਾਜ ਨੂੰ ਜਿੱਤ ਲਿਆ ਸਾਰੇ ਸੰਸਾਰ ਨੂੰ ਜਿੱਤ ਲਿਆ। ਇਸ ਵਰਗ ਲੋਕ ਜਿਹੜਾ ਉਹਨੂੰ ਪ੍ਰਾਪਤ ਕਰਕੇ ਉੱਥੇ ਵੀ ਸੁੱਖਾਂ ਨਾਲ ਨਿਵਾਸ ਕਰਦਾ ਹੈ ਬਿਸਰਾਂਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਸੰਸਾਰ ਤੇ ਅੰਦਾ ਸਵਰਗ ਕਰਕੇ ਸੁੱਖਾਂ ਵਿੱਚ ਨਿਵਾਸ ਕਰ ਰਿਹਾ ਪਾਤਸ਼ਾਹ ਕਹਿੰਦੇ ਜੇ ਇਹ ਪ੍ਰਾਣੀ ਬਿਸਰਾਂਤ ਹਰ ਗੋਪਾਲ ਹੈ ਉਸ ਗੋਪਾਲ ਨੂੰ ਭੁੱਲ ਜਾਂਦਾ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਪਾਤਸ਼ਾਹ ਕਹਿੰਦੇ ਜਿਹੜਾ ਜੀਵ ਆ ਉਹ ਸੰਸਾਰ ਇਹ ਦੁਨੀਆਂ ਦੀ ਉਜਾੜ ਵਿੱਚ ਭਰਮ ਰਿਹਾ ਭਟਕ ਰਿਹਾ ਜਿਵੇਂ ਉਜਾੜ 'ਚ ਬੰਦਾ ਭਟਕਦਾ ਅਤੇ ਦੁਖੀ ਹੁੰਦਾ ਇਸ ਤਰ੍ਹਾਂ ਦੁੱਖ ਭੋਗਦਾ ਹੈ। ਕੌਤਕੂਟ ਤਮਾਸਿਆ ਚੇਤਨਾਓ ਸੁਣਾਓ ਇਹ ਜਿਹੜੇ ਕੋਟ ਮੈਨੂੰ ਕਰੋੜਾਂ ਤਮਾਸ਼ੇ ਆ ਕੌਤਕ ਇਹਨਾਂ ਦੇ ਨਜ਼ਾਰੇ ਆ ਜਿਨ੍ਹਾਂ ਨੂੰ ਇਹ ਦੇਖਦਿਆਂ ਪਰਮਾਤਮਾ ਚੇਤੇ ਨਹੀਂ ਆਉਂਦਾ ਹੈ। ਕੌਤਕ ਇਹ ਜਿਹੜੇ ਇਸ਼ਚਾਰਜ ਰੂਪ ਇਸ਼ਚਾਰਜ ਕਰਨ ਵਾਲੇ ਬੰਦੇ ਨੂੰ ਕਰੋੜਾਂ ਪ੍ਰਕਾਰ ਦੇ ਤਮਾਸ਼ੇ ਆ ਜਦੋਂ ਇਹਨਾਂ ਚਿੱਤ ਲਾ ਲਿਆ ਪਰਮਾਤਮਾ ਚੇਤੇ ਨਹੀਂ ਆਉਂਦਾ ਹੈ। ਨਾਨਕ ਕੋੜੀ ਨਰਕ ਬਰਾਬਰ ਉਜੜ ਸੋਈ ਥਾਓ ਪਾਤਸ਼ਾਹ ਕਹਿੰਦੇ ਉਹ ਜਿਹੜੇ ਵਿਅਕਤੀ ਆ ਕੋੜੀ ਕਰੋੜਾਂ ਨਰਕਾਂ ਦੇ ਬਰਾਬਰ ਆ ਵੀਹਾਂ ਦੀ ਇੱਕ ਕੋੜੀ ਹੁੰਦੀ ਹੈ ਉਹ ਪੁਰਖ ਜਿਹੜੇ ਆ 20 ਨਰਕਾਂ ਦੇ ਬਰਾਬਰ ਬੜੇ ਦੁੱਖ ਪਾਉਂਦੇ ਆ। ਉਹ ਫਿਰ ਜਿਹੜੇ ਐਸੇ ਬੰਦੇ ਆ ਜਿਹੜੀ ਜਗ੍ਹਾ ਰਹਿੰਦੇ ਆ ਜਿਵੇਂ ਕੋੜੀ ਵਾਸਤੇ ਉਜਾੜ ਜਗ੍ਹਾ ਹੁੰਦੀ ਹੈ ਜਿਹੜੇ ਬੇਮੁੱਖ ਪੁਰਖ ਆ ਜਿਹੜੀ ਜਗ੍ਹਾ ਰਹਿੰਦੇ ਆ ਉਹ ਜਗ੍ਹਾ ਵੀ ਉਜਾੜ ਰੂਪੇ ਆ ਉਜਾੜ ਵਰਗੀ ਕੌੜੀ ਮਹਾਂ ਭਿਆਨ ਉਦਿਆਨ ਨਗਰ ਕਰਮਾਂ ਨੇ ਇਹ ਜਿਹੜਾ ਬੜਾ ਭਿਅੰਕਰ ਸੰਸਾਰ ਉਜਾੜ ਸੀ ਇਹ ਜਿਹੜਾ ਜੀਵ ਹੈ ਅਸੀਂ ਭੁੱਲ ਭੁਲਈਏ 'ਚ ਪਿਆ ਆ ਬੜੀ ਰੌਣਕ ਵਾਲਾ ਸ਼ਹਿਰ ਕਰਕੇ ਇਹਨੂੰ ਮੰਨ ਰਿਹਾ ਇਹਨੂੰ ਨਗਰ ਕਰਕੇ ਇਸਨੇ ਮੰਨਿਆ ਹੋਇਆ ਹੈ। ਝੂਠ ਸਮੱਗਰੀ ਪੇਗ ਸੱਚ ਕਰ ਜਾਂਦੇ ਹਾਂ ਕਿ ਜਿੰਨੀ ਦੁਨੀਆਂ ਦੀ ਮਾਇਆ ਪਦਾਰਥਾਂ ਦੀ ਸਮੱਗਰੀ ਝੂਠੀ ਹੈ ਇਹਨੂੰ ਦੇਖ ਕੇ ਇਸਨੇ ਇਹਨੂੰ ਸੱਚ ਸਰੂਪ ਕਰਕੇ ਜਾਣਿਆ ਹੋਇਆ ਜਿਹੜੀ ਸੱਚ ਸਰੂਪ ਆਤਮਾ ਨੂੰ ਜਾਣਦਾ ਹੈ। ਪੰਨਾ 708 ਕਾਮ ਕ੍ਰੋਧ ਫਿਰ ਹੈ ਅਹੰਕਾਰ ਕਾਮ ਕ੍ਰੋਧ ਅਹੰਕਾਰ ਫਿਰ ਹੈ ਦੇਵਾਨ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਵਿੱਚ ਲੱਗਾ ਹੋਇਆ ਦਵਾਨਿਆ ਹਾਂਜੀ ਪਾਗਲ ਝੱਲਾ ਹੋਇਆ ਫਿਰ ਰਿਹਾ ਹੈ। ਸਿਰ ਲੱਗਾ ਜਮਨ ਡੰਡ ਤਾ ਪਛਤਾਣਿਆ ਜਦੋਂ ਸਿਰ ਦੇ ਉੱਤੇ ਜਮਾਂ ਦਾ ਡੰਡਾ ਵੱਜਿਆ ਇਹ ਪਛਤਾਵੇਗਾ ਇਹ ਪਛਤਾਉਂਦਾ ਮੈਂ ਤਾਂ ਸਾਰੀ ਉਮਰ ਐਵੇਂ ਗੁਆ ਲਈ ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ ਪੂਰੇ ਸਤਿਗੁਰਾਂ ਦੀ ਸਿਕਸ਼ਾ ਤੋਂ ਬਿਨਾਂ ਚੇਤਾਨਿਆ ਮੈਨੇ ਭੂਤਨਿਆਂ ਨੂੰ ਫਿਰ ਰਿਹਾ ਹੈ। ਸਰੋਗ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁੱਲ ਗਰਭਤ ਹੈ। ਕਹਿੰਦੇ ਇਹ ਗੁਰੂ ਪਿਆਰੋ ਇਹ ਜਿਹੜਾ ਰਾਜ ਹੈ ਵੀ ਕਪਟੰ ਮੈਨੂੰ ਛਲ ਰੂਪ ਹੈ ਜਿਹੜਾ ਸੁੰਦਰ ਸਰੂਪ ਹੈ ਇਹ ਵੀ ਕਪਟੰ ਛਲ ਰੂਪ ਔਰ ਜਿਹੜਾ ਧਨ ਹੈ ਕੁੱਲ ਦਾ ਹੰਕਾਰ ਹੈ ਪਾਤਸ਼ਾਹ ਕਹਿੰਦੇ ਕਪਟੰ ਇਹ ਵੀ ਛਲ ਰੂਪ ਹੈ। ਸਚੰਦ ਵੇਖਿਆ ਛਲੰਗ ਛਿਦਰੰਗ ਨਾਨਕ ਬਿਨ ਹਰ ਸੰਗ ਨਾ ਛਲ ਤੇ ਪਾਤਸ਼ਾਹ ਕਹਿੰਦੇ ਹੇ ਗੁਰਮੁਖਾ ਤੂੰ ਕਈ ਤਰ੍ਹਾਂ ਦੇ ਛਾਲ ਰੇਵ ਕਰ ਰਿਹਾ ਦੂਜਿਆਂ ਦੇ ਛਿੱਦਰ ਦੋਸ਼ ਲਗਾ ਰਿਹਾ ਉਹਨਾਂ ਦੀਆਂ ਕਮਜ਼ੋਰੀਆਂ ਦੇਖ ਰਿਹਾ ਔਰ ਵੇਖਿਆ ਦੋਸ਼ ਲਾ ਕੇ ਫਿਰ ਵੇਖਿਆ ਜਿਹੜੀ ਮਾਇਆ ਇਹਨੂੰ ਸੁਸ਼ਾਂਤ ਮੈਨੇ ਇਕੱਤਰ ਕਰ ਰਿਹਾ ਲੇਕਿਨ ਅੰਤ ਸਮੇਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜਿੰਨੇ ਵੀ ਪਦਾਰਥ ਉੱਠੇ ਆ ਅਤੇ ਤੇਰੇ ਨਾਲ ਇਹਨਾਂ 'ਚੋਂ ਕਿਸੇ ਪਦਾਰਥ ਨੇ ਨਹੀਂ ਜਾਣਾ ਇੱਥੇ ਮਿਲੇ ਇੱਥੇ ਰਹਿ ਜਾਣੇ ਆ ਇਹ ਖੰਡੜੋ ਕੀ ਭੁੱਲ ਤੁਮਾਂ ਦਿਸਨ ਸੋਹਣਾ ਇਹ ਜੀਵ ਇਹ ਖੰਡੜੋ ਇਹ ਦੇਖਣ ਵਾਲੇ ਦੀ ਭੁੱਲ ਹੈ ਭੁੱਲ ਚ ਪਿਆ ਕਿਉਂਕਿ ਇਹ ਜਿਹੜੀ ਮਾਇਆ ਇਹਨੂੰ ਦੇਖ ਕੇ ਤੂੰ ਭੁੱਲ ਰਿਹਾ ਪਰਮਾਤਮਾ ਤੈਨੂੰ ਚੇਤੇ ਨਹੀਂ ਇਸ ਤਰ੍ਹਾਂ ਜਿਵੇਂ ਤੁਮਾਂ ਜਿਹੜਾ ਹੁੰਦਾ ਨਾ ਚਿੱਤਰਾ ਜਿਹਾ ਦੇਖਣ ਨੂੰ ਤਾਂ ਸੋਹਣਾ ਲੱਗਦਾ ਪਰ ਉਹਦਾ ਜਿਹੜਾ ਰਸ ਆ ਸਵਾਦ ਉਹ ਬੜਾ ਕੌੜਾ ਹੁੰਦਾ ਅੱਡ ਨਾ ਲਹੰਦੜੋ ਮੁੱਲ ਨਾਨਕ ਸਾਹ ਨੂੰ ਜੁੜੇ ਮਾਇਆ ਅੱਡ ਨਾ ਉਹ ਕੌਡੀ ਦਾ ਵੀ ਬੇਸਵਾਦਾ ਹੋਣ ਕਰਕੇ ਮੁੱਲ ਨਹੀਂ ਪ੍ਰਾਪਤ ਕਰਨਾ ਇਸੇ ਪ੍ਰਕਾਰ ਜੇ ਵਾਸਤਵ ਵਿਚਾਰ ਨਾਲ ਦੇਖਿਆ ਜਾਂ ਵਿਚਾਰ ਦ੍ਰਿਸ਼ਟੀ ਨਾਲ ਤਾਂ ਇਹ ਮਾਇਆ ਜਿਹੜੀ ਦੁੱਖ ਰੂਪ ਹੈ ਔਰ ਜਿਹੜੇ ਅੰਤ ਸਮਾਂ ਆਉਂਦਾ ਇਹ ਮਾਇਆ ਜਿੰਨੀ ਇਕੱਠੀ ਕੀਤੀ ਹੈ ਇਸ ਬੰਦੇ ਦੇ ਨਾਲ ਨਹੀਂ ਜਾਂਦੀ ਹੈ ਪੌੜੀ ਚੱਲਦਿਆਂ ਨਾਲ ਨਾ ਚੱਲਿਆ ਸੋ ਕਿਉਂ ਸੰਜੀ ਹੈ ਇਹ ਮਾਇਆ ਜਦੋਂ ਸੰਸਾਰ ਤੋਂ ਜਾਣਾ ਉਹਦੇ ਨਾਲ ਤਾਂ ਚੱਲਦੀ ਨਹੀਂ ਫਿਰ ਉਹਨੂੰ ਕਾਹਦੇ ਵਾਸਤੇ ਸੰਜੀਆ ਇੰਨਾ ਇਕੱਠਾ ਕਰੀ ਜਾਂਦਾ ਇਸ ਦਾ ਕਹੋ ਕਿਆ ਯਤਨ ਜਿਸ 'ਤੇ ਬੰਦੀ ਹੈ ਇਹ ਕਹਿ ਕੇ ਦੱਸੋ ਕਿ ਉਹਦੇ ਲਈ ਇੰਨਾ ਯਤਨ ਕਾਹਲੇ ਕਰਨਾ ਠੀਕ ਹੈ ਕੁੱਲੀ ਗੁੱਲੀ ਜੁੱਲੀ ਤਿੰਨ ਚੀਜ਼ਾਂ ਦੀ ਲੋੜ ਹੈ ਕਿ ਜਿਹੜਾ ਬਿਲਕੁਲ ਹੀ ਲਾਲਚ ਪੈ ਕੇ ਬੰਦਗੀ ਨਾ ਕਰਨੀ ਉਹ ਤਾਂ ਫਿਰ ਵਿਅਰਥ ਹੈ ਇਹ ਗੱਲ ਕਹਿ ਕੇ ਦੱਸੋ ਉਹਦੀ ਜਿਹੜੀ ਪ੍ਰਾਪਤੀ ਕਰਨ ਦੇ ਇੰਨੇ ਬੜੇ ਬੜੇ ਯਤਨ ਅਡੰਬਰ ਕਰਦਾ ਆਖਿਰ ਤਾਂ ਕਹਿੰਦੇ ਉਸ ਮਾਇਆ ਤੋਂ ਜਿੱਥੋਂ ਬੰਜੀ ਹੈ ਮੈਨੂੰ ਵਿਛੜ ਕੇ ਰਹਿਣਾ ਪੈਣਾ ਜਿਵੇਂ ਰਾਜਾ ਸੀ ਉਹ ਕਹਿੰਦਾ ਵੀ ਕੋਈ ਮੇਰੇ ਰਾਜ ਚੋਂ ਮੂਰਖ ਲੱਜ ਕੇ ਲਿਆਓ ਉਹ ਵਜ਼ੀਰਾਂ ਨੇ ਮੂਰਖ ਲੱਜਿਆ ਉਹਨੂੰ ਸੋਟੀ ਦੇ ਦਿੱਤੀ ਸਾਰੇ ਘੁੰਮ ਘੁੰਮਾ ਕੇ ਆ ਗਿਆ ਕਹਿੰਦੇ ਵੀ ਲੱਜਿਆ ਮੂਰਖ ਕਹਿੰਦੇ ਰਾਜਨ ਉਹ ਬੈੱਡ 'ਤੇ ਪਿਆ ਸੀ ਬਿਮਾਰ ਇਹ ਮਾਇਆ ਨਹੀਂ ਇਕੱਠੀ ਕੀਤੀ ਹੈ ਨਾਲ ਜਾਏਗੀ ਨਹੀਂ ਇਹ ਪੁੱਤਰ ਧੀਆਂ ਪਰਿਵਾਰ ਇਹ ਨਹੀਂ ਇਹ ਰਾਜ ਸਮਾਜ ਨਹੀਂ ਘੋੜੇ ਹਾਥੀ ਚਤਰੰਗਣੀ ਸੈਨਾ ਸੋਨੇ ਚਾਂਦੀ ਹੀਰੇ ਜਵਾਹਰ ਜਿੰਨੇ ਇਕੱਠੇ ਮਹਿਲੜੀਆਂ ਕਿਲੇ ਕੋਸ਼ ਕਹਿੰਦਾ ਨਹੀਂ ਕਹਿੰਦੇ ਸੋਟੀ ਫੜ ਲਓ ਫਿਰ ਨੂੰ ਵੱਡਾ ਕੌਣ ਮੂਰਖ ਅਤੇ ਦੋ ਰੋਟੀਆਂ ਖਾਣੀਆਂ ਸੀ ਇੰਨਾ ਕੱਪੜਾ ਪਹਿਣਾ ਸਾਰੀ ਉਮਰ ਹੀ ਕਿਹੜੇ ਪਾਸੇ ਲੱਗਾ ਰਿਹਾ ਕਿ ਤੂੰ ਵੱਡਾ ਮੂਰਖ ਆ ਜਿਹੜਾ ਹੈ ਲੜਾਈਆਂ ਪੜਾਈਆਂ ਕਿੰਨੀਆਂ ਲੜਕੀਆਂ ਵਿਧਵਾ ਕੀਤੀਆਂ ਕਿੰਨੇ ਬੱਚੇ ਯਤੀਮ ਕੀਤੇ ਕਿੰਨਿਆਂ ਦੇ ਘਰ ਉਜਾੜੇ ਪਜਾੜੇ ਆ ਸੋਟੀ ਫੜ ਲਾ ਤੂੰ ਹੀ ਵੱਡਾ ਮੂਰਖ ਇਹ ਦੂਏ ਨੂੰ ਮੂਰਖ ਕਹਿੰਦਾ ਪਰ ਆਪ ਸੋਚਦਾ ਨਹੀਂ ਸਾਰੀ ਉਮਰ ਹੀ ਇਸ ਤਰ੍ਹਾਂ ਲੰਘ ਜਾਂਦੀ ਜਿਸ ਕਾ ਕਹੋ ਕਿਆ ਯਤਨ ਜਿਸ 'ਤੇ ਬੰਦੀ ਹੈ ਇਹ ਕਹਿੰਦੇ ਉਹਦੀ ਪ੍ਰਾਪਤੀ ਦਾ ਯਤਨ ਕਾਹਦੇ ਲਈ ਕਰਨਾ ਜਿਸ ਤੋਂ ਬੰਦੀ ਹੈ ਜਦੋਂ ਵਿਛੜ ਕੇ ਇੱਕ ਦਿਨ ਰਹਿਣਾ ਪੈਣਾ ਦੁਖੀ ਹੋਣਾ ਹੀ ਪੈਣਾ ਹਰ ਵਿਸਰਿਆ ਕਿਉਂ ਤਰਪਤਾਵੈ ਨਾ ਮਨ ਰੰਜੀ ਹੈ ਨਿਰਾਂਕਾਰ ਨੂੰ ਭੁੱਲਣ ਕਰਕੇ ਕਦੇ ਵੀ ਮਨ ਨੂੰ ਤ੍ਰਿਪਤੀ ਸੰਤੁਸ਼ਟੀ ਨਹੀਂ ਆ ਸਕਦੀ ਹੈ ਅਤੇ ਨਾ ਹੀ ਮਨ ਰੰਜੀ ਹੈ ਨਾ ਮਨ ਨੂੰ ਕੋਈ ਪ੍ਰਸੰਨਤਾ ਹੁੰਦੀ ਹੈ ਪ੍ਰਭ ਛੋੜ ਅੰਨ ਲੱਗ ਗਿਆ ਨਰਕ ਸੁਣਦੀ ਹੈ ਨਿਰਾਂਕਾਰ ਨੂੰ ਛੱਡ ਕੇ ਅਨਮੇ ਨੇ ਜਿਹੜਾ ਹੋਰਨਾਂ ਦੇ ਮਗਰ ਲੱਗ ਗਏ ਹੋਰਨਾਂ ਦੇ ਪਿੱਛੇ ਲੱਗਣਾ ਪਾਤਸ਼ਾਹ ਕਹਿੰਦੇ ਉਹ ਤਾਂ ਨਰਕ ਸਮਝੀ ਹੈ ਨਰਕ 'ਚ ਸਮਝੀ ਇਹਨਾਂ ਨੇ ਜਾ ਕੇ ਸਮਾਉਣਾ ਪੈਂਦਾ ਹੈ ਉਹ ਕਿਰਪਾਲ ਦਿਆਲ ਨਾਨਕ ਪਉ ਪੰਜੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਮਾਲਕ ਅੱਗੇ ਬੇਨਤੀ ਕਰੋ ਹੇ ਦਿਆਲੂ ਕਿਰਪਾਲੂ ਸਾਡੇ 'ਤੇ ਮਿਹਰ ਕਰੋ ਸਾਡੇ ਪਉ ਪੰਜੇ ਡਰ ਜਿਹੜਾ ਆ ਜੰਮਣ ਬਣਦਾ ਦੂਰ ਕਰ ਦਿਓ ਨਾਸ ਕਰ ਦਿਓ ਸਲੋਕ ਨਚ ਰਾਜ ਤੋਂ ਹਮੇ ਸਿੰਘ ਨਚ ਭੋਗ ਰਥ ਮੇ ਸਿੰਘ ਨਚ ਮੇ ਸਿੰਘ ਤੋਂ ਹਮਾਇਆ ਚਾਹ ਮੈਂ ਨਹੀਂ ਪਾਉਣਾ ਇਹ ਰਾਜਿਆਂ ਦੇ ਜਿਹੜੇ ਸੁੱਖ ਮਿਸ਼ਟ ਪਾਤਸ਼ਾਹ ਕਹਿੰਦੇ ਇਹ ਵੀ ਮਿੱਠੇ ਨੇ ਜਿਹੜੇ ਪਦਾਰਥਾਂ ਦੇ ਭੋਗਾਂ ਦੇ ਸਵਾਦ ਇਹ ਵੀ ਮਿੱਠੇ ਨੇ ਔਰ ਜਿਹੜਾ ਮਾਇਆ ਦਾ ਸੁੱਖ ਵੀ ਮਿੱਠਾ ਨੇ ਫਿਰ ਪੁੱਛਿਆ ਕਿ ਮਹਾਰਾਜ ਫਿਰ ਮਿੱਠਾ ਕਿਹੜਾ ਪਦਾਰਥ ਉਹ ਵੀ ਕਿਰਪਾ ਕਰ ਦਿਓ ਪਾਤਸ਼ਾਹ ਕਿਰਪਾ ਕਰਨੇ ਮਿਸ਼ਟਿੰਗ ਸਾਧ ਸੰਗ ਹਰ ਨਾਨਕ ਮਿਸ਼ਟਿੰਗ ਸਾਧ ਸੰਗ ਹਰ ਨਾਨਕ ਦਾਸ ਮਿਸ਼ਟਿੰਗ ਪ੍ਰਭ ਦਰਸ਼ਨ ਮਿਸ਼ਟਿੰਗ ਸਾਧ ਸੰਗ ਪਾਤਸ਼ਾਹ ਕਹਿੰਦੇ ਇੱਕ ਤਾਂ ਹਰੀ ਨਿਰੰਕਾਰ ਦੇ ਸੰਤਾਂ ਦਾ ਹੀ ਮਿੱਠਾ ਮਿਸ਼ਟਿੰਗ ਸਾਧ ਸੰਗ ਹਰ ਨਾਨਕ ਮਿਸ਼ਟਿੰਗ ਸਾਧ ਸੰਗ ਹਰ ਨਾਨਕ ਦਾਸ ਮਿਸ਼ਟਿੰਗ ਪ੍ਰਭ ਦਰਸ਼ਨ ਇਸ ਵਾਸਤੇ ਇੱਕ ਪਛਮ ਪਾਤਸ਼ਾਹ ਕਹਿੰਦੇ ਹਨ ਨਿਰੰਕਾਰ ਦੇ ਸੰਤਾਂ ਦਾ ਸੰਗਠਿਤ ਹੈ। ਦਾਸ ਨਿਸ਼ਟੰਗ ਦਾਸਾਂ ਨੂੰ ਪ੍ਰਭ ਦਰਸ਼ਨ, ਪਰਮਾਤਮਾ ਦਾ ਦਰਸ਼ਨ ਹੀ ਮਿੱਠਾ ਲੱਗਦਾ ਹੈ, ਉਹਦੇ 'ਚ ਬੜਾ ਆਨੰਦ ਮਿਲਦਾ। ਨਿਸ਼ਟੰਗ ਸਾਧ ਸੰਗਾਰ ਨਾਨਕ ਦਾਸ ਨਿਸ਼ਟੰਗ ਪ੍ਰਭ ਦਰਸ਼ਨ, ਲਗੜਾ ਉਸੋ ਨੇਹੋ ਮਨ ਮਜਾਹੁਰ ਉੱਤੇ। ਪਾਤਸ਼ਾਹ ਕਿਰਪਾ ਕਰਦੇ ਆ ਉਸ ਪਰਮੇਸ਼ੁਰ ਦਾ ਅਜਿਹਾ ਨੇਹੋ, ਐਸਾ ਪਿਆਰ ਲਗੜਾ ਮੈਂ ਲੱਗ ਗਿਆ ਹੈ, ਜਿਹੜਾ ਮਨ ਦੇ ਮਜਾਹੁਰ ਮਨ ਦੇ ਅੰਦਰ ਤਦਾਕਾਰ ਹੋ ਗਿਆ, ਬਸ ਗਿਆ ਹੈ, ਉਹਦੇ 'ਚ ਮਨ ਰੱਖਿਆ ਰੰਗਿਆ ਗਿਆ ਹੈ। ਜਿਦੜੋ ਸੱਚ ਸੋਗ ਨਾਨਕ ਮਿੱਠੜਾ ਸੋਧਣੇ। ਪਾਤਸ਼ਾਹ ਕਿਰਪਾ ਕਰਦੇ ਆ ਉਹ ਜਿਹੜਾ ਮਿੱਠੜਾ ਪਿਆਰਾ ਧਣੀ ਨਾਮ ਮਾਲਕ ਦਾ ਨਿਰੰਕਾਰ ਹੈ, ਉਹਦੇ ਸਾਰੇ ਨਾਮ ਰੂਪੀ ਜਿਹੜੇ ਥੋਕ ਪਦਾਰਥ ਥੋਕ ਨਾਮ ਪਦਾਰਥਾਂ ਦਾ, ਇਹਨਾਂ ਵਿੱਚ ਮੇਰਾ ਮਨ ਵਿਦੜੋ ਮੈਨੂੰ ਤਦਾਕਾਰ ਹੋ ਗਿਆ, ਦਹੀਂ ਦੇ ਵਿੱਚ ਹੀ ਲੀਨ ਹੋਇਆ ਰਹਿੰਦਾ ਹੈ। ਪੌੜੀ ਹਰ ਦਿਨ ਕੁਛ ਨੂੰ ਲੱਗ ਗਈ ਭਗਤ ਨੂੰ ਕੋ ਮਿੱਠਾ, ਜਿਹੜੇ ਨਿਰੰਕਾਰ ਦੇ ਪਿਆਰੇ ਆ ਭਗਤ ਜਾਣੇ ਆ ਪਰਮੇਸ਼ੁਰ ਨਾਮ ਬਿਨਾਂ ਉਹਨਾਂ ਨੂੰ ਕੋਈ ਪਦਾਰਥ ਵੀ ਮਿੱਠਾ ਨਹੀਂ ਲੱਗਦਾ। ਇਹ ਠੀਕ ਆ ਸਰੀਰ ਦੀ ਲੋੜ ਦੇ ਮੁਤਾਬਕ ਜਾਤੀ ਪਰਾ ਰੱਬਦੇ ਆ, ਹਾਂਜੀ ਖਾਣਾ ਪੀਣਾ ਬਣਿਆ, ਪਰ ਇਹਨਾਂ ਦੇ ਸਵਾਦਾਂ ਵਿੱਚ ਫਸ ਕੇ ਪਰਮਾਤਮਾ ਨੂੰ ਭੁਲਾਉਂਦੇ ਨੇ। ਆਉਣ ਸਵਾਦ ਸਾਹਿਬ ਕੀ ਪਿਆ ਕਰਨੇ ਉਹਨਾਂ ਨੂੰ ਡੀਠਾ, ਉਹਦੇ ਭਗਤ ਪਿਆਰੇ ਉਹਨੇ ਨਿਰਨਾ। ਇਹ ਕਰਕੇ ਦੇਖ ਲਿਆ ਜਿੰਨੇ ਵੀ ਹੋਰ ਸਵਾਦ ਆ ਇਹ ਸਾਰੇ ਫਿੱਕੇ ਆ, ਇਹਨਾਂ 'ਚ ਰਸ ਨਹੀਂ। ਅਗਿਆਨ ਭਰਮ ਦੁੱਖ ਕੱਟਿਆ ਗੁਰ ਪੈ ਵਸੀਠਾ, ਜਦੋਂ ਸਤਿਗੁਰੂ ਜੀ ਵਸੀਠਾ ਵਕੀਲ ਪ੍ਰਾਪਤ ਹੋ ਗਿਆ, ਅਗਿਆਨ ਤਾਰੂ ਭਰਮ ਦੁੱਖ ਕੱਟਿਆ ਜਾਂਦਾ। ਜਿਵੇਂ ਹੁਣ ਜੱਜ ਦੇ ਕੋਈ ਮੁਕੱਦਮਾ ਆ, ਉਹ ਵਕੀਲ ਤੋਂ ਬਿਨਾਂ ਉੱਥੇ ਮੁਕੱਦਮਾ ਜਿਹੜਾ ਉਹ ਨਹੀਂ ਲੜਿਆ ਜਾਂਦਾ। ਇਸ ਦਰਗਾਹ ਦੇ ਵਕੀਲ ਕੌਣ? ਗੁਰੂ ਸਾਹਿਬ ਹੈ। ਚਰਨ ਕਮਲਾਂ ਨੂੰ ਵੇਦਿਆ ਜਿਉਂ ਰੰਗ ਮਜੀਠਾ, ਇਸ ਵਾਸਤੇ ਜਿਹੜੇ ਹਰੀ ਦੇ ਪਿਆਰੇ ਭਗਤ ਜਾਂਦੇ ਉਹਨਾਂ ਦਾ ਮਨ ਪਰਮਾਤਮਾ ਦੇ ਚਰਨ ਕਮਲਾਂ ਨਾਲ ਮਿਲ ਗਿਆ। ਇਸ ਤਰ੍ਹਾਂ ਜਿਸ ਤਰ੍ਹਾਂ ਮਜੀਠਾ ਰੰਗ ਕੱਪੜੇ ਨਾਲ ਮਿਲ ਜਾਂਦਾ ਨਾ, ਉਹ ਫਿਰ ਛੱਡਦਾ ਨਹੀਂ ਕੱਪੜੇ ਨੂੰ। ਇਸ ਤਰ੍ਹਾਂ ਗੁਰੂ ਦੇ ਪਿਆਰ ਰੰਗ 'ਚ ਐਸੇ ਰੰਗੇ ਹੈ, ਗੁਰੂ ਉਹਨਾਂ ਨੂੰ ਨਹੀਂ ਛੱਡਦਾ, ਉਹ ਗੁਰੂ ਸਾਹਿਬ ਨੂੰ ਨਹੀਂ ਛੱਡਦੇ। ਜਿਵੇਂ ਸਤਿਗੁਰਾਂ ਦੇ ਚਰਨਾਂ ਨਾਲ ਮਨ ਤਦਾਕਾਰ ਹੋ ਗਿਆ ਮਿਲ ਗਿਆ, ਤਾਂ ਮਜੀਠੇ ਰੰਗ ਵਾਂਗ ਪੱਕਾ ਇਹ ਫਿਰ ਜਿਹੜਾ ਆਤਮਾ ਰੰਗ ਸੀ ਨਾ ਪਿਆਰ ਦਾ, ਉਹ ਚੜ੍ਹ ਗਿਆ। ਇਹ ਤਾਂ ਬੰਦ ਬੰਦ ਕੱਟਿਆ ਜਾ ਯਾਰ ਇੱਥੇ ਜਾਣ ਕੋਪਰੀ ਲੈ ਜਾਏ, ਚੱਲ ਗਿੜੀਆਂ ਦੇ ਤੁੰਬੇ ਤੁੰਬੇ ਹੋ ਜਾਣ, ਭਾਈ ਦਿਆਲੇ ਨੂੰ ਦੇਲ ਚੋਵਾਲ ਜਾਣ, ਉਹ ਨਹੀਂ ਰੰਗ ਪੈ ਲੈਂਦਾ। ਜੀਓ ਪ੍ਰਾਣ ਤਨ ਮਨ ਪ੍ਰਭੂ ਬਿਨਸ ਸਭ ਝੂਠਾ, ਜੀਓ ਪ੍ਰਾਣ ਤਨ ਮਨ ਪ੍ਰਭੂ ਬਿਨਸ ਸਭ ਝੂਠਾ। ਜਿਸ ਸਮੇਂ ਜੀ ਪ੍ਰਾਣ ਤਨ ਮਨ ਇਹ ਜਾਣ ਲਿਆ ਗਿਆ ਤਾਂ ਪ੍ਰਭੂ ਦਾ ਹੀ ਹੈ, ਇਹ ਜੀ ਪ੍ਰਾਣ ਤਨ ਅਤੇ ਮਨ ਵਿੱਚ ਪਰਮੇਸ਼ੁਰ ਦਾ ਪਿਆਰ ਪੈਦਾ ਹੋ ਗਿਆ। ਉਸ ਵੇਲੇ ਜਿਹੜਾ ਝੂਠੇ ਦੁਨੀਆਂ ਦੇ ਮਾਇਕੀ ਪਦਾਰਥ ਆ ਇਹਨਾਂ ਦਾ ਜਿਹੜਾ ਪ੍ਰੇਮ ਸੀ ਉਹ ਬਿਨਸ ਹੈ, ਉਹ ਤਾਂ ਫਿਰ ਨਾਸ ਹੋ ਗਿਆ। ਅਤੇ ਜਿਹਨੂੰ ਪ੍ਰਭੂ ਨਾਲ ਪ੍ਰੇਮ ਨਹੀਂ ਪਿਆ ਉਹਨੂੰ ਜ਼ਰੂਰ ਮਿੱਠੇ ਲੱਗਦੇ ਆ ਸਲੋਕ। ਜਗਤ ਜਲੰਗ ਨਾ ਜੀਵ ਮੇਨੰਗ ਨਾ ਤਿਆਗ ਚਾਤਰਕ ਮੇਘ ਮੰਡਲ ਹੈ, ਜਿਸ ਤਰ੍ਹਾਂ ਮੱਛੀ ਪਾਣੀ ਨੂੰ ਤਿਆਗ ਜਦੋਂ ਤਿਆਗ ਦਿੰਦੀ ਹੈ ਪਾਣੀ ਦਾ ਜੀਵਨ ਉਹ ਜੀ ਨਹੀਂ ਸਕਦੀ, ਇਸੇ ਪ੍ਰਕਾਰ ਚਾਤਰਕ ਪਪੀਹਾ ਜਿਹੜਾ ਉਹ ਮੇਘ ਮੰਡਲ ਬਦਲਾਂ ਨੂੰ ਨਹੀਂ ਤਿਆਗਦਾ, ਉਹਨੂੰ ਆਸ ਹੁੰਦੀ ਹੈ ਕਿ ਸੁਨਤੀ ਬੂੰਦ ਮਿਲੇਗੀ। ਬਾਣ ਬੇਦੰਜ ਕੁਰੰਕ ਨਾਦਨ ਅਲ ਬੰਧਨ ਕੁਸਮ ਬਾਸ ਨੇ, ਹੁਣ ਅੱਗੇ ਦੇ ਚਾਹੁੰਦੇ ਜਿਸ ਤਰ੍ਹਾਂ ਕੁਰੰਕ ਹਾਰਨ, ਉਹ ਕੰਡੇੜੇ ਦੇ ਨਾਦਨ ਜਿਹੜਾ ਸ਼ਬਦ ਆ ਉਹਨੂੰ ਸੁਣ ਕੇ ਬੀਨ ਵੱਜਦੀ ਹੈ। ਬਾਣਾਂ ਨੇ ਬੇਦੰਜ ਬਾਣਾਂ ਤੀਰਾਂ ਨਾਲ ਬਿਨਿਆ ਜਾਂਦਾ, ਔਰ ਜਿਸ ਤਰ੍ਹਾਂ ਅਲ ਭੌਰਾ ਜਿਹੜਾ ਬਾਸ ਨੇ ਬਾਸ਼ਨੂੰ ਨੂੰ ਲੈਂਦਾ ਲੈਂਦਾ ਕਬਲ ਫੁੱਲ ਦੇ ਵਿੱਚ ਹੀ ਬੰਧਨ ਬੱਝ ਜਾਂਦਾ, ਵਿੱਚ ਹੀ ਪ੍ਰਾਣ ਦੇ ਦਿੰਦਾ। ਚਰਨ ਕਮਲ ਰਚੰਤ ਸੰਤ ਹੈ ਨਾਨਕਾਂ ਨਾਲ ਰੁਚਦੇ, ਇਸੇ ਪ੍ਰਕਾਰ ਸੰਤਾਂ ਦਾ ਮਨ ਨਿਰੰਕਾਰ ਦੇ ਚਰਨ ਕਮਲ ਰਚੰਤ ਰਚਿਆ ਰਹਿੰਦਾ, ਕਲਾਕਾਰ ਹੋਇਆ ਰਹਿੰਦਾ। ਪਾਤਸ਼ਾਹ ਕਹਿੰਦੇ ਇਸੇ ਵਾਸਤੇ ਸੰਤ ਜਿਹੜੇ ਆ ਉਹਨਾਂ ਨੂੰ ਆਉਣ ਹੋਰ ਕੋਈ ਵੀ ਪਦਾਰਥ ਚੰਗਾ ਨਹੀਂ ਲੱਗਦਾ। ਮੁੱਖ ਦਿਖਾਓ ਪਲਕ ਛੱਡ ਅੰਨ ਡੇਊ ਚਿਤ, ਜਿਸ ਸਮੇਂ ਨਿਰੰਕਾਰ ਨੇ ਆਪਣਾ ਮੁਖੜਾ ਸੰਤਾਂ ਨੂੰ ਦਿਖਾਊ ਦਿਖਾ ਦਿੱਤਾ, ਆਪਣਾ ਦਰਸ਼ਨ ਦਿਖਾਉਂਦਾ, ਉਸ ਵੇਲੇ ਸੰਤ ਉਸ ਨਿਰੰਕਾਰ ਨੂੰ ਇੱਕ ਪਲ ਥੋੜ੍ਹਾ ਮਾਤਰ ਵੀ ਛੱਡ ਕੇ ਆਣ ਡੇਊ ਚਿਤ, ਹਾਂਜੀ ਹੋਰ ਕਿਸੇ 'ਚ ਆਪਣਾ ਚਿੱਤ ਹੋਰ ਧਿਆਨ ਨਹੀਂ ਦਿੰਦੇ, ਉਹਨਾਂ ਦਾ ਚਿੱਤ ਤਾਂ ਉਸ ਨਿਰੰਕਾਰ ਨਾਲ ਜੁੜਿਆ ਰਹਿੰਦਾ। ਜੀਵਨ ਸੰਗਮ ਤੇ ਸਤਣੀ ਹਰ ਨਾਨਕ ਸੰਤਾਂ ਮਿੱਤ ਉਹ ਜਿਹੜਾ ਧਣੀ ਕੌਣ ਮਾਲਕ ਪਰਮੇਸ਼ਰ ਨਿਰੰਕਾਰ ਦੇ ਸੰਗਮ ਸੰਗਮ ਮੈਨੇ ਮਿਲਾਪ ਦੇ ਨਾਲ ਸੰਤ ਜਨਾਂ ਨੇ ਆਪਣਾ ਜੀਵਨ ਪਵਿੱਤਰ ਬਣਾ ਲਿਆ ਹੈ ਪਾਤਸ਼ਾਹ ਕਹਿੰਦੇ ਇਸ ਕਰਕੇ ਜਿਹੜਾ ਹਰੀ ਨਿਰੰਕਾਰ ਹੈ ਹਾਂਜੀ ਉਹ ਸੰਤਾਂ ਦਾ ਮਿੱਤ ਮੈਨੇ ਮਿੱਤਰ ਹੈ ਪੌੜੀ ਜਿਸ ਜਿਉਂ ਮੱਛਲੀ ਹੈ ਇੱਥੇ ਪਾਠ ਜਿਸ ਹੈ ਕਿ ਜਿਉਂ ਹੈ ਜਿਉਂ ਮੱਛਲੀ ਨੂੰ ਪਾਣੀ ਹੈ ਕਿਉਂ ਜੀਵਨ ਪਾਵੇ ਇੱਥੇ ਗਲਤ ਛੱਪ ਗਿਆ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਕਿਸ ਪ੍ਰਕਾਰ ਜੀਵਨ ਪਾ ਸਕਦੀ ਨਹੀਂ ਪਾ ਸਕਦੀ ਅਥਵਾ ਪਾਣੀ ਬਿਨਾਂ ਮੱਛੀ ਕਿਸੇ ਪ੍ਰਕਾਰ ਜੀਂਦੀ ਰਹਿ ਹੀ ਨਹੀਂ ਸਕਦੀ ਉਹਦਾ ਜੀਵਨ ਪਾਣੀ ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ ਜਿਸ ਪ੍ਰਕਾਰ ਕਹਿੰਦੇ ਬੂੰਦ ਵੀ ਹੋਣਾ ਚਾਤਰ ਸਵੰਤੀ ਬੂੰਦ ਤੋਂ ਬਿਨਾਂ ਜਿਹੜਾ ਪਪੀਹਾ ਆ ਬਿੰਡਾ ਆ ਹੈਂ ਉਹਨੂੰ ਕਿਸ ਤਰ੍ਹਾਂ ਤ੍ਰਿਪਤੀ ਹੋ ਸਕਦੀ ਕਿਵੇਂ ਤ੍ਰਿਪਤਾਵੈ ਤ੍ਰਿਪਤ ਹੋ ਸਕਦਾ ਨਹੀਂ ਹੋ ਸਕਦਾ ਨਾਦ ਕਰਾਂ ਕਹਿ ਵੇਦਿਆ ਸਾਨੂੰ ਖੁੜਤਾਵੈ ਜਿਸ ਪ੍ਰਕਾਰ ਘੰਡੇ ਹੇੜੇ ਦਾ ਨਾਦ ਨਾ ਮੰਗਾ ਸ਼ਬਦ ਸ਼ਬਦ ਦਾ ਜਿਹੜਾ ਬਿਨਿਆ ਉਹ ਕਰਾਂਕ ਹਰਨ ਜਿਹੜਾ ਉੱਠ ਕੇ ਜਿਹੜਾ ਸ਼ਿਕਾਰੀ ਆ ਉਹਦੇ ਸਾਹਮਣੇ ਦੌੜਾ ਆਉਂਦਾ ਹੈ ਇਹ ਨਹੀਂ ਸਮਝਦਾ ਵੀ ਮੇਰੀ ਹੁਣ ਮੌਤ ਹੈ ਜਾਂ ਮੈਨੂੰ ਫੜ ਲਏਗਾ ਭਵਰ ਲੋਭੀ ਕੁਸਮ ਬਾਸ ਸੁੱਖਾ ਮਿਲਾਪ ਬੰਦਾ ਹੈ ਇਸ ਤਰ੍ਹਾਂ ਬਾਦਸ਼ਾਹ ਦਾ ਲੋਭੀ ਜਿਹੜਾ ਭੋਰਾ ਹੈ ਕੁਸਮ ਨਾਮ ਫੁੱਲ ਦਾ ਫੁੱਲ ਦੇ ਵਿੱਚ ਮਿਲ ਕੇ ਆਪਣੇ ਬਾਸ ਸੁੱਖਾ ਜਿਹੜੀ ਫੁੱਲ ਦੀ ਬਾਦਸ਼ਾਹ ਦੇ ਵਿੱਚ ਫਿਰ ਉਹ ਆਪਣੇ ਆਪ ਨੂੰ ਬਣਾ ਲੈਂਦਾ ਹੈ ਬਸ ਸੁੱਕਾ ਪਾਠ ਨਹੀਂ ਕਰਨਾ ਬਸ ਸੁੱਕਾ ਕਿਉਂ ਸੰਤ ਜਨਵਰ ਪ੍ਰੀਤਾ ਦੇਵਦਾਰ ਸਭਾ ਵਾ ਕਿਸੇ ਦੁਆਰਾ ਸੰਤ ਜਨ ਜਿਹੜੇ ਮਹਾਤਮਾ ਉਹਦੀ ਨਿਰੰਕਾਰ ਨਾਲ ਪ੍ਰੀਤੀ ਹੈ ਮਾਰੇ ਦਰਸ਼ਨ ਦੇਖ ਕੇ ਅਗਾਵ ਇਹਨਾਂ ਨੂੰ ਤ੍ਰਿਪਤ ਹੋ ਜਾਂਦੇ ਆ ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਆਰਾਧਨ ਹੈ ਇਹ ਨਿਰੰਕਾਰ ਅਸੀਂ ਆਪ ਦੇ ਚਰਨ ਕਮਲਾਂ ਨੂੰ ਚਿਤ ਵਿੱਚ ਚੇਤੇ ਕਰਦੇ ਰਹਿੰਦੇ ਹਾਂ ਔਰ ਆਪਣੇ ਅੰਦਰ ਸਵਾਸ ਸਵਾਸ ਬਾਹਰ ਸਵਾਸ ਜਾਂਦੇ ਹਾਂ ਅੰਦਰ ਆਉਂਦੇ ਹਾਂ ਤੁਹਾਡੇ ਨਾਮ ਦੀ ਆਰਾਧਨਾ ਕਰਦੇ ਹਾਂ ਨੈ ਵਿਸ਼ਰਾਂਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਵਰ ਹੈ ਪਾਤਸ਼ਾਹ ਕਹਿੰਦੇ ਹੇ ਅਚੁੱਤ ਅਗੇੜ ਨਿਰੰਕਾਰ ਤੁਹਾਡਾ ਨਾਮ ਸਾਨੂੰ ਕਦੇ ਭੁੱਲਦਾ ਨਹੀਂ ਪਾਤਸ਼ਾਹ ਕਿਰਪਾ ਕਰ ਰਿਹਾ ਹੇ ਨਿਰੰਕਾਰ ਆਪ ਜੀ ਸਾਰਿਆਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ ਵਾਲੇ ਹੋ ਸੀਤੜਾ ਮਨ ਮੰਝਾ ਹੇ ਪਲਕ ਨਾ ਥੀਵੈ ਬਾਹਰਾ ਹੇ ਸੱਚੇ ਪਾਤਸ਼ਾਹ ਜੀ ਤੁਹਾਡਾ ਜਿਹੜਾ ਸਿਮਰਨ ਹੈ ਮੰਝਾਏ ਮੈਂ ਨਹੀਂ ਉਹਦੇ 'ਚ ਮੇਰਾ ਮਨ ਸੀਤੜਾ ਨੂੰ ਸੀਤਾ ਗਿਆ ਹੁਣ ਇੱਕ ਪਲ ਥੋੜ੍ਹਾ ਮਾਤਰ ਵੀ ਆਪ ਜੀ ਤੋਂ ਬਾਅਦ ਥੀਵੈ ਨਹੀਂ ਹੁੰਦਾ ਹੈ ਹੁਣ ਤੋਂ ਬਾਅਦ ਕਿਵੇਂ ਹੋਏਗਾ ਸੱਚਾ ਪਿਆਰ ਪੈ ਗਿਆ ਨਾਨਕ ਆਸੜੀ ਨਵਾਹੇ ਸਦਾ ਪੇ ਬੰਦੋ ਸਾਈ ਧਣੀ ਪਾਤਸ਼ਾਹ ਨੇ ਸੱਚੇ ਧਣੀ ਮਾਲਕ ਨਿਰੰਕਾਰ ਇਹ ਮੇਰੀ ਆਸ ਪੂਰੀ ਕਰ ਦਿਓ ਜਿਹੜਾ ਮੈਂ ਸਦਾ ਹੀ ਤੁਹਾਡੇ ਦਰਸ਼ਨ ਨੂੰ ਦੇਖਦਾ ਹੀ ਰਹਾਂ ਪੌੜੀ ਆਸਾ ਬੰਦੀ ਆਸ ਕੇ ਸਾਰੀ ਪੂਰੀ ਹੈ ਮੇਰੇ ਕੋਲ ਪਾਲ ਗੋਬਿੰਦ ਨਾ ਕਬੂ ਝੂਰੀ ਹੈ ਇਹ ਗੁਸਾਈ ਮਾਲਕ ਮੈਂ ਆਸਾ ਵਾਲਾ ਹੋ ਕੇ ਆਸ ਕਰਦਾ ਮੇਰੀਆਂ ਆਸਾਂ ਪੂਰੀਆਂ ਕਰ ਦਿਓ ਹੇ ਗੋਬਿੰਦ ਹੇ ਗੋਪਾਲ ਆਪ ਕਿਰਪਾ ਕਰੋ ਮੈਨੂੰ ਮਿਲਣਾ ਕਰੋ ਔਰ ਜਿਹਦੇ ਕਰਕੇ ਮੈਨੂੰ ਕਦੇ ਵੀ ਝੋਰਾ ਨਾ ਹੋਵੇ ਕਦੇ ਵੀ ਝੋਰਨਾ ਨਾ ਕਰਾਂ ਹਰ ਵੇਲੇ ਤੈਨੂੰ ਚੇਤੇ ਕਰਦਾ ਰਹਾਂ ਦੇਹੋ ਦਰਸ ਮਨ ਚਾਹੋ ਲਹਿ ਜਾਏ ਤਸੂਰੀ ਹੈ ਹੋਏ ਪਵਿੱਤਰ ਸਰੀਰ ਚਰਨਾ ਧੂਰੀ ਹੈ ਮਨ ਚ ਐਸਾ ਉਤਸ਼ਾਹ ਬਖਸ਼ੋ ਆਪਣਾ ਦਰਸ਼ਨ ਦਿਓ ਐਸਾ ਉਤਸ਼ਾਹ ਬਣਿਆ ਰਹੇ ਜਿਹਦੇ ਕਰਕੇ ਬਸੂਰੀ ਹੈ ਕਿ ਜਿੰਨੇ ਵੀ ਝੋਰੇ ਹੈ ਉਹ ਲੈ ਜਾਣ ਔਰ ਸੰਤ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਕੇ ਅਥਵਾ ਆਪ ਜੀ ਦੇ ਚਰਨਾਂ ਦੀ ਧੂੜ ਨਾਲ ਸਰੀਰ ਜਿਹੜਾ ਕੋਈ ਪਵਿੱਤਰ ਸਰੀਰ ਚਰਨਾਂ ਧੂੜੀ ਚਰਨਾਂ ਦੀ ਧੂੜੀ ਨਾਲ ਪਵਿੱਤਰ ਹੋ ਜਾਂਦਾ ਪਾਰਵਾਂ ਗੁਰਦੇਵ ਸਦਾ ਹਜ਼ੂਰੀਆਂ ਇਹ ਪਰਾਰੂਪੀ ਬ੍ਰਹਮ ਨਿਰੰਕਾਰ ਵਿਆਪਕ ਸਰੂਪੀ ਗੁਰੂ ਜਿਹੜੇ ਵੱਡੇ ਆ ਪੂਜਨੀ ਕਿਹਾ ਦੇ ਪ੍ਰਕਾਸ਼ ਰੂਪ ਕਿਹਾ ਨਿਰੰਕਾਰ ਪ੍ਰਭਤਾ ਦੇ ਸੰਯੋਗ ਤੇ ਹਾਂ ਤੁਸੀਂ ਅਤੇ ਆਪ ਜੀ ਸਦਾ ਹਾਜ਼ਰ ਹਜ਼ੂਰ ਹੈ ਆਪ ਕਿਰਪਾ ਕਰਕੇ ਮੈਨੂੰ ਹਜ਼ੂਰੀ ਵਿੱਚ ਰੱਖੋ ਸਦਾ ਤੁਹਾਡੀ ਸੇਵਾ ਵਿੱਚ ਲੱਗੇ ਰਹੀਏ ਸਲੋਕ ਰਸਨਾ ਚਿਰੰਤ ਨਾਨੂੰ ਸਰਗੁਣ ਸੁਨੰਤ ਸ਼ਬਦ ਅੰਮ੍ਰਿਤਾ ਹੈ ਸਤਿ ਸੁਣੋ ਅੰਗ 'ਤੇ ਕਿਰਪਾ ਕਰਦੇ ਜਿਹੜੇ ਗੁਰਮੁਖ ਰਸਨਾਂ ਨੂੰ ਪਰਮੇਸ਼ਰ ਨਾਮ ਨੂੰ ਵਿਚਾਰਦੇ ਹਨ ਔਰ ਸਰਵ ਨੂੰ ਕੰਨਾਂ ਨਾਲ ਅੰਮ੍ਰਿਤ ਰੂਪੀ ਸ਼ਬਦ ਨੂੰ ਵਿਚਾਰ ਨੂੰ ਸੁਣਦੇ ਹਨ, ਨਾਨਕ ਤਿੰਨ

ਤਾਜੋ ਹਨ ਪੌੜੀ ਸਲ ਬਲਿਹਾਰੀ ਤਿੰਨਾਂ ਜੇ ਸੁਣ ਤੇ ਹਰ ਕਥਾ ਅਸੀਂ ਉਹਨਾਂ ਨੂੰ ਸਦਾ ਬਲਿਹਾਰ ਜਾਂਦੇ ਹਾਂ ਜਿਹੜੇ ਸਦਾ ਵਾਸਤੇ ਨਿਰੰਕਾਰ ਦੀ ਪਵਿੱਤਰ ਕਥਾ ਸੁਣਦੇ ਹਨ। ਪੂਰੇ ਦੇ ਪ੍ਰਧਾਨ ਨਵਾਬ ਹੈ ਪਰਮਾਤਾ, ਉਹ ਗੁਣ ਪਿਆਰੇ ਸ਼ੁਭ ਗੁਣਾਂ ਨਾਲ ਪੂਰੇ ਹੈ। ਪ੍ਰਧਾਨ ਮਨੀ ਮੁਖੀ ਸ਼੍ਰੋਮਣੀ ਜਿਹੜੇ ਨਿਰੰਕਾਰ ਦੇ ਅੱਗੇ ਮੱਥਾ ਸਿਰ ਨਵਾਉਂਦੇ ਸਿਰ ਝੁਕਾਉਂਦੇ ਹਨ। ਹਰ ਜਿਸ ਲਿਖਿਆ ਬੇਅੰਤ ਤੋਹ ਹੈ ਸਿਹਤ ਆ, ਜਿਹੜੇ ਉਸ ਬੇਅੰਤ ਨਿਰੰਕਾਰ ਦੇ ਜਸ ਨੂੰ ਇਹਨਾਂ ਹੱਥਾਂ ਨਾਲ ਲਿਖਦੇ ਆ, ਉਹ ਜਿਹੜੇ ਹੱਥ ਸੁਭ ਹੈ ਸੁਭਾ ਵਾਲੇ ਬੜੇ ਸੋਭਨੀਕ ਹਨ। ਚਰਨ ਪਨੀਤ ਪਵਿੱਤਰ ਚੱਲ ਹੈ ਪ੍ਰਭਤ ਆ, ਉਹ ਚਰਨ ਪਵਿੱਤਰ ਹੈ, ਪਵਿੱਤਰ ਤੋਂ ਪਵਿੱਤਰ ਹੈ। ਜਿਹੜੇ ਨਿਰੰਕਾਰ ਦੇ ਪਵਿੱਤਰ ਪਥ ਨਾਲ ਰਸਤੇ 'ਤੇ ਚੱਲ ਰਹੇ ਨੇ ਚੱਲਦੇ ਆ, ਉਹ ਚਰਨ ਵੀ ਪਵਿੱਤਰ ਹੈ। ਸੰਤਾਂ ਸੰਗਤ ਦਾ ਆਧਾਰ ਸਗਲਾ ਦੁਖਲਤ, ਸੰਤ ਮਹਾਂਪੁਰਖੀ ਸੰਗਤ ਕਰਨ ਜੀਵ ਦਾ ਆਧਾਰ ਹੋ ਜਾਂਦਾ ਹੈ। ਜੰਮਣ ਮਨ ਦੇ ਜਿੰਨੇ ਸਾਰੇ ਦੁੱਖ ਹੈ ਲਥਾ ਪਾਤਸ਼ਾਹ ਕਹਿੰਦੇ ਲੈ ਜਾਂਦੇ ਹਨ। ਸਲੋਕ ਭਾਵੀ ਦੋਤ ਕਰਨ ਹਰਨ ਰਮਨ ਸੰਯੋਗ ਪੂਰਨ ਹੈ। ਜਿਸ ਸਮੇਂ ਭਾਵੀ ਇਹਨਾਂ ਜੀਵਾਂ ਦੇ ਸ੍ਰੇਸ਼ਟ ਕਰਮਾਂ ਨੂੰ ਉਦੋਤ ਮੈਨੇ ਪ੍ਰਗਟ ਕਰ ਦਿੰਦੀ ਹੈ, ਉਸ ਸਮੇਂ ਇਹ ਜੀਵ ਉਸ ਨਾਂਕਾਰ ਨੂੰ ਰਮਨ ਆਚਾਰਦਾ, ਉਸ ਨਿਰੰਕਾਰ ਦਾ ਪੂਰਨ ਸੰਪੂਰਨ ਜਿਹੜਾ ਸਾਰਿਆਂ ਨਾਲ ਸੰਯੋਗ ਆ, ਆਤਮਾ ਕਰਕੇ ਸਾਰਿਆਂ 'ਚ ਵਿਆਪਕ ਆ। ਉਸ ਸਮੇਂ ਜਿਹੜੀ ਪੂਰਨ ਪੁਰਖਾਂ ਦਾ ਸੰਯੋਗ ਮਿਲਾਪ ਹੁੰਦਾ ਔਰ ਨਿਰੰਕਾਰ ਦਾ ਸਿਮਰਨ ਹੁੰਦਾ ਹੈ। ਗੋਪਾਲ ਦਰਸ ਭੇਟੰਗ ਸਫਲ ਨਾਨਕ ਸੋ ਮਹੂਰਤ ਹੈ। ਪਾਤਸ਼ਾਹ ਕਿਰਪਾ ਕਰਦੇ ਹੈ, ਉਹਦਾ ਸਿਮਰਨ ਕਰਕੇ ਨਿਰੰਕਾਰ ਦਰਸ਼ਨ ਭੇਟਿਆ ਮੈਨੇ ਮਿਲਦਾ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਮਹੂਰਤ ਹੈ, ਮਹੂਰਤ ਨਾਲ ਦੋ ਘੜੀਆਂ ਦਾ ਸਮਾਂ ਵੀ ਸਫਲ ਹੋ ਜਾਂਦਾ ਹੈ। ਕੀਮਨਾ ਸਖਾ ਪਾਏ ਸੁੱਖ ਮਿੱਤੀ ਹੂ ਬਾਹਰੇ, ਉਹਦੇ ਮਿਲਾਪ ਦਾ ਸੁੱਖ ਕੀਮਨਾ ਪਾਏ, ਕੀਮਨਾ ਸਖਾ ਪਾਏ, ਉਹਦਾ ਮੁੱਲ ਨਹੀਂ ਪੈ ਸਕਦਾ, ਕੀਮਤ ਨਹੀਂ ਪੈ ਸਕਦੀ। ਉਹ ਜਿਹੜਾ ਆਤਮਕ ਸੁੱਖ ਹੈ ਮਿੱਤੀ ਹੂ ਬਾਹਰੇ, ਮਿੱਤੀ ਮੈਨੇ ਜਿੱਤ ਮਰਯਾਦਾ ਤੋਂ ਬਾਹਰ ਪਵ ਹੱਦੋਂ ਬਾਹਰ ਆ ਸੁੱਖ ਆ ਉਹ। ਨਾਨਕ ਸਾਹਿਬ ਬਿਲੜੀ ਪ੍ਰਵਾਨ ਜਿੱਤ ਮਲੰਦੜੋ ਮਾਪੇ, ਪਾਤਸ਼ਾਹ ਕਹਿੰਦੇ ਉਹ ਬਿਲੜੀ ਘੜੀ ਬੜੀ ਪ੍ਰਵਾਨ ਨਹੀਂ ਕਿਹਾ, ਜਿਸ ਸਮੇਂ ਮਾਂ ਮੈਨੇ ਮੇਰਾ ਪੀਰੀ ਪਰਮੇਸ਼ਰ ਨਾਲ ਮਲੰਦੜੋ ਮਿਲਦਾ ਹੈ। ਪੌੜੀ ਸਾਹਿਬ ਵੇਲਾ ਕੋ ਕੌਣ ਹੈ ਜਿੱਤ ਪ੍ਰਭ ਕੋ ਪਾਈ, ਇਹ ਦੱਸੋ ਉਹ ਕਿਹੜਾ ਵੇਲਾ ਹੈ ਜਦੋਂ ਨਿਰੰਕਾਰ ਨੂੰ ਪ੍ਰਾਪਤ ਕਰੀਦਾ ਹੈ। ਸੋ ਮੂਰਤ ਭਲਾ ਸੰਯੋਗ ਹੈ ਜਿਸ ਮੇਰਾ ਗੁਸਾਈ, ਉਹ ਮੂਰਤ ਉਹ ਦੋ ਘੜੀਆਂ ਦਾ ਸਮਾਂ ਵੀ ਪਵਿੱਤਰ ਹੈ, ਸੰਯੋਗ ਮਿਲਾਪ ਵੀ ਭਲਾ, ਜੇ ਸਮੇਂ ਆ ਕੇ ਗੁਸਾਈ ਮਾਲਕ ਮਿਲਦਾ ਹੈ। ਆਠ ਪਿਆਰ ਧਿਆਏ ਕਹਿ ਮਨ ਚ ਭਜਾਈ, ਉਹ ਜਿਹੜੇ ਪਿਆਰੇ ਹੈ ਅੱਠੋ ਪਿਆਰ ਨਾਮ ਨੂੰ ਧਿਆ ਕੇ ਮਨ ਦੀਆਂ ਜਿੰਨੀਆਂ ਵੀ ਗੁਰਮਤ ਅਨੁਸਾਰ ਇੱਛਾ ਪੁਜਾਈ ਮੈਨੇ ਉਹਨੇ ਪੂਰਨ ਕਰ ਲਈਆਂ ਹਨ। ਵੱਡਾ ਭਗ ਸਤਸੰਗ ਹੋਏ ਨਿਰਲਗਾ ਪਾਈ, ਵੱਡਿਆਂ ਭਾਗਾਂ ਨਾਲ ਮਹਾਂਪੁਰਖਾਂ ਦੀ ਸਤਸੰਗਤ ਪ੍ਰਾਪਤ ਹੁੰਦੀ ਹੈ। ਤਾਂ ਨਿਉਂ ਕੇ ਚੁੱਕ ਕੇ ਪਾਈ, ਉਹਨਾਂ ਦੇ ਚਰਨੀ ਲੱਗਣਾ ਕਰੇ ਹੰਕਾਰ ਨਾ ਕਰੇ, ਮਨ ਦਰਸ਼ਨ ਕੀ ਪਿਆਸ ਹੈ ਨਾਨਕ ਵੱਲ ਜਾਏ। ਪਾਤਸ਼ਾਹ ਕਿਰਪਾ ਕਰਦੇ ਜਿਹਨਾਂ ਦੇ ਮਨ 'ਚ ਨਿਰੰਕਾਰ ਦੇ ਦਰਸ਼ਨ ਦੀ ਪਿਆਸ ਹੈ, ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਨੂੰ ਬਲਿਹਾਰ ਜਾਂਦੇ ਹਾਂ। ਸਲੋਕ ਪਾਤਸ਼ਾਹ ਪੁਨੀਤ ਗੋਬਿੰਦ ਹੈ ਸਰਬ ਦੁੱਖ ਨਿਵਾਰਨ ਹੈ। ਉਹ ਗੋਬਿੰਦ ਜਿਹੜਾ ਪਾਤਸ਼ਾਹ ਪਾਪੀਆਂ ਨੂੰ ਪੁਨੀਤ ਮੈਨੇ ਪਵਿੱਤਰ ਕਰਨ ਵਾਲਾ ਹੈ, ਔਰ ਜਿਹੜਾ ਉਹਦੀ ਸ਼ਰਨ ਆ ਜਾਂਦਾ ਹੈ ਉਹਦੇ ਸਾਰੇ ਦੋਖ ਨਿਵਾਰਨ ਦੋਸ਼ਾਂ ਨੂੰ ਦੂਰ ਕਰ ਦਿੰਦਾ। ਸਰਨ ਸੁਰ ਭਗਵਾਨ ਹੈ ਜੋ ਪੰਥ ਨਾਨਕ ਹਰ ਹਰ ਹਰੇ, ਹੇ ਨਿਰੰਕਾਰ ਤੇਰੀ ਸ਼ਰਨ ਆਏ, ਤੂੰ ਰੱਖਿਆ ਕਰਨ ਵਾਸਤੇ ਸੂਰਮੈ ਨੇ ਬੜਾ ਸੂਰਮੈ। ਪਾਤਸ਼ਾਹ ਕਹਿੰਦੇ ਉਸ ਨਿਰੰਕਾਰ ਦੇ ਹਰੀਹਰ ਪਰਮੇਸ਼ਰ ਦੇ ਨਾਮ ਨੂੰ ਸਦਾ ਵਾਸਤੇ ਜਪਣਾ ਕਰੋ, ਛੱਡਿਓ ਹੱਬ ਆਪ ਲਗੜੋ ਚੱਲਣਾ ਬਸ। ਉਹਨਾਂ ਗੁਰਮੁਖਾਂ ਨੇ ਹੱਬ ਸਾਰਾ ਆਪ ਆਪ ਅਹੰਕਾਰ ਤਿਆਗ ਦਿੱਤਾ, ਛੱਡ ਦਿੱਤਾ ਹੈ, ਔਰ ਸਤਿਗੁਰਾਂ ਦੇ ਪਾਸ ਜਾ ਕੇ ਉਹਨਾਂ ਦੇ ਚਰਨਾਂ ਨਾਲ ਲਗੜੋ ਮੈਨੇ ਲੱਗੇ ਹਨ। ਨਠੜੋ ਦੋ ਤਾਪ ਨਾਨਕ ਪ੍ਰਭੂ ਪੇਖੰਦਿਆ, ਪਾਤਸ਼ਾਹ ਦੇ ਨਿਰੰਕਾਰ ਨੂੰ ਪੇਖੰਦਿਆ ਦੇਖਦਿਆਂ ਜੰਮਣ ਨਾਲ ਸਾਰੇ ਦੁੱਖ ਜਿਹੜੇ ਆਦਿ ਵਿਆਦੀ ਉਪਾਧੀ ਰੂਪੇ ਦੇ ਅਧਿਆਤਮਕ ਅਧਿ ਪੂਤਕ ਅਧਿ ਦੇਵਕ ਤਿੰਨੇ ਤਾਪੇ ਨੱਸ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਔਰ ਜਦੋਂ ਆਪਾ ਪਹੰਕਾਰ ਤਿਆਗਤਾ ਸਾਰੀ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਪਾਸ ਆ ਕੇ ਲੱਗ ਗਏ, ਨਿਰੰਕਾਰ ਦਰਸ਼ਨ ਕੀਤੇ ਹਾਂ, ਪਾਤਸ਼ਾਹ ਕਹਿੰਦੇ ਸਾਡੇ ਸਾਰੇ ਦੁੱਖ ਪਾਪ ਲੈ ਗਏ ਨੱਸ ਗਏ। ਪੌੜੀ ਮੇਲ ਲਹਿਹੋ ਦਇਆਲ ਢਹਿ ਪਏ ਦੁਆਰਿਆ, ਜੇ ਦਿਆਲੂ ਕਿਰਪਾਲੂ ਆਪ ਦੇ ਦੁਆਰੇ ਤਿਆਗ ਢਹਿ ਪੈਣ ਡਿੱਗ ਪਏ ਹਾਂ, ਤੁਸੀਂ ਹੁਣ ਆਪਣੇ ਚਰਨਾਂ ਨਾਲ ਸਾਨੂੰ ਮਿਲਾ ਲੈਣਾ ਕਰੋ। ਰੱਖ ਲੇ ਹੋ ਦੀਨ ਦਇਆਲ ਭ੍ਰਮਤ ਬਹਾਰਿਆ, ਇਹ ਦੀਨਾਂ ਦੀ ਦਇਆ ਕਰਨ ਵਾਲੇ ਨਿਰੰਕਾਰ ਹਾਂਜੀ ਸਾਡੀ ਲਾਜ ਰੱਖ ਲਓ।

0: ਅਨੇਕਾਂ ਜੂਨੀਆਂ 'ਚ ਪਾਉਂਦੇ ਪਾਉਂਦੇ ਭਟਕਦੇ ਭਟਕਦੇ ਥੱਕ ਗਏ ਹਾਂ। ਹੁਣ ਤੁਹਾਡੀ ਸ਼ਰਨ ਆ ਰਿਹਾ ਭਗਤ ਵਿਸ਼ਵ ਤੇਰਾ ਬਿਰਧਾਰ ਪਤੂ ਤੋਂ ਉਧਾਰ ਆ। ਆਪ ਪਾਪੀਆਂ ਨੂੰ ਤਾਰਨ ਵਾਲੇ ਹੈ, ਤੁਹਾਡਾ ਬਿਰਧ ਧਰਮ ਕੀ ਹੈ? ਭਗਤਾਂ ਦਾ ਵਿਸ਼ਲ ਪਿਆਰੇ ਹੈ ਔਰ ਭਗਤਾਂ ਦੇ ਪਿਆਰੇ ਨਿਰੰਕਾਰ, ਤੇਰਾ ਬਿਰਧ ਕੀ ਹੈ, ਧਰਮ ਕੀ ਹੈ? ਪਾਪੀਆਂ ਦੇ ਉਧਾਰ ਕਰਨ ਵਾਲਾ ਹੈ, ਤੁਝ ਬਿਨ ਨਾ ਹੀ ਕੋਈ ਦਿਨ ਮੋਏ ਸਾਰਿਆਂ। ਸਾਡੀ ਬੇਨਤੀ ਹੈ ਸਾਰਿਆਂ ਮੈਂ ਕਰਦੇ ਹਾਂ, ਤੁਹਾਤੋਂ ਬਿਨਾਂ ਸਾਡਾ ਕੋਈ ਆਸਰਾ ਸਹਾਰਾ ਹੈ ਹੀ ਨਹੀਂ ਹੈ। ਕਰ ਗਏ ਲਿਓ ਦਿਆਲ ਸਾਗਰ ਸੰਸਾਰਿਆਂ, ਇਹ ਦਿਆਲੂ ਸਾਡੇ ਮਨ ਬੁੱਧੀ ਰੂਪੀ ਹੱਥਾਂ ਨੂੰ ਫੜ ਲਓ, ਸੰਸਾਰ ਸਾਗਰ 'ਚੋਂ ਕੱਢ ਲੈਣਾ ਕਰੋ। ਸਲੋਕ ਸੰਤ ਉਦਣ ਦਿਆਲੰ ਆਸਨ ਗੋਪਾਲ ਕੀਰਤਨ। ਜਿਨ੍ਹਾਂ ਨੇ ਗੋਪਾਲ ਦੇ ਕੀਰਤਨ ਜਸ ਦਾ ਆਸਰਾ ਲਿਆ, ਐਸੇ ਜਿਹੜੇ ਦਿਆਲੂ ਸੰਤ ਮਹਾਂਪੁਰਖ ਜੀਵਾਂ ਨੂੰ ਸੰਸਾਰ ਤੋਂ ਤਾਰਨ ਵਾਲੇ ਹਨ ਔਰ ਦਿਆਲੂ ਨਿਰੰਕਾਰ ਦੇ ਜਿਹੜੇ ਸੰਤ ਉਧਰੇ ਹੋਏ ਆ, ਉਹ ਦੁਨੀਆਂ ਦਾ ਵੀ ਉਧਾਰ ਕਰਦੇ ਹਨ। ਨਿਰਮਨ ਸੰਤ ਸਗੀਣ ਉਲਟ ਨਾਨਕ ਪਰਮੇਸ਼ਰ ਹੈ, ਪਾਤਸ਼ਾਹ ਕਿਰਪਾ ਕਰਦੇ ਆ। ਇਹਨਾਂ ਮਹਾਂਪੁਰਖਾਂ ਨੇ ਨਿਰੰਕਾਰ ਦੀ ਓਟ ਪਗੜੀ ਗ੍ਰਹਿਣ ਕੀਤੀ ਹੈ, ਐਸੇ ਸੰਤਾਂ ਦੇ ਸੰਗਿਆਨ ਸੰਗ ਕਰਕੇ ਉਹਨਾਂ ਦਾ ਮਨ ਜਿਹੜਾ ਗੁਰਮੁਖਾਂ ਦਾ ਨਿਰਮਲ ਪਵਿੱਤਰ ਹੋ ਜਾਂਦਾ ਹੈ। ਚੰਦਨ ਚੰਦਨ ਸਰਦ ਰੁੱਤ ਬੋਲਣਾ ਮਿੱਟੀ ਭਾਮ। ਇਹ ਸੰਸਾਰ ਦੇ ਲੋਕ ਚੰਦਨ ਨੂੰ ਠੰਡਾ ਮੰਨਦੇ ਆ, ਚੰਦ ਨੂੰ ਸਰਦ ਰੁੱਤ ਨੂੰ ਅਸੂ ਕਤਕ ਦਾ ਮਹੀਨਾ। ਹਾਂਜੀ, ਅਤੇ ਇਸ ਤਰ੍ਹਾਂ ਭਾਵੇਂ ਇਹਨੂੰ ਸ਼ੀਤਲ ਕਹਿੰਦੇ ਆ, ਪਰ ਇਹ ਚੀਜ਼ਾਂ ਸ਼ੀਤਲ ਰਹਿੰਦੀਆਂ ਨੇ ਕਿਉਂਕਿ ਚੰਦਨ ਰਗੜ ਕੇ ਲਾਉਣ ਕਰਕੇ, ਫਿਰ ਆਪਣੇ ਚੰਦਰਮਾ ਦੇ ਚੜ੍ਹਨ ਕਰਕੇ, ਜਦੋਂ ਠੰਡੀ ਰੁੱਤ ਦੇ ਆਉਣ ਕਰਕੇ ਮਨ ਦੀ ਜਿਹੜੀ ਕਾਮਨਾ ਹੁੰਦਾ ਤਪਸ਼ ਆ, ਉਹ ਮੂਲ ਕਦਾਚਿਤ ਕਿਸੇ ਪ੍ਰਕਾਰ ਵੀ ਦੂਰ ਨਹੀਂ ਹੁੰਦੀ ਹੈ। ਕਦੋਂ ਦੂਰ ਹੁੰਦੀ ਹੈ? ਸ਼ੀਤਲ ਸੀਵੇ ਨਾਨਕਾ ਜੀ ਬੰਦੜੂ ਵਰਨਾ। ਪਾਤਸ਼ਾਹ ਕਿਰਪਾ ਕਰੇ, ਨਿਰੰਕਾਰ ਦੇ ਨਾਮ ਦਾ ਸਿਮਰਨ ਕਰੇ ਨਾ, ਨਾਮ ਜਪੇ, ਤਾਂ ਫਿਰ ਇਹ ਜਿਹੜਾ ਤੱਤਾ ਮਨ ਸੀ ਨਾ, ਹਰ ਵੇਲੇ ਸੜਿਆ ਰਹਿੰਦਾ ਸੀ, ਕ੍ਰੋਧ ਦੀ ਅੱਗ ਸੜਦਾ ਸੀ, ਅਤੇ ਸ਼ੀਤਲ ਠੰਡਾ ਹੋ ਜਾਂਦਾ, ਠੀਕ ਰਹਿੰਦਾ ਨਹੀਂ ਹੋ ਜਾਂਦਾ ਪੌੜੀ। ਚਰਨ ਕਮਲ ਕੀ ਓਟ ਉਧਰੇ ਸਗਲ ਜਨ, ਜਿਹਨਾਂ ਨਿਰੰਕਾਰ ਦੇ ਚਰਨਾਂ ਦੀ ਓਟ ਲੈ ਲਈ ਹੈ, ਉਹ ਜਿੰਨੇ ਵੀ ਸਾਰੇ ਦੇ ਸਾਰੇ ਸੰਤ ਜਾਣ ਸਗਲ ਮੈਨੇ ਸਾਰੇ ਧਰ ਗਏ ਹਨ। ਸੁਣ ਪ੍ਰਤਾਪ ਗੋਬਿੰਦ ਨਿਰਭਉ ਭੈ ਮਨ, ਨਿਰੰਕਾਰ ਦੇ ਪ੍ਰਤਾਪ ਨੂੰ ਸੁਣ ਕੇ ਮਨ ਕਰਕੇ ਉਹ ਭੈ ਤੋਂ ਰਹਿਤ ਹੋ ਗਿਆ ਹਨ, ਜਮਾਂ ਦਾ ਭੈ ਦੂਰ ਹੋ ਗਿਆ। ਤੋਟ ਨਾਵ ਹੈ ਮੂਲ ਸਾਂਚਿਆ ਨਾਮ ਤਾਂ, ਉਹਨਾਂ ਸੰਤ ਮਹਾਂਪੁਰਖ ਹਨ ਨਾਮ ਰੂਪੀ ਤੁਹਾਨੂੰ ਸਾਂਚਿਆ ਮੈਨੇ ਇਕੱਤਰ ਕਰ ਲਿਆ ਹੈ। ਉਹਨਾਂ ਦਾ ਮੂਲ ਮੈਨੇ ਕਦਾ ਚਿਤ ਵੀ ਉਹਨੂੰ ਤੋਟ, ਕਿਸੇ ਤਰ੍ਹਾਂ ਦਾ ਘਾਟਾ ਨਹੀਂ ਆਉਂਦਾ ਹੈ। ਸੰਤ ਜਨਾਂ 'ਚੋਂ ਸੰਗ ਪਾਈਏ ਵੱਡੇ ਪੁੰਨ, ਵੱਡਿਆਂ ਪੁੰਨਾਂ ਕਰਕੇ, ਪੁੰਨਾਂ ਦੇ ਪ੍ਰਤਾਪ ਕਰਕੇ, ਸੰਬੰਧ ਕਰਕੇ ਸੰਤ ਮਹਾਂਪੁਰਖਾਂ ਸਿਓ ਉਹਨਾਂ ਦੇ ਨਾਲ ਸੰਗ ਕਰਨਾ ਜਿਹੜਾ ਪ੍ਰਾਪਤ ਹੁੰਦਾ। ਵੱਡੇ ਪੁੰਨਾਂ ਸਿਓ ਮੈਨੇ ਨਾਲ ਸੰਤ ਮਹਾਂਪੁਰਖਾਂ ਦੇ ਸੰਗ ਵਿੱਚੋਂ ਇਹ ਨਾਮ ਰੂਪੀ ਜਿਹੜਾ ਧਨ ਇਹ ਪ੍ਰਾਪਤ ਹੁੰਦਾ ਹੈ। ਆਠ ਪਹਿਰ ਕਾ ਹਰ ਧਿਆਏ ਹਰ ਜਸ ਨਿਤ ਸੁਣ, ਇਹਨਾਂ ਗੁਰਮੁਖੋ ਸੰਗਤ ਜਾ ਕੇ ਅੱਠੇ ਪੈਰ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰੋ ਅਤੇ ਹਮੇਸ਼ਾ ਨਿਰੰਕਾਰ ਦਾ ਜਿਹੜਾ ਜਸ ਆ ਉਹਨੂੰ ਸੁਣਨਾ ਕਰੋ। ਸਲੋ ਦਇਆ ਕਰਨ ਦੁਖਹਰਨ ਉਚਰਨ ਨਾਮ ਕੀਰਤਨ, ਉਹ ਨਿਰੰਕਾਰ ਕੈਸਾ ਦਇਆ ਕਰਨ ਵਾਲਾ, ਦੁੱਖਾਂ ਨੂੰ ਹਰਨ ਨਾਸ ਕਰਨ ਵਾਲਾ, ਉਹਦੇ ਨਾਮ ਕੀਰਤਨ ਨੂੰ ਜਸ ਨੂੰ ਸਦਾ ਚਰਨਾ ਕਰੋ। ਉਹ ਦੁੱਖਾਂ ਨੂੰ ਨਾਸ ਕਰਨ ਵਾਲਾ ਅਤੇ ਸਾਰਿਆਂ 'ਤੇ ਦਇਆ ਕਰਦਾ, ਇਸ ਵਾਸਤੇ ਜੀਵ ਜਿਹੜਾ ਉਹ ਨਾਮ ਦਾ ਕੀਰਤਨ ਉਚਾਰਨ ਕਰਦਾ ਆ ਕਿ ਮੇਰੇ ਦੁੱਖ ਮਹਾਰਾਜ ਜ਼ਰੂਰ ਦੂਰ ਕਰਨਗੇ, ਮੇਰੇ 'ਤੇ ਜ਼ਰੂਰ ਕਿਰਪਾ ਕਰਨਗੇ। ਬਾਣੀ ਪੜ੍ਹਨ ਦਾ, ਨਾਮ ਜਪਣ ਦਾ ਫਲ ਹੈ ਦਇਆਲ ਪੁਰਖ ਭਗਵਾਨ ਨੇ ਨਾਨਕ ਲਿਖਤ ਨਮਾਇਆ। ਪਾਤਸ਼ਾਹਾਂ ਦੇ ਭਗਵਾਨ ਜੇ ਦਿਆਲੂ ਹੋਵੇ ਤਾਂ ਇਹ ਜਿਹੜਾ ਵਿਅਕਤੀ ਹੈ ਇਹ ਫਿਰ ਮਾਇਆ ਦੇ ਵਿੱਚ ਲਪਾਏ ਮਨ ਨਹੀਂ ਹੁੰਦਾ, ਮਾਇਆ 'ਚ ਨਹੀਂ ਲਿਬੜਦਾ। ਭਾਈ ਬੁਲੰਦੜੀ ਬੁਝ ਗਏ ਰਖੰਦੜੋ ਪ੍ਰਭਾਪ, 710 ਤੇ ਅੰਗ 'ਤੇ ਕਿਰਪਾ ਕਰਦੇ ਆ। ਉਹ ਨਿਰੰਕਾਰ ਜਿਹਨਾਂ ਦਾ ਆਪ ਰਖੰਦੜੋ ਰਾਖਾ ਬਣ ਗਿਆ, ਉਹਦੇ ਅੰਦਰੋਂ ਬੁਲੰਦੜੋ ਇਹ ਜੀ ਅੱਗ ਬਲ ਰਹੀ ਸੀ ਨਾ, ਤ੍ਰਿਸ਼ਨਾ ਰੂਪੀ ਪਾਏ ਭਾਈ ਮੈਨ ਅੱਗ ਇਹ ਬੁਝ ਗਈ ਹੈ, ਸ਼ਾਂਤ ਹੋ ਗਿਆ। ਜਿਹਨੂੰ ਭਾਈ ਮੇਦਨੀ ਨਾਨਕ ਪ੍ਰਭ ਦਾ ਜਿਸ ਨਿਰੰਕਾਰ ਨੇ ਮੇਦਨੀ ਸ੍ਰਿਸ਼ਟਾ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸ ਨਿਰੰਕਾਰ ਦੇ ਨਾਮ ਨੂੰ ਗੁਰਮੁਖੋ ਤੁਸੀਂ ਜਪ ਮੈਨੇ ਜਪਣਾ ਕਰੋ। ਪੌੜੀ ਜਾ ਪ੍ਰਭ ਹੈ ਦਿਆਲ ਨਾ ਵਿਆਪੇ ਮਾਇਆ, ਜਦੋਂ ਦਿਆਲੂ ਹੋ ਗਿਆ ਫਿਰ ਮਾਇਆ ਦਾ ਛਲ ਨਹੀਂ ਵਿਆਪਦਾ ਹੈ। ਕੋਟ ਅਗਾ ਗਿਆ ਨਾ ਸਾਰੇ ਪਤਿਆਇਆ, ਨਿਰੰਕਾਰ ਦੇ ਨਾਮ ਧਿਆਨ ਕਰਕੇ ਕਰੋੜਾਂ ਅਗਾ ਜਿਹੜੇ ਪਾਪ ਉਹਨਾਂ ਦੇ ਨਾਸ ਹੋ ਗਏ ਹਨ। ਨਿਰਮਲ ਪੈ ਸਰੀਰ ਜਾਂ ਧੂਰੀ ਨਾਇਆ, ਉਹ ਸੰਤ ਮਹਾਂਪੁਰਖਾਂ ਦੇ ਚਰਨਾਂ ਧੂੜੀ ਨਾਇਆ, ਇਸ਼ਨਾਨ ਕਰਨੇ ਨਾ ਮਨ ਬੁੱਧੀ ਇਹ ਜਿੰਨੇ ਵੀ ਹੈ ਔਰ ਸਰੀਰ ਹੈ ਇਹ ਅੰਤਸ਼ਕਰਨ ਇਹ ਸਾਰੇ ਪਵਿੱਤਰ ਹੋ ਜਾਂਦੇ ਹਨ। ਮੰਤਨ ਪੈ ਸੰਤੋਖ ਪੂਰਨ ਪ੍ਰਭ ਪਾਇਆ, ਉਹਨਾਂ ਨੇ ਪੂਰੇ ਨਿਰੰਕਾਰ ਨੂੰ ਪਾ ਲਿਆ, ਮੰਤਨ ਕਰਕੇ ਉਹ ਸੰਤੋਖ ਵਾਲੇ ਹੋ ਗਏ ਹਨ। ਕਰੇ ਕੁਟੰਬ ਸੰਗ ਲੋਕ ਕੁਲ ਸਵਾਇਆ, ਉਹਨਾਂ ਦੀ ਸੰਗ ਕਰਕੇ ਕੁਟੰਬ ਦੇ ਲੋਕ ਕੁਲ ਦੇ ਸਾਰੇ ਲੋਕ ਤਰ ਗਏ ਹਨ। ਸਲੋਕ ਗੁਰੂ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰੂ ਗੋਬਿੰਦ ਰੂਪ ਹੈ, ਗੋਪਾਲ ਰੂਪ ਹੈ, ਗੁਰੂ ਗੋਬਿੰਦ ਰੂਪ ਹੈ, ਗੁਰੂ ਹੀ ਕਹਿੰਦੇ ਗੋਪਾਲ ਰੂਪ ਹੀ ਉਹ ਹੀ ਹੈ ਅਤੇ ਗੁਰੂ ਜਿਹੜੇ ਹੈ ਪੂਰਨ ਨਾਰਾਇਣ ਨਿਰੰਕਾਰ ਦਾ ਸਰੂਪ ਹਨ। ਗੁਰਦਿਆਲ ਸਮਰੱਥ ਗੁਰੂ ਗੁਰੂ ਨਾਨਕ ਪਤ ਦੇ ਉਦਾਹਰਣ, ਗੁਰਾਂ ਦਾ ਸੁਭਾਅ ਕੀ ਹੈ, ਬੜੇ ਦਿਆਲੂ ਸੁਭਾਅ ਵਾਲੇ, ਸਾਰੀਆਂ ਸ਼ਕਤੀਆਂ ਦਾ ਸਮਰੱਥ ਹੈ। ਸਤਿਗੁਰੂ ਹੀ ਪਾਪੀਆਂ ਦੇ ਉਦਾਹਰਣ ਧਾਰਨ ਵਾਲੇ ਹੈ, ਇਸੇ ਕਰਕੇ ਸੰਸਾਰ 'ਤੇ ਆਉਂਦੇ ਹਨ। ਭੌਜਲ ਵੇਖਣਾ ਸਗਾਹ ਹੋ ਗੁਰੂ ਗੋਥਾ ਤਾਰਿਮ, ਇਹ ਵੇਖਣ ਜਿਹੜਾ ਕਠਿਨ ਅਸਗਾਹ ਸੰਸਾਰ ਸਮੁੰਦਰ ਤੋਂ ਜਿਹਦਾ ਕੋਈ ਥਾਂ ਨਹੀਂ, ਗੁਰੂ ਗੋਥਾ ਸਤਿਗੁਰੂ ਦਾ ਨਾਮ ਜਿਹੜਾ ਜਹਾਜ਼ ਰੂਪ ਹੈ, ਇਹ ਨਾਮ ਰੂਪੀ ਬੇੜੇ ਚਾੜ ਕੇ ਤਾਰਨ ਤਾਰ ਦਿੰਦੇ। ਸਤਿਗੁਰੂ ਦਾ ਨਾਮ ਗਿਆਨ ਰੂਪੀ ਜਹਾਜ਼ ਹੈ, ਗੁਰੂ ਜਿਹੜੇ ਨਾਮ ਗਿਆਨ ਰੂਪੀ ਜਹਾਜ਼ ਉੱਤੇ ਚਾੜ ਕੇ ਜਗਿਆਸੂਆਂ ਨੂੰ ਤਾਰ ਦਿੰਦੇ। ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗਿਆ। ਪਾਤਸ਼ਾਹ ਜੀ ਕਥਨ ਕਰ ਰਹੇ ਹਨ, ਜਿਨ੍ਹਾਂ ਦੇ ਪੂਰੇ ਕਰਮ ਆ ਉਹ ਆ ਕੇ ਪੂਰੇ ਸਤਿਗੁਰਾਂ ਦੇ ਚਰਨੀ ਲੱਗੇ ਹਨ। ਪੌੜੀ ਧੰਨ ਧੰਨ ਗੁਰਦੇਵ ਜੇ ਸੰਘ ਹਰ ਜਪੇ, ਗੁਰੂ ਜਿਹੜੇ ਦੇਵ ਪ੍ਰਕਾਸ਼ ਰੂਪ ਮਨ ਬਣੀ ਸ਼ੀਲ ਕੇ ਕਰਕੇ ਧੰਨਤਾ ਜੋਗਿਆ, ਜੇ ਸਤਿਗੁਰੂ ਦੇ ਸੰਘ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਗੁਰ ਕਿਰਪਾਲ ਜਪ ਪਏ ਤਾਂ ਆਗੁਣ ਸਭ ਛਪੇ, ਜਦੋਂ ਸਤਿਗੁਰੂ ਦਿਆਲੂ ਹੋ ਗਿਆ ਸਾਰੇ ਔਗੁਣ ਛਪੇ ਫਿਰ ਲੁਕ ਜਾਂਦੇ ਹਨ। ਪਾਰੋਂ ਗੁਰਦੇਵ ਨੀਚੋਂ ਵਿੱਚ ਥਪੇ, ਉਹ ਪਾਰੋਂ ਵੀ ਸਤਿਗੁਰੂ ਦੇਵ ਜਿਹੜੇ ਉਹਨਾਂ ਨੂੰ ਨੀਚਿਆਂ ਨੂੰ ਉੱਚ ਪਦਵੀ ਦੇ ਉੱਤੇ ਥੱਪਿਆ, ਮੈਨੇ ਅਸਥਾਪਨ ਕਰਤਾ ਬਹਾਲ ਦਿੱਤਾ। ਕਾਠ ਸੜਕ ਦੁੱਖ ਮਾਇਆ ਕਰ ਲੈਨੇ ਆਪਦੇ ਸੀ, ਜੇ ਦੁੱਖ ਰੂਪੀ ਮਾਇਆ ਵੀ ਜਿਹੜੀ ਮੋਹ ਰੂਪੀ ਛਲਕ ਪਾਹੀ ਸੀ, ਛਲਕ ਨਾ ਪਾਈ ਇਹਨੂੰ ਕੱਟ ਕੇ ਆਪ ਮੈਨੇ ਆਪਣੇ ਦੱਸੇ ਮੈਨੇ ਦਾਸ ਬਣਾ ਲੈਣਾ ਕੀਤਾ ਹੈ। ਗੁਣ ਗਾਏ ਬੇਅੰਤ ਰਸਨਾ ਹਰ ਜੈਸੇ, ਉਹ ਫਿਰ ਦਾਸਾਂ ਦੀ ਰਸਨਾ ਆ ਬੇਅੰਤ, ਜਿਹਦਾ ਅੰਤ ਨਹੀਂ ਗਾਇਆ ਜਾਂਦਾ, ਉਸ ਨਿਰੰਕਾਰ ਦੇ ਜਾਸ ਰੂਪੀ ਗੁਣਾਂ ਨੂੰ ਗਾਉਂਦੀ ਰਹਿੰਦੀ ਹੈ। ਉਹ ਗਿੱਜ ਗਈ ਨਾਮ ਜਪਦੀ ਹੈ। ਸਲੋਕ ਦ੍ਰਿਸ਼ਟਾਂਤੇ ਕੋ ਸੁਨਿਆਂਤੇ ਕੋ ਵਰਤਾਂਤੇ ਕੋ ਨਰਹਰ ਹੈ, ਇੱਕ ਹੀ ਨਰਹਰ ਕੌਣ, ਉਹ ਨਿਰੰਕਾਰ ਸਾਰਿਆਂ ਨੂੰ ਦ੍ਰਿਸ਼ਟਾਂਤ ਮੈਨੇ ਦੇਖ ਰਿਹਾ, ਇੱਕ ਹੀ ਸਾਰਿਆਂ ਦੀ ਔਰ ਜਿਹੜੇ ਬਚਨ ਉਲਾਸ ਗੱਲਬਾਤ ਹੈ ਉਹਨੂੰ ਸੁਣ ਵੀ ਰਿਹਾ ਹੈ। ਵਰਤਾਂਤ ਅਤੇ ਇੱਕੋ ਪਰਮੇਸ਼ੁਰ ਸਾਰਿਆਂ 'ਚ ਵਰਤ ਰਿਹਾ, ਔਰ ਫਿਰ ਕਹਿੰਦੇ ਸਾਨੂੰ ਤਾਂ ਇੱਕ ਤੂੰ ਹੀ ਨਜ਼ਰ ਆ ਰਿਹਾ, ਅਸੀਂ ਤਾਂ ਇੱਕ ਤੇਰੇ ਜਸ ਨੂੰ ਸੁਣ ਰਹੇ ਹਾਂ, ਔਰ ਜਿੰਨੇ ਵੀ ਹੈਗੇ ਨਰ ਪੁਰਖ ਉਹਨਾਂ ਸਾਰਿਆਂ 'ਚ ਇੱਕ ਤੁਸੀਂ ਹੀ ਵਰਤ ਰਹੇ ਹੋ। ਵਰਤਾਂਤ ਕੋ ਨਾਰਾ ਰਿਹਾ, ਹੇ ਨਿਰੰਕਾਰ ਤੂੰ ਸਾਰਿਆਂ 'ਚ ਆਪੇ ਹੀ ਵਰਤ ਰਿਹਾ, ਨਾਮ ਦਾਨ ਜਾਂ ਚੰਤ ਨਾਨਕ ਦਇਆਲ ਪੁਰਖ ਕਿਰਪਾ ਕਰ ਹੈ ਪਾਤਸ਼ਾਹ ਕਿਰਪਾ ਕਰ ਲਈ। ਹੇ ਨਿਰੰਕਾਰ ਮੈਂ ਆਪ ਜੀ ਪਾਸੋਂ ਨਾਮ ਦਾ ਦਾਨ ਮੰਗ ਰਿਹਾ ਹਾਂ, ਹੇ ਦਇਆ ਦਿਆਲੂ ਪੁਰਖ ਆਪ ਜੀ ਸਾਡੇ 'ਤੇ ਮਿਹਰ ਕਰੋ, ਕਿਰਪਾ ਕਰੋ, ਇੱਕ ਸੇਵੀ ਇੱਕ ਸੰਭਲਾ ਹਰ ਇੱਕ ਸਰਦਾਸ, ਇੰਨਾ ਕਰ ਅਸੀਂ ਇੱਕ ਦੀ ਸੇਵਾ ਕਰਦੇ ਹਾਂ, ਇੱਕ ਆਪ ਜੀ ਦੇ ਨਾਮ ਨੂੰ ਸੰਭਾਲਦੇ ਹਾਂ, ਇੰਨਾ ਕਰ ਆਪ ਦੇ ਪਾਸ ਸਾਡੀ ਅਰਦਾਸ ਬੇਨਤੀ ਹੈ, ਇੱਕ ਮੈਨੂੰ ਇੱਕ ਨੂੰ ਸੰਭਲਾ, ਇੱਕ ਨੂੰ ਸੰਭਾਲਦੇ ਹਾਂ, ਇੱਕ ਦੇ ਨਾਮ ਨੂੰ ਚੇਤੇ ਕਰਦੇ ਹਾਂ, ਤੁਹਾਡੇ ਚਰਨ ਸਾਡੀ ਬੇਨਤੀ ਹੈ। ਨਾਮ ਬਖਰ ਧੰਨ ਸਾਂਝਿਆ ਨਾਨਕ ਸੱਚੀ ਰਾਸ, ਪਾਤਸ਼ਾਹ ਨੇ ਸੱਚੀ ਸ਼ਰਧਾ ਰੂਪ ਰਾਸ ਪੂੰਜੀ ਕਰਕੇ ਧੰਨਤਾ ਜੋ ਇਹ ਨਾਮ ਰੂਪੀ ਜਿਹੜਾ ਸੌਦਾ ਹੈ, ਪਾਤਸ਼ਾਹ ਕਹਿੰਦੇ ਅਸੀਂ ਤਾਂ ਇਹਨੂੰ ਇਕੱਠਾ ਕੀਤਾ ਹੈ, ਧੰਨਤਾ ਜੋ ਜਿਹੜਾ ਨਾਮ ਰੂਪੀ ਸੌਦੇ ਨੂੰ, ਹਾਂਜੀ ਪਾਤਸ਼ਾਹ ਕਹਿੰਦੇ ਜਿਹੜਾ ਇਕੱਠਾ ਕੀਤਾ, ਕਹਿੰਦੇ ਮੇਰੀ ਤਾਂ ਇਹ ਹੋਈ ਰਾਸ ਬੂੜੀ ਹੈ, ਇਹ ਸੱਚੀ ਪੂੰਜੀ ਹੈ, ਜਿਹੜਾ ਨਾਮ ਰੂਪੀ ਧੰਨ ਹੈ ਇਹ ਸੱਚੀ ਰਾਸ ਹੈ, ਇਹ ਪੂੰਜੀ ਹੈ। ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਇਹੋ। ਉਹ ਦਿਆਲੂ ਸੁਭਾਅ ਵਾਲੇ ਨਿਰੰਕਾਰ ਜੀ ਹਨ, ਬਹੁਤ ਗੁਣਾਂ ਕਰਕੇ ਪੂਰਨ ਹੈ। ਇਸ ਵਾਸਤੇ ਤੂੰ ਆਪ ਹੀ ਇਹ ਸੰਸਾਰ ਰੂਪ ਹੋ ਰਿਹਾ, ਇੱਕ ਤੂੰ ਹੀ ਹੈ। ਹਾਂਜੀ, ਸੰਸਾਰ ਰੂਪ ਵੀ ਵਿਰਾਟ ਰੂਪ ਤੂੰ ਹੀ ਧਾਰਿਆ ਹੋਇਆ, ਸਭ ਕੁਛ ਆਪੇ ਆਪ ਦੂਜਾ ਖਾ ਕੇ ਹੋ, ਤੁਸੀਂ ਆਪੇ ਹੀ ਸਭ ਰੂਪ ਹੋ ਰਹੇ ਹੈ। ਦੂਜਾ ਹੋਰ ਕਿਹੋ ਕਿਹੜਾ ਕਹਾ ਕਹੀਏ, ਕਹਿ ਕੇ ਦੱਸਿਆ ਨਹੀਂ ਜਾਂਦਾ ਤੇਰੇ ਤੋਂ ਤੈਨੂੰ ਕੀ ਹੈ, ਸਾਰਾ ਕੁਛ ਤੂੰ ਹੀ ਹੈ। ਇੱਕ ਪ੍ਰਣੁਮਾ ਵਾਦ ਹੈ ਜਿਵੇਂ ਦੁੱਧ ਤੋਂ ਦਹੀਂ ਬਣ ਗਿਆ, ਮੁੜ ਕੇ ਦਹੀਂ ਦੁੱਧ ਨਹੀਂ ਬਣਦਾ। ਇੱਕ ਵਿਵਾਰਤਵਾਦ ਹੈ ਜਿਵੇਂ ਸੋਨੇ ਦੇ ਗਹਿਣੇ ਆ, ਉਹ ਗਹਿਣਿਆਂ ਨੂੰ ਕਠਾਲੀ 'ਚ ਪਾ ਦਿਓ ਫਿਰ ਸੋਨਾ ਰੂਪ ਹੈ। ਇਸ ਤਰ੍ਹਾਂ ਸਾਰਾ ਸੰਸਾਰ ਤੇਰਾ ਹੀ ਰੂਪ ਹੈ। ਆਪ ਕਰੋ ਪ੍ਰਵਧਾਨ ਆਪੇ ਆਪ ਦੇਹੋ, ਜੇ ਨਾ ਕਰ ਤੁਸੀਂ ਆਪੇ ਦਾਤੇ ਹੋਕੇ ਦਾਨ, ਸਾਰੇ ਜੀਵਾਂ ਨੂੰ ਦੇਣਾ ਕਰਦੇ ਹਾਂ ਔਰ ਆਪਣੇ ਆਪ ਤੋਂ ਭਿਖਾਰੀ ਜਾਂ ਮੰਗਤਾ ਜੀਵ ਰੂਪ ਦਾਨ ਲੈਂਦੇ ਹਾਂ। ਸਾਰੇ ਪਾਸੇ ਆਪ ਆਤਮਾ ਸੱਤਾ ਕਰਕੇ ਆਪੇ ਹੀ ਵਰਤ ਰਹੇ ਹੋ। ਆਵਣ ਜਾਣਾ ਹੁਕਮ ਸਭ ਨਿਸ਼ਚਲ ਤੁਰ ਰਹੇ ਹੋ। ਇਹ ਜਿਹੜਾ ਆਉਣਾ ਜਾਣਾ ਇਹ ਸਾਰਾ ਆਪ ਜੀ ਦੇ ਹੁਕਮ 'ਚ ਹੈ। ਇੱਕ ਆਪ ਦਾ ਸਰੂਪ ਥਾਂ ਜਿਹੜਾ ਇਹ ਨਿਸ਼ਚਲ ਰਹਿਣ ਵਾਲਾ, ਬਾਕੀ ਤਾਂ ਸਾਰਾ ਚਲਾਇਮਾਨ ਹੋ ਜਾਂਦਾ। ਨਾਨਕ ਮੰਗਿਆ ਦਾਨ ਕਾਰ ਕਿਰਪਾ ਨਾਮ ਦੇ ਪਾਸ਼ਾ ਨੇ, ਇੱਕ ਤੁਹਾਤੋਂ ਨਾਮ ਦਾ ਦਾਨ ਮੰਗਦੇ ਹਾਂ, ਕਿਰਪਾ ਕਰਕੇ ਇਹ ਪਵਿੱਤਰ ਨਾਮ ਦਾ ਜਿਹੜਾ ਦਾਨ ਦੇਣਾ ਕਰੋ। ਔਰ ਜੈਤ ਸ੍ਰੀ ਵਾਰ ਜਿਹੜੀ ਉਹ ਸੰਪੂਰਨ ਹੋ ਗਈ ਹੈ। ਜੈਤ ਸ੍ਰੀ ਬਾਣੀ ਭਗਤਾਂ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਅੱਖਾਂ ਨੂੰ ਓੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਭਗਤ ਰਵਿਦਾਸ ਉਸ ਨਿਰੰਕਾਰ ਅੱਗੇ ਬੇਨਤੀ ਕਰ ਰਹੇ ਹਨ, ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਹੱਥ ਲੋਕਾਂ ਨੂੰ ਰਹੋ। ਇਹ ਨਾਥ ਸੁਣੀ ਮਾਲਕ, ਮੈਂ ਤਾਂ ਇੱਕ ਅਣਜਾਣ ਬੱਚਾ ਹਾਂ, ਕੁਝ ਨਹੀਂ ਜਾਣਦਾ। ਉਹ ਮੇਰਾ ਜਿਹੜਾ ਮਨ ਆ ਉਹ ਮਾਇਆ ਦੇ ਹੱਥ ਬਕਾਨੋ ਵਿਕਿਆ ਹੋਇਆ ਹੈ। ਰਾਮ ਵਿਸ਼ਰਾਮ ਦੇਵ ਕਹਿ ਰਹੇ ਹਨ, ਤੁਮ ਕਹੀਏ ਤਾਂ ਜਗਤ ਗੁਰ ਸਵਾਮੀ, ਹਮ ਕਹੀਏ ਕਲ ਯੋਗੇ ਸਨ। ਇਹ ਸਵਾਮੀ ਨਾਥ ਮਲ, ਆਪ ਸਾਰੇ ਸੰਸਾਰ ਦੇ ਗੁਰੂ ਅਖਵਾ ਰਹੇ ਹੋ। ਅਸੀਂ ਤਾਂ ਪਾਤਸ਼ਾਹ ਕਲਯੁਗ ਦੇ ਕੰਮ ਹੀ ਜੀਵ ਕਹਾਉਂਦੇ ਹਾਂ, ਭਾਵ ਦਿਨ ਰਾਤ ਵਿਸ਼ੇ ਵਿਕਾਰਾਂ 'ਚ ਫਸੇ ਪਏ ਹਨ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲਹਾਰ ਜੀ ਅਤੇ ਅੰਤਰ ਪਾਰਿਓ। ਇਨ ਪੰਚਨ ਇਹਨਾਂ ਪੰਜਾਂ ਕਾਮ ਕੁਲੂ ਮਹੰਕਾਰ ਨੇ ਮੇਰਾ ਮਨ ਜਿਹੜਾ ਇਹਨੂੰ ਵਿਗਾੜ ਦਿੱਤਾ। ਇਹ ਨਿਰੰਕਾਰ ਜੀ ਤੁਹਾਡੇ ਨਾਲੋਂ ਪਲ ਪਲ ਥੋੜ੍ਹੇ ਥੋੜ੍ਹੇ ਸਮੇਂ 'ਚ ਅੰਤਰ ਭੇਦ ਫਰਕ ਪਾ ਦਿੱਤਾ, ਪਾੜਾ ਪਾ ਦਿੱਤਾ ਇਹਨਾਂ ਪੰਜਾਂ ਵਿਕਾਰਾਂ ਨੇ। ਜਦ ਦੇਖੋ ਤਾਂ ਦੁਖੀ ਰਾਸੀ ਅਜਾਉਣਾ ਪਤੀ ਆਏ ਨਿਗਮ ਪੈਸਾ। ਜਦ ਜਿਹੜੇ ਪਾਸੇ ਨਜ਼ਰ ਕਰਕੇ ਦੇਖ ਰਹੇ ਤਦ ਤਿਹ ਪਾਸੇ ਕੰਮ ਕਰੋ, ਰਾਤ ਦੁੱਖਾਂ ਦੀ ਰਾਸੀ ਖਾਣ ਆ। ਨਿਗਮ ਵੇਦ ਵੀ ਇਸ ਗੱਲ ਦੀ ਗਵਾਹੀ ਭਰ ਰਹੇ ਠੀਕ, ਇਹ ਜਿਹੜੇ ਕੰਮ ਕਰੋ ਦੇ ਬੜੇ ਦੁੱਖ ਦੇਣ ਵਾਲੇ, ਪਰ ਖਰਾਬ ਮਨ ਇਸ ਗੱਲ ਨੂੰ ਅਜੇ ਤੱਕ ਪਤੀ ਆਏ ਮੈਨੇ ਇਹ 'ਤੇ ਭਰੋਸਾ ਨਹੀਂ ਕਰਦਾ ਵੀ ਜਿਹੜੇ ਸੰਤਾਂ ਨੇ ਵਿੱਚ ਨੂੰ ਕਿਹਾ ਜਾਂ ਵੇਦਾਂ ਸ਼ਾਸਤਰਾਂ ਨੇ ਕਿਹਾ, ਸਮਝਦਾ ਨਹੀਂ। ਫਿਰ ਮੁੜ ਮੁੜ ਉੱਧਰ ਨਹੀਂ ਜਾਂਦਾ, ਨਹੀਂ ਗੰਦਗੀ ਦੇ ਕੀੜੇ ਗੰਦ ਗਲ ਜਾਂਦੇ। ਫਿਰ ਹੁਣ ਕੁਨੁਤਕ ਨਿਆਏ ਦੁਆਰਾ ਦੱਸ ਰਹੇ, ਗੌਤਮ ਨਾਲ ਉਮਾਵਤ ਸਵਾਮੀ ਸੀ ਧਰਨ ਸੈਂਸ ਭਗਵਾਨ, ਉਹ ਗੌਤਮ ਰਿਸ਼ੀ ਨੂੰ ਕਹਿਣ ਦੇ ਕ੍ਰੋਧ ਨੂੰ ਮਾਰਿਆ। ਹੁਣ ਜਿਹੜੀ ਗੌਤਮ ਦੀ ਨਾਰੇ ਇਸਤਰੀ ਹੱਲਿਆ, ਉਹਨੂੰ ਫਿਰ ਇਹਨਾਂ ਵਿਕਾਰਾਂ ਨੇ ਮਾਰਿਆ, ਕਿਉਂਕਿ ਅਹਲਿਆ ਨੇ ਜੋ ਨੇਸ਼ਗੁਰੀ ਦਾ ਸੀ ਭੇਜ ਕੇ ਇੰਦਰ ਜਿਹੜਾ ਸੀ ਉਹਨੂੰ ਆਪਣੇ ਕੋਲ ਬੁਲਾਇਆ ਅਤੇ ਕੋਈ ਐਬੀ ਕਰਮ ਕੀਤਾ ਅਤੇ ਦਸ ਗ੍ਰੰਥ ਕਥਾ ਦੱਸੀ। ਉਮਾ ਪਾਰਵਤੀ ਨੂੰ ਝੂਠ ਨੇ ਮਾਰਿਆ। ਜਿਸ ਸਮੇਂ ਰਾਮ ਚੰਦਰ ਜੀ ਬਨਵਾਸ ਗਏ ਹੋਏ ਸੀ, ਸੀਤਾ ਲਈ ਬਜੋਗ ਜੀ ਬਰਲਾਪ ਕਰਦੇ ਸੀ ਅਤੇ ਅੱਗੋਂ ਪਾਰਵਤੀ ਜੀ ਦੇ ਨਾਲ ਸ਼ਿਵ ਜੀ ਮਿਲੇ। ਸ਼ਿਵ ਕਹਿਣ ਲੱਗੇ, ਜੈ ਸੱਚਦਾਨੰਦ ਜਗ ਪਾਵਨ, ਅਸਕਾ ਚੱਲੇ ਮਨੋਜ ਨੇ ਸਾਧਨ। ਇਹ ਤੁਲਸੀ ਰਮਾਇਣ ਬਾਲਕਾਂਡ ਵਿੱਚ ਕਥਾ ਲਿਖੀ ਹੈ। ਪਾਰਵਤੀ ਨੇ ਸ਼ੰਕਾ ਕੀਤੀ ਕਿ ਜੀ ਸ਼ਕਤੀ ਵਾਲੇ ਆ ਰਾਜਪੁੱਤਰ, ਇਹਨਾਂ ਨੂੰ ਸੱਚੇ ਆਨੰਦ ਸਰੂਪ ਕਿਉਂ ਗਿਆ? ਜੇ ਵਿਸ਼ਨੂੰ ਦਾ ਅਵਤਾਰ ਹੁੰਦੇ ਕਿ ਹਾਏ ਸੀਤਾ ਕਰਦੇ ਕਿਉਂ ਘੁੰਮਦੇ ਫਿਰਦੇ? ਪਾਰਵਤੀ ਕਹਿਣ ਲਈ ਕੌਣ ਹੈ? ਸ਼ਿਵ ਕਹਿੰਦੇ ਵਿਸ਼ਨੂੰ ਦਾ ਅਵਤਾਰ। ਪਾਰਵਤੀ ਨੇ ਮੈਨੂੰ ਹੁਕਮ ਦਿਓ, ਮੈਂ ਦਰਸ਼ਨ ਕਰਾਂ। ਸ਼ਿਵ ਕਹਿੰਦੇ ਦੇਖੀ ਚਲੇ ਜਾ, ਪਰ ਸੀਤਾ ਦਾ ਰੂਪ ਅਨੰਤ ਧਾਰਨ। ਪਾਰਵਤੀ ਰਾਤੇ ਵਿਚਾਰਨ ਲੱਗੀ, ਜੇ ਮੈਂ ਸੀਤਾ ਰੂਪ ਧਾਰ ਕੇ ਨੂੰ ਨਾ ਪਰਖਿਆ ਮੈਨੂੰ ਕਿਵੇਂ ਯਕੀਨ ਹੋਏਗਾ? ਉਹ ਸੀਤਾ ਬਣ ਕੇ ਅੱਗੇ ਗਾਈ। ਜਿਹੜੇ ਰਾਮ ਚੰਦਰ ਜੀ ਦੱਸ ਕੇ ਕਹਿਣ ਲੱਗੇ, ਮਾਤਾ ਜੀ ਤੇ ਸ਼ਿਵ ਜੀ ਕਿੱਥੇ ਆਏ, ਤੁਸੀਂ ਇਕੱਲੇ ਕਿਉਂ ਬੈਠੇ ਹੋ? ਕਹੋ ਬੋਹਰ ਕਹਾਂ ਬ੍ਰਖ ਕੇਤੂ, ਬਿਕਨ ਅਕੇਲੀ ਫਿਰ ਹੋ ਕਿਹ ਕੇਤੂ, ਜੰਗਲ ਕਲੀ ਕਿਉਂ ਘੁੰਮ ਰਹੇ? ਬੜੀ ਸ਼ਰਮਿੰਦੀ ਹੋਈ। ਫਿਰ ਸ਼ਿਵ ਜੀ ਦੇ ਪੁੱਛਣ 'ਤੇ ਝੂਠ ਬੋਲੀ, ਮੈਂ ਨਹੀਂ ਸੀਤਾ ਰੂਪ ਧਾਰਿਆ। ਜਦੋਂ ਸ਼ਿਵ ਜੀ ਨੇ ਦੇਖਿਆ ਅਖਾਂ ਮੀਟ ਕੇ, ਮੈਂ ਤੇ ਸੀਤਾ ਰੂਪ ਬਣਾ ਕੇ ਆਈ ਹਾਂ, ਹੁਣ ਫਿਰ ਛੱਡ ਦਿੱਤਾ। ਅਤੇ ਸੀਤਾ ਤਾਂ ਸਾਡੀ ਮਾਂ ਸੀ। ਦੇਖੋ ਝੂਠ ਬੋਲਿਆ ਅਤੇ ਸ਼ਿਵਾ ਨੇ ਤਿਆਗ ਗਿਆ। ਔਰ ਪਾਰਵਤੀ ਪਤੀ ਸ਼ਿਵ ਜੀ ਨੂੰ ਕਹਿੰਦੇ, ਇਸ ਵਪਾਰ ਨੇ ਮਾਰਿਆ। ਜੇ ਭਗਵਾਨ ਨੇ ਸਮੁੰਦਰ 14 ਰਤਨ ਕੱਢੇ ਬਾਰੀ ਆਏ ਅਤੇ ਮੋਹਣੀ ਅਵਤਾਰ ਦਾ ਰੂਪ ਧਾਰਿਆ, ਅਤੇ ਸ਼ਿਵ ਜੀ ਪਿੱਛੇ ਦੌੜ ਪਏ ਅਤੇ ਆਪਣਾ ਫਿਰ ਜਿਹੜਾ ਜਲਸਾ ਸੀ ਉਹ ਭੰਗ ਕਰ ਲਿਆ। ਇਸ ਵਾਸਤੇ ਸਾਰੇ ਸੰਸਾਰ ਦੇ ਮਾਲਕ ਵਿਸ਼ਨੂੰ ਕਹਿੰਦੇ, ਉਹਨੂੰ ਵੀ ਇਹ ਵਪਾਰ ਨੇ ਮਾਰਿਆ। ਜਲੰਧਰ ਲੈਣ ਦਾ ਰੂਪ ਧਾਰ ਕੇ ਉਹ ਬਿੰਦਰਾ ਜਿਹੜੀ ਹੋਏ ਘਰ ਵਾਲੀ ਪਤੀ ਵਰਤਾ ਇਸਤਰੀ ਸੀ, ਉਹਦਾ ਸਤ ਭੰਗ ਕੀਤਾ। ਇਸ ਵਾਸਤੇ ਸੀਸ ਧਰਨ ਫਿਰ ਇਸੇ ਤਰ੍ਹਾਂ ਕਹਿੰਦੇ, ਆਪਣੇ ਜਿਹੜਾ ਬ੍ਰਹਮਾ ਸੀ ਉਹਨੂੰ ਵੀ ਇਹਨੂੰ ਮਾਰਿਆ। ਸਹਿਜ ਭਾਗਮ ਇਸ ਤਰ੍ਹਾਂ ਹਲਿਆ ਨਾਲ ਗੰਮ ਹਾਂਜੀ ਕੁਸੰਗਤ ਕਰਕੇ ਫਿਰ ਇੰਦਰ ਨੂੰ ਸਹਿਸ ਹਜ਼ਾਰਾਂ 'ਚ ਇਹਨੂੰ ਹੁਣ ਦਸ ਆਰਾਮ ਮਿਲਿਆ, ਉਹਨੂੰ ਵਿਕਾਰ ਨੇ ਮਾਰਿਆ। ਮਹਾਰਾਜ ਦੱਸਦੇ ਆ ਖੇਲ ਬਕੁੰਠ ਧਾਮ ਦੀਆਂ ਆਪਣਾ ਛੱਡ ਕੇ ਗੌਤਮ ਰਿਸ਼ੀ ਉਹਦੀ ਜਿਹੜੀ ਪਤਨੀ ਅਹਲਿਆ ਹੈ ਉਹਦੀ ਪਸੰਗ ਕਰਕੇ ਇੰਦਰ ਜਿਹੜਾ ਸੀ ਦੋਸ਼ੀ ਬਣਿਆ। ਗੌਤਮ ਨਾਰ ਸਹਿਸ ਭਗਨ ਔਰ ਗੌਤਮੀ ਅਹਲਿਆ ਜਿਹੜੀ ਉਹਨਾਂ ਗਮ ਉਹ ਕਰਮ ਕਰਨ ਦੇ ਨਾਲ ਇੰਦਰ ਜਿਹੜਾ ਹਜ਼ਾਰਾਂ 'ਚ ਨਾਲਾ ਹੋਇਆ। ਉਮਾ ਪਲ ਸੁਣੀ ਸੀ ਸਨ ਔਰ ਪਾਰਵਤੀ ਉਮਾ ਮੈਨੂੰ ਪਾਰਵਤੀ ਦਾ ਪਤੀ ਸ਼ਿਵ ਜੀ ਉਹਦਾ ਸੁਣੀ ਬ੍ਰਹਮ ਉਸਨੇ ਕਹਿੰਦੇ ਸੁਰਾਸੀ ਪਿੱਛੇ ਪੰਜ ਮਾਂ ਸਿਰ ਧਾਰਿਆ। ਹਿੰਦੂ ਤਨ ਖਲ ਵੱਧ ਕਰ ਮਾਰਿਓ ਵੱਡੋ ਨਲਾਜ ਅਜੂ ਨਹੀਂ ਹਾਰਿਓ, ਇਹਦੇ ਕੰਮ ਕੁੱਲੋ ਮੰਗਾ ਦੁੱਖੀ ਦੂਤਾਂ ਨੇ ਖਲ ਮੈਨੇ ਨਿਸ਼ਚੇ ਕਰਕੇ। ਖਲ ਨਾ ਮੂਰਖ ਦਾ ਵੀ ਮੂਰਖ ਮਨ ਨੂੰ ਆਪਣੀ ਵੱਲ ਬੰਨ ਕੇ ਭਗਤ ਜੀ ਕਹਿੰਦੇ ਮਾਰਨਾ ਕੀਤਾ ਹੈ। ਇਸ ਵਾਸਤੇ ਇਹ ਜਿਹੜੇ ਵਿਕਾਰਾਂ ਰੂਪੀ ਦੂਤਾਂ ਦਾ ਟੋਲਾ ਇਹ ਬੜਾ ਨਲਾਜਮ ਨੇ ਬੇਸ਼ਰਮ ਹੈ, ਇਹ ਸਾਰਿਆਂ ਨੂੰ ਮਾਰਦਾ ਹੋਇਆ ਅਜੇ ਤੱਕ ਹਾਰਿਆ ਨਹੀਂ। ਇਸ ਨੇ ਵੱਡਿਆਂ ਵੱਡਿਆਂ ਦੀ ਇਹ ਦੁਰਦਸ਼ਾ ਕੀਤੀ ਅਤੇ ਛੋਟਿਆਂ ਦੀ ਤਾਂ ਗੱਲ ਕਿਹੜੀ। ਭਾਜੀ ਕਹਿੰਦੇ ਮਨ ਬੜਾ ਬੇਸ਼ਰਮ ਹੈ, ਅੰਦਰ ਲਾਜਿਆ ਵਿਕਾਰ ਨੂੰ ਭੋਗਦਾ ਅਜੇ ਤੱਕ ਹਾਲੇ ਵੀ ਹਾਰਿਆ ਨਹੀਂ। ਕਹਿ ਰਵਦਾਸ ਕਹਾਂ ਕੈਸੇ ਕੀਜੇ, ਭਗ ਜੀ ਕਹਿ ਰਹੇ ਆ ਹੁਣ ਦੱਸੋ ਕਿੱਥੇ ਜਾਈਏ ਕਿਹੜਾ ਯਤਨ ਕਰੀਏ। ਇਹ ਤਾਂ ਕਹਿਦੇ ਨਹੀਂ ਛੱਡਦੇ, ਜਿੱਥੇ ਜਾਓ ਦੇਸ਼ ਛੋੜ ਪ੍ਰਦੇਸ ਹੈ ਤਾਇਆ ਪੰਚਨ ਡਾਲ ਨਾਲੇ ਲੈ ਨਾਲੇ ਚੱਲ ਜਾਂਦੇ। ਮੈਨੂੰ ਰਘਨਾਥ ਸਰਨ ਕਾ ਕੀ ਲੀਜੇ, ਰਘਨਾਥ ਤੇ ਨਿਰੰਕਾਰ ਆਪ ਤੋਂ ਬਿਨਾਂ ਕਾ ਕੀ, ਕਿਹਦੀ ਸ਼ਰਨ ਗ੍ਰਹਿਣ ਕਰੀਏ, ਤੁਹਾਡੇ ਬਿਨਾਂ ਕੋਈ ਰੱਖਿਆ ਕਰਨ ਵਾਲਾ ਹੈ ਹੀ। ਆਪ ਸਾਡੇ ਮਿਹਰ ਕਰੋ, ਇਹਨਾਂ ਪੰਜਾਂ ਵਿਕਾਰਾਂ ਤੋਂ ਬਚੇ ਰਹੀਏ। ਜੈ ਸ਼੍ਰੀ ਰਾਗ ਭਗਤ ਰਵਿਦਾਸ ਦਾ ਇੱਕੋ ਹੀ ਸ਼ਬਦ ਹੈ, ਇੱਥੇ ਜੈ ਸ਼੍ਰੀ ਰਾਗ ਜਿਹੜਾ ਉਹ ਸੰਪੂਰਨ ਹੋਇਆ ਹੈ। ਰਾਗ ਟੋਡੀ ਇੱਕ ਓਂਕਾਰ ਸਤਨਾਮ ਕਰਤਵ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਤਿਨਾਮ ਗੁਰ ਪ੍ਰਸਾਦ 711 ਅੰਗ 'ਤੇ ਚੱਲ ਰਿਹਾ ਹੈ। ਵਾਹਿਗੁਰੂ ਜੀ ਖਾਨ ਓਂਕਾਰ ਪ੍ਰਕਾਸ਼ ਰੂਪ ਖਾਨ ਉਹਨਾਂ ਦਾ ਨਾਂ ਤਿੰਨ ਕਾਲ ਸਾਤਿਆ, ਸਾਰਿਆਂ ਨੂੰ ਕਰਨ ਵਾਲੇ ਹੁਣ ਕਰਤੇ ਪੁਰਖਿਆ, ਪੈਰ ਤੁਰਿਆ ਤਿਆ ਨਿਰਵੈਰ ਵੈਰ ਤੁਰਿਆ ਤਿਆ ਅਕਾਲ ਮੂਰਨਾ ਸਰੂਪ ਕਾਲ ਤੁਰਿਆ ਤਿਆ ਅਜੂਨੀ ਜੂਨੀਆਂ ਤੁਰਿਆ ਤਿਆ ਸਹਿਬ ਭੰਗ ਆਪਣੇ ਪ੍ਰਕਾਸ਼ ਰੂਪ ਤਿਆ ਸਤਿਗੁਰੇ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਤੂੰ ਸੂਰਜ ਆ ਚੰਦ ਆ ਤਾਰੇ ਆ ਬਿਜਲੀ ਆ ਆਗਿਆ ਬੁੱਧੀ ਹੈ, ਇਹ ਖੱਟ ਜੋਤੀਆਂ ਇਹ ਪਰਤੇ ਪ੍ਰਕਾਸ਼ ਹੈ ਉਹ ਸੁਤੇ ਪ੍ਰਕਾਸ਼ ਹੈ। ਰਾਗ ਟੋਡੀ ਮਹੱਲਾ ਚੌਥਾ ਕਰ ਪਹਿਲਾ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਆਪਣੀ ਅਵਸਥਾ ਸਾਨੂੰ ਸਮਝਾਉਣ ਵਾਸਤੇ ਕੌਤਕ ਕਰਦੇ ਦੱਸ ਰਹੇ ਹਾਂ। ਰਾਗ ਟੋਡੀ ਮਹੱਲਾ ਚੌਥਾ, ਚੌਥੇ ਪਾਤਸ਼ਾਹ ਪਹਿਲੇ ਕਾਰਜ ਕਿਰਪਾ ਕਰਦੇ ਹਨ, ਹਰ ਬਿਨ ਰਹਿ ਨਾ ਸਕੈ ਮਨ ਮੇਰਾ। ਇਹ ਜਿਹੜਾ ਰਾਗ ਹੈ ਸੰਪੂਰਨ ਜਾਤੀ ਦੀ ਰਾਗਣੀ ਤਨਾਸਰੀ ਆਸਾਵਰੀ ਅਤੇ ਖਾਟ ਇਹਨ ਤਿੰਨਾਂ ਦੇ ਸੁਮੇਲ ਤੋਂ ਇਹ ਬਣਦੀ ਹੈ। ਇਹਦਾ ਜਿਹੜਾ ਰੋਤਿਆ ਸਰਦ ਮੌਸਮ ਹੈ, ਸਰਦ ਰੋਤਿਆ ਜਦੋਂ ਪੈਰ ਦਿਨ ਚੜ੍ਹਦਾ ਉਦੋਂ ਗਾਇਆ ਜਾਂਦਾ। ਨਾਦ ਵਨੋਦੇ ਸੀ ਇਹਨੂੰ ਪੈਰੋਂ ਦੀ ਇਸਤਰੀ ਲਿਖ ਹੈ। ਸੋਰਪਾਲ ਸਮੂਹ ਵਿੱਚ ਇਹਨੂੰ ਮਾਲਕੋਸ ਦੀ ਇਸਤਰੀ ਲਿਖਿਆ। ਬੁੱਧ ਪ੍ਰਕਾਸ਼ ਦਰਪਣ ਵਿੱਚ ਇਹਨੂੰ ਦੀਪਕ ਰਾਗ ਦੀ ਇਸਤਰੀ ਲਿਖਿਆ ਗਿਆ। ਰਾਗਮਾਲਾ ਚ ਇਹਨੂੰ ਦੀਪਕ ਰਾਗ ਦੀ ਇਸਤਰੀ ਲਿਖਿਆ। ਪੁਨਿਆ ਦੀਪਕ ਦੀ ਵਾਰੀ ਪਿਛੇ ਲਈ ਪਟ ਮੰਜਰੀ ਟੋਡੀ ਕਹੀ ਅਲਾਪ ਕੰਮ ਉਦੀ ਔ ਗੁਜਰੀ ਸੰਗ ਦੀਪਕ ਹੈ ਥਾਪ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰਾਗਾਂ ਦੀ ਗਿਣਤੀ ਮੁਤਾਬਕ ਇਹਦਾ 12ਵਾਂ ਨੰਬਰ ਹੈ। ਹਰੀ ਨਿਰੰਕਾਰ ਤੋਂ ਮੇਰਾ ਮੇਰਾ ਮਨ ਨਹੀਂ ਰਹਿ ਸਕਦਾ ਹੈ। ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ ਬਹੁਣਾ ਪਵਜਲ ਫੇਰਾ ਰਹੋ। ਕਹਿੰਦੇ ਜਿਸ ਸਮੇਂ ਮੇਰੇ ਪ੍ਰਾਣਾਂ ਦੇ ਪ੍ਰੀਤਮ ਪਿਆਰੇ ਕੋਲ ਨਿਰੰਕਾਰ ਪਰਮੇਸ਼ੁਰ ਨਾਲ ਗੁਰੂ ਮਿਲਾਵੇਗਾ, ਫਿਰ ਮੁੜ ਕੇ ਸੰਸਾਰ ਸਾਗਰ ਸਾਡਾ ਫੇਰਾ ਨਹੀਂ ਹੋਵੇਗਾ। ਮੇਰਾ ਹੀਰਾ ਲੋਚ ਲਗੀ ਪ੍ਰਭ ਤੇਰੀ ਹਰ ਨੈਣ ਹਰ ਪ੍ਰਭ ਹੀਰਾ। ਮੇਰੇ ਮਨ ਵਿੱਚ ਨਿਰੰਕਾਰ ਦੀ ਲੋਚ ਮਿਲਣ ਦੀ ਇੱਛਾ ਲੱਗੀ ਹੈ। ਪਾਤਸ਼ਾਹ ਕਹਿੰਦੇ ਹੁਣ ਸਤਿਗੁਰਾਂ ਦੀ ਕਿਰਪਾ ਨਾਲ ਹਰੀ ਹਨ ਨਿਰੰਕਾਰ ਨੂੰ ਨੈਣ ਅੱਖਾਂ ਨਾਲ ਹੀਰਾ ਮੈਨੇ ਅਸੀਂ ਦੇਖ ਲਿਆ ਹੈ। ਸਤਿਗੁਰ ਦਇਆਲ ਹਰ ਨਾਮ ਦਿਰੜਾਇਆ ਹਰ ਪਾਦਰ ਹਰ ਪ੍ਰਭ ਤੇਰਾ। ਸਤਿਗੁਰ ਸੱਚੇ ਪਾਤਸ਼ਾਹ ਨੇ ਮਿਹਰਬਾਨ ਹੋ ਕੇ ਸਾਡੇ ਮਨ ਦੇ ਅੰਦਰ ਨਿਰੰਕਾਰ ਦਾ ਨਾਮ ਦ੍ਰਿੜ ਕਰਾ ਦਿੱਤਾ ਹੈ ਔਰ ਨਿਰੰਕਾਰ ਦੀ ਪ੍ਰਾਪਤੀ ਦਾ ਘੇਰਾ ਦਾ ਜਿਹੜਾ ਪਾਦਰ ਮੈਨੇ ਖੁੱਲ੍ਹਾ ਰਸਤਾ ਹੈ ਹਰ ਪਾਦਰ ਹਰ ਪ੍ਰਭ ਘੇਰਾ। ਇਸ ਵਾਸਤੇ ਇਹੀ ਹਾਂਜੀ ਹਰੀ ਪ੍ਰਭੂ ਦੀ ਪ੍ਰਾਪਤੀ ਦਾ ਘੇਰਾ ਦਾ ਪਾਦਰ ਮੈਨੇ ਰਸਤਾ ਇਹ ਖੁੱਲ੍ਹਾ ਰਸਤਾ ਹਰ ਪਾਦਰ ਹਰ ਪ੍ਰਭ ਘੇਰਾ। ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਘੇਰਾ। ਹਰੀ ਹਰ ਗੋਬਿੰਦ ਨਿਰੰਕਾਰ ਰੰਗੀ ਐਸਾ ਜਿਹੜਾ ਰੰਗੀਲਾ ਹਰੀਹਰ ਪਰਮੇਸ਼ਰ ਦਾ ਨਾਮ ਮੇਰੇ ਮਨ ਵਿੱਚ ਹਾਂਜੀ ਔਰ ਪ੍ਰਭੂ ਕੌਣ ਜਿਵੇਂ ਸਮਰਾਟ ਸਤਿਗੁਰੂ ਆ ਉਹਨਾਂ ਨੇ ਪਾ ਦਿੱਤਾ। ਹਰੀਹਰ ਜਿਹੜਾ ਗੋਬਿੰਦ ਨਿਰੰਕਾਰ ਆ ਉਸ ਨਿਰੰਕਾਰ ਦਾ ਹਾਂਜੀ ਨਿਰੰਕਾਰ ਰੰਗੀ ਦਾ ਜਿਹੜਾ ਪਰਮੇਸ਼ਰ ਦਾ ਨਾਮ ਪ੍ਰਭੂ ਕੌਣ ਆ ਜਿਹੜੇ ਅਰਥਾ ਕਰਨ ਵਾਲੇ ਆ ਉਹ ਮੇਰੇ ਸਿਰ ਦੇ ਵਿੱਚ ਸਤਿਗੁਰਾਂ ਨੇ ਇਹ ਨਾਮ ਪਾਇਆ ਇਹ ਸ਼ਰਧਾ ਭਗਤੀ ਪੈਦਾ ਕਰ ਦਿੱਤੀ। ਹਰ ਹਿਰਦੈ ਮੰਤਨ ਮਿਠਾ ਲਾਗਾ ਮੁੱਖ ਮਸਤਕ ਭਾਗ ਚੰਗੇ ਜਿਨ੍ਹਾਂ ਦੇ ਮਸਤਕ ਦੇ ਮੁਖੀ ਸ੍ਰੇਸ਼ਟ ਚੰਗੇ ਭਾਗ ਆ ਉਹਨਾਂ ਦੇ ਹਿਰਦੇ ਨਿਰੰਕਾਰ ਆ ਕੇ ਵਸਿਆ ਔਰ ਮੁਖੀ ਨਾਮ ਜਿਹੜਾ ਮਨ ਵਿੱਚ ਵੀ ਤਨ 'ਚ ਵੀ ਮਿੱਠਾ ਮੈਨੂੰ ਪਿਆਰਾ ਲੱਗਿਆ ਹੈ। ਦੋ ਵਕਾਰ ਜਿਨ੍ਹਾਂ ਮਨ ਲਾਗਾ ਹਰ ਵਿਚਰਿਆ ਪੁਰਖ ਚੰਗੇਰਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਮਨ 'ਚ ਲੋਭ ਆਦਿਕ ਹਾਂਜੀ ਖੋਟੇ ਵਕਾਰਾਂ 'ਚ ਮਨ ਲੱਗਿਆ ਉਹਨੂੰ ਚੰਗੇਰਾ ਜਿਹੜਾ ਚੰਗਾ ਪੁਰਖ ਹੋਣ ਪਰਮਾਤਮਾ ਉਹ ਭੁੱਲ ਗਿਆ। ਕੋਈ ਮਨੁੱਖ ਮੁੜ ਅਗਿਆਨੀ ਕਹੀ ਜਾਇਆ ਤੈਨੂੰ ਮਸਤ ਭਾਵੂ ਦੇਣਾ ਉਹ ਮਨਮੁੱਖ ਮੂਰਖ ਹੈ ਅਗਿਆਨੀ ਕਹੇ ਜਾਂਦੇ ਆ। ਪਾਤਸ਼ਾਹ ਕਹਿੰਦੇ ਉਹਨਾਂ ਦੇ ਮੱਥੇ ਦੇ ਭਾਗ ਮੰਦੇ ਰਾਮੇ ਨੇ ਮੰਦੇ ਆ ਭੈੜੇ ਆ। ਵਿਵੇਕ ਵੋ ਸਤਿਗੁਰ ਤੇ ਭਾਈ ਗੁਰੂ ਗਿਆਨ ਗੁਰੂ ਪ੍ਰਭ ਤੇਰਾ। ਐਸੀ ਜਿਹੜੀ ਵਿਵੇਕ ਗਿਆਨ ਵਾਲੀ ਬੁੱਧੀ ਹੈ ਉਹ ਸਤਿਗੁਰਾਂ ਤੋਂ ਪਾਈ ਹੈ। ਫਿਰ ਕਹਿੰਦੇ ਸਤਿਗੁਰਾਂ ਦੁਆਰਾ ਨਿਰੰਕਾਰ ਦਾ ਗੁਰ ਗਿਆਨ ਇਹ ਜਿਹੜਾ ਅਪਰੋਕਸ਼ ਗਿਆਨ ਹੈ ਪ੍ਰਤੱਖ ਸਾਖਿਆਤ ਉਹ ਪ੍ਰਾਪਤ ਹੋਇਆ ਹੈ। ਜਾਂ ਨਾਨਕ ਨਾਮ ਗੁਰੂ ਦੇ ਪਾਇਆ ਤੁਰ ਮਸਤਕ ਭਾਗ ਲਖੇਰਾ। ਪਾਤਸ਼ਾਹ ਕਹਿੰਦੇ ਇਹਨਾਂ ਨੇ ਮੱਥੇ ਧੁਰੋਂ ਦਰਗਾਹ ਤੋਂ ਚੰਗੇ ਭਾਗਾਂ ਦੇ ਲੇਖ ਪਾਏ ਆ ਉਹਦੇ ਮੁਤਾਬਕ ਮੈਂ ਸੇਵਕ ਨੇ ਸਤਿਗੁਰਾਂ ਦੇ ਕੋਲੋਂ ਪਰਮਾਤਮਾ ਦਾ ਨਾਮ ਪਾਇਆ ਹੈ ਕਿਉਂਕਿ ਇਹ ਪਰਮੇਸ਼ਰ ਦਾ ਨਾਮ ਉਹਦੀ ਕਿਰਪਾ ਦੇ ਨਾਲ ਪਾਤਸ਼ਾਹ ਕਹਿੰਦੇ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: ਕੜੀ
1: ਸੱਚ ਹੈ ਬਚਨੀ ਏ ਗੁਰਾਂ ਦੀ ਬਾਣੀ ਦਾ ਸੱਚ ਹੈ ਬਚਨ ਏ ਗੁਰਾਂ ਦੀ ਬਾਣੀ ਦਾ
0: ਸਾਧਾਂ ਨਾਲ ਮਿਲੇ ਸਤ ਸੰਗਤ ਦੀ ਕੜੀ
1: ਸੱਚ ਹੈ ਬਚਨ ਏ ਗੁਰਾਂ ਦੀ ਬਾਣੀ ਦਾ
0: ਪਾਕਾਂ ਨਾਲ ਮਿਲੇ ਸਤ ਸੰਗਤ ਦੀ ਕੜੀ
1: ਸਤ ਸੰਗ

0: ਸਤਸੰਗ ਦਾ ਆਨੰਦ ਮਾਣਿਆ, ਜਾਣਿਆ ਜਿਨ੍ਹਾਂ ਨੇ ਉਹਨਾਂ ਨੇ ਹੀ ਜਾਣਿਆ।
1: ਬੈਠ ਕੇ ਇਕੱਠੇ ਗੁਰੂ ਜਸ ਜਾਈਦਾ, ਵਾਹਿਗੁਰੂ ਤੇ ਆਉਂਦੇ ਆਪਾਂ ਭੁੱਲ ਜਾਈਦਾ।
0: ਜਿਨ੍ਹਾਂ ਸਤਸੰਗ ਦਾ ਆਨੰਦ ਮਾਣਿਆ, ਜਾਣਿਆ ਉਹਨਾਂ ਨੇ ਜਿਨ੍ਹਾਂ ਨੇ ਹੀ ਜਾਣਿਆ।
1: ਬੈਠ ਕੇ ਇਕੱਠੇ ਗੁਰੂ ਜਸ ਜਾਈਦਾ, ਵਾਹਿਗੁਰੂ ਤੇ ਆਉਂਦੇ ਆਪਾਂ ਭੁੱਲ ਜਾਈਦਾ।
0: ਜਾਣੋ ਇੱਕ ਵੱਖਰਾ ਆਨੰਦ ਮਾਣੀਦਾ, ਜਾਣੋ ਇੱਕ ਵੱਖਰਾ ਆਨੰਦ ਮਾਣੀਦਾ।
1: ਬਾਬਾ ਨਾਲ ਮਿਲੇ ਸਤਸੰਗ ਦੀ ਘੜੀ,
0: ਸੱਚ ਹੈ ਬਚਨ ਇਹ ਗੁਰਾਂ ਦੀ ਬਾਣੀ ਦਾ।
1: ਬਾਬਾ ਨਾਲ ਮਿਲੇ ਸਤਸੰਗ ਦੀ ਘੜੀ, ਸਤਸੰਗ

0: ਪੱਕਾ ਸੱਚ ਸੰਗਤ ਸਵਾਰ ਦਿੰਦੀ ਏ ਮਨ ਵਾਲੀ ਹੋ ਮੈਨੂੰ ਵੀ ਮਾਰ ਦਿੰਦੀ ਏ
1: ਪਾਪਾ ਵਾਲੀ ਮੈਲ ਧੋਤੀ ਜਾਂਦੀ ਮਨ ਚੋਂ ਆਤਮਾ ਜਗਾਉਂਦੀ ਹੈ ਮਨੁੱਖੀ ਤਨ ਚੋਂ
0: ਪੱਕਾ ਸੱਚ ਸੰਗਤ ਸਵਾਰ ਦਿੰਦੀ ਏ ਮਨ ਵਾਲੀ ਹੋ ਮੈਨੂੰ ਵੀ ਮਾਰ ਦਿੰਦੀ ਏ
1: ਪਾਪਾ ਵਾਲੀ ਮੈਲ ਧੋਤੀ ਜਾਂਦੀ ਮਨ ਚੋਂ ਆਤਮਾ ਜਗਾਉਂਦੀ ਹੈ ਮਨੁੱਖੀ ਤਨ ਚੋਂ
0: ਸੰਗਤ ਜੀ ਆ ਕੇ ਸੰਗਤ

0: ਸਾਧਾ ਨਾਲ ਮਿਲੇ ਸਤ ਸੰਗ ਦੀ ਘੜੀ
1: ਸੱਚ ਹੈ ਬਚਨ ਇਹ ਗੁਰਾਂ ਦੀ ਬਾਣੀ ਦਾ
0: ਸਾਧਾ ਨਾਲ ਮਿਲੇ ਸਤ ਸੰਗ ਦੀ ਘੜੀ ਸਤ

0: ਭਾਗ ਜਾਗਦੇ ਉੱਠਦੇ ਤਰਾਨੇ ਦਿਲੋਂ ਰੱਬੀ ਰਾਗਦੇ
1: ਕਰੋ ਸਾਡੇ ਉੱਤੇ ਕਿਰਪਾ ਦਤਾਰ ਜੀ ਸਾਡੇ ਤਪਦੇ ਦਿਲਾਂ ਨੂੰ ਦਿਓ ਠਾਰ ਜੀ
0: ਮਿਲਦੀ ਸੰਗਤ ਜਦੋਂ ਭਾਗ ਜਾਗਦੇ ਉੱਠਦੇ ਤਰਾਨੇ ਦਿਲੋਂ ਰੱਬੀ ਰਾਗਦੇ
1: ਕਰੋ ਸਾਡੇ ਉੱਤੇ ਕਿਰਪਾ ਦਤਾਰ ਜੀ ਸਾਡੇ ਤਪਦੇ ਦਿਲਾਂ ਨੂੰ ਦਿਓ ਠਾਰ ਜੀ
0: ਹੱਟਦੇ ਭਗਤੀ ਹੱਟਦੇ ਭਗਤੀ ਸੰਗ ਪੂਰੀ ਢਾਣੀ ਦਾ ਮੱਦੀ ਸੰਗ ਬੁੜੀ ਢਾਣੀ ਦਾ
1: ਪਾਗਾਂ ਨਾਲ ਮਿਲੇ ਸਤ ਸੰਗ ਦੀ ਘੜੀ
0: ਸੱਚ ਹੈ ਬਚਨ ਇਹ ਗੁਰਾਂ ਦੀ ਬਾਣੀ ਦਾ
1: ਪਾਗਾਂ ਨਾਲ ਮਿਲੇ ਸਤ ਸੰਗ ਦੀ ਘੜੀ
0: ਸੱਚ ਹੈ ਬਚਨ ਇਹ ਗੁਰਾਂ ਦੀ ਬਾਣੀ ਦਾ ਪਾਗਾਂ ਨਾਲ ਮਿਲੇ ਸਤ ਸੰਗ ਦੀ ਘੜੀ ਸਤ ਸੰਗ ਦੀ ਘੜੀ ਸਤ ਸੰਗ ਦੀ ਘੜੀ ਸਤ ਸੰਗ ਦੀ ਘੜੀ
2: ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਦੂਜੀ ਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਆ ਕੇ ਧਾਲੀਵਾਲ ਪਰਿਵਾਰ ਦੇ ਖੁਸ਼ੀਆਂ ਭਰੇ ਸਮਾਗਮ ਵਿੱਚ ਆਪ ਜੈਸੀਆਂ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਦੀਦਾਰ ਕਰੀਏ ਅਤੇ ਆਪ ਜੀ ਨਾਲ ਕੁਸੇ ਮਿਲੇ ਗੁਰਮਤ ਦੇ ਵਿਚਾਰਾਂ ਦੀ ਸਾਂਝ ਕਰਦੇ ਹੋਏ ਅੱਜ ਦੇ ਸਮਾਗਮ ਦੇ ਪ੍ਰਥਾਏ ਚੰਦ ਸ਼ਬਦ ਆਪ ਜੀ ਨਾਲ ਸਾਂਝੇ ਕਰੀਏ। ਇਸ ਤੋਂ ਪਹਿਲਾਂ ਕਿ ਆਪਣੇ ਵਿਚਾਰਾਂ ਨੂੰ ਅਗਾਂਹ ਤੋਰਾਂ, ਆਓ ਫਤਿਹ ਦੇ ਸਿਮਰਨ ਦੁਆਰਾ ਆਪਣੇ ਮਨ ਨੂੰ ਇਕਾਗਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜਨ ਦਾ ਯਤਨ ਕਰੀਏ, ਕਿਉਂਕਿ ਮਨੁੱਖ ਦਾ ਸਮਾਂ ਉਹੀ ਸਫਲਾ ਹੁੰਦਾ ਜਦੋਂ ਮਨੁੱਖ ਆਪਣੇ ਪਰਮਾਤਮਾ ਦੀ ਯਾਦ ਵਿੱਚ ਜੁੜਦਾ। ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ, ਆਓ ਮਨ ਨੂੰ ਪਵਿੱਤਰ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜੀਏ ਤਾਂ ਕਿ ਸਾਡਾ ਆਉਣਾ ਬੈਠਣਾ ਅਤੇ ਸਾਰਾ ਕਾਰਜ ਹੈ ਜਿਹੜਾ ਸਫਲਾ ਹੋ ਜਾਏ। ਸਾਰੀ ਸੰਗਤੀ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪਣੇ ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਧਾਲੀਵਾਲ ਪਰਿਵਾਰ ਨੂੰ ਅੱਜ ਦੇ ਇਸ ਖੁਸ਼ੀਆਂ ਭਰੇ ਸਮਾਗਮ ਦੀ ਲੱਖ ਲੱਖ ਮੁਬਾਰਕਬਾਦ ਦਿੰਦੀ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕੀਤਾ, ਧੰਨਵਾਦ ਕੀਤਾ। ਸਤਿਗੁਰੂ ਜੋ ਕੁਝ ਵੀ ਸਾਨੂੰ ਤੁਸੀਂ ਬਖਸ਼ਿਸ਼ ਕੀਤਾ, ਆਪ ਜੀ ਦਾ ਕੋਟ ਕੋਟ ਧੰਨਵਾਦ, ਬਹੁਤ ਬਹੁਤ ਧੰਨਵਾਦ। ਕਿਉਂਕਿ ਜਿਹੜਾ ਬੰਦਾ ਸਤਿਗੁਰੂ ਦੇ ਭੈ ਅਤੇ ਭਾਵ 'ਚ ਰਹਿੰਦਾ ਉਹ ਗੁਰੂ ਦਾ ਧੰਨਵਾਦ ਜ਼ਰੂਰ ਕਰਦਾ। ਧੰਨਵਾਦ ਕਰਨਾ ਕਿਉਂ ਜ਼ਰੂਰੀ ਹੈ, ਇਹਨੂੰ ਛੋਟੇ ਜਿਹੇ ਪ੍ਰਮਾਣ ਨਾਲ ਮੈਂ ਤੁਹਾਨੂੰ ਸਮਝਾਉਣ ਦਾ ਯਤਨ ਕਰ ਰਿਹਾ। ਮੰਨ ਲਓ ਅਸੀਂ ਤੁਰੇ ਜਾ ਰਹੇ ਹਾਂ ਅਤੇ ਸਾਡੀ ਜੇਬ 'ਚ ਸਾਡੀ ਅਣਖ ਡਿੱਗ ਜਾਏ, ਜਾਂ ਸਾਡਾ ਪਰਸ ਡਿੱਗ ਜਾਏ, ਜਾਂ ਸਾਡਾ ਰੁਮਾਲ ਡਿੱਗ ਜਾਏ। ਅਸੀਂ ਤੁਰੇ ਜਾਂਦੇ ਹਾਂ, ਸਾਨੂੰ ਕੋਈ ਖਬਰ ਨਹੀਂ ਕਿ ਮੇਰਾ ਪਰਸ ਡਿੱਗ ਗਿਆ, ਮੇਰਾ ਰੁਮਾਲ ਡਿੱਗ ਗਿਆ, ਮੇਰੀ ਐਨਕ ਡਿੱਗ ਗਈ। ਅਤੇ ਪਿੱਛੇ ਕੋਈ ਸੱਜਣ ਵੇਖਦਾ, ਉਹ ਜਿਹੜਾ ਮੂਹਰੇ ਸੱਜਣ ਜਾ ਰਿਹਾ ਉਹਦੀ ਐਨਕ ਜਾਂ ਪਰਸ ਜਾਂ ਰੁਮਾਲ ਡਿੱਗ ਗਿਆ, ਉਹ ਚੀਜ਼ ਨੂੰ ਚੁੱਕਦਾ ਅਤੇ ਸਾਡੇ ਕੋਲ ਜਾ ਕੇ ਕਹਿੰਦਾ ਭਾਈ ਸਾਹਿਬ ਜੀ ਆਹ ਤੁਹਾਡੀ ਐਨਕ ਡਿੱਗ ਗਈ ਸੀ ਸੰਭਾਲੋ, ਆਹ ਤੁਹਾਡਾ ਪਰਸ ਡਿੱਗ ਗਿਆ ਸੀ ਸਾਂਭੋ, ਆਹ ਤੁਹਾਡਾ ਰੁਮਾਲ ਡਿੱਗ ਗਿਆ ਸੰਭਾਲੋ। ਅਸੀਂ ਉਹਨੂੰ ਕੀ ਕਹਿੰਦੇ, ਭਾਈ ਸਾਹਿਬ ਤੇਰਾ ਬਹੁਤ ਬਹੁਤ ਧੰਨਵਾਦ, ਤੇਰਾ ਬਹੁਤ ਬਹੁਤ ਧੰਨਵਾਦ। ਹੁਣ ਥੋੜ੍ਹੇ ਜਿਹੇ ਰੁਪਈਆਂ ਦੀ ਚੀਜ਼ ਉਹਨੇ ਸਾਡੀ ਸਾਨੂੰ ਵਾਪਸ ਕੀਤੀ ਅਤੇ ਅਸੀਂ ਉਹਦਾ ਕਈ ਵਾਰੀ ਧੰਨਵਾਦ ਕੀਤਾ, ਪਰ ਇਹ ਗੁਰੂ ਜਿਹੜਾ ਬਿਨ ਮੰਗਿਆ ਇੰਨੀਆਂ ਦਾਤਾਂ ਦਿੰਦੇ, ਇਹਦਾ ਧੰਨਵਾਦ ਕੋਈ ਗੁਰਮੁਖ ਪਰਿਵਾਰ ਕਰਦਾ ਜਿਹਦੇ ਉੱਤੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦਾ, ਕਿਰਪਾ ਹੁੰਦੀ। ਕਿਉਂਕਿ ਦੁਨੀਆਂ ਦੀਆਂ ਜਿੰਨੀਆਂ ਵੀ ਦਾਤਾਂ ਨੇ ਸਮੇਤ ਮਨੁੱਖਾ ਜਨਮ ਦੇ, ਪਹਿਲੀ ਗੱਲ ਤਾਂ ਮਨੁੱਖਾ ਜਨਮ ਪ੍ਰਾਪਤ ਹੋਣਾ ਹੀ ਸਤਿਗੁਰੂ ਦਾ ਕੋਟ ਕੋਟ ਧੰਨਵਾਦ ਹੈ, ਮਨੁੱਖਾ ਜਨਮ ਮਿਲ ਗਿਆ। 84 ਲੱਖ ਜੂਨ ਵਿੱਚੋਂ ਉੱਤਮ ਜੂਨੀ ਹੈ। ਉਸ ਤੋਂ ਬਾਅਦ ਪਰਿਵਾਰ ਵਿੱਚ ਜਿੰਨੇ ਸੁੱਖ ਸਾਧਨ ਨੇ ਸਾਰੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ, ਅਤੇ ਆਪਾਂ ਨੇ ਕਰਨੀ ਹੈ ਸ਼ੁਕਰਾਨੇ ਦੀ ਅਰਦਾਸ। ਇੱਕ ਅਰਦਾਸ ਪਰਿਵਾਰ ਦੀ ਅਰਦਾਸ ਅਤੇ ਧਾਲੀਵਾਲ ਪਰਿਵਾਰ ਦੀ ਅਰਦਾਸ, ਅਤੇ ਇੱਕ ਅਰਦਾਸ ਆਪਾਂ ਸਾਰਿਆਂ ਨੇ ਸੰਗਤੀ ਰੂਪ ਵਿੱਚ ਕਰਨੀ ਹੈ। ਅਤੇ ਸੰਗਤੀ ਰੂਪ ਵਿੱਚ ਕਿਉਂਕਿ ਧਾਲੀਵਾਲ ਪਰਿਵਾਰ ਨੇ ਜਿਹਨਾਂ ਨੂੰ ਆਪ ਜੀ ਨੂੰ ਸੱਦਾ ਦਿੱਤਾ ਹੈ, ਟੈਲੀਫੋਨ ਕੀਤੇ ਨੇ, ਅਤੇ ਗੁਰੂ ਕੀ ਸੰਗਤ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਈ ਹੈ, ਇਹ ਸੰਗਤ ਬਾਬਤ ਮਹਾਰਾਜ ਦੀ ਬਾਣੀ ਦਾ ਬਚਨ ਹੈ, ਵਿੱਚ ਸੰਗਤ ਹਰ ਪ੍ਰਭ ਵਸਦਾ ਜੀ, ਉਹ ਸੰਗਤ ਵਿੱਚ ਪਰਮਾਤਮਾ ਵਸਦੇ। ਹੁਣ ਨਾ ਜਾਣੇ ਸਾਡੇ ਵਿੱਚ ਕੋਈ ਕਿੰਨਾ ਕੁ ਨਾਮ ਜਪਣ ਵਾਲਾ, ਕਿੰਨੀ ਕੁ ਬਾਣੀ ਪੜ੍ਹਨ ਵਾਲਾ ਵਿੱਚ। ਇਹ ਵੀ ਕੋਈ ਜ਼ਰੂਰੀ ਨਹੀਂ ਕਿ ਉਹ ਧਾਲੀਵਾਲ ਪਰਿਵਾਰ ਨੇ ਸੱਦਿਆ ਹੋਵੇ, ਕੋਈ ਵੀ ਆ ਸਕਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼। ਗੁਰੂ ਕੀ ਸੰਗਤ ਵਿੱਚ ਆਉਣਾ ਕਿਉਂ ਲਾਹੇ ਬੰਦਾ ਹੈ? ਇੱਕ ਤਾਂ ਹੈ ਗੁਰੂ ਦਾ ਦੀਦਾਰ ਕਰਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ, ਇਹ ਤੇ ਆਪਣੇ ਆਪ ਵਿੱਚ ਪੂਰਨ ਪੱਖ ਹੈ। ਤੇ ਦੂਜਾ ਪੱਖ ਇਹ ਹੈ ਕਿ ਇਹ ਸੰਗਤ ਵਿੱਚ ਨਾ ਜਾਣੇ ਕੋਈ ਕਿੰਨੀ ਬਾਣੀ ਪੜ੍ਹਨ ਵਾਲਾ, ਨਾਮ ਜਪਣ ਵਾਲਾ ਆ ਜਾਏ। ਤੇ ਜਿਹੜੇ ਬੰਦੇ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਆਤਮਕ ਤੌਰ ਤੇ ਬਲਵਾਨ ਦੇ ਪਵਿੱਤਰ ਨੇ, ਉਹਨਾਂ ਦੇ ਜਿਸਮਾਂ ਵਿੱਚੋਂ ਕੁਝ ਵਾਈਬ੍ਰੇਸ਼ਨ ਰੇਜ਼ ਨਿਕਲਦੀਆਂ ਨੇ, ਕਿਰਨਾਂ ਨਿਕਲਦੀਆਂ ਨੇ, ਉਹ ਜਿਸ ਬੰਦੇ ਨੂੰ ਟੱਚ ਕਰ ਜਾਂਦੀਆਂ ਨੇ ਉਹਦੇ ਮਨ ਵਿੱਚ ਵੀ ਰੱਬ ਦਾ ਪਿਆਰ ਪੈਦਾ ਕਰ ਦਿੰਦੀਆਂ। ਹੁਣ ਆਪਾਂ ਸੰਗਤ ਰੂਪ ਵਿੱਚ ਕੋਈ ਭੈਣ ਕੋਈ ਭਰਾ ਨਾ ਜਾਣੇ ਕਿੰਨੀ ਕੁ ਬਾਣੀ ਪੜ੍ਹਨ ਵਾਲਾ, ਕਿੰਨੀ ਕੁ ਬੰਦਗੀ ਕਰਨ ਵਾਲਾ, ਕਿੰਨੀ ਕੁ ਉੱਚੀ ਅਵਸਥਾ ਦਾ ਮਾਲਕ ਹੈ,
3: ਤੇ ਅੱਜ ਅਸੀਂ ਸੰਗਤ ਨੂੰ ਵਿੱਚ ਅਰਦਾਸ ਕਰਦੀ ਹਾਂ, ਜਦੋਂ ਉਹ ਪ੍ਰੇਮੀ ਜਨ ਅਰਦਾਸ ਕਰੇਗਾ ਨਾ, ਉਹ ਸਤਿਗੁਰਾਂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਏ। ਅਰਦਾਸ ਕੀ ਹੈ? ਅਰਦਾਸ ਇੱਕ ਉਹ ਮਾਧਿਅਮ ਹੈ ਜਦੋਂ ਸਾਡੀ ਗੱਲ ਸਾਡੇ ਗੁਰਾਂ ਕੋਲ ਜਾਣੀ ਹੈ। ਜੇ ਅਸੀਂ ਆਪਣੀ ਗੱਲ ਪਰਮਾਤਮਾ ਤੱਕ ਪਹੁੰਚਾਉਣੀ ਹੈ ਤੇ ਉਹਦਾ ਇੱਕੋ ਹੀ ਮਾਧਿਅਮ ਹੈ, ਇੱਕੋ ਤਰੀਕਾ ਹੈ ਅਰਦਾਸ। ਹੁਣ ਅਰਦਾਸ ਹੈ ਜਿਹੜੀ, ਇਹਨੂੰ ਸਮਝਣ ਵਾਸਤੇ ਮੈਂ ਛੋਟਾ ਜਿਹਾ ਪ੍ਰਮਾਣ ਤੁਹਾਡੇ ਨਾਲ ਸਾਂਝਾ ਕਰਨਾ। ਉਹ ਕੀ ਹੈ ਕਿ ਸਿੱਖ ਗੁਰੂ ਦੇ ਚਰਨਾਂ ਵਿੱਚ ਅਰਦਾਸ ਦੋ ਵਾਰੀ ਕਿਉਂ ਕਰਦੇ? ਕੀ ਗੁਰੂ ਨੂੰ ਇੱਕ ਵਾਰੀ ਆਖੀ ਗੱਲ ਸੁਣਦੀ ਨਹੀਂ? ਬਹੁਤ ਗੰਭੀਰਤਾ ਨਾਲ ਵਿਚਾਰਨ ਵਾਲਾ ਇਹ ਮਸਲਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਬਾਣੀ ਵਿੱਚ ਕਿ ਪਰਮਾਤਮਾ ਹੈ ਜਿਹੜਾ, ਉਹ ਬਿਨ ਬੋਲਿਆ ਸਭ ਕੁਝ ਜਾਣਦਾ ਤੇ ਬਿਨਾਂ ਬੋਲਿਆ ਜਾਣਦੇ। ਫਿਰ ਅਸੀਂ ਅਰਦਾਸ ਕਿਉਂ ਕਰਦੇ ਹਾਂ? ਅੰਮ੍ਰਿਤ ਵੇਲੇ ਨਿਤਨੇਮ ਦੀ ਅਰਦਾਸ ਕਰਦੇ ਹਾਂ, ਸ਼ਾਮ ਨੂੰ ਰਹਿਰਾਸ ਸਾਹਿਬ ਦੀ ਅਰਦਾਸ ਕਰਦੇ ਹਾਂ। ਕੀ ਵਾਹਿਗੁਰੂ ਨੂੰ ਇੱਕ ਵਾਰੀ ਆਖੀ ਗੱਲ ਸੁਣਾਈ ਨਹੀਂ ਦਿੰਦੀ ਕਿ ਬਾਰ ਬਾਰ ਉਹਨੂੰ ਕਹਿਣਾ ਪੈਂਦਾ? ਇਹ ਗੁਰਮਤ ਦਾ ਬਹੁਤ ਗੰਭੀਰ ਵਿਸ਼ਾ ਹੈ, ਇਹਦੇ ਕੁਝ ਕਾਰਨ ਨੇ। ਮਿਸਾਲ ਵਜੋਂ ਮੈਂ ਤੁਹਾਨੂੰ ਗੱਲ ਸਮਝਾਉਣਾ ਕਿ ਮੈਂ ਤੁਹਾਨੂੰ ਆਖਾਂ ਕਿ ਭਾਈ ਸਾਹਿਬ ਜੀ, ਆਹ ਦੀਵਾਨ ਦੀ ਸਮਾਪਤੀ ਤੋਂ ਬਾਅਦ ਮੈਨੂੰ ਤੁਸੀਂ ਉਸ ਗੁਰਦੁਆਰਾ ਸਾਹਿਬ ਛੱਡ ਕੇ ਆਏ। ਤੁਸੀਂ ਆਖੋਗੇ ਗਿਆਨੀ ਜੀ ਛੱਡ ਆਵਾਂਗੇ, ਮੈਂ ਫਿਰ ਕਹਿ ਦੇ ਮੈਂ ਭਾਈ ਸਾਹਿਬ ਜੀ ਮੈਨੂੰ ਛੱਡ ਕੇ ਆਇਓ। ਤੁਸੀਂ ਆਖੋਗੇ ਛੱਡ ਆਵਾਂਗੇ ਗਿਆਨੀ ਜੀ, ਚਿੰਤਾ ਨਾ ਕਰੋ। ਤੀਜੀ ਵਾਰੀ ਮੈਂ ਫਿਰ ਕਹਿ ਦੇ ਮੈਂ ਭਾਈ ਸਾਹਿਬ ਜੀ ਮੈਨੂੰ ਛੱਡ ਕੇ ਆਇਓ ਉੱਥੇ। ਤੁਸੀਂ ਆਖੋਗੇ ਗਿਆਨੀ ਜੀ ਘਬਰਾਓ ਨਾ ਛੱਡ ਆਵਾਂਗੇ। ਤੇ ਜਦੋਂ ਮੈਂ ਚੌਥੀ ਵਾਰੀ ਆਖਾਂਗਾ ਭਾਈ ਸਾਹਿਬ ਮੈਨੂੰ ਛੱਡ ਕੇ ਆਇਓ, ਤੇ ਜਿਹਨੂੰ ਆਖਾਂਗਾ ਉਹ ਆਖੇਗਾ ਭਾਈ ਸਾਹਿਬ ਮੈਂ ਬੋਲਾ ਤਾਂ ਨਹੀਂ, ਕਿਉਂ ਬਾਰ ਬਾਰ ਕਹੀ ਜਾਂਦਾ? ਜਦੋਂ ਤੈਨੂੰ ਇੱਕ ਵਾਰੀ ਕਹਿ ਦਿੱਤਾ ਛੱਡ ਆਵਾਂਗੇ, ਤੂੰ ਬਾਰ ਬਾਰ ਕਿਉਂ ਕਹੀ? ਤੇ ਮੇਰਾ ਸਵਾਲ ਇਹ ਹੈ ਕਿ ਅਸੀਂ ਗੁਰੂ ਦੇ ਚਰਨਾਂ ਵਿੱਚ ਬਾਰ ਬਾਰ ਅਰਦਾਸ ਕਿਉਂ ਕਰਦੇ? ਕਿਉਂਕਿ ਅੱਜ ਦੇ ਸਮਾਗਮ ਦਾ ਕੇਂਦਰੀ ਭਾਵ ਹੈ ਅਰਦਾਸ। ਇੱਕ ਧਾਲੀਵਾਲ ਪਰਿਵਾਰ ਦੀ ਅਰਦਾਸ, ਸ਼ੁਕਰਾਨੇ ਦੀ ਅਰਦਾਸ, ਇੱਕ ਸਾਡੀ ਸੰਗਤ ਦੀ ਅਰਦਾਸ। ਤੇ ਅਸੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਿਉਂ ਕਰਦੇ ਹਾਂ? ਇਹਦਾ ਇੱਕ ਬਹੁਤ ਵੱਡਾ ਸਪਸ਼ਟ ਪ੍ਰਮਾਣ ਹੈ ਕਿ ਜਿਹੜਾ ਸਾਡਾ ਮਨ ਹੈ, ਇਹ ਜਿਹੜੇ ਸੰਸਾਰ ਨੂੰ ਵੇਖਦਾ, ਇਹ ਉਸ ਸੰਸਾਰ ਨਾਲ ਜੁੜ ਜਾਂਦਾ। ਤੇ ਜਦੋਂ ਸੰਸਾਰ ਨਾਲ ਜੁੜ ਜਾਂਦਾ, ਫਿਰ ਇਹ ਨਿਰੰਕਾਰ ਨਾਲ ਟੁੱਟ ਜਾਂਦਾ। ਕਿਉਂਕਿ ਦੋ ਤਰ੍ਹਾਂ ਦੀ ਦੁਨੀਆ ਹੈ ਬੰਦੇ ਦੀ, ਇੱਕ ਸੰਸਾਰੀ ਦੁਨੀਆ ਹੈ, ਇੱਕ ਕਰਤਾਰੀ ਦੁਨੀਆ, ਰੱਬੀ ਦੁਨੀਆ ਹੈ। ਸੰਸਾਰ ਵਿੱਚ ਚਲੇ ਜੇ ਅਸੀਂ ਰੱਬ ਨਾਲੋਂ ਦੂਰ ਚਲੇ ਜਾਂਦੇ ਹਾਂ, ਪੈਸੇ ਦੀ ਚੱਕਾਚੌਂਦ, ਪਦਾਰਥਵਾਦ, ਦੁਨੀਆ ਦੀ ਮਾਇਆ ਸਾਨੂੰ ਆਪਣੇ ਵੱਲ ਲੈ ਜਾਂਦੀ ਹੈ। ਇਹ ਅਰਦਾਸ ਹੈ ਜਿਹੜੀ, ਇਹ ਸਾਨੂੰ ਸੰਸਾਰ ਨਾਲੋਂ ਤੋੜ ਕੇ ਨਿਰੰਕਾਰ ਨਾਲ ਜੋੜਦੀ ਹੈ। ਇਹ ਦੁਨੀਆਂ ਨਾਲੋਂ ਤੋੜ ਕੇ ਕੁਝ ਪਲ ਵਾਸਤੇ ਰੱਬ ਨਾਲ ਜੋੜੀਏ, ਤੇ ਆਓ ਆਪਣੇ ਧਿਆਨ ਨੂੰ ਰੱਬ ਨਾਲ ਜੋੜੀਏ। ਤੇ ਧਾਲੀਵਾਲ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸਾਥੀ ਅਰਦਾਸ ਕਰਨ ਲੱਗੇ ਨੇ। ਅਰਦਾਸ ਦਾ ਕੱਲਾ ਕੱਲਾ ਸ਼ਬਦ ਗੌਰਨਰ ਸੁਣ ਵਾਲਾ ਹੈ, ਇਹ ਸਤਿਗੁਰੂ ਮਹਾਰਾਜ ਆ ਸਾਰੀਆਂ ਦਾਤਾਂ ਜਿਹੜੀਆਂ ਬਖਸ਼ਿਸ਼ ਕੀਤੀਆਂ ਨੇ, ਸਭ ਤੇਰੀ ਕਿਰਪਾ ਦਾ ਸਦਕਾ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕਿਰੇ ਹਮ ਥਾਪੈ। ਇਹ ਅਰਦਾਸ ਹੈ ਜਿਹੜੀ ਮੇਰੇ ਸਾਥੀ ਆਪ ਜੀ ਦੀ ਸੇਵਾ ਵਿੱਚ ਇਹ ਪੇਸ਼ ਕਰਨ ਲੱਗੇ।

ਰੱਬ ਦਾ ਕਲੇਜਾ ਸਾਡਾ ਠਾਰ ਦੇ ਆਪਣੇ ਪਿਆਰਿਆਂ ਨੂੰ ਤਾਰ ਦੇ ਸੇਵਕਾਂ ਦੇ ਚਾਰਜ ਸਵਾਰ ਦੇ ਆਪਣੇ ਪਿਆਰਿਆਂ ਨੂੰ ਤਾਰ ਦੇ ਸੇਵਕਾਂ

0: ਜਿਹੜੇ ਤੈਨੂੰ ਹਿਰਦੇ ਤੋਂ ਜਿੱਤਾ ਦੇ
1: ਆਪਣੇ ਪਿਆਰਿਆਂ ਨੂੰ ਤਾ ਦੇ ਫਿਰ ਕਦੇ ਕਾਰਜ ਸਵਾ ਦੇ ਆਪਣੇ ਪਿਆਰਿਆਂ ਨੂੰ ਤਾ ਦੇ ਫਿਰ ਕਦੇ ਕਾਰਜ ਸਵਾ ਦੇ ਕਰਕੇ ਨਾ

0: ਘਰ ਕੇ ਮਦੂਰ ਮੇਰਾ ਵਾਲਿਆ ਆਪਣੇ ਪਿਆਰਿਆਂ ਨੂੰ ਦਾ ਦੇ।
1: ਇੱਕ ਵਾਰੀ ਸਾਰੀ ਸੰਗਤ ਰਸਨਾ ਕਰੋ, ਪਵਿੱਤਰ ਰੱਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਆਪਾਂ ਨੇ ਅਰਦਾਸ ਕੀਤੀ ਹੈ ਕਿਉਂਕਿ ਅਰਦਾਸ ਨਾਲ ਹੀ ਗੁਰੂ ਦੇ ਦਰਬਾਰ ਵਿੱਚੋਂ ਸਭ ਕੁਝ ਪ੍ਰਾਪਤ ਹੁੰਦਾ ਹੈ। ਲਗਭਗ 10 ਮਿੰਟ ਬਕਾਇਆ ਹਨ ਅਤੇ ਉਹਦੇ ਵਿੱਚ ਮੈਂ ਆਪ ਜੀ ਦੇ ਸਨਮੁਖ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਗੱਲ ਕਰਨਾ। ਇਹ ਗੁਰਬਾਣੀ ਕੀ ਹੈ? ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੇ ਉਚਾਰੇ ਹੋਏ ਸ਼ਬਦ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੱਜ ਦਾ ਇਸ ਰੂਪ ਹਾਜ਼ਰ ਨਾਜ਼ਰ ਜਗਤ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਵਿੱਚ ਮੌਜੂਦ ਨੇ, ਉਹਨਾਂ ਦੇ ਚਰਨਾਂ 'ਚ ਅਸੀਂ ਅਰਦਾਸ ਕੀਤੀ। ਇਹ ਗੁਰਬਾਣੀ ਕੀ ਹੈ? ਜਦੋਂ ਅਸੀਂ ਗੁਰਬਾਣੀ ਨੂੰ ਬਹੁਤ ਗੰਭੀਰਤਾ ਨਾਲ ਪੜ੍ਹਦੇ ਹਾਂ, ਕਈ ਵਾਰੀ ਅਸੀਂ ਪੜ੍ਹਦੇ ਪੜ੍ਹਦੇ ਗੱਲ ਕਹਿੰਦੇ ਹਾਂ ਕਿ ਬਾਣੀ ਪੜ੍ਹਦੇ ਤੇ ਹਾਂ ਪਰ ਬਾਣੀ ਨਾਲ ਮਨ ਨਹੀਂ ਜੁੜਦਾ। ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਵੀ ਸਾਡਾ ਖਿਆਲ ਕਈ ਵਾਰੀ ਦੂਰ ਉਡਾਰੀਆਂ ਮਾਰ ਜਾਂਦਾ। ਲੇਕਿਨ ਬਾਣੀ ਕੀ ਹੈ? ਬਾਣੀ ਪੜ੍ਹਨ ਨਾਲ ਮਨੁੱਖ ਨੂੰ ਪ੍ਰਾਪਤੀ ਹੁੰਦਾ ਹੈ। ਦੁਨੀਆਂ ਦੇ ਚਾਰੇ ਸੁੱਖ, ਮੈਂ ਪਿਛਲੇ ਦੀਵਾਨ 'ਚ ਮੈਂ ਗੱਲ ਕਰੀ ਸੀ ਕਿ ਦੁਨੀਆਂ ਦੇ ਚਾਰੇ ਸੁੱਖ ਇਸ ਬਾਣੀ ਦੀ ਬਾਣੀ ਦੇ ਸਿਮਰਨ ਤੋਂ ਬਾਅਦ, ਬਾਣੀ ਦੇ ਅਭਿਆਸ ਤੋਂ ਬਾਅਦ ਇਹ ਦੁਨੀਆਂ ਦੇ ਚਾਰੇ ਸੁੱਖਾਂ ਨੂੰ ਪ੍ਰਾਪਤ ਹੋ ਜਾਂਦੇ। ਇਹ ਬਾਣੀ ਕੀ ਹੈ? ਇਹ ਬਾਣੀ ਨੇ ਹਿਰਦੇ ਵਿੱਚ ਆਪਣੀ ਥਾਂ ਕਿਵੇਂ ਬਣਾਉਣੀ ਹੈ? ਹੌਲੀ ਹੌਲੀ ਜਦੋਂ ਅਸੀਂ ਬਾਣੀ ਪੜ੍ਹਨ ਦੇ ਹੌਲੀ ਹੌਲੀ ਆਪਣੇ ਰੂਟੀਨ ਨੂੰ ਅਭਿਆਸ ਦੇ ਤੌਰ 'ਤੇ ਬਣਾ ਲਵਾਂਗੇ, ਬਾਣੀ ਫਿਰ ਸਾਡੇ ਹਿਰਦੇ ਵਿੱਚ ਥਾਂ ਬਣਾ ਲਵਾਂਗੇ। ਅਸੀਂ ਬਹੁਤ ਯਤਨ ਕਰਦੇ ਹਾਂ, ਕਾਹਲੀ ਕਰਦੇ ਹਾਂ ਕਿ ਬਾਣੀ ਜਲਦੀ ਕੀਤੀ ਆ, ਅੱਜ ਪੜ੍ਹੀਏ, ਕੱਲ੍ਹ ਪੜ੍ਹੀਏ ਅਤੇ ਕੱਲ੍ਹ ਨੂੰ ਸਾਨੂੰ ਫਲ ਪ੍ਰਾਪਤ ਹੋ ਜਾਏ। ਇੱਕ ਦੋ ਦਿਨ ਚਾਰ ਦਿਨ ਪੜ੍ਹਨ ਤੋਂ ਬਾਅਦ, ਮਹੀਨੇ ਦੋ ਮਹੀਨੇ ਤੋਂ ਪੜ੍ਹਨ ਤੋਂ ਬਾਅਦ ਅਸੀਂ ਕਹਿੰਦੇ ਹਾਂ ਵੀ 2 ਮਹੀਨੇ ਹੋ ਗਏ ਬਾਣੀ ਪੜ੍ਹਦਿਆਂ ਨੂੰ, ਮਿਲਿਆ ਕਿਉਂ ਨਹੀਂ? ਅਸੀਂ ਉਹਦੇ ਫੌਰੀ ਤੌਰ 'ਤੇ ਨਤੀਜੇ ਚਾਹੁੰਦੇ। ਲੇਕਿਨ ਬਾਣੀ ਦਾ ਅਭਿਆਸ, ਮੈਂ ਉਹਨਾਂ ਸ਼ੰਕਾਵਾਦੀ ਬੰਦਿਆਂ ਦੇ ਵਿਚਾਰ ਦਾ ਜਵਾਬ ਦੇਣ ਲੱਗਾ ਜਿਹੜੇ ਕਹਿੰਦੇ ਨੇ ਕਿ ਬਾਣੀ 'ਚ ਪੜ੍ਹਦੇ ਆ ਪਰ ਬਾਣੀ ਪੜ੍ਹਨ ਵਿੱਚ ਮਨ ਨਹੀਂ ਜੁੜਦਾ, ਮਨ ਨਹੀਂ ਲੱਗਦਾ। ਇਹ 1, 2, 4 ਜਾਂ 20-30 ਦਿਨ ਦੀ ਗੱਲ ਨਹੀਂ, ਹੌਲੀ ਹੌਲੀ ਜਦੋਂ ਅਸੀਂ ਬਾਣੀ ਪੜ੍ਹਨ ਦੇ ਆਦੀ ਹੋ ਜਾਵਾਂਗੇ, ਬਾਣੀ ਹੌਲੀ ਹੌਲੀ ਇਸ ਦਿਲ ਵਿੱਚ ਆਪਣਾ ਥਾਂ ਬਣਾ ਲਈ। ਇਹਦਾ ਮੈਂ ਬਹੁਤ ਸੌਖਾ ਪ੍ਰਮਾਣ ਤੁਹਾਨੂੰ ਸਮਝਾਉਣ ਲੱਗਾ। ਜਿਹੜੇ ਪੰਜਾਬ ਤੋਂ ਅਸੀਂ ਚੱਲ ਕੇ ਆਏ ਹਾਂ, ਅੱਜ ਕੱਲ੍ਹ ਤਾਂ ਉੱਥੇ ਟੈਂਕੀਆਂ ਬੜੀਆਂ ਨੇ, ਟੂਟੀਆਂ ਦਾ ਪਾਣੀ ਆਉਂਦਾ, ਜਲ ਸਪਲਾਈ ਹੈ, ਜਲ ਸਿਹਤ ਵਿਭਾਗ ਚਲਾ ਰਹੇ। ਲੇਕਿਨ ਮੇਰੀ ਉਮਰ ਦੇ ਬੰਦੇ ਜਾਣਦੇ ਨੇ, ਜਿਹੜੇ ਲਗਭਗ 50 ਸਾਲਾਂ ਦੇ ਨੇੜੇ ਨੇ, ਕਿ ਸਾਡੇ ਪਿੰਡਾਂ ਵਿੱਚ ਖੂਹ ਹੁੰਦੇ ਸਨ ਜਿੱਥੋਂ ਅਸੀਂ ਪਾਣੀ ਕਰਦੇ ਸੀ, ਖੂਹ ਤੋਂ ਪਾਣੀ ਭਰੇ ਜਾਂਦੇ ਸਨ। ਸਾਂਝੇ ਥਾਵਾਂ 'ਤੇ ਖੂਹ ਜਾਂ ਖੂਹਾਂ ਹੁੰਦੀਆਂ ਸਨ, ਉਹ ਖੂਹ ਦੇ ਆਲੇ ਦੁਆਲੇ ਇੱਕ ਮੌਣ ਬਣੀ ਹੁੰਦੀ ਸੀ। ਸਾਡੇ ਇਲਾਕੇ ਵਿੱਚ ਉਹਨੂੰ ਮੌਣ ਕਹਿੰਦੇ ਨੇ, ਹੋ ਸਕਦਾ ਕਿਤੇ ਮਣ ਵੀ ਕਹਿੰਦੇ ਹੋਣ। ਉਸ ਮੌਣ ਦੇ ਉੱਤੇ ਪੌਣੀਆਂ ਗੱਡੀਆਂ ਹੁੰਦੀਆਂ ਸਨ, ਜਿਸ ਪੌਣੀ ਤੋਂ ਰਸਤਾ ਥੱਲੇ ਨੂੰ ਫੜਾ ਕੇ ਅਸੀਂ ਪਾਣੀ ਭਰਦੇ ਸਾਂ, ਡੋਲ ਬਾਲਟੀ ਥੱਲੇ ਨੂੰ ਫਰਾਉਂਦੇ ਸਾਂ, ਫਿਰ ਉਹਦੇ ਰਾਹੀਂ ਉੱਤੇ ਨੂੰ ਖਿੱਚਦੇ ਸਾਂ। ਉਹ ਰੱਸਾ ਸੀ ਜਿਹੜਾ ਉਹਨੂੰ ਸੁੱਕੜੇ ਦਾ, ਸਣ ਦਾ ਜਾਂ ਸੂਤ ਦਾ ਬਣਿਆ ਹੁੰਦਾ ਸੀ, ਅਤੇ ਜਿਹੜੀ ਉਹ ਖੂਹ ਦੀ ਮੌਣ ਸੀ ਉਹ ਪੱਥਰ ਦੀ, ਚੂਨੇ ਦੀ ਬਣੀ ਹੁੰਦੀ ਸੀ, ਇੱਟਾਂ ਦੀ ਬਣੀ ਹੁੰਦੀ ਸੀ। ਮੇਰੀ ਉਮਰ ਦੇ ਬੰਦਿਆਂ ਨੂੰ ਜਾਂ ਭੈਣਾਂ ਨੂੰ ਇਸ ਗੱਲ ਦਾ ਬਿਲਕੁਲ ਅਨੁਮਾਨ ਹੋਏਗਾ ਕਿ ਉਹ ਮੌਣ ਸੀ ਨਾ ਜਿਹੜੀ ਚੂਨੇ ਦੀ ਬਣੀ ਹੁੰਦੀ, ਉਹ ਰੱਸਾ ਜਿਹੜਾ ਹਰ ਰੋਜ਼ ਥੱਲੇ ਨੂੰ ਜਾਂਦਾ ਸੀ ਪਾਣੀ ਭਰਨ ਵਾਸਤੇ, ਹਰ ਰੋਜ਼ ਉੱਤੇ ਨੂੰ ਆਉਂਦਾ ਸੀ, ਉਹਨੇ ਉਸ ਚੂਨੇ ਵਿੱਚ, ਉਸ ਇੱਟਾਂ ਵਿੱਚ, ਉਸ ਸੀਮੈਂਟ ਵਿੱਚ ਆਪਣੀ ਥਾਂ ਬਣਾਈ ਹੁੰਦੀ ਸੀ। ਇੱਕ ਵਾਧਾ ਪੈ ਜਾਂਦਾ ਸੀ, ਮੌਣ ਵਿੱਚ ਇੱਕ ਘਾਸ ਪੈ ਜਾਂਦੀ ਸੀ ਰੱਸੇ ਦੀ। ਹੁਣ ਵੇਖੋ ਉਹ ਮੌਣ ਹੈ ਜਿਹੜੀ, ਉਹ ਚੂਨੇ ਦੀ ਹੈ, ਸੀਮਿੰਟ ਦੀ ਹੈ, ਇੱਟਾਂ ਦੀ ਹੈ, ਪੱਥਰ ਦੀ ਹੈ, ਪੱਕੀ, ਅਤੇ ਰੱਸਾ ਹੈ ਜਿਹੜਾ ਉਹ ਕੱਚਾ ਹੈ, ਸੂਤ ਵੀ ਕੱਚਾ ਹੁੰਦਾ, ਸੇਬੇ ਵੀ ਕੱਚੇ ਹੁੰਦੇ ਨੇ, ਨਸੁਕੜਾ ਵੀ ਕੱਚਾ ਹੁੰਦਾ, ਸਣ ਵੀ ਕੱਚਾ ਹੁੰਦਾ, ਉਹਦਾ ਬਣਿਆ ਹੋਇਆ ਰੱਸਾ ਹਰ ਰੋਜ਼ ਥੱਲੇ ਨੂੰ ਜਾਂਦਾ ਸੀ ਅਤੇ ਹਰ ਰੋਜ਼ ਉੱਪਰ ਨੂੰ ਆਉਂਦਾ ਸੀ, ਉਹਨੇ ਪੱਥਰ ਵਿੱਚ ਆਪਣਾ ਥਾਂ ਬਣਾ ਲਿਆ, ਇੱਕ ਘਾਟ ਪੈ ਗਈ। ਬਿਲਕੁਲ ਸਾਡਾ ਜਿਹੜਾ ਮਨ ਹੈ ਇਹ ਵੀ ਪੱਥਰ ਹੈ। ਜਦੋਂ ਅਸੀਂ ਹਰ ਰੋਜ਼ ਬਾਣੀ ਪੜ੍ਹਾਂਗੇ, ਹਰ ਰੋਜ਼ ਨਿਤਨੇਮ, ਕਿਉਂਕਿ ਸਿੱਖ ਦਾ ਜੀਵਨ ਨਿਮਿਤ ਕਰਮੀ ਨਹੀਂ ਕਿ ਸੰਗਰਾਂਦ ਵਾਲੇ ਦਿਨ ਆ ਗਿਆ ਅਤੇ ਬਾਣੀ ਪੜ੍ਹ ਲਈ, ਪੂਰਨਮਾਸੀ ਦਾ ਦਿਨ ਆ ਗਿਆ ਅਤੇ ਬਾਣੀ ਪੜ੍ਹ ਲਈ, ਸਿੱਖ ਦਾ ਜੀਵਨ ਹੈ ਨਿਤ ਕਰਮੀ, ਹਰ ਰੋਜ਼ ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਬਾਣੀ ਪੜ੍ਹਨੀ, ਉਸ ਤੋਂ ਬਾਅਦ ਸ਼ਾਮ ਨੂੰ ਰਹਿਰਾਸ ਸ਼ਬਦ ਪਾਠ ਕਰਨਾ। ਇਹ ਬਾਣੀ ਜਦੋਂ ਅਸੀਂ ਰੋਜ਼ ਪੜ੍ਹਾਂਗੇ, ਇਹ ਬਾਣੀ ਫਿਰ ਹੌਲੀ ਹੌਲੀ ਸਾਡੇ ਪੱਥਰ ਰੂਪੀ ਦਿਲ ਵਿੱਚ, ਮਨ ਵਿੱਚ ਆਪਣਾ ਥਾਂ ਬਣਾ ਲਏ, ਅਤੇ ਜਦੋਂ ਬਾਣੀ ਦਾ ਥਾਂ ਸਾਡੇ ਮਨ ਵਿੱਚ ਬਣ ਗਿਆ, ਦਿਲ ਵਿੱਚ ਬਣ ਗਿਆ, ਸਾਡੇ ਜੀਵਨ ਦਾ ਰੂਟੀਨ ਬਣ ਗਿਆ, ਨਿਤਨੇਮ ਬਣ ਗਿਆ, ਫਿਰ ਦੁਨੀਆਂ ਦਾ ਕੋਈ ਵੀ ਦੁੱਖ ਹੈ ਜਿਹੜਾ ਉਹ ਸਾਨੂੰ ਸੰਤਾਵੇਗਾ ਨਹੀਂ, ਪਰੇਸ਼ਾਨ ਨਹੀਂ ਕਰੇਗਾ, ਅਤੇ ਦੁਨੀਆਂ ਦੇ ਸਾਰੇ ਸੁੱਖ ਨੇ ਜਿਹੜੇ ਉਹ ਸਾਨੂੰ ਪ੍ਰਾਪਤ ਹੋ ਜਾਣਗੇ, ਕਿਉਂਕਿ ਦੁੱਖਾਂ ਦੀ ਦਾਰੂ ਵੀ ਇਹ ਗੁਰਬਾਣੀ ਹੈ ਅਤੇ ਸੁੱਖਾਂ ਦਾ ਖਜ਼ਾਨਾ ਵੀ ਇਹ ਬਾਣੀ ਹੈ। ਜੇ ਦੁਨੀਆਂ ਦੇ ਸੁੱਖ ਲੈਣੇ ਨੇ ਇਹ ਬਾਣੀ ਦਾ ਜਾਪ ਕਰੀਏ, ਦੁਨੀਆਂ ਦੇ ਸੁੱਖ ਮਿਲਦੇ ਨੇ। ਜੇ ਕਿਸੇ ਕਾਰਨ ਪਰੇਸ਼ਾਨ ਹਾਂ ਇਹ ਬਾਣੀ ਦਾ ਜਾਪ ਕਰੀਏ, ਇਹ ਦੁੱਖਾਂ ਨੂੰ ਦੂਰ ਕਰਦੀ ਹੈ। ਆਓ ਇਹ ਗੁਰਬਾਣੀ ਕੀ ਹੈ, ਇਹ ਗੁਰਬਾਣੀ ਦੁਨੀਆਂ ਨੂੰ ਕਿਵੇਂ ਚਾਨਣ ਦਿੰਦੀ ਹੈ। ਆਖਰੀ ਕਵਿਤਾ ਤਰਲੋਚਨ ਸਿੰਘ ਪਮੱਦੀ ਦਾ ਢਾਡੀ ਜੱਥਾ ਅਤੇ ਉਹਦੇ ਸਾਥੀ ਦਰਸ਼ਨ ਸਿੰਘ ਬਲ ਮੁੱਲਾਪੁਰ, ਸੁਖਨੰਦਰ ਸਿੰਘ ਸੁਮਣ ਮਾਣੂਕੇ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦ ਦੀ, ਸਤਿਗੁਰੂ ਮਹਾਰਾਜ ਦੀ ਇਸ ਬਾਣੀ ਦੀ ਉਸਤਤ ਆਪ ਸੰਗਤਾਂ ਦੇ ਸਾਹਮਣੇ ਇਉਂ ਕਰਨਾ।

0: ਉਹ ਜਿਸ ਜਿਸ ਨੇ ਵੀ ਇਸ ਦਾ ਸ਼ਬਦ ਵਿਚਾਰ ਲਿਆ
1: ਉਹ ਜਿਸ ਜਿਸ ਨੇ ਵੀ ਇਸ ਦਾ ਸ਼ਬਦ ਵਿਚਾਰ ਲਿਆ
0: ਉਹ ਜਿਸ ਜਿਸ ਨੇ ਵੀ ਇਸ ਦਾ ਸ਼ਬਦ ਵਿਚਾਰ ਲਿਆ
1: ਉਹ ਜਿਸ ਜਿਸ ਨੇ ਵੀ ਇਸ ਦਾ ਸ਼ਬਦ ਵਿਚਾਰ ਲਿਆ
0: ਜੀ ਉਸ ਬੰਦੇ ਨੇ ਆਪਣਾ ਜਨਮ ਸਵਾਰ ਲਿਆ
1: ਉਸ ਬੰਦੇ ਨੇ ਆਪਣਾ ਜਨਮ ਸਵਾਰ ਲਿਆ
0: ਉਹ ਹੋ ਗਿਆ ਜਨਮ ਸਕਾਰ ਤੇ ਉਸ ਪ੍ਰਾਣੀ ਦਾ ਹੁਣ ਦੁਨੀਆਂ ਵਿੱਚ ਚਾਨਣ ਹੈ ਗੁਰਬਾਣੀ ਦਾ ਕੁਲ ਦੁਨੀਆਂ ਵਿੱਚ

ਸੱਚ ਨੂੰ ਗੁਰਬਾਣੀ ਵਿੱਚੋਂ ਜਾਣੀਦਾ, ਕੁੱਲ ਦੁਨੀਆਂ ਵਿੱਚ ਚਾਨਣ ਹੈ ਗੁਰਬਾਣੀ ਦਾ, ਕੁੱਲ ਦੁਨੀਆਂ ਵਿੱਚ

0: ਉਹ ਇਹ ਬਾਣੀ ਤਾਂ ਸਭ ਦੇ ਕਾਰ ਜਰਾਸ ਕਰੇ
1: ਇਹ ਬਾਣੀ ਤਾਂ ਸਭ ਦੇ ਕਾਰ ਜਰਾਸ ਕਰੇ
0: ਉਹ ਇਹ ਬਾਣੀ

0: ਕੁਲ ਦੁਨੀਆ ਵਿੱਚ ਚਾਨਣ ਹੈ ਗੁਰਬਾਣੀ ਦਾ, ਕੁਲ ਦੁਨੀਆ ਵਿੱਚ ਚਾਨਣ ਹੈ ਗੁਰਬਾਣੀ ਦਾ।
1: ਆਓ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲੜ ਲੱਗੀਏ, ਬਾਣੀਆਂ ਤੇ ਬਾਣੇ ਦੇ ਧਾਰਨੀ ਬਣੀਏ ਤਾਂ ਕਿ ਸਾਡਾ ਮਨੁੱਖਾ ਜਨਮ ਸੌਰ ਜਾਏ। ਇੰਨੇ ਵਿਚਾਰ ਸਾਂਝੇ ਕਰਦਾ ਹੋਇਆ ਮੈਂ ਆਪਣੇ ਵਿਚਾਰਾਂ ਨੂੰ ਸੰਕੋਚ ਕੇ ਸਮਾਪਤੀ ਵੱਲ ਲੈ ਕੇ ਆ ਰਿਹਾ। ਵਿਚਾਰ ਸਾਂਝੇ ਕਰਦਿਆਂ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ, ਉਹਨਾਂ ਦੀ ਆਪ ਜੀ ਕੋਲੋਂ ਖਿਮਾ ਚਾਹੁੰਦਾ ਹਾਂ। ਕਈ ਵਾਰੀ ਗੁਰਬਾਣੀ ਦੇ ਸ਼ਬਦ ਉਚਾਰਨ ਕਰਨ ਲੱਗਿਆਂ ਲਾਂ ਦੀ ਥਾਂ ਤੇ ਦਲਾਂ ਬੋਲੀ ਜਾਂਦੀ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸੱਚਮੁੱਚ ਤੁਹਾਡੇ ਪੈਰਾਂ ਵਿੱਚ ਰੁਲਣ ਵਾਲਿਆਂ ਨੂੰ ਤੁਸੀਂ ਬਹੁਤ ਸਾਰਾ ਸਨਮਾਨ ਦਿੱਤਾ, ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਧਾਲੀਵਾਲ ਪਰਿਵਾਰ ਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈ ਦਿੰਦਾ ਹੋਇਆ ਆਪਣੇ ਵਿਚਾਰਾਂ ਨੂੰ ਇੱਥੇ ਸੰਕੋਚ ਕੇ ਸਮਾਪਤ ਕਰਦਾ ਹਾਂ। ਫਿਰ ਜਦੋਂ ਸਮਾਂ ਮਿਲਿਆ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਰੱਖਾਂਗਾ। ਸਮੁੱਚੀ ਮੈਨੇਜਮੈਂਟ ਦਾ ਧੰਨਵਾਦ, ਨੌਜਵਾਨ ਜੋ ਯੂਥ ਸੇਵਾ ਕਰ ਰਹੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਪ੍ਰਵਾਨ ਕਰਕੇ ਸੀਸ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-387.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਦਲ ਭੰਜਨ ਗੁਰ ਸੂਰਮਾ ਵੜ ਯੋਦਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਭਾਈ ਗੁਰਦਾਸ ਜੀ ਦੇ ਲਿਖਤ ਇਹ ਸ਼ਬਦ ਦਲ ਭੰਜਨ ਗੁਰੂ ਸੂਰਮਾ ਵੜ ਯੋਦਾ ਬਹੁ ਪਰਉਪਕਾਰੀ। ਪਰਉਪਕਾਰ ਦੀ ਮੂਰਤੀ ਮਹਾਬਲੀ ਯੋਧੇ ਤੇ ਸੂਰਮੇ। ਸਰੀਰ ਕਰਕੇ ਤੇ ਆਪ ਰਿਸ਼ਟ ਪੁਸ਼ਟ ਸਨ, ਆਤਮਾ ਕਰਕੇ ਮਹਾਬਲੀ ਨੇ ਸੂਰਮੇ ਨੇ। ਆਪ ਜੀ ਦਾ ਜਨਮ ਵਡਾਲੀ ਵਿੱਚ ਹੋਇਆ, ਮਾਤਾ ਗੰਗਾ ਜੀ ਦੀ ਕੁੱਖੋਂ। ਆਪ ਜੀ ਦੇ ਪਿਤਾ ਬਾਣੀ ਦੇ ਬੋਹਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਕਲੌਤੀ ਔਲਾਦ ਸਨ। ਸਹਿਜੇ ਸਹਿਜੇ ਆਪ ਜੀ ਦੇ ਵੱਡਪਣੇ ਦੇ ਨਾਲ, ਸਰੀਰ ਦੇ ਵਧਣ ਦੇ ਨਾਲ, ਉਮਰ ਦੇ ਵਧਣ ਦੇ ਨਾਲ ਅਧਿਆਤਮ ਮੰਡਲ ਦਾ ਵੀ ਵਿਕਾਸ ਚੱਲਦਾ ਰਿਹਾ। ਜੇਠ ਦੀ ਚੌਥ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ, ਜੋਤੀ ਜੋਤ ਸਮਾਉਣ ਤੋਂ ਬਾਅਦ, ਆਪ ਨੇ ਛੇਵੀਂ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਗਮਗਾ ਕੇ ਕਾਰਜ ਆਰੰਭ ਕਰ ਦਿੱਤਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਜਿਹੜੇ ਸ਼ਬਦ ਨਿਸ਼ਚਿਤ ਹੋਏ ਨੇ, ਆਪ ਨੂੰ ਆਖਿਆ ਗਿਆ ਮੇਰੀ ਪੀਰੀ ਦੇ ਮਾਲਕ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪੀਰੀ ਦਾ ਸਿਲਸਿਲਾ ਚੱਲਦਾ ਰਿਹਾ, ਦਰਵੇਸ਼ੀ ਦੀ ਗੱਲ ਚੱਲਦੀ ਰਹੀ, ਸੰਤ ਰੂਪ ਦਾ ਪ੍ਰਚਾਰ ਹੁੰਦਾ ਰਿਹਾ। ਲੇਕਿਨ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਗੁਰਗੱਦੀ ਨਸ਼ੀਨ ਹੋਣ ਦੇ ਨਾਲ ਅਜੀਬੋ ਗਰੀਬ ਘਟਨਾ ਘਟੀ ਕਿ ਪੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਗਿਆ, ਮੀਰੀ ਦੇ ਨਾਲ ਪੀਰੀ ਨੂੰ ਜੋੜ ਦਿੱਤਾ ਗਿਆ। ਲਿਹਾਜ਼ਾ ਆਪ ਨੂੰ ਮੀਰੀ ਪੀਰੀ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਖਿਆ ਜਾਣ ਲੱਗਾ। ਲੰਬੀ ਸੋਚਣੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਐਸਾ ਕੀਤਾ, ਆਪ ਨੂੰ ਦਿਖਾਈ ਦਿੱਤਾ ਕਿ ਜਿਨ੍ਹਾਂ ਕੋਲ ਸੱਤ ਹੁੰਦਾ ਹੈ ਉਹਨਾਂ ਕੋਲ ਸਤਾ ਨਹੀਂ ਆਉਂਦੀ, ਔਰ ਜਿਨ੍ਹਾਂ ਕੋਲ ਸਤਾ ਆਉਂਦੀ ਹੈ ਉਹਨਾਂ ਕੋਲ ਸੱਤ ਨਹੀਂ ਆਉਂਦਾ। ਜਿਨ੍ਹਾਂ ਕੋਲ ਸੱਤ ਹੈ ਉਹ ਸੰਤ ਨੇ, ਦਰਵੇਸ਼ ਨੇ, ਫਕੀਰ ਨੇ। ਇਹਦੇ ਨਾਲ ਅੰਦਰੂਨੀ ਸਮੱਸਿਆਵਾਂ ਦਾ ਤੇ ਸਮਾਧਾਨ ਹੋ ਜਾਂਦਾ ਹੈ। ਚੈਨ ਕਿਵੇਂ ਮਿਲੇ, ਸਕੂਨ ਕਿਵੇਂ ਮਿਲੇ, ਆਨੰਦ ਕਿਵੇਂ ਮਿਲੇ, ਪਰਮਾਤਮਾ ਕਿਵੇਂ ਮਿਲੇ, ਇਤਿਹਾਸਕ ਇਹ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦਾ ਸਮਾਧਾਨ ਤੇ ਹੋ ਜਾਂਦਾ ਹੈ। ਪਰ ਕੁਝ ਸਮੱਸਿਆਵਾਂ ਮਨੁੱਖ ਦੀਆਂ ਬਾਹਰ ਨੇ, ਆਰਥਿਕ ਸਮੱਸਿਆਵਾਂ, ਸਮਾਜਿਕ ਸਮੱਸਿਆਵਾਂ, ਰਾਜਨੀਤਿਕ ਸਮੱਸਿਆਵਾਂ, ਇਹਨਾਂ ਨੂੰ ਕੌਣ ਹੱਲ ਕਰੇ? ਅਗਰ ਬਾਹਰ ਦਾ ਜੀਵਨ ਨਰਕ ਬਣਿਆ ਹੋਇਆ ਤਾਂ ਅੰਦਰ ਦਾ ਸਵਰਗ ਵੀ ਖਤਰੇ 'ਚ ਪੈ ਜਾਂਦਾ ਹੈ। ਅੰਦਰ ਨਰਕ ਹੈ ਤੇ ਬਾਹਰ ਸਵਰਗ ਹੈ, ਇਹ ਵੀ ਬੇਮੈਨੀ ਹੋ ਜਾਂਦਾ ਹੈ। ਸਵਰਗ ਵਿੱਚ ਕੀ ਹੈ? ਇੰਦਰੀਆਂ ਦਾ ਰਸ, ਧਨ ਸੰਪਦਾ ਦੀ ਬਹੁਤਾਤ, ਸਾਰੀ ਲੋੜਾਂ ਦੀ ਪੂਰਤੀ, ਹਰ ਕਾਮਨਾ ਦੀ ਪੂਰਤੀ ਹੋ ਜਾਣੀ ਇਹ ਤੇ ਸਵਰਗ ਹੈ। ਲੇਕਿਨ ਜੇ ਮਨ ਦਾ ਚੈਨ ਨਹੀਂ, ਮਨ ਦਾ ਸਕੂਨ ਨਹੀਂ, ਆਨੰਦ ਨਹੀਂ, ਤਾਂ ਫਿਰ ਅੰਦਰ ਤੇ ਨਰਕ ਬਣਿਆ। ਅੰਦਰ ਦਾ ਸਵਰਗ ਤੇਰੀ ਨਾਲ ਬਣੇਗਾ, ਬਾਹਰ ਦਾ ਸਵਰਗ ਮੇਰੀ ਨਾਲ ਬਣੇਗਾ। ਅੰਦਰ ਦੀ ਦੁਨੀਆ ਸਵਰੇਗੀ ਜਦ ਕੋਈ ਸੰਤ ਹੋਵੇਗਾ, ਔਰ ਬਾਹਰੋਂ ਉਹੀ ਸੰਪੰਨ ਹੋ ਸਕੇਗਾ ਜਿਹਦੇ ਕੋਲ ਸਤ ਹੈ, ਜਿਹਦੇ ਕੋਲ ਤਾਕਤ ਹੈ। ਕਮਜ਼ੋਰ ਵਾਸਤੇ ਬਾਹਰ ਦੀ ਦੁਨੀਆ ਵਿੱਚ ਕੋਈ ਥਾਂ ਨਹੀਂ, ਕੋਈ ਟਿਕਾਣਾ ਨਹੀਂ। ਕਮਜ਼ੋਰ ਨੂੰ ਦੱਬ ਕੇ ਰਹਿਣਾ ਪਏਗਾ ਜਾਂ ਮਿਟ ਜਾਣਾ ਪਏਗਾ। ਸੰਸਾਰ ਦਾ ਇਤਿਹਾਸ ਇਸ ਗੱਲ ਦਾ ਸਬੂਤ ਹੈ ਕਿ ਜਿਹੜੀ ਕੌਮ ਕਮਜ਼ੋਰ ਰਹੀ ਹੈ, ਮਿਟ ਗਈ ਹੈ ਜਾਂ ਦੱਬ ਕੇ ਰਹੀ ਹੈ, ਤੋ ਦੱਬ ਕੇ ਰਹਿਣਾ ਵੀ ਕਿਸੇ ਹੱਦ ਤੱਕ ਮਿਟ ਜਾਣਾ ਹੈ, ਬਰਬਾਦ ਹੋ ਜਾਣਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼ਸਤਰ ਧਾਰਨ ਕਰ ਲਏ, ਆਪ ਨੂੰ ਮੀਰੀ ਪੀਰੀ ਦਾ ਮਾਲਕ ਆਖਿਆ ਜਾਣ ਲੱਗਾ। ਚਾਰੋਂ ਪਾਸੇ ਚੇਵੇਂ ਗੋਈਆਂ ਸ਼ੁਰੂ ਹੋਈਆਂ ਕਿ ਸੰਤ ਨੇ ਤਲਵਾਰ ਧਾਰਨ ਕਰ ਲਈ ਹੈ, ਸੰਤ ਨੇ ਧਨੁਸ਼ ਬਾਣ ਧਾਰਨ ਕਰ ਲਿਆ, ਸੰਤ ਨੇ ਮਾਲਾ ਦੀ ਗੱਲ ਛੱਡ ਕੇ ਬੰਦੂਕ ਤੇ ਤੋਪਾਂ ਦੀ ਗੱਲ ਆਰੰਭ ਕਰ ਦਿੱਤੀ। ਇੱਕ ਦਿਨ ਆਪ ਗੁਜਰਾਤ ਦੇ ਨੇੜੇ ਲੰਘੇ ਜਾ ਰਹੇ ਸਨ, ਮਹਿਲ ਆਪ ਜੀ ਦੇ ਨਾਲ ਸਨ, ਪਰਿਵਾਰ ਆਪ ਜੀ ਦੇ ਨਾਲ ਸੀ, ਲਾਓ ਲਸ਼ਕਰ ਪੂਰੇ ਦਾ ਪੂਰਾ ਆਪ ਜੀ ਦੇ ਨਾਲ ਸੀ। ਇੱਕ ਫਕੀਰ ਨੇ ਆਪ ਤੇ ਤਰਕ ਖੜੀ ਕਰ ਦਿੱਤੀ, ਔਰ ਤਰਕ ਇਹ ਸੀ, ਦੌਲਤ ਕੀ ਤੇ ਫਕੀਰ ਕੀ, ਇਸਤਰੀ ਕੀ ਤੇ ਫਕੀਰ ਕੀ, ਔਰ ਪੁੱਤਰਾਂ ਦੀ ਹੋਂਦ ਕੀ ਤੇ ਸੰਤ ਹੋਣਾ ਕੀ। ਫਿਰ ਨਾਲੇ ਇਹ ਆਖਿਆ, ਹਿੰਦੂ ਕੀ ਤੇ ਫਕੀਰ ਕੀ। ਜਾਪਦਾ ਇਹ ਸਵਾਲ ਕਿਸੇ ਮੁਸਲਿਮ ਫਕੀਰ ਦਾ ਸੀ, ਹਿੰਦੂ ਕੀ ਤੇ ਫਕੀਰ ਕੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉੱਤਰ ਦਿੱਤਾ, ਦੌਲਤ ਗੁਜਰਾਨ, ਪੁੱਤਰ ਨਿਸ਼ਾਨ, ਇਸਤਰੀ ਇਮਾਮ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਫਕੀਰ ਇਹਨਾਂ ਬੰਦਸ਼ਾਂ ਤੋਂ ਉੱਚਾ ਹੁੰਦਾ ਹੈ, ਫਕੀਰ ਇਸ ਕੈਦ ਤੋਂ ਉੱਚਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੜੇ ਸੁੰਦਰ ਬੋਲ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹੈ ਰਾਮ ਕੇ ਪਿੰਡ ਪਰਾਂ। ਅਸੀਂ ਅੱਲਾ ਦੇ ਗੀਤ ਗਾਉਣ ਵਾਲੇ ਹਾਂ, ਅਸੀਂ ਰਾਮ ਦੇ ਗੀਤ ਗਾਉਣ ਵਾਲੇ ਹਾਂ, ਅਸੀਂ ਰਾਮ ਦੀ ਧੁਨ ਵਿੱਚ ਲੀਨ ਹੋਣ ਵਾਲੇ ਹਾਂ, ਅੱਲਾ ਤੋਂ ਨਿਛਾਵਰ ਹੋਣ ਵਾਲੇ ਹਾਂ, ਪਰ ਅਸੀਂ ਹਿੰਦੂ ਤੇ ਮੁਸਲਿਮ ਨਹੀਂ। ਕਿਉਂਕਿ ਇਹ ਇੱਕ ਦੀਵਾਰਾਂ ਨੇ ਤੇ ਮਨੁੱਖ ਦੀ ਸੁਤੰਤਰਤਾ ਸਾਰੀ ਦੀ ਸਾਰੀ ਭੰਗ ਹੋ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਜਿਸਦੇ ਸੂਰਜ ਸਾਰਿਆਂ ਦੇ ਘਰਾਂ ਚਾਨਣਾ ਕਰਦਾ ਹੈ ਬਿਨਾਂ ਵਿਤਕਰੇ ਤੋਂ, ਬਿਨਾਂ ਅੰਤਰੇ ਤੋਂ। ਸੂਰਜ ਇਹ ਨਹੀਂ ਦੇਖਦਾ ਕਿ ਮੈਂ ਹਿੰਦੂ ਦੇ ਘਰ ਚਾਨਣਾ ਕਰਨਾ, ਮੁਸਲਿਮ ਦੇ ਘਰ ਨਹੀਂ, ਮੁਸਲਿਮ ਦੇ ਘਰ ਚਾਨਣਾ ਕਰਨਾ, ਈਸਾਈ ਦੇ ਘਰ ਨਹੀਂ, ਈਸਾਈ ਦੇ ਘਰ ਚਾਨਣਾ ਕਰਨਾ, ਸਿੱਖ ਦੇ ਘਰ ਨਹੀਂ। ਜੈਸੇ ਸੂਰਜ ਸਾਰੇ ਜਗਤ ਦਾ ਸਾਂਝਾ ਹੈ, ਪਰਮਾਤਮਾ ਤੇ ਪਰਮਾਤਮਾ ਦੇ ਸੰਤ ਸਾਂਝੇ ਹੁੰਦੇ ਨੇ, ਸਾਰੇ ਜਗਤ ਦੇ ਉਹ ਇੱਕ ਹੁੰਦੇ ਨੇ। ਤੋ ਮੀਰੀ ਪੀਰੀ ਦੇ ਮਾਲਕ ਨੇ ਇਸ ਗੱਲ ਤੇ ਜ਼ੋਰ ਦਿੱਤਾ, ਐ ਸਿੱਖੋ, ਹੁਣ ਤੁਹਾਨੂੰ ਬਾਹਰ ਦੀ ਦੁਨੀਆ ਦੀ ਵੀ ਫਿਕਰ ਕਰਨੀ ਪਏਗੀ, ਕਿਉਂਕਿ ਮਨੁੱਖ ਕੁਛ ਬਾਹਰ ਹੈ ਕੁਛ ਅੰਦਰ ਹੈ। ਸਾਡੇ ਸਰੀਰ ਦੇ ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਜੁੜਿਆ ਹੋਇਆ ਹੈ, ਸਾਡੇ ਸਰੀਰ ਦੇ ਅੰਦਰ ਦੀ ਅਗਨ ਬਾਹਰ ਦੀ ਅਗਨ ਨਾਲ ਜੁੜੀ ਹੋਈ ਹੈ, ਸਾਡੇ ਸਰੀਰ ਦੇ ਅੰਦਰ ਦੀ ਪਵਨ ਤੇ ਮਿੱਟੀ ਬਾਹਰ ਦੀ ਮਿੱਟੀ ਤੇ ਪਵਨ ਨਾਲ ਜੁੜੀ ਹੋਈ ਹੈ। ਅਗਰ ਬਾਹਰ ਦੀ ਪਵਨ ਨਾਲ ਸੰਬੰਧ ਟੁੱਟ ਜਾਏ ਤਾਂ ਅੰਦਰ ਦੀ ਵੀ ਨਹੀਂ ਰਹੇਗੀ, ਅਗਰ ਬਾਹਰ ਦੇ ਪਾਣੀ ਨਾਲ ਸੰਬੰਧ ਟੁੱਟ ਜਾਏ ਤਾਂ ਸਰੀਰ ਦੇ ਅੰਦਰ ਦਾ ਪਾਣੀ ਵੀ ਨਹੀਂ ਰਹੇਗਾ, ਬਾਹਰ ਦੀ ਅਗਨੀ ਨਾਲ ਸੰਬੰਧ ਟੁੱਟ ਜਾਏ ਤਾਂ ਸਰੀਰ ਦੇ ਅੰਦਰ ਦੀ ਅਗਨ ਵੀ ਰਹੇ ਨਹੀਂ ਰਹੇਗੀ। ਅੰਦਰ ਤੇ ਬਾਹਰੋਂ ਅਸੀਂ ਜੁੜੇ ਹੋਏ ਹਾਂ ਇੱਕ ਮਿੱਕ। ਤੋ ਇਹ ਜੋ ਇੱਕ ਮਿੱਕ ਹਾਂ, ਅੰਦਰੋਂ ਬਾਹਰੋਂ ਇੱਕ, ਤੋ ਹਿਫਾਜ਼ਤ ਅੰਦਰ ਦੀ ਵੀ ਕਰਨੀ ਹੈ, ਹਿਫਾਜ਼ਤ ਬਾਹਰ ਦੀ ਵੀ ਕਰਨੀ ਹੈ। ਇਸੇ ਨੂੰ ਹੀ ਲੋਕ ਤੇ ਪਰਲੋਕ ਕਿਹਾ, ਅੰਦਰ ਨੂੰ ਸਵਾਰਨਾ ਪਰਲੋਕ ਸਵਾਰਨਾ ਹੈ, ਬਾਹਰ ਨੂੰ ਸਵਾਰਨਾ ਲੋਕ ਸਵਾਰਨਾ ਹੈ। ਲੋਕ ਸਵਰਦਾ ਹੈ ਧਨ ਨਾਲ, ਸਤਾ ਨਾਲ, ਪਰਲੋਕ ਸਵਰਦਾ ਹੈ ਧਰਮ ਨਾਲ ਪ੍ਰਭੂ ਕੀਰਤੀ ਨਾਲ। ਔਰ ਦੋਵੇਂ ਲੋਕ ਸਿੱਖ ਨੇ ਸਵੇਲੇ ਕਰਨੇ ਨੇ, ਦੋ ਲੋਕ ਸਿੱਖ ਨੇ ਸਵਾਰਨੇ ਨੇ, ਪਰਲੋਕ ਵੀ ਸਵਾਰਨਾ ਹੈ, ਲੋਕ ਵੀ ਸਵਾਰਨਾ ਹੈ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਨਾਰਾ ਲਾਇਆ, ਅਗਰ ਬਾਹਰ ਦੀ ਦੁਨੀਆਂ ਨਹੀਂ ਸਵਾਰੀ ਤਾਂ ਅੰਦਰ ਦੀ ਦੁਨੀਆਂ ਵੀ ਕੋਈ ਸਵਰੀ ਹੋਈ ਨਹੀਂ ਰਹਿਣ ਦੇਗਾ। ਸਾਡਾ ਦੇਸ਼ ਸਾਧੂ ਸੰਤਾਂ ਦਾ ਦੇਸ਼, ਔਰ ਇਸ ਗੱਲ ਦੀ ਫਿਕਰ ਸੀ ਕਿ ਸਿਰਫ ਪਰਲੋਕ ਸਵਾਰਨਾ ਹੈ, ਲੋਕ ਦੀ ਕੋਈ ਚਿੰਤਾ ਹੀ ਨਹੀਂ, ਲੋਕ ਦਾ ਸਾਨੂੰ ਕੋਈ ਫਿਕਰ ਨਹੀਂ। ਇਸ ਨਾਰੇ ਦਾ ਅੰਜਾਮ ਇਹ ਹੋਇਆ ਕਿ 2000 ਸਾਲ ਤੱਕ ਸਾਡਾ ਦੇਸ਼ ਗੁਲਾਮ ਰਿਹਾ। ਇੱਥੇ ਈਰਾਨੀ ਆਏ, ਅਫਗਾਨੀ ਆਏ, ਡੱਚ ਆਏ, ਮੰਗੋਲ ਆਏ, ਅਰਬੀਅਨ ਆਏ, ਫ੍ਰੈਂਚ ਆਏ, ਅੰਗਰੇਜ਼ ਆਏ, ਸਾਰਿਆਂ ਨੇ ਇਸ ਦੇਸ਼ ਨੂੰ ਗੁਲਾਮ ਰੱਖਿਆ। ਸੱਚ ਤੇ ਇਹ ਹੈ ਕਿ ਗੁਲਾਮਾਂ ਨੇ ਵੀ ਗੁਲਾਮ ਬਣਾ ਕੇ ਰੱਖਿਆ। ਕਿਉਂ? ਇੱਥੇ ਪ੍ਰਲੋਕ ਸਵਾਰਨ ਦੀ ਗੱਲ ਸੀ, ਲੋਕ ਸਵਾਰਨ ਦੀ ਗੱਲ ਨਹੀਂ ਸੀ। ਦੁਨੀਆ ਇਸ ਤਰੀਕੇ ਨਾਲ ਦੋ ਹਿੱਸਿਆਂ ਚ ਵੰਡੀ ਹੋਈ ਹੈ। ਇੱਕ ਦਾ ਨਾਰਾ ਇਹ ਹੈ ਕਿ ਮੈਂ ਪ੍ਰਲੋਕ ਦੀ ਖਾਤਰ ਲੋਕ ਨੂੰ ਛੱਡਦਾ, ਮੇਰਾ ਲੋਕ ਨਾਲ ਕੋਈ ਮਤਲਬ ਨਹੀਂ। ਤੇ ਇੱਕ ਉਹ ਹੈ ਜਿਹੜਾ ਕਹਿੰਦਾ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਅਸੀਂ ਤੇ ਸਿਰਫ ਲੋਕ ਸਵਾਰਨਾ, ਪ੍ਰਲੋਕ ਦੀ ਕੀ ਚਿੰਤਾ ਕਰਨੀ, ਪ੍ਰਲੋਕ ਹੈ ਹੀ। ਕਦੀ ਕਦਾਈ ਕੋਈ ਰੂਹੇ ਜ਼ਮੀਨ ਤੇ ਐਸਾ ਪਰਮ ਪੁਰਖ ਆਉਂਦਾ ਹੈ ਜੋ ਕਹਿ ਦਿੰਦਾ ਹੈ ਇਹ ਬੰਦੇ ਇੱਕ ਲੋਕ ਦੇ ਸਵਾਰਨ ਦੇ ਨਾਲ ਜੀਵਨ ਨਹੀਂ ਚੱਲ ਸਕੇਗਾ। ਦੋ ਪੈਰਾਂ ਨਾਲ ਸਰੀਰ ਚੱਲਦਾ ਹੈ, ਇੱਕ ਪੈਰ ਨਾਲ ਪਹਾੜਾਂ ਤੇ ਚੜ੍ਹਨਾ ਬਹੁਤ ਕਠਿਨ ਹੈ। ਇੱਕ ਬਾਂਹ ਟੁੱਟ ਜਾਏ, ਇੱਕ ਅੱਖ ਚਲੀ ਜਾਏ, ਇੱਕ ਕੰਨ ਚਲਾ ਜਾਏ ਤਾਂ ਸਰੀਰ ਅੱਧਾ ਰਹਿ ਜਾਂਦਾ ਹੈ। ਅੱਧਾ ਗਿਆਨ ਮਨੁੱਖ ਤੋਂ ਛੀਣ ਹੋ ਜਾਂਦਾ ਹੈ, ਜੀਵਨ ਦਾ ਅੱਧਾ ਰਸ ਮਾਰਿਆ ਜਾਂਦਾ ਹੈ। ਤਾਂ ਸੰਪੂਰਨ ਜ਼ਿੰਦਗੀ ਇਹੀ ਹੈ, ਲੋਕ ਸਵਾਰਨਾ ਹੈ, ਪ੍ਰਲੋਕ ਸਵਾਰਨਾ ਹੈ। ਜਿਵੇਂ ਪ੍ਰਲੋਕ ਸਵਾਰੇ ਕੋਈ ਤੇ ਪ੍ਰਲੋਕ ਦੀ ਦੌਲਤ ਲੁੱਟਣ ਵਾਲੇ ਬਹੁਤ ਨੇ, ਕੋਈ ਖਿਮਾ, ਸ਼ਾਂਤੀ, ਸੀਲ, ਸੰਜਮ, ਪਰਮ ਆਨੰਦ ਜਪ ਤਪ ਕੇ ਕਰਕੇ ਇਕੱਠਾ ਕਰੇ ਤਾਂ ਕਾਮ ਲੁੱਟ ਕੇ ਲੈ ਜਾ ਸਕਦਾ, ਕ੍ਰੋਧ ਲੁੱਟ ਕੇ ਲੈ ਜਾ ਸਕਦਾ, ਮੋਹ ਲੁੱਟ ਕੇ ਲੈ ਜਾ ਸਕਦਾ, ਔਰ ਅਹੰਕਾਰ ਲੁੱਟ ਕੇ ਲੈ ਜਾ ਸਕਦਾ। ਇਹਨਾਂ ਤੋਂ ਬਚਾਉਣਾ ਹੈ ਇਸ ਅੰਦਰ ਦੀ ਦੌਲਤ ਨੂੰ। ਭਗਤ ਕਬੀਰ ਕਹਿੰਦੇ ਨੇ ਇਸ ਤਨ ਮਨ ਮਧੇ ਮਦਨ ਚੋਰ ਜਿਨ ਗਿਆਨ ਰਤਨ ਹਿਰਲੀਨ ਮੋਰ। ਇਹ ਤੇ ਕਾਮ ਚੋਰ ਹੈ, ਲੋਭ ਚੋਰ ਹੈ।

ਕਿ ਅਪੂਰਨਤਾ ਜਿਹੜੀ ਹੈ ਇਹ ਦੁੱਖ ਤੇ ਸੰਤਾਪ ਨੂੰ ਜਨਮ ਦੇਵੇਗੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਇਸ ਢੰਗ ਦਾ ਨਾਰਾ ਲਾਇਆ ਤਾਂ ਕੁਦਰਤੀ ਗੱਲ ਹੈ ਸਤਾਧਾਰੀਆਂ ਨੂੰ ਉਖਿਆਈ ਹੋਣੀ ਸੀ, ਲਿਹਾਜ਼ਾ ਆਪ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ। ਕਸੂਰ ਆਪ ਦਾ ਕੀ? ਕਸੂਰ ਇਤਨਾ ਹੀ ਕਿ ਆਪ ਸ਼ਸਤਰਧਾਰੀ ਹੋ ਗਏ, ਸੈਨਾ ਰੱਖਣ ਲੱਗ ਪਏ, ਘੋੜ ਸਵਾਰ ਰੱਖਣ ਲੱਗ ਪਏ ਔਰ ਸਿੱਖ ਨੂੰ ਉਹਨਾਂ ਨੇ ਸੰਤ ਦੇ ਨਾਲ ਨਾਲ ਸਿਪਾਹੀ ਬਣਾ ਦਿੱਤਾ। ਇਹ ਗੱਲ ਨਾਗਵਾਰ ਗੁਜ਼ਰੀ, ਸਤਾਧਾਰੀਆਂ ਨੂੰ ਆਪ ਨੂੰ ਗਵਾਲੀਅਰ ਦੇ ਕਿਲੇ ਦੇ ਬੰਦ ਕਰ ਦਿੱਤਾ ਗਿਆ। ਚਾਰੋਂ ਪਾਸੇ ਹੁੰਦੀ ਬਗਾਵਤ ਦੇਖ ਕੇ ਤੇ ਗੁਰੂ ਦਰਸ਼ਨਾਂ ਦੀ ਸ਼ਰਧਾ ਸਿੱਖਾਂ ਦੇ ਅੰਦਰ ਉਮੜੀ ਹੋਈ ਵੇਖ ਕੇ ਜਹਾਂਗੀਰ ਨੂੰ ਝੁਕਣਾ ਪਿਆ, ਰਿਹਾਈ ਦਾ ਹੁਕਮ ਸਾਦਰ ਕੀਤਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਅਸੀਂ ਤਾਂ ਜੇਲ੍ਹ ਤੋਂ ਬਾਹਰ ਆਉਣਾ, ਕਿਲੇ ਤੋਂ ਬਾਹਰ ਆਉਣਾ, ਸਾਡੇ ਨਾਲ ਇਹ ਜੋ ਤੁਸੀਂ 52 ਰਾਜੇ ਕੈਦ ਕਰ ਰੱਖੇ ਨੇ ਇਹ ਵੀ ਰਿਹਾ ਕਰਨੇ ਪੈਣਗੇ। ਰਾਜਸਥਾਨ ਦੇ ਰਾਜਵਾੜੇ, ਮੱਧ ਭਾਰਤ ਦੇ ਰਾਜਵਾੜਿਆਂ ਦੇ ਤਮਾਮ ਰਾਜੇ ਛੋਟੇ ਛੋਟੇ ਜਾਗੀਰਦਾਰ ਗਵਾਲੀਅਰ ਦੇ ਕਿਲੇ ਵਿੱਚ ਬੰਦ ਸਨ ਔਰ ਇਹ ਟੋਟਲ ਕੁੱਲ 52 ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਉਹਨਾਂ ਦੀ ਦੀਨ ਦਸ਼ਾ ਦੇਖੀ ਤੇ ਆਪ ਨੂੰ ਬੜਾ ਤਰਸਾਇਆ। ਇਹ ਤੇ ਠੀਕ ਹੈ ਕਿ ਜਿਸ ਦਿਨ ਜੇਲ੍ਹ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਏ ਅੰਦਰ ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ, ਰਾਜਿਆਂ ਨੂੰ ਸਕੂਨ ਮਿਲਿਆ, ਕੈਦੀਆਂ ਨੂੰ ਆਨੰਦ ਮਿਲਿਆ, ਕੈਦੀਆਂ ਨੂੰ ਕੁਝ ਜੀਵਨ ਮਿਲਿਆ। ਪਰ ਜਦ ਇਹ ਹੁਕਮਨਾਮਾ ਅੱਜ ਆਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਜ਼ਾਦ ਕੀਤਾ ਜਾਣ ਲੱਗਾ ਹੈ ਤਾਂ 52 ਦੇ 52 ਰਾਜੇ ਦੁਖੇ ਹੋ ਗਏ, ਪੀੜਤ ਹੋ ਗਏ, ਰੋਣ ਲੱਗ ਪਏ। ਆਖਣ ਲੱਗੇ, ਪਾਤਸ਼ਾਹ ਤੁਹਾਡਾ ਸਦਕਾ ਇੱਥੇ ਸ਼ਾਂਤੀ ਬਣੀ ਹੋਈ ਸੀ, ਮਨ ਨੂੰ ਕੁਝ ਰਸ ਮਿਲ ਰਿਹਾ ਸੀ ਤੇ ਆਪ ਦਾ ਵਿਛੋੜਾ ਕਿਸ ਤਰ੍ਹਾਂ ਸਾਰ ਗਿਆ ਤੇ ਆਪ ਜਾ ਰਹੇ ਹੋ? ਦਿਆਲੂ ਸਤਿਗੁਰ ਨੇ ਕਿਹਾ, ਨਹੀਂ, ਅਸੀਂ ਤਾਂ ਕਿਲੇ ਤੋਂ ਬਾਹਰ ਨਿਕਲਾਂਗੇ ਜੇ ਤੁਸੀਂ ਵੀ ਨਿਕਲ ਸਕੇ। ਤੋ ਇਕਦਮ ਸਤਿਗੁਰ ਨੇ ਕਹਿ ਦਿੱਤਾ, ਅਸੀਂ ਰਿਹਾ ਨਹੀਂ ਹੋਣਾ, ਸਾਡੇ ਨਾਲ ਇੰਨਾ 52 ਰਾਜਿਆਂ ਨੂੰ ਵੀ ਆਜ਼ਾਦ ਕਰਨਾ ਪਏਗਾ। ਕਹਿੰਦੇ ਨੇ ਜਹਾਂਗੀਰ ਨੇ ਇਹ ਹੁਕਮ ਕੀਤਾ ਕਿ ਜੋ ਜੋ ਆਪ ਦਾ ਦਾਮਨ ਪਕੜ ਲਏਗਾ ਉਹ ਬਾਹਰ ਆ ਸਕੇਗਾ। ਤੋ 52 ਕਲੀਆਂ ਵਾਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਚੋਲਾ ਸਿਲਵਾਇਆ ਤੇ ਉਹ ਚੋਲਾ ਪਹਿਨਿਆ, ਇੱਕ ਇੱਕ ਕਲੀ ਇੱਕ ਇੱਕ ਰਾਜੇ ਨੇ ਪਕੜ ਲਈ। ਇਸ ਢੰਗ ਨਾਲ 52 ਰਾਜੇ ਆਪ ਦੇ ਨਾਲ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਹੋਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼ਰਧਾਲੂ ਸਿੱਖ ਨੂੰ ਕਿਸ ਢੰਗ ਨਾਲ ਗਲਵਕੜੀ 'ਚ ਲੈਂਦੇ ਨੇ, ਇਹ ਵਾਕਿਆ ਆਗਰਾ ਦਾ। ਜਦ ਜਹਾਂਗੀਰ ਆਪ ਨੂੰ ਆਗਰੇ ਲਿਆਇਆ ਤੇ ਮਹਿਲਾਂ ਵਿੱਚ ਨਿਵਾਸ ਕਰਨ ਲੱਗਾ, ਸਤਿਗੁਰ ਕਹਿਣ ਲੱਗੇ, ਨਹੀਂ, ਅਸੀਂ ਜਮਨਾ ਦੇ ਤੱਟ ਦੇ ਉੱਤੇ ਖੈਮਾ ਬਣਾ ਕੇ ਉਹਦੇ 'ਚ ਰਵਾਂਗੇ। ਜਹਾਂਗੀਰ ਨੇ ਆਪਣਾ ਖੈਮਾ ਵੀ ਉੱਥੇ ਹੀ ਗੱਡ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਤੁਹਾਡੀ ਹੋਂਦ ਦੇ ਨਾਲ ਸਿੱਖਾਂ ਦੀ ਆਵਾਜਾਈ 'ਚ ਫਰਕ ਪਏਗਾ ਕਿਉਂਕਿ ਚਾਰੋਂ ਪਾਸੇ ਪਹਿਰੇਦਾਰ ਤੇ ਹਰ ਬੰਦੇ ਨੂੰ ਆਉਣ ਨਹੀਂ ਦੇਣਗੇ, ਲਿਹਾਜ਼ਾ ਸਾਡੇ ਤੱਕ ਸੰਗਤਾਂ ਪਹੁੰਚ ਨਹੀਂ ਸਕਣਗੀਆਂ, ਤੁਸੀਂ ਵੀ ਖੈਮਾ ਇੱਥੇ ਲਾ ਦਿੱਤਾ। ਤੋ ਜਹਾਂਗੀਰ ਕਹਿਣ ਲੱਗਾ, ਨਹੀਂ ਪਾਤਸ਼ਾਹ, ਮੈਂ ਪਹਿਰਾ ਖਤਮ ਕਰ ਦਿੰਦਾ, ਜਿਤਨੇ ਚਿਰ ਤੱਕ ਆਪ ਇੱਥੇ ਹੋ ਕੋਈ ਪਹਿਰਾ ਨਹੀਂ ਰਹੇਗਾ, ਲੋਕੀ ਖੁੱਲ੍ਹੇ ਆ ਤੇ ਖੁੱਲ੍ਹੇ ਜਾ। ਇੱਕ ਘਾਈਆ ਸਿੰਘ ਜੋ ਦਿਨ ਭਰ ਘਾਸ ਖੋਦ ਕੇ ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦਾ ਸੀ, ਉਹ ਜਦ ਕੰਨਾਂ ਦੇ ਨਾਲ ਸਹੁੰ ਸੁਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਵਿੱਚ ਆਏ ਨੇ, ਛੇਤੀ ਛੇਤੀ ਘਾਸ ਦੀ ਪੰਡ ਦੋ ਕਸੀਰਿਆਂ ਦੀ ਦੇ ਪੱਲੇ ਨਾਲ ਬੰਨ ਇਕਦਮ ਦਰਸ਼ਨਾਂ ਨੂੰ ਦੌੜਿਆ। ਸ਼ਾਮ ਹੋ ਚੁੱਕੀ ਸੀ, ਖੈਮੇ ਦੇ ਅੰਦਰ ਜੋ ਪਹਿਲਾ ਖੈਮਾ ਸੀ ਉਹ ਜਹਾਂਗੀਰ ਦਾ ਸੀ ਤੇ ਅੰਦਰ ਉਹ ਪਲੰਗ ਤੇ ਲੇਟਿਆ ਹੋਇਆ ਮੁਗਲ ਸ਼ਹਿਨਸ਼ਾਹ ਦਾੜੀਆਂ ਰੱਖਦੇ ਸਨ, ਦਸਤਾਰ ਸਜਾਉਂਦੇ ਸਨ ਤੇ ਜਹਾਂਗੀਰ ਮੋਤੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਆਭੂਸ਼ਣਾਂ ਨਾਲ ਆਪਣੇ ਆਪ ਨੂੰ ਸਜਾਇਆ ਹੋਇਆ ਸੀ ਮੁਗਲ ਸ਼ਹਿਨਸ਼ਾਹ।

0: سجا کے رکھ دے سن۔ تو سکھ ایک دم خیمے دے اندر چلا گیا، جہانگیر نو ویکھ کے متھا ٹیکیا اور دو کسیے اگے رکھ دیتے، ہاتھ جوڑ کے کہندا ہے اے دین دنیا دے مالک، مینوں وی نام دا رکھ دے، میرا پرلوک سہیلا کر۔ اتنے بول سکھ دے منہ نکلے تے جہانگیر کہن لگا اسی دنیا دے مالک ہاں دین دے نہیں، اسی اس جہان دے مالک ہاں اس دے نہیں، یہ جو رس تے آنند ہے یہ اسی نہیں دے سکتے، میں جہانگیر ہاں، تینوں جو پرلوک دا رس چاہیدہ ہے اس دا خیمہ اگے ہے، دین تے دنیا دا جو مالک ہے او دا تمبو اگے ہے، تو اگے چلا جا۔ سکھ نے ایک دم دو کسیرے چک لے تے جہانگیر کہندا اے تے توں بھیٹ کر چکے ہیں، آخر میں بھی شہن شاہ تے میری وقت دو کسیریاں ورگی بھی نہیں جڑے توں بھیٹ کیتے نے تے چک رہے ہیں، آخر لوکی راجیاں نو بھی نظرانے بھیٹ کر دے۔ سکھ کہن لگا نہیں، یہ دو کسیرے انہاں وچ میری شردھا ہے، انہاں وچ میری بھاونا ہے کہ میں ایک گرو نو ہی ارپن کر سکتا ہوں، تینوں نہیں۔ جہانگیر نے سونے دے موراں دی تھیلی سکھ دے اگوں رکھی، آکھیا لے اے چک لے، اے اپنے گرو نو بھیٹ کریں۔ تے سکھ کہندا نہیں، بادشاہ سلامت اے دو کسیرے میں دن بھر اپنا پسینہ لگایا ہے، محنت کی دیئے، خون پسینہ ایک کر کے گھاس کھو دیا ویچے، اس تو یہ مینوں پراپت ہوئے نے، یہ پوتر نے، یہ پاون نے، یہ دو کسیرے پوترتا دی مورتی نے، پتہ نہیں تیرا دھن کس طرح دے نال آیا ہے، لہذا پتہ نہیں گرو دی پرسنتا ہونی ہے کہ نہیں، میں یہ تھیلیاں نہیں چک سکتا، میں دو کسیرے لینے، ایک دم چک لے۔ جہانگیر دے خیمے تو جیسے سکھ باہر نکلے، اپنے خیمے تو گرو ہرگوبند صاحب جی مہاراج باہر نکلے، دو قدم اے سکھ چلے آئے، بھجے ہویا آئے گرو ہرگوبند صاحب جی مہاراج، سکھ نو گلوکڑی چلے لیا، آخیا دھن سکھی، دھن سکھی، کوملتا دے مجسمے گرو ہرگوبند صاحب جی مہاراج نے اتھا پیار کیتا، اور گلوکڑی دے چلاندے ہیں بسماد منڈل دے چھا گیا وہ سکھ جو شردھا دی مورتی سی، اتھا شردھا گرو ہرگوبند صاحب جی مہاراج دے چلکدا سی۔ گرو ہرگوبند صاحب جی مہاراج کتنے غریب نواز نے، دین رکشت نے، آپ ایک دن سری نگر بارہ مولا دے نیڑے شکار کھیڈ کے واپس آ رہے سن اپنے ٹھکانے، کی دیکھتے ہیں گندگی دے ڈھیر دیتے ایک معصوم منکھی بچہ پیا، کسی نے سٹ دیتا، بچے دے رون تے چیخن دی آواز گرو ہرگوبند صاحب جی مہاراج دے کناں وچ ہوئی۔ ستگرو کہن لگے کہ کون منکھی بچہ گندگی دے ڈھیر تے رو رہے، کسی نے سٹیا؟ سکھ بھجے ہوئے گئے، کہن لگے ہاں مہاراج منکھی بچہ ہے، پتہ نہیں کسے نے سٹے۔ ستگرو کہنے لگے کسے نے سٹے ہے، چک لیا۔ تو سکھ کہنے لگے مہاراج اتے گندا بڑا ہے، کروپ بڑا ہے، بہت کو بڑا چہرہ اس کا، بہت ہی کروپ ہے مہاراج اور بہت ہی گندا ہے۔ ستگرو کہنے لگے کوئی نہیں، کوہترا نہیں، یہ گندا نہیں، یہ ستھرا ہوے گا، چک لیا۔ اس دا نام ستھرا شاہ پیا، انو پالیا گرو ہرگوبند صاحب جی مہاراج نے، تخمے تاثیر کر کے مذاقی سبھا دا سی، پر گرو ہرگوبند صاحب جی مہاراج کی بخشش دا صدقہ برہم گیانی ہویا، بھگت ہویا، مہان تپیشور ہویا، مہان جپیشور ہویا، اور ہاس رس دے نال لوگاں نو برہم گیان دی سیدھ دے جاندا سی۔ صاحب گرو ہرگوبند صاحب جی مہاراج بھی اس دے نال اتھا پیار کردے سن، اتینت ستکار کردے سن۔ گرو ہرگوبند صاحب جی مہاراج نے اس دیش دے ست تے ستا دی کٹھی شمع روشن کی تھی، और आख्या सता तो बिना सत नहीं चल सकेगा और सत तो बिना सता बेहूदी। डॉक्टर मोहम्मद इकबाल दे बड़े कीमती बोल, आप कहने ने जलाले पातशाही हो या जमहूरी तमाशा हो, जुदा हो दीन सियासत से तो रह जाती है चंगेजी। दीन नो अगर सियासत तो कट दो तो सियासत बन जाती है चंगेज खान, हलाकू हिटलर मोसोलिनी। जुल्म दा अखाड़ा बन के रह जाती है सियासत अगर उस विचों धर्म नु कट दई है, दीन नु कट दई है। जलाले पातशाही हो या जमहूरी तमाशा हो, जुदा हो दीन सियासत से तो रह जाती है चंगेज। सियासत बाहर दी सता, धर्म अंदर दी सता, इन्हां दोहां नूं यकजा करना। साडे देश विच अगर राम दी पूजा हुई है तो सिर्फ इस करके नहीं कि वो राजा सन, वो संत पहले सन, राजा बाद दे सन। श्री कृष्ण दा सम्मान होया इस देश विच तो इस करके नहीं कि वो द्वारका दे राजा सन, नहीं, द्वारका दे राजा बाद विच बने ने, महायोगी वो पहले ने, तपीश्वर वो पहले ने, संत वो पहले ने। तो संत अगर राजा बने तो जगत स्वर्ग बन जाता है। संत दा मतलब जो सच दे जी रहे है। अगर वो राजा बने तो बार दी सारी क्रिया दे मोर सच दी होगी। गुरु नानक देव जी महाराज कहने मौजूदा दौर ते ऐसा है, कल युग रत अगन का कूड़ अगे रथवा। ये तृष्णा दा रथ है और इनू झूठ चला रहे। महापुरुषां दी कोशिश होंदी है कि जिंदगी सच दे आसरे ते चले, जीवन दे हर व्यवहार दे उते मोर सच दी होवे। ते जद जिंदगी दे हर व्यवहार दे उते, हर विचार दे उते, हर किरदार दे उते मोर सच दी हो जांदी है तां उस समय नूं आख्या जांदा है सतयुग। हुण ते सतयुग है, हुण ते कोई झूठ नहीं, हुण ते सत ही सत है। हुण ते हर मनुख सत बोलदा है, सत सुनदा है, सत सोचदा है, सत्य करदा है। तो महापुरुष आउंदे ने सतयुग नूं जन्म देण लई और आम संसारी जीवदा है कलयुग नूं जन्म देण लई। इस वास्ते सत ते सता दा आदि काल तो घोल रहा, संघर्ष रहा। गुरु हरगोबिंद साहब जी महाराज ने इस घोल नूं मिटाण दी कोशिश कीती और नारा लाया, जिहदे कोल सता है उहदे कोल सत होवे, जिहदे कोल सत है उहदे कोल ही सता होवे, ता जगत सुख चैन दे नाल रह सकेगा, आनंद दे नाल रह सकेगा। आप जी की यह रीति लोगों नूं पसंद ना आई, क्योंकि लोग ते वेखना चाहते सन संत कोल केवल माला ही चाहिए है, तलवार क्यों? संत सादे सुभा दा होवे उन्हें मोतियां दी माला क्यों पहन ली? वो घोड़ा सवारी क्यों करन लग गया? तो चारों पासे शरीक ते सताधारियां दी विरोधता दा गुरु हरगोबिंद साहब जी महाराज नूं सामना करना पिया। सतगुर ने चार जंगां भी लड़ियां और चार ही जंगां दे आप नूं बकायदा जित प्राप्त होई। भारत वासियां दा गुरु हरगोबिंद साहब जी महाराज इस ढंग दे नाल हौसला वधांदे गए और आखदे गए कि अगर राज सता नहीं तो धर्म नहीं चलेगा, अगर धर्म नहीं तो मनुख शैतान हो जाएगा, मनुख हैवान हो जाएगा। आप दे विचारां दा, आप दे ख्यालां दा बहुपक्षी असर होया और लोकी धड़ाधड़ गुरु हरगोबिंद साहब जी महाराज की शिक्षा ते दीक्षा नूं मन संत सिपाही बन लग पए, शस्त्रधारी बन लग पए। सतगुर ने आज्ञा की थी हुण आईंदा तो मैनूं शस्त्र आके भेंट करो, घोड़े आके भेंट करो, ताकि हर मनुख मजबूत होके जी सके। तो इतना कमजोर भी ना हो कि जने खणे दी पग ला छड़े, जना खणा तेरी पग ला छड़े। पर तू इतना जालम भी ना हो कि हर एक दी तू पग ला, इतना ठंडा ना हो कि तेनू कोई पैरां थले कुचल दे, पर तू इतना गर्म भी ना हो कि अपने पैरां थले तू हर एक नूं कुचली जावे। नहीं, खुद जी ते दूजे नूं जीण दा हक दे, خود زندہ رہے تے دوجیاں دی زندگی وچ مسرت دا باعث بن، خوشیاں دا باعث بن۔ ایران دے صوفی فقیر دا کہنا ہے کہ اے بندے، رستے وچ انج چل کہ تینوں کوئی سلام کرن تے مجبور نہ ہو۔ از راہ چنا کہ سلامت نہ کند، با خلق چنا جی کہ قیامت نہ کند۔ خلقت دے اس ڈھنگ نال رہ کہ تیرے رہن دے نال قیامت نہ ہو، تیرے رہن دے نال پرلے نہ ہو۔ صاحب گرو ہرگوبند صاحب جی مہاراج دا جنم وڈالی دے چ ہویا، آپ جوتی جوت سمائے شری کیرتپور دے، کیرتی کردیاں کردیاں کیرتی دے آپ مجسمہ ہوئے، تے جتھے آپ سمائے اس تھان دا نام ہویا کیرتپور۔ سکھ جگت دا اے مہان تیرتھ ہے۔ درشن کرن والے گرو ہرگوبند صاحب جی مہاراج دے اس دیہ ہوئے تے مہان پریرنا لیندے نے، اور گرو ہرگوبند صاحب جی مہاراج دی سکھ جگت نوں اے دین کہ سنت نے سپاہی بننا ہے، سپاہی نے سنت بننا ہے۔ گرو ارجن دیو جی مہاراج دی شہادت تو بعد اے دیر رس اے کرانتی دی شمع گرو ہرگوبند صاحب جی مہاراج نے جلائی۔ گرو ہر رائے صاحب جی گرو نانک دیو جی مہاراج دی ستویں جوت ہیں۔ آپ گرو ہرگوبند صاحب جی مہاراج دے پوترے ہیں۔ گرو ہرگوبند صاحب جی مہاراج دے پنج سپتر سن، جنہاں وچوں سب تو وڈے بابا گردتا جی، بابا انی رائے جی، بابا اٹل جی، بابا سورج مل تے صاحب شری گرو تیگ بہادر صاحب جی۔ آپ دی ایک بچی بھی سی جس کا نام بی بی ویرو کر کے سی۔ صاحب شری گرو ہرگوبند صاحب جی مہاراج نے کچھ پرستھتیاں نو مکھ رکھ کے تے اپنے چون دے نظریے نو مکھ رکھ کے گدی پوترے نو بخشش کیتی۔ گرو ہر رائے صاحب جی مہاراج گرو ہرگوبند صاحب جی مہاراج دے پوترے نے، کہ سکھ جگت دے اے ادھوتی گھٹنا اگاں چل کے گھٹی کہ گرو ہر کرشن جی مہاراج نے گرو تیگ بہادر صاحب جی مہاراج اپنے دادے نو گدی دیتی، دادے نے پوترے نو گدی دیتی ہے، پوترے نے دادے نو گدی دیتی ہے۔ گرو ہر رائے صاحب جی مہاراج شانتی دی مورتی، شانتی دے مجسمے سن۔ اتہاس وچ ایک بڑی سندر گاتھا ہے، بغیچے وچ آپ ٹہل رہے سن کہ آپ دا جاما چولا ہوا نال اڑیا، کہ اس اڑاری دے نال ایک پھل ٹوٹ گیا، چولے دے سپرش دے نال ایک کھڑے ہویا پھل زمین تے گریا ہے۔ گرو ہر رائے صاحب دے قدم رک گئے، بھاویں آپ بال روپ دے سن اتھے ہی کھڑے ہو گئے، سوچی پی گئے۔ اتنے وچ گرو ہرگوبند صاحب جی مہاراج ٹہلدے ہوئے آئے تے پوچھن لگے، بیٹا کس سوچ رہے، کس دلیل وچ پئے ہو؟ تاں گرو ہر رائے صاحب کہن لگے، گردیو پتا، میرے چولے دے سپرش نال اے پھل ٹوٹ گیا، ہنے کھڑیا ہویا سی، ڈالی نال لگیا ہویا سی، جھوم رہا سی، ڈگیا ہے، ادا جھومنا بند ہو گیا، مینوں دکھ ہے۔ اس تو ہی پتہ چلتا ہے گرو ہر رائے صاحب جی مہاراج کا ہردہ کتنا کومل ہے، کتنا اتینت کومل ہے۔ گرو ہرگوبند صاحب جی مہاراج نے ایک دم فرمان کیتا، بیٹے جی وڈا چولا پہنی دا ہے اس نو سنبھال کے رکھی، اشارہ رمز بہت وڈی کر گئے گرو ہرگوبند صاحب جی مہاراج، اور اشاریاں چی کہہ گئے تسی چولا ہن اگاں چل کے وڈا ہی دھارن کرنا ہے، ذمہ واری بہت وڈی سنبھالنی ہے۔ سما پا کے گرو نانک دیو جی مہاراج دی گدی دے آپ وارث بنے۔ 2200 اسوار آپ اپنے نال رکھ دے سن، लेकिन जंग आपने किधरे भी नहीं लड़ी, ये सिर्फ आप जी की सुरक्षा और जगत नू ए दसना सी कि जिंदगी दे कुछ मसले ऐसे ने जो बैरूनी शक्ति नाल हल होंदे ने, कुछ मसले ऐसे ने जो अंदरूनी शक्ति नाल हल होंदे ने। सबर सिदक विचार ज्ञान दी मूर्ति गुरु हर राय साहब जी महाराज दे अगों एक दफा सिखा ने बेनती की थी, पातशाह पाठ करें हम नित गुरवाणी, अर्थ परमार्थ किछु न जानी, जो मार्ग गुरु शब्द बतां सो हम ते नहीं जात कमा। पातशाह बाणी दा पाठ ते असीं दिन रात करदे आं पर सूझ नहीं, समझ नहीं, अर्थां दा बोध नहीं। जे किसे किसे थां अर्थ दा कुछ बोध भी है तां बाणी हिरदे च नहीं वसी, अंदर नहीं टिकी। तो जद हिरदे च बाणी वसी नहीं ते बाणी दी साडे कोल विचार नहीं ते पातशाह इस तरह दे पाठ दा भी कुछ लाभ है। इतिहासकार भाई साहब भाई संतोख सिंह जी लिखते ने, सैर करदे होया आप जी दे नाल सिखां ने एक प्रश्न किया, आप दा पैर एक मिट्टी दी ठीकरी नूं वजिया, ये ठीकरी एक ऐसी डोली घड़ी दी सी जिहदे च घिओ पा के रखिया गया सी काफी चिर तक, काफी समय तक, टुट गई, भज गई, अगले ने सुट दित्ती, लेकिन उस ठीकरी दे चिकनाई सी। महाराज कहण लगे, रही चिकनता ठीकर माही, त्यों बानी रहे मन माह। ये ठीक है कि हुण घिओ नहीं पर घिओ दी चिकनाई अजे भी उस ठीकरी दे नाल है। ये ठीक है हिरदे बाणी ते नहीं टिकी पर बाणी अपनी चिकनाई दे जाएगी। कम से कम जितनी देर तक मनुख पाठ करेगा इतना बोध ते जरूर होवेगा कि मैं पाठ कर रहा, उतनी देर से दसना गलत बयानी नहीं करेगी। चलो बाणी नहीं रही, बाणी भी चिकनाई ते रह जाएगी। इस वास्ते अगर अर्थ नहीं भी आउंदे, अंदर नहीं भी टिकी, मन नहीं भी जुड़िया, तां भी बाणी दा पाठ लाभकारी है। गुरु हर राय साहब जी महाराज का यह संदेश, यह उपदेश। साहिब गुरु हर राय साहब जी महाराज ने अपने उपदेशों राही सिख जगत को बार बार यह समझाया कि कदी प्रदर्शनी ना करना, नुमाइश नहीं करनी। जितना गुण जितनी समर्था थोड़े कोल है उतना ही प्रगट करने की कोशिश करनी, जो तुसी नहीं हो वो ना प्रगट करना, जो तुसी हो उसनु छुपाने की कोशिश भी ना करना। किसे हद तक मनुख की अद्धी शक्ति जो कुछ है उसनु छुपाने में खर्च हो जाती है ते अद्धी शक्ति जो कुछ ये नहीं है उनु प्रगट करने में खर्च हो जाती है। इस तरह सारा जीवन व्यर्थ चला जाता है, अकार चला जाता है। श्री गुरु हर राय साहब जी महाराज दिया दो संताना सन, दो बच्चे बाबा राम राय ते श्री गुरु हरि कृष्ण। गुरु हर राय साहब जी ने प्रण किया होया सी कि नए मलेच को दर्शन दे हैं, असी अपना पावन दर्शन मलेच नू नहीं देना, खास करके उस नू जो गुरु घर दा अत्यंत घातक है, घातक है। आखिर वकत दे सताधारियां ने आप जी दे नाल 2200 असवारां नू वेख के अपने लिए खतरा समझिया। एक गल वखरी है कि कोमल हिरदे दे मालिक गुरु हर राय साहब जी महाराज उना नाल कोई वैर नहीं रखते। कहिंदे ने एक दफा शाहजहां दे लड़के दारा ने जो बाद विच बड़ा खुदा तरस होया उसनों कुछ पेट से इस ढंग दे भयानक रोग होए ते वैदा ने आख्या कि इतनी इतनी मिकदार दी हरड़ ते लौंग होवे इतने वजन दी उसकी औषधि बना के रोग दूर कीता जा सकता है। उस वक्त ये चीजा केवल गुरु हर राय साहब जी महाराज के तोशे खाने ची सन, ਤਾਂ ਆਪ ਨੇ ਫੌਰਨ ਭਿਜਵਾ ਦਿੱਤੀਆਂ। ਕੋਮਲ ਹਿਰਦੇ ਦੇ ਮਾਲਕ ਨੇ ਆਪਣੇ ਹਿਰਦੇ ਵਿੱਚ ਕੋਈ ਵੈਰ ਭਾਵ ਨਹੀਂ ਰੱਖਿਆ। ਸਾਹਿਬ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਇਸੇ ਤਰੀਕੇ ਨਾਲ ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਜਗਤ ਦਾ ਕਲਿਆਣ ਕਰਦੇ ਰਹੇ। ਤਾਂ ਗੁਰੂ ਘਰ ਦੀ ਪਰੰਪਰਾ ਅਨੁਸਾਰ ਗੁਰਗੱਦੀ ਦੀ ਚੋਣ ਵਿੱਚ ਆਪਨੇ ਵੀ ਉਹੀ ਕੁਛ ਕੀਤਾ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ। ਵੱਡੇ ਪੁੱਤਰਾਂ ਨੂੰ ਛੱਡ ਕੇ ਛੋਟੇ ਬੱਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਨੇ ਗੱਦੀ ਦਿੱਤੀ। ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੇ ਵੀ ਐਸਾ ਕੀਤਾ। ਵੱਡੇ ਸਾਹਿਬਜ਼ਾਦੇ ਰਾਮ ਰਾਏ ਨੂੰ ਛੱਡ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ, ਜੋ ਉਸ ਵਕਤ ਕੇਵਲ ਸਾਡੇ 5 ਵਰਿਆਂ ਦੇ ਸਨ, ਗੱਦੀ ਤੇ ਬਿਠਾਇਆ। ਸਾਡੇ 5 ਵਰੇ ਦੇ ਬਾਲਕ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗੱਦੀ ਸੰਭਾਲੀ, ਗੁਰੂ ਨਾਨਕ ਦੀ ਵਿਰਾਸਤ ਦੇ ਮਾਲਕ ਬਣੇ, ਤਾਂ ਚਾਰੋਂ ਪਾਸੇ ਚੇਵੇਂ ਗੋਈਆਂ ਵੀ ਹੋਈਆਂ। ਹੈ ਸਾਡੇ 5 ਸਾਲ ਦਾ ਬੱਚਾ ਔਰ ਗੁਰੂ ਚਾਣਕ ਤੇ ਇਸ ਤਰ੍ਹਾਂ ਦੇ ਹੋਰ ਆਲਮਾਂ ਦੇ ਕਥਨ ਅਨੁਸਾਰ ਮਨੁੱਖ ਦੇ ਅੰਦਰ ਸੰਜੀਦਗੀ, ਦੂਰ ਦ੍ਰਿਸ਼ਟੀ ਕੋਈ 35 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ। ਪ੍ਰੋੜਤਾ, ਬਾਲਗ ਹੋਣਾ, ਹਰ ਪਹਿਲੂ ਦੀ ਸੂਝ ਸਮਝ ਜਿਹੜੀ ਹੈ, ਇਹ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਚਾਣਕ ਦਾ ਐਸਾ ਕਹਿਣਾ ਹੈ, ਕਿਸੇ ਨੂੰ ਰਾਜ ਤਿਲਕ ਦੇ ਕੇ ਰਾਜ ਗੱਦੀ ਤੇ ਬਿਠਾਉਣਾ, ਸਮਾਜ ਸੁਧਾਰਕ ਬਣਾਉਣਾ ਜਾਂ ਧਾਰਮਿਕ ਮੁਖੀ ਬਣਾਉਣਾ, ਤਾਂ ਉਸ ਦੀ ਉਮਰ 35 ਸਾਲ ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਇਸ ਅਸੂਲ ਨੂੰ ਬੜੇ ਕਰੜੇ ਢੰਗ ਨਾਲ ਭਾਰਤ ਵਾਸੀ ਮੰਨਦੇ ਆਏ, ਸਿਆਣੇ ਲੋਕ ਮੰਨਦੇ ਆਏ ਵੀ ਜਿਸ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇਣੀ ਹੈ, ਕਮ ਸੇ ਕਮ ਉਸਦੇ ਸੰਜੀਦਗੀ, ਦੂਰਦ੍ਰਿਸ਼ਟੀ ਹੋਣੀ ਚਾਹੀਦੀ ਹੈ। ਇਹ ਸਭ ਕੁਛ ਜੀਵਨ ਭਰ ਦੀਆਂ ਠੋਕਰਾਂ ਖਾ ਕੇ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਲੇਕਿਨ ਇਸ ਵਿਚਾਰ ਦੇ ਨਾਲ ਜਗਤ ਦੇ ਅਧਿਆਤਮੀ ਪੁਰਸ਼ ਬਹੁਤ ਸਾਰੇ ਆਲਮ ਭਗਤ ਜਨ ਸਹਿਮਤ ਨਹੀਂ ਹਨ ਕਿ ਬਜ਼ੁਰਗੀ, ਦੂਰਦ੍ਰਿਸ਼ਟੀ, ਅਕਲਮੰਦੀ 35 ਸਾਲ ਤੋਂ ਸ਼ੁਰੂ ਹੁੰਦੀ ਹੈ। ਇੱਥੇ ਸਾਲਾਂ ਦਾ ਤਕਾਜ਼ਾ ਨਹੀਂ ਹੈ। ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ, ਬਜ਼ੁਰਗੀ ਬਾ ਅਕਲ ਅਸ ਨਖੇ ਬਾ ਸਾਲ, ਤਵੰਗਰੀ ਬਾ ਦਿਲ ਅਸ ਨਖੇ ਬਾ ਮਾਲ। ਬਜ਼ੁਰਗੀ ਅਕਲ ਤੋਂ ਸ਼ੁਰੂ ਹੁੰਦੀ ਹੈ, ਨਖੇ ਸਾਲਾਂ ਤੋਂ। ਸਾਲਾਂ ਨਾਲ ਅਕਲ ਨੂੰ ਨਾਪਣਾ ਬਹੁਤ ਔਖੀ ਗੱਲ ਹੈ। ਹੋ ਸਕਦਾ ਹੈ ਉਮਰ ਸਾਲਾਂ ਕਰਕੇ 10 ਸਾਲ ਦੀ ਹੋਵੇ, ਪਰ ਬੌਧਕ ਉਮਰ 100 ਸਾਲ ਦੀ ਹੋਵੇ। ਐਸਾ ਵੀ ਹੋ ਸਕਦਾ ਹੈ ਸਰੀਰਕ ਉਮਰ 100 ਸਾਲ ਦੀ ਹੋਵੇ ਤੇ ਬੌਧਕ ਉਮਰ ਸਿਰਫ 5 ਵਰਿਆਂ ਦੀ ਹੋਵੇ, 10 ਸਾਲ ਦੀ ਹੋਵੇ। ਔਰ ਅਸੀਂ ਅਕਸਰ ਦੇਖਦੇ ਹਾਂ ਕਈ ਦਫ਼ਾ ਛੋਟੇ ਮਾਸੂਮ ਬੱਚੇ ਬਜ਼ੁਰਗਾਂ ਵਾਲੀ ਗੱਲ ਕਰਦੇ ਨੇ, ਕਈ ਦਫ਼ਾ ਬਹੁਤ ਵੱਡੇ ਵੱਡੇ ਬੁੱਢੇ ਬਿਲਕੁਲ ਬੱਚਿਆਂ ਵਾਲੀ ਗੱਲ ਕਰਦੇ ਨੇ। ਪਹਿਚਾਣ ਕਿਸ ਤਰ੍ਹਾਂ ਹੋਵੇਗੀ ਕਿ ਇਸ ਬੰਦੇ ਕੋਲ ਬਾਲ ਬੁੱਧ ਹੈ? ਬੌਧਕ ਤੌਰ ਤੇ ਇਹ ਉੱਨਤ ਨਹੀਂ ਹੋ ਸਕਿਆ, ਬਚਪਨਾ ਬਣਿਆ ਹੋਇਆ ਹੈ। ਸਰੀਰ ਨੂੰ ਵੇਖਾਂਗੇ ਤੇ ਸਰੀਰ ਦੀ ਬਣਾਵਟ ਤੋਂ ਇਕਦਮ ਅੰਦਾਜ਼ਾ ਲੱਗ ਜਾਂਦਾ ਹੈ, ਬੱਚਾ ਹੈ, ਜਵਾਨ ਹੈ, ਇਹ ਬੁੱਢਾ ਹੈ। ਪਰ ਇਹ ਕਿਸ ਤਰ੍ਹਾਂ ਅੰਦਾਜ਼ਾ ਲੱਗੇ ਇਹ ਬੌਧਕ ਤੌਰ ਤੇ ਬਜ਼ੁਰਗ ਹੈ, ਜਵਾਨ ਹੈ ਤੇ ਬੱਚਾ ਹੈ? ਪਹਿਚਾਣ ਹੋ ਸਕਦੀ? ਬੱਚੇ ਦੀਆਂ ਰੁਚੀਆਂ ਦੇ ਖੇਡ ਪ੍ਰਧਾਨ ਹੈ, ਉਹ ਖੇਡਣਾ ਚਾਹੁੰਦਾ ਹੈ ਤੇ ਖੇਡਣ ਲਈ ਉਹਨੂੰ ਚਾਹੀਦੇ ਨੇ ਖਿਡੌਣੇ। ਜਦ ਘਰ ਦੇ ਕੋਈ ਵੀ ਖਿਡੌਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਔਰ ਪਿਓ ਨੂੰ ਕਹਿ ਦਿੰਦਾ, ਤੂੰ ਘੋੜਾ ਬਣ, ਮੈਂ ਤੇਰੀ ਪਿੱਠ ਤੇ ਬੈਠਾ। ਤੂੰ ਜੋ ਮਾਂ ਨੂੰ ਖਿਡੌਣਾ ਬਣਾ ਸਕਦਾ ਹੈ, ਪਿਤਾ ਨੂੰ ਖਿਡੌਣਾ ਬਣਾ ਸਕਦਾ ਹੈ, ਉਸ ਬੱਚੇ ਦੀ ਦ੍ਰਿਸ਼ਟੀ 'ਚ ਗੁਰੂ ਵੀ ਖਿਡਾਉਣਾ ਹੈ, ਪਰਮਾਤਮਾ ਵੀ ਖਿਡਾਉਣਾ ਹੈ। ਭਗਤ ਕਬੀਰ ਨੇ ਜ਼ਿਕਰ ਕੀਤਾ ਹੈ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਜਿਹਦੀ ਦ੍ਰਿਸ਼ਟੀ ਵਿੱਚ ਰਾਮ ਖਿਡਾਉਣਾ ਹੈ, ਸਪਸ਼ਟ ਹੈ ਕਿ ਧਾਰਮਿਕ ਬੁੱਧੀ ਜਿਹੜੀ ਉਸਦੇ ਕੋਲ ਹੈ ਉਹ ਬੱਚਿਆਂ ਵਾਲੀ ਹੈ, ਬੌਧਕ ਤੌਰ 'ਤੇ ਉੱਨਤ ਨਹੀਂ ਹੋ ਸਕਿਆ। ਤੇ ਅਜੋਕੀ ਸਿਆਣਿਆਂ ਨੇ ਮਨੋਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਬੌਧਿਕ ਉਮਰ ਦਾ ਸਰੀਰਕ ਉਮਰ ਨਾਲ ਕੋਈ ਤਲੁਕ ਨਹੀਂ। ਸਰੀਰ ਦੇ ਵਿਕਾਸ ਦੇ ਨਾਲ ਨਾਲ ਬੌਧਿਕ ਵੀ ਵਿਕਾਸ ਹੋਇਆ ਹੈ, ਇਹ ਲਾਜ਼ਮੀ ਨਹੀਂ, ਇਹ ਜ਼ਰੂਰੀ ਨਹੀਂ। ਰਿਸ਼ਟ ਪੁਸ਼ਟ ਖਿਜ਼ਾ ਖਾ ਕੇ ਚੰਗੇ ਭੋਜਨ ਪਦਾਰਥ ਛੱਕ ਕੇ ਅਤੇ ਉਹਨੂੰ ਪਚਾ ਕੇ ਮਨੁੱਖ ਦਾ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ, ਜਵਾਨ ਹੁੰਦਾ ਹੈ, ਬਲਵਾਨ ਹੁੰਦਾ ਹੈ। ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਅਤੇ ਵਿਚਾਰਨ ਦੇ ਨਾਲ ਮਨੁੱਖ ਦਾ ਅਧਿਆਤਮਿਕ ਬੋਧ ਵਧਦਾ ਹੈ। ਜੈਸੇ ਕਿ ਭਗਤ ਕਬੀਰ ਜੀ ਕਹਿੰਦੇ ਨੇ, ਤੁਰਕ ਤਰੀਕ ਜਾਣੀਏ, ਹਿੰਦੂ ਵੇਦ ਪੁਰਾਣ ਮਨ ਸਮਝਾਵਨ ਕਾਰਨੇ, ਕਛੂ ਇੱਕ ਪੜ੍ਹੀਏ ਗਿਆਨ। ਮਨ ਨੂੰ ਉੱਨਤ ਕਰਨ ਲਈ, ਬੌਧਿਕ ਤੌਰ ਤੇ ਉੱਨਤ ਹੋਣ ਲਈ ਕੁਛ ਨਾ ਕੁਛ ਗਿਆਨ ਪੜ੍ਹਨਾ ਚਾਹੀਦਾ, ਵਿਚਾਰਨਾ ਚਾਹੀਦਾ। ਇਹ ਦਰਅਸਲ ਮਿਹਨਤ ਵੱਖ ਹੈ, ਸਰੀਰਕ ਮਿਹਨਤ ਵੱਖ ਹੈ, ਦਿਮਾਗੀ ਮਿਹਨਤ ਵੱਖ ਹੈ। ਸਰੀਰ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ, ਬੁੱਧੀ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ। ਤੋ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਉਮਰ ਕਰਕੇ ਤੇ ਭਾਵੇਂ 5.5 ਵਰਿਆਂ ਦੇ ਨੇ ਔਰ 7.5 ਸਾਲ ਦੇ ਹੁੰਦੇ ਹੁੰਦੇ ਆਪ ਜਗਤ ਤੋਂ ਰੁਖਸਤ ਵੀ ਹੋ ਗਏ। ਕੇਵਲ 2 ਸਾਲ ਆਪ ਗੁਰੂ ਗੱਦੀ ਤੇ ਬਿਰਾਜਮਾਨ ਹੋਏ, ਲੇਕਿਨ ਸੰਸਾਰ ਵਿੱਚ ਇੱਕ ਅਮਿਟ ਛਾਪ ਛੱਡ ਗਏ ਕਿ ਉਮਰ ਦਾ ਤਕਾਜ਼ਾ ਨਹੀਂ, ਸਾਲਾਂ ਦੀ ਗੱਲ ਨਹੀਂ, ਗੱਲ ਬੁੱਧੀ ਦੀ, ਗੱਲ ਅਕਲ ਦੀ, ਗੱਲ ਅਧਿਆਤਮਿਕ ਉੱਨਤੀ ਦੀ ਹੈ। ਸੰਸਾਰ ਦੇ ਇਤਿਹਾਸ ਨੂੰ ਪੜ੍ਹੀਏ ਤਾਂ ਪਤਾ ਚੱਲਦਾ ਹੈ ਕੁਛ ਬਜ਼ੁਰਗਾਂ ਨੇ ਬਿਲਕੁਲ ਬੱਚਿਆਂ ਵਾਲੀ ਗੱਲ ਕੀਤੀ ਹੈ ਔਰ ਕੁਛ ਬੱਚਿਆਂ ਨੇ ਬਜ਼ੁਰਗਾਂ ਵਾਲੀ ਗੱਲ ਕੀਤੀ ਹੈ। ਸੰਸਾਰ ਦੇ ਇਤਿਹਾਸ ਵਿੱਚ ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਸ਼ਹੀਦ ਹੋਏ ਨੇ ਔਰ ਜੋ ਕਮੀ ਰਹਿ ਗਈ ਸੀ ਉਹਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕੀਤਾ। ਬੱਚੇ ਗੁਰੂ ਵੀ ਹੋ ਸਕਦੇ ਨੇ। ਧਰੂ ਤੇ ਪ੍ਰਹਿਲਾਦ ਜਿਨ੍ਹਾਂ ਦੀ ਉਮਰ 5-6 ਸਾਲ ਦੀ ਹੈ ਤੇ 5-6 ਸਾਲ ਦੀ ਉਮਰ ਦੇ ਵਿੱਚ ਹੀ ਇਹ ਦੋਵੇਂ ਬ੍ਰਹਮ ਗਿਆਨੀ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛੀ ਕਿ ਨਾਮ ਕਿਵੇਂ ਜਪਣਾ ਹੈ ਤੋ ਮਹਾਰਾਜ ਦੀ ਬਾਣੀ ਕਹਿੰਦੀ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰੀ ਜੈਸੇ। ਐ ਬੰਦੇ, ਐ 30 ਸਾਲ ਦੇ ਬੁੱਢੇ, ਐ 60 ਸਾਲ ਦੇ ਬਜ਼ੁਰਗ ਬੰਦੇ, ਪਰਮਾਤਮਾ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਧਰੂ ਨੇ ਜਪਿਆ, 5 ਸਾਲ ਦੇ ਪ੍ਰਹਿਲਾਦ ਨੇ ਜਪਿਆ। 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਤੋ ਸੰਸਾਰ ਦੇ ਇਤਿਹਾਸ ਵਿੱਚ ਕੁਛ ਬੱਚੇ ਐਸੇ ਹੋਏ ਨੇ ਜੋ ਪੂਰਨ ਭਗਤ ਸਨ, ਬ੍ਰਹਮ ਗਿਆਨੀ ਸਨ। ਕੁਛ ਐਸੇ ਸਿੱਖ ਹੋਏ ਨੇ, ਉਮਰ ਕਰਕੇ ਤੇ ਬੱਚੇ ਸਨ ਪਰ ਅਕਲ ਕਰਕੇ ਬਜ਼ੁਰਗ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਾਸੂਮ ਬਾਲਕ ਨੇ, 7-8 ਵਰਿਆਂ ਦੇ ਬਾਲਕ ਨੇ ਮਿੱਠੇ ਪ੍ਰਸ਼ਾਦੇ ਤੇ ਲੱਸੀ ਦਾ ਲੋਟਾ ਪੇਸ਼ ਕੀਤਾ। ਆਖਿਆ, ਬਾਬਾ ਜੀ ਆਪ ਪਾਨ ਕਰੋ, ਛਕ ਲਓ, ਮੈਂ ਬੜੀ ਸ਼ਰਧਾ ਦੇ ਨਾਲ ਲਿਆਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੱਚੇ ਦੀ ਸ਼ਰਧਾ ਵੇਖੀ, ਬੋਲਣ ਦਾ ਲਹਿਜਾ ਵੇਖਿਆ, ਪੇਸ਼ ਕਰਨ ਦਾ ਅੰਦਾਜ਼ ਵੇਖਿਆ ਤਾਂ ਆਪ ਨੇ ਇਕਦਮ 2 ਮਿੱਠੇ ਪ੍ਰਸ਼ਾਦੇ ਲੈ ਲਏ, ਲੱਸੀ ਦਾ ਲੋਟਾ ਲੈ ਲਿਆ, ਬੜੇ ਪ੍ਰੇਮ ਨਾਲ ਛਕਿਆ ਤੇ ਭਾਂਡੇ ਵਾਪਸ ਕਰਦਿਆਂ ਹੋਇਆਂ ਸਤਿਗੁਰੂ ਕਹਿਣ ਲੱਗੇ, ਬਾਲਕ ਅਸੀਂ ਤ੍ਰਿਪਤ ਹੋ ਗਏ ਹਾਂ, ਲੈ ਤੂੰ ਆਪਣੇ ਭਾਂਡੇ ਲੈ ਜਾ। ਇਹ ਮਾਸੂਮ ਬਾਲਕ ਹੱਥ ਜੋੜ ਕੇ ਕਹਿੰਦਾ ਹੈ, ਗੁਰੂ ਬਾਬਾ, ਭੋਜਨ ਛਕਣ ਦੇ ਨਾਲ ਸਰੀਰ ਤ੍ਰਿਪਤ ਹੁੰਦਾ ਹੈ, ਮਨ ਕਿਵੇਂ ਤ੍ਰਿਪਤ ਹੁੰਦਾ ਹੈ, ਮਨ ਕਿਵੇਂ ਰਜਦਾ ਹੈ, ਦੰਗ ਰਹਿ ਗਏ। ਇਸ ਪ੍ਰਸ਼ਨ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ, ਵੀ ਉਮਰ ਤੇ ਕੁਛ ਵੀ ਨਹੀਂ, ਸਿਰ ਤੇ ਹੱਥ ਰੱਖਿਆ ਤੇ ਉਸ ਬੱਚੇ ਨੂੰ ਆਖਿਆ, ਬੱਚਿਆ, ਉਮਰ ਤੇ ਤੇਰੀ ਕੁਛ ਵੀ ਨਹੀਂ ਪਰ ਗੱਲਾਂ ਬੁੜਿਆਂ ਦੀ ਕਰਦਾ, ਵਿਚਾਰਾਂ ਬੂੜਿਆਂ ਦੀ ਪੁੱਛਦਾ। ਇਸ ਬਾਲਕ ਦਾ ਨਾਂ ਪੈ ਗਿਆ ਬਾਬਾ ਬੁੱਢਾ। ਇਹ 6 ਪਾਤਸ਼ਾਹੀਆਂ ਤੱਕ ਰਿਹਾ। ਇਸ ਨੇ 5 ਪਾਤਸ਼ਾਹੀਆਂ ਨੂੰ ਆਪਣੇ ਹੱਥੀ ਤਿਲਕ ਦਿੱਤਾ। ਤੋ ਇੱਥੇ ਸਾਲਾਂ ਦੀ ਗੱਲ ਨਹੀਂ, ਉਮਰ ਦੀ ਗੱਲ ਨਹੀਂ, ਇੱਥੇ ਬੁੱਧੀ ਦੀ ਗੱਲ ਹੈ, ਅਕਲ ਦੀ ਗੱਲ ਹੈ। ਸੰਸਾਰ ਦੇ ਇਤਿਹਾਸ ਵਿੱਚ ਕੁਝ ਬੱਚੇ ਐਸੇ ਵੀ ਹੋਏ ਨੇ ਜੋ ਪੂਰਨ ਸ਼ਹੀਦ ਨੇ। ਹਜ਼ਰਤ ਅਲੀ ਦੇ 2 ਮਾਸੂਮ ਬੱਚੇ ਹਸਨ ਤੇ ਹੁਸੈਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 4 ਮਾਸੂਮ ਲਾਡਲੇ, 2 ਮੈਦਾਨ ਜੰਗ ਵਿੱਚ ਚਮਕੌਰ ਸਾਹਿਬ ਸ਼ਹੀਦ ਹੋਏ, 2 ਸਰਹੰਦ ਦੀ ਨੀਹਾਂ ਵਿੱਚ ਚਿਣ ਦਿੱਤੇ ਗਏ। ਲਾਹੌਰ ਵਿੱਚ ਇੱਕ ਮਾਸੂਮ ਬੱਚਾ ਸਹਿਜਧਾਰੀ ਘਰਾਣੇ ਦਾ, ਗੁਰਸਿੱਖ ਘਰਾਣੇ ਦਾ ਹਕੀਕਤ ਰਾਹ ਸ਼ਹੀਦ ਹੋ ਗਿਆ। ਤੋ ਇਤਿਹਾਸ ਪੜ੍ਹਨ ਤੋਂ ਪਤਾ ਚੱਲਦਾ ਹੈ ਬੱਚੇ ਸ਼ਹੀਦ ਹੋਏ ਨੇ, ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਗੁਰੂ ਕੇ ਸਿੱਖ ਹੋਏ ਨੇ। ਤੇ ਰਹਿੰਦੀ ਜੋ ਕਮੀ ਸੀ ਉਸ ਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕਰ ਦਿੱਤਾ, ਕਿਉਂਕਿ ਬੱਚਾ ਅਜੇ ਤੱਕ ਗੁਰੂ ਨਹੀਂ ਹੋਇਆ ਸੀ। ਸਾਹਿਬ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ ਹੋ ਕੇ ਇਸ ਖਲਾ ਨੂੰ ਵੀ ਆਪਨੇ ਪੂਰਾ ਕਰ ਦਿੱਤਾ, ਇਸ ਕਮੀ ਨੂੰ ਵੀ ਆਪਨੇ ਮੁਕੰਮਲ ਕਰ ਦਿੱਤਾ, ਸੰਪੂਰਨ ਕਰ ਦਿੱਤਾ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। 80 ਸਾਲ ਦਾ ਬੁੱਢਾ ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦਾ ਹੈ, ਐ ਮੇਰੇ ਬੱਚੇ ਤੈਨੂੰ ਇਹ ਜਪਣਾ ਪਏਗਾ, ਜਲ ਹਰਨਾਕਸ਼ ਥਲ ਹਰਨਾਕਸ਼, ਜਲ ਹਰਨਾਕਸ਼ ਥਲ ਹਰਨਾਕਸ਼। ਪਰ 5 ਵਰਿਆਂ ਦਾ ਪ੍ਰਹਿਲਾਦ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ ਥਲ ਹੈ ਰਾਮ, ਜਲ ਹੈ ਰਾਮ ਥਲ ਹੈ ਰਾਮ। ਤੋ 5 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰ ਰਿਹਾ ਹੈ, 80 ਸਾਲ ਦਾ ਬੁੱਢਾ ਬਿਲਕੁਲ ਬੱਚਿਆਂ ਵਾਲੀ ਗੱਲ ਕਰ ਰਿਹਾ ਹੈ। ਕਹਿੰਦੇ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗਮਨ ਕੀਤਾ ਦਿੱਲੀ ਦਾ, ਆਪ ਰਸਤੇ ਦੇ ਪੰਜੋਕਰਾ ਠਹਿਰੇ ਕਾਲਕਾ ਦੇ ਕੋਲ, ਤਾਂ ਇੱਥੋਂ ਦੇ ਇੱਕ ਪਾਂਧੇ ਨੇ ਬਹੁਤ ਵੱਡੀ ਤਰਕ ਖੜੀ ਕਰ ਦਿੱਤੀ, ਬਈ ਦੁਆਪੁਰ ਯੁੱਗ ਦੇ ਚ ਹੋਏ ਨੇ ਸ੍ਰੀ ਕ੍ਰਿਸ਼ਨ ਜਿਨ੍ਹਾਂ ਨੇ ਗੀਤਾ ਉਚਾਰਨ ਕੀਤੀ, ਤੇ ਆਪ ਦਾ ਨਾਮ ਹੈ ਸ੍ਰੀ ਗੁਰੂ ਹਰੀ ਕ੍ਰਿਸ਼ਨ, ਬਹੁਤ ਲੰਬਾ ਨਾਮ। ਤੁਸੀਂ ਗੀਤਾ ਦੇ ਅਰਥ ਹੀ ਕਰਕੇ ਦੱਸ ਦਿਓ ਤੇ ਅਸੀਂ ਮੰਨ ਲਵਾਂਗੇ ਤੁਸੀਂ ਅਵਤਾਰੀ ਪੁਰਸ਼ ਹੋ। ਮਹਾਰਾਜ ਮੌਜ ਵਿੱਚ ਬੈਠੇ ਸਨ, ਸਾਹਮਣੇ ਗੁੰਗਾ ਬੈਠਾ ਸੀ, ਗੁੰਗੇ ਦੇ ਸਿਰ ਤੇ ਛੜੀ ਰੱਖੀ ਤੇ ਆਖਿਆ, ਤੂੰ ਗੀਤਾ ਦਾ ਪਾਠ ਵੀ ਕਰੀ ਜਾ ਨਾਲੇ ਅਰਥ ਵੀ ਕਰੀ ਜਾ। ਜਦ ਉਸ ਗੁੰਗੇ ਨੇ ਅਰਥ ਕੀਤੇ ਤੇ ਪਾਠ ਕੀਤਾ, ਬ੍ਰਾਹਮਣ ਕਦਮਾਂ ਤੇ ਆ ਕੇ ਡਿੱਗਿਆ ਔਰ ਆਖਣ ਲੱਗਾ, ਮਹਾਰਾਜ ਬੁੱਲ ਹੋ ਗਈ, ਸ਼ਮਾ ਕਰਨੀ, ਮੈਂ ਆਪ ਜੀ ਦੀ ਉਮਰ ਨੂੰ ਵੇਖ ਕੇ ਇਸ ਤਰ੍ਹਾਂ ਦੀ ਤਰਕ ਖੜੀ ਕਰ ਬੈਠਾ, ਮੈਨੂੰ ਨਹੀਂ ਪਤਾ ਸੀ ਕਿ ਆਪ ਦੀ ਬੌਧਕ ਉਮਰ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਕੀਰਤਪੁਰ ਸਾਹਿਬ ਵਿੱਚ ਹੋਇਆ, ਆਪ ਜੋਤੀ ਜੋਤ ਦਿੱਲੀ ਦੇ ਸਮਾਏ, ਆਪ ਜਿੱਥੇ ਸਮਾਏ ਉਹਨਾਂ ਦੀ ਯਾਦ ਵਿੱਚ ਦੇਹੁਰਾ ਬਣਿਆ ਹੋਇਆ ਹੈ, ਜਿਹਨੂੰ ਗੁਰਦੁਆਰਾ ਬਾਲਾ ਸਾਹਿਬ ਕਰਕੇ ਕਹਿੰਦੇ ਨੇ। ਦਿੱਲੀ ਵਿੱਚ ਆ ਕੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਆਪ ਨੇ ਨਿਵਾਸ ਕੀਤਾ ਔਰ ਪੂਰਨ ਤੌਰ ਤੇ ਇੱਥੇ ਸਿੱਖ ਜਗਤ ਨੂੰ ਉਪਦੇਸ਼ ਤੇ ਸੰਦੇਸ਼ ਦਿੰਦੇ ਰਹੇ ਔਰ ਰਾਜੇ ਤੇ ਰਾਣੀਆਂ ਨੂੰ ਵੀ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ, ਅਕਾਲ ਪੁਰਖ ਦੇ ਨਾਲ ਜੋੜਿਆ। ਉਸ ਸਥਾਨ ਦਾ ਨਾਂ ਹੈ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਦੇ ਰਹਿਣ ਦੇ ਨਾਲ, ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਰਹਿਣ ਦੇ ਨਾਲ ਬੰਗਲਾ ਵੀ ਸਾਹਿਬ ਹੋ ਗਿਆ, ਬੰਗਲਾ ਵੀ ਪੂਜਨੀਕ ਹੋ ਗਿਆ, ਬੰਗਲਾ ਵੀ ਮਹਾਨ ਹੋ ਗਿਆ। ਇਸ ਤਰ੍ਹਾਂ ਦੀ ਬਖਸ਼ਿਸ਼ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਰਦੇ ਹੋਏ ਜੋਤੀ ਜੋਤ ਦਿੱਲੀ ਦੇ ਹੀ ਸਮਾ ਗਏ। ਆਪ ਕੇਵਲ 2 ਵਰੇ ਹੀ ਰਹੇ ਗੁਰਗੱਦੀ ਤੇ ਔਰ ਜਲਦੀ ਰੁਖਸਤ ਹੋਣ ਦਾ ਮੈਨੂੰ ਜੋ ਕਾਰਨ ਦਿਖਾਈ ਦਿੰਦਾ ਹੈ ਉਹ ਇਹ ਕਿ ਆਪ ਅਗਰ ਵਡੇਰੀ ਉਮਰ ਵਿੱਚ ਰੁਖਸਤ ਹੁੰਦੇ ਤਾਂ ਗੁਰਿਆਈ ਦਾ ਬਚਪਨਾ ਨਹੀਂ ਰਹਿਣਾ ਸੀ, दरअसल इथे ते जगत नू ए दसना है उम्र दी गल नहीं, इथे 84 वरियां दे बिरद बाबा गुरु अमरदास जी महाराज गुरु हो सकदे ने, और इथे 5.5 वरियां दे श्री गुरु हरकृष्ण जी महाराज गुरु हो सकदे ने। उम्र दी गल नहीं, अकल दी गल है। उम्र दा तकाजा बेहूदा है, बुजुर्गी बा अकल अस नके बा साल, तवंगरी बा दिल अस नके बा माल। साहिब श्री गुरु हरकृष्ण जी महाराज नू कदम कदम दिते बाबा राम राय दी विरोधता दा सामना करना पया। गुरु हर राय साहब जी महाराज ने बाबा राम राय नू, जो श्री गुरु हरकृष्ण जी महाराज दे वड्डे भ्राता ने, आग्या कीती सी वी तुसी औरंगजेब दे दरबार दे जान लगे हो पर करामाता नहीं दिखानी, कोई करामात तुसी नहीं दिखानी। सहजे जो परिपूर्ण परमात्मा थोड़े कंठ तो निकाले वचन ओही दसने ओही कहने ने, तुसी गुरु नानक दा संदेश ते उपदेश दिखाना है, ना कि करामात दिखानी है। लेकिन शाही रोब दे थले राम राय आ गए, बाणी दे अर्थ भी उल्ट कर दिते ते 72 यके बारीगरे करामातां भी दिखाईया। साहिब गुरु हर राय साहब जी महाराज ने कह दिता असी मुंह नहीं लाना, जद राम राय गया है तो सतगुरु ने बूए बंद कर दिते मुंह नहीं लाना। तो राम राय नू दिस पई गल कि गद्दी दा वारस मेरा छोटा भरा बनेगा, और वो हकीकत हुई। तो विरोधता इसने चारों पासे खड़ी की थी, लेकिन कूड़ ने खुट्टे नानका ओड़क सच रही, गुरु नानक दी महान बख्शिश ते गुरु नानक दी 8वीं गद्दी दे वारस श्री गुरु हरकृष्ण जी महाराज जगत ते बख्शां करदे रहे। अंतिम समय आप जी दी रचना तो केवल यही बोल निकले, बाबा बका ले, बाबा बका ले। भाव 9वें गुरु नानक दी जोत बका ले दे, 9वें पातशाह दी जोत बका ले दे। दिल्ली ते बकाले दे काफी दूरी सी, लिहाजा आपने बचना दे राही शब्दां दे राही गुरुगद्दी दे दिती, और सिख जगत नू कह दिता बाबे दी तलाश बाबे दे दर्शन बकाले विच करना। बकाले विच ही गुरु नानक देव जी महाराज की 9वीं जोत दे दर्शन होंगे।
1: केलबो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सवा विलियम स्लेक तो प्रसारित किया जा रहा है। उम्मीद रखते हाँ कि इस प्रोग्राम नू होर भी खोज भरपूर बनाउण लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नू पता ही है, जे नहीं तां ओ भी लिख लो जी। एरिया कोड 250-392-3074 अते फैक्स नंबर एरिया कोड 250-392-3075।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜਯ ਸਾਹਿਬ ਸ੍ਰੀ ਹਜ਼ੂਰ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਤਿ ਸੁੰਦਰ ਸਰੂਪ ਬਾਣੀ ਸਰੂਪਾ, ਗਿਆਨ ਸਰੂਪਾ, ਸਭ ਸਰੂਪਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਪਰਮ ਆਨੰਦ ਮਾਣਨ ਵਾਲਿਓ ਸੰਤ ਜਨੋ, ਗੁਰੂ ਕੇ ਪਿਆਰਿਓ, ਗੁਰੂ ਕੇ ਰਾਜ ਦੁਲਾਰਿਓ, ਗੁਰੂ ਕੇ ਹਜ਼ੂਰੀਓ ਤਥਾ ਸਰਬ ਉਪਮਾ ਗੁਰੂ ਰੂਪ ਸਾਧ ਸੰਗਤ ਜੀਓ, ਅਸੀਂ ਵਾਹਿਗੁਰੂ ਜੀ ਦੇ ਬੱਚੇ ਹਾਂ। ਵਾਹਿਗੁਰੂ ਜੀ ਦੀ ਆਗਿਆ ਨਾਲ ਮਨੁੱਖ ਜਨਮ ਵਿੱਚ ਆਏ ਹਾਂ। ਇਹ ਜਨਮ ਉੱਚਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੇ, ਉਹਨਾਂ ਰੂਹਾਂ ਨੂੰ ਪ੍ਰਾਪਤ ਹੁੰਦੇ ਜੋ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਚਾਹੁੰਦੀਆਂ ਹਨ, ਵਾਹਿਗੁਰੂ ਜੀ ਦਾ ਦਰਸ਼ਨ ਪਾਉਣਾ ਚਾਹੁੰਦੀਆਂ ਹਨ। ਸਤਿਗੁਰੂ ਜੀ ਆਪਣੇ ਪਵਿੱਤਰ ਵਚਨ ਵਿੱਚ ਫਰਮਾਉਂਦੇ ਹਨ, ਕਿਰਤ ਕਰਮ ਕੇ ਬੀਛੜੇ ਕਰ ਕਿਰਪਾ ਮੇਲੋ ਰਾਮ। ਐ ਵਾਹਿਗੁਰੂ ਜੀ, ਅਸੀਂ ਆਪਣੀ ਕਿਰਤਾਂ ਨਾਲ ਕਰਮਾਂ ਦੇ ਅਧੀਨ ਕੁਝ ਅਜਿਹੇ ਕਰਮ ਕਰ ਬੈਠੇ ਹਾਂ ਜਿਸ ਕਾਰਨ ਆਪ ਜੀ ਦੇ ਨਾਲੋਂ ਵਿਛੜ ਗਏ ਹਾਂ, ਵਿਛੜ ਕੇ ਇਸ ਮ੍ਰਿਤੂ ਮੰਡਲ ਵਿੱਚ ਆਏ ਹਾਂ। ਇਹ ਮੰਡਲ ਐਸਾ ਹੈ ਜਿੱਥੇ ਕੋਈ ਜੀਵ ਆਉਂਦਾ ਹੈ, ਥੋੜ੍ਹਾ ਸਮਾਂ ਰੁਕਦਾ ਹੈ, ਰਹਿੰਦਾ ਹੈ, ਫਿਰ ਚਲਿਆ ਜਾਂਦਾ ਹੈ। ਕਿੱਥੋਂ ਆਉਂਦਾ ਹੈ, ਕਿੱਥੇ ਚਲਿਆ ਜਾਂਦਾ ਹੈ, ਇਸ ਦਾ ਪਤਾ ਕਿਸੇ ਨੂੰ ਵੀ ਕੋਈ ਨਹੀਂ ਲੱਗਦਾ। ਜਿਹੜਾ ਚਲਿਆ ਜਾਂਦਾ ਹੈ ਉਹ ਮੁੜ ਕੇ ਵਾਪਸ ਕਦੀ ਨਹੀਂ ਆਇਆ, ਨਾ ਹੀ ਉਸਨੇ ਆਪਣਾ ਸੁੱਖ ਦਾ ਸੁਨੇਹਾ ਭੇਜਿਆ। ਜੋ ਉਪਜੋ ਸੋ ਬਿਨਸ ਹੈ, ਪਰੋਂ ਆਜ ਕੇ ਕਾਲ ਨਾਨਕ ਹਰੀ ਗੁਣ ਗਾਏ ਲੇ ਛਾੜ ਸਗਲ ਜੰਜਾਲ। ਸਤਿਗੁਰੂ ਜੀ ਦਾ ਵਚਨ ਹੈ, ਹੇ ਪ੍ਰਾਣੀ, ਜਿਤਨਾ ਸਮਾਂ ਤੂੰ ਇਸ ਮਨੁੱਖ ਜਨਮ ਵਿੱਚ ਰਹਿ ਰਿਹਾ ਹੈ, ਤੂੰ ਹਰੀ ਦਾ ਸਿਮਰਨ ਕਰ, ਵਾਹਿਗੁਰੂ ਜੀ ਦਾ ਸਿਮਰਨ ਕਰ, ਬਾਕੀ ਦੇ ਕੰਮ ਤੂੰ ਅਵਸ਼ ਕਰ ਜਿਹਦੇ ਵਿੱਚ ਕਿਰਤ ਵੀ ਕਰਨੀ ਹੈ, ਸਮਾਜਿਕ ਸੇਵਾ ਵੀ ਕਰਨੀ ਹੈ, ਆਪਣੀ ਉਦਰ ਪੂਰਤੀ ਵੀ ਕਰਨੀ ਹੈ। ਜੇ ਗ੍ਰਸਤੀ ਜੀਵਨ ਹੈ ਤੇ ਬਾਲ ਬੱਚਿਆਂ ਦਾ ਵੀ ਜੋ ਜ਼ਿੰਮੇਵਾਰੀ ਹੈ ਉਹ ਨਿਭਾਉਣੀ ਹੈ, ਇਹ ਕਿਰਤਾਂ ਤੋਂ ਕਰਨੀ ਹੈ। ਪਰ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪ, ਫਿਰ ਨਾਲ ਦੀ ਨਾਲ ਕਿਰਤ ਕਰਦਾ ਰਹੋ। ਇੱਕ ਗੱਲ ਮੰਨ ਕੇ ਚੱਲਣੀ ਕਿ ਇੱਥੇ ਜਿਤਨੇ ਵੀ ਤੇਰੇ ਸੰਬੰਧੀ ਹਨ, ਸਾਕ ਸੰਬੰਧੀ, ਰਿਸ਼ਤੇਦਾਰ, ਪਰਿਵਾਰ ਵਾਲੇ, ਇਹ ਥੋੜ੍ਹਾ ਸਮਾਂ ਹੀ ਤੇਰੇ ਨਾਲ ਰਹਿਣਗੇ। ਤੂੰ ਇਕੱਲਾ ਆਇਆ ਹੈ, ਕੁਝ ਸਮਾਂ ਇਹਨਾਂ ਦੇ ਸੰਗ ਵਿੱਚ ਰਹੇਗਾ, ਕੁਛ ਪੂਰਵਲੇ ਜਨਮਾਂ ਦਾ ਲੈਣ ਦੇਣ ਹੈ, ਜੋ ਤੂੰ ਕਰੇਗਾ ਫਿਰ ਤੈਨੂੰ ਇਕੱਲਿਆਂ ਹੀ ਜਾਣਾ ਪਏਗਾ। ਹਰੇਕ ਦਾ ਦਰਬਾਰ ਵਿੱਚ, ਯਮਰਾਜ ਦੇ ਦਰਬਾਰ ਵਿੱਚ ਹਿਸਾਬ ਹੁੰਦਾ, ਉੱਥੇ ਲੇਖਾ ਤੈਨੂੰ ਇਕੱਲਿਆਂ ਨੂੰ ਹੀ ਦੇਣਾ ਪਵੇਗਾ। ਜੈਸੇ ਜੈਸੇ ਤੂੰ ਕਰਮ ਕੀਤੇ ਹਨ,
मनसा वाचा करमना मन बच करम मन द्वारा कर्म कीते हन बोल के अपनी लैंग्वेज द्वारा वचन द्वारा कर्म कीते हन शरीर दे इंद्रिया राही कर्म कीते हन ए कर्म तीन प्रकार दे कीते हुए कर्मां दा तैनू हिसाब देना पेगा सबना दा दर लिखा होवे हिसाब सबना दा हुंदे इसलिए तो वाहिगुरु जी का सिमरन कर वाहिगुरु जी का सिमरन करने लई सतगुरां दी शरण जाना जरूरी है सतगुरु तो बिना शब्द नाम की दात प्राप्त नहीं हुंदी सतगुरां तो बिना सतगुरां का वचन सुन नूं नहीं मिलता सतगुरां की मेहर तो बिना नाम भी जपया नहीं जांदा सतगुरां दी बख्शिश तो बिना सतसंग विच भी नहीं आया जांदा तां ते तूं सतगुरां दी शरण विच जाके दोए हाथ जोड़ के बेनती कर सतगुरु देव मैं आपका बच्चा हाँ वाहिगुरु जी की कृपा नाल मनुख जन विच आया हाँ संतां सतगुरां दा ए वचन है भई प्राप्त मानुक देहुरिया गोविंद मिलन की एह तेरी बरिया अवर काज तेरी किते ना काम मिल साध संगत भज केवल नाम वाहिगुरु जी तो जीव विछड़ के 84 लख जून विच भटकदा है बड़िया उच्चिया भागा नाल मनुख देही मिलती है मनुखा देही इसलिए उत्तम है मनुखा देही विच वाहिगुरु जपया जा सकता है मनुखा देही विच अखां राही दर्शन हो सकते हैं मनुखा देही विच कन्ना राही वाहिगुरु जी का नाम सुनिया जा सकता है इसलिए ऐ मनुख तू रसना द्वारा वाहिगुरु का नाम जप कन्ना द्वारा वाहिगुरु जी का नाम सुन और अखां द्वारा वाहिगुरु जी का दर्शन पाने लई यतन करदा रहो तू केवल यतन ही कर सकता है किसी फल की प्राप्ति तेरे हाथ विच नहीं है उद्यम करेंदे

ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਟਿਕ ਜਾਈਦਾ ਤੇ ਇਹ ਮਨ ਜੋ ਅਨੇਕਾਂ ਸੁਪਨੇ ਵੇਖਦਾ ਅਨੇਕਾਂ ਰੰਗਾਂ ਵਿੱਚ ਰਹਿੰਦਾ ਉਸ ਹਰੀ ਦੇ ਇੱਕ ਰੰਗ ਨੂੰ ਪਛਾਣ ਲੈਂਦਾ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਵਾਹਿਗੁਰੂ ਜੀ ਆਪ ਇੱਕ ਰੰਗ ਦੇ ਮਾਲਕ ਹਨ। ਜਦੋਂ ਇੱਕ ਤੋਂ ਅਨੇਕ ਹੁੰਦੇ ਹਨ ਤੇ ਬਹੁ ਰੰਗੀ ਹੋ ਜਾਂਦੇ ਹਨ। ਰੰਗਾਂ ਵਿੱਚ ਇਸ ਸੰਸਾਰ ਦੀ ਰਚਨਾ ਹੋਈ ਹੈ। ਮਾਇਆ ਦਾ ਵੀ ਆਪਣਾ ਇੱਕ ਰੰਗ ਹੈ, ਪ੍ਰਕਿਰਤੀ ਦਾ ਆਪਣਾ ਇੱਕ ਰੰਗ ਹੈ, ਮਨੁੱਖ ਦੇ ਵਿਚਾਰਾਂ ਦਾ ਵੀ ਆਪਣਾ ਇੱਕ ਰੰਗ ਹੈ ਔਰ ਇਹਨਾਂ ਰੰਗਾਂ ਵਿੱਚ ਇਹ ਮਨੁੱਖ ਰਹਿ ਕੇ ਸਦਾ ਸਦਾ ਸੁੱਖ ਭੋਗਦਾ ਰਹਿੰਦਾ। ਪਰ ਜਿਹੜਾ ਸੁੱਖ ਇਸ ਨੂੰ ਮਿਲਦਾ ਉਹ ਭੌਤਿਕ ਹੁੰਦਾ, ਥੋੜ੍ਹੇ ਸਮੇਂ ਲਈ ਹੁੰਦਾ, ਪਰਮਾਨੈਂਟ ਨਹੀਂ ਹੁੰਦਾ। ਇਸ ਲਈ ਇਸ ਤਨ ਦੇ ਵਿੱਚ ਜੋ ਮਨ ਰਹਿੰਦਾ ਜਿਸ ਦੀ ਕਦੀ ਮ੍ਰਿਤੂ ਨਹੀਂ ਹੁੰਦੀ, ਜੋ ਕੇਵਲ ਇੱਕ ਰਾਮ ਨਾਮ ਦੇ ਆਸਰੇ ਨਾਲ ਹੀ ਮੁੱਕ ਸਕਦਾ ਹੈ ਜੇ ਮਿਲ ਜਾਵੇ, ਜੋ ਕੇਵਲ ਵਾਹਿਗੁਰੂ ਜੀ ਦਾ ਇੱਕ ਦਰਸ਼ਨ ਪਾ ਕੇ ਹੀ ਸ਼ਾਂਤ ਹੋ ਸਕਦਾ ਜੇ ਕਦੇ ਇਹਨੂੰ ਸ਼ਾਂਤੀ ਮਿਲ ਜਾਵੇ, ਜੇ ਕਦੇ ਵਾਹਿਗੁਰੂ ਨਾਮ ਵਿੱਚ ਟਿਕ ਜਾਵੇ ਇਹ ਮਨ ਜਿਸ ਦੀ ਕਦੀ ਮ੍ਰਿਤੂ ਨਹੀਂ ਹੁੰਦੀ, ਇਹ ਮਨ ਜੋ ਹਮੇਸ਼ਾ ਸਰੀਰ ਬਦਲਦਾ ਰਹਿੰਦਾ, ਇਹ ਮਨ ਜੋ ਸਦਾ ਰਸੀਲਾ ਰਹਿੰਦਾ, ਰਸ ਭੋਗਦਾ ਰਹਿੰਦਾ, ਇਹ ਮਨ ਜੋ ਸਦਾ ਸੁੱਖਾਂ ਦੀ ਯਾਚਨਾ ਕਰਦਾ ਰਹਿੰਦਾ, ਇਹ ਮਨ ਜੋ ਦੁੱਖ ਵੇਲੇ ਪੀੜਾ ਅਵਸਥਾ ਵਿੱਚ ਹੁੰਦਾ, ਦੁੱਖ ਨਹੀਂ ਚਾਹੁੰਦਾ ਸੁੱਖ ਚਾਹੁੰਦਾ। ਸਤਿਗੁਰੂ ਜੀ ਫਰਮਾਉਂਦੇ ਨੇ ਇਸ ਮਨ ਨੂੰ ਤਾਂ ਹੀ ਸੁੱਖ ਹੋ ਸਕਦਾ ਜੇ ਵਾਹਿਗੁਰੂ ਨਾਮ ਜਪੇ। ਵਾਹਿਗੁਰੂ ਨਾਮ ਜਪਦਿਆਂ ਜਪਦਿਆਂ ਦੁੱਖ ਔਰ ਸੁੱਖ ਤੋਂ ਜੇ ਮਨ ਨਿਰਲੇਪ ਹੋ ਜਾਵੇ ਤਾਂ ਸੁੱਖ ਹੁੰਦਾ। ਵਾਹਿਗੁਰੂ ਨਾਮ ਜਪਿਆਂ ਜੇ ਮਨ ਬੋਲਣ ਔਰ ਚੁੱਪ ਰਹਿਣ ਦੀ ਅਵਸਥਾ ਦੇ ਦਰਮਿਆਨ ਫਲੋ ਜਾਵੇ, ਬੋਲ ਔਰ ਅਬੋਲ ਦੇ ਮੱਧ ਵਿੱਚ ਖੜ ਜਾਵੇ, ਫੇਰ ਦਰਸ਼ਨ ਹੁੰਦਾ, ਫੇਰ ਇਸ ਮਨ ਨੂੰ ਸੁੱਖ ਹੁੰਦਾ। ਜੇ ਮਨ ਵੇਖਦਾ ਹੋਇਆ ਨਾ ਵੇਖੇ ਫੇਰ ਸੁੱਖ ਹੁੰਦਾ, ਜੇ ਮਨ ਸੁਣਦਾ ਹੋਇਆ ਨਾ ਸੁਣੇ ਫੇਰ ਸੁੱਖ ਹੁੰਦਾ, ਜੇ ਮਨ ਬੋਲਦਾ ਹੋਇਆ ਵੀ ਨਾ ਬੋਲੇ ਫੇਰ ਸੁੱਖ ਹੁੰਦਾ, ਜੇ ਮਨ ਅੱਖਾਂ ਰਾਹੀਂ ਇਸ ਸੰਸਾਰ ਨੂੰ ਵੇਖਦਾ ਤੋ ਰਹੇ ਪਰ ਵੇਖੇ ਨਾ, ਕੇਵਲ ਪ੍ਰਭੂ ਨੂੰ ਵੇਖੇ, ਕੇਵਲ ਸੱਤ ਵਸਤੂ ਰਾਮ ਨੂੰ ਵੇਖੇ, ਕੇਵਲ ਆਤਮਾ ਨੂੰ ਵੇਖੇ, ਇਸ ਤਰ੍ਹਾਂ ਇਹ ਜੇ ਵੇਖਦਾ ਵੇਖਦਾ ਵੇਖਦਾ ਵੇਖਦਾ ਆਪਣਾ ਦਰਸ਼ਨ ਪਾ ਲਵੇ ਫਿਰ ਇਸ ਨੂੰ ਸੁੱਖ ਹੁੰਦਾ ਹੈ। ਅੰਤਰੀ ਭਾਵਨਾ ਸੁੱਖ ਹੁੰਦਾ ਹੈ, ਪਰਮਾਨੰਦ ਸੁੱਖ ਹੁੰਦਾ ਹੈ, ਫਿਰ ਕਦੀ ਦੁੱਖ ਨਹੀਂ ਹੁੰਦਾ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ। ਸਤਿਗੁਰੂ ਜੀ ਫਰਮਾਉਂਦੇ ਹਨ ਇਹ ਮਨ ਤੂੰ ਦੇਹੀ ਨਹੀਂ ਹੈ ਪਰ ਇਸ ਸਰੀਰ ਵਿੱਚ ਰਹਿਣ ਵਾਲਾ ਇੱਕ ਫੁਰਨਾ ਜ਼ਰੂਰ ਹੈ, ਪਰ ਫੁਰਨਾ ਤੇ ਬਣਦਾ ਰਹਿੰਦਾ ਮੁੱਕਦਾ ਰਹਿੰਦਾ, ਜਿਸ ਤਰ੍ਹਾਂ ਪਾਣੀ ਤੇ ਬੁਲਬੁਲਾ ਬਣਦਾ ਰਹਿੰਦਾ ਰੁੱਖ ਫਿਰ ਮੁੱਕਦਾ ਰਹਿੰਦਾ, ਵਾਸਤਵ ਵਿੱਚ ਉਹ ਪਾਣੀ ਹੀ ਹੁੰਦਾ। ਇਸੇ ਤਰ੍ਹਾਂ ਇਹ ਮਨ ਤੋਂ ਫੁਰਨਾ ਵੀ ਨਹੀਂ ਹੈ, ਤੂੰ ਮਨ ਵੀ ਨਹੀਂ ਹੈ। ਮਨ ਨੂੰ ਪਹਿਲਾਂ ਰਾਮ ਨਾਮ ਨਾਲ ਲਾ ਕੇ, ਵਾਹਿਗੁਰੂ ਜੀ ਦੇ ਪਿਆਰੇ ਨਾਮ ਨਾਲ ਲਾ ਕੇ ਦੇਹੀ ਤੋਂ ਸੰਕੋਚ ਕੇ ਦੇਹੀ ਤੋਂ ਪਰੇ ਹੋ ਜਾਣ ਦਾ ਨਾਮ ਕਰਮਯੋਗ ਹੈ। ਮਨ ਨੂੰ ਮਨ ਤੋਂ ਪਰੇ

ਲੈ ਜਾਣਾ ਇਸ ਤੋਂ ਵੀ ਔਖਾ ਹੈ। ਪਰ ਵਾਹਿਗੁਰੂ ਜੀ ਦਾ ਲਗਾਤਾਰ ਅਭਿਆਸ, ਮਨ ਵਿੱਚ ਸੰਤੋਸ਼, ਕਿਉਂਕਿ ਸੰਤੋਸ਼ ਵਰਗਾ ਕੋਈ ਗਹਿਣਾ ਨਹੀਂ, ਕੋਈ ਸੁੱਖ ਨਹੀਂ। ਸਾਹਸ ਖਟੇ ਲੱਖ ਕਰੋੜ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਅਨਕ ਭੋਗ ਵਿਖਿਆ ਕੇ ਕਰੇ ਨੈ ਤ੍ਰਿਪਤਾਵੇ ਖਪ ਖਪ ਮਰੇ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਵ ਸੁਖ ਹੋਏ, ਵੱਡ ਭਾਗੀ ਕਿਸੇ ਪ੍ਰਾਪਤ ਹੋਏ। ਮਨ ਦਾ ਸੁਭਾਅ ਹੈ ਇਸ ਨੂੰ 100 ਰੁਪਿਆ ਦਾ ਫਾਇਦਾ ਹੋਵੇ ਹਜ਼ਾਰ ਚਾਹੁੰਦੇ, ਹਜ਼ਾਰਾਂ ਦਾ ਫਾਇਦਾ ਹੋਵੇ ਲੱਖਾਂ ਚਾਹੁੰਦੇ, ਲੱਖਾਂ ਦਾ ਫਾਇਦਾ ਹੋਵੇ ਕਰੋੜਾਂ ਦਾ ਚਾਹੁੰਦੇ। ਇਸ ਲਈ ਮਨ ਜੇ ਸੰਤੋਸ਼ ਕਰ ਲਵੇ ਤਾਂ ਸ਼ਾਂਤੀ ਮਿਲ ਜਾਵੇ। ਇਸ ਲਈ ਸੰਤੋਸ਼ ਮਨ ਵਿੱਚ ਰੱਖ ਕੇ ਪੂਰੀ ਪ੍ਰਤੀਤੀ ਨਾਲ ਜੇ ਰਾਮ ਨਾਮ ਜਪਿਆ ਜਾਏ, ਮਨ ਨੂੰ ਦ੍ਰਿੜ ਕਰਕੇ ਵਾਹਿਗੁਰੂ ਜੀ ਦੇ ਨਾਮ ਵਿੱਚ ਰੱਖਿਆ ਜਾਏ ਅੱਠੋ ਪਹਿਰ, ਸਵਾਸ ਸਵਾਸ, ਫਿਰ ਮਨ ਮਨ ਤੋਂ ਪਰੇ ਹੋ ਜਾਂਦਾ। ਇਸ ਨੂੰ ਗਿਆਨ ਯੋਗ ਕਹੀਦਾ। ਜਦੋਂ ਇਹ ਮਨ ਮਨ ਤੋਂ ਪਰੇ ਹੁੰਦਾ, ਜਦੋਂ ਸਾਡੀ ਸੁਰਤ ਸ਼ਬਦ ਵਿੱਚ ਲੱਗ ਕੇ ਆਪਣੀ ਦੇਹੀ ਔਰ ਆਪਣੇ ਵਿਚਾਰਾਂ ਨੂੰ ਭੁੱਲਦੀ ਏ, ਤੇ ਮਨ ਦੋ ਅੱਖਾਂ ਦੇ ਵਿਚਕਾਰ ਨੱਕ ਦੀ ਸੇਧ ਨੂੰ, ਇਹਨੂੰ ਆਗਿਆ ਚੱਕਰ ਕਹੀਦਾ। ਇਹ ਮਨ ਦਾ ਘਰ ਹੈ, ਇੱਥੇ ਹੀ ਮਨ ਸੋਚਦਾ, ਕਰਮ ਕਰਦਾ ਔਰ ਕਰਾਉਂਦਾ, ਇੱਥੇ ਆ ਕੇ ਟਿਕ ਜਾਂਦਾ। ਵਾਹਿਗੁਰੂ ਜੀ ਦੇ ਪਿਆਰੇ ਵਾਹਿਗੁਰੂ ਜੀ ਦਾ ਨਾਮ ਬੜੇ ਸਿਦਕ ਨਾਲ ਜਪਦੇ ਹਨ, ਮਨ ਦੀ ਸੋਚ ਰੱਖ ਕੇ ਜਪਦੇ ਹਨ। ਮਨ ਦੀ ਸੋਚ ਕਿਸ ਤਰ੍ਹਾਂ ਦੀ ਏ? ਇੱਕ ਤਾਂ ਦੇਹੀ ਦੀ ਸੁੱਖ ਹੈ ਕਿ ਇਸ ਦੇਹੀ ਨੂੰ ਪਵਿੱਤਰ ਰੱਖੋ ਜਲ ਦਾ ਇਸ਼ਨਾਨ ਕਰਕੇ। ਫਿਰ ਕਰਮ ਇੰਦਰੀਆਂ ਦੀ ਸੁੱਚ ਹੈ, ਹੱਥਾਂ ਔਰ ਪੈਰਾਂ ਔਰ ਰਸਨਾਂ ਨਾਲ ਕੋਈ ਗਲਤ ਕੰਮ ਨਾ ਕਰੋ। ਫਿਰ ਗਿਆਨ ਇੰਦਰੀਆਂ ਦੀ ਸੁੱਚ ਹੈ, ਅੱਖਾਂ ਰਾਹੀਂ, ਕੰਨਾਂ ਰਾਹੀਂ, ਨੱਕ ਰਾਹੀਂ, ਤਵਚਾ ਰਾਹੀਂ, ਬੋਲਣ ਰਸ ਰਾਹੀਂ ਕੋਈ ਗਲਤ ਕੰਮ ਨਾ ਕਰੋ। ਫਿਰ ਪ੍ਰਾਣ ਇੰਦਰੀਆਂ ਦੀ ਸੁੱਚ ਹੈ, ਉਹ ਸਵਾਸ ਜੋ ਅਸੀਂ ਲੈਂਦੇ ਹਾਂ ਇਸ ਨੂੰ ਪਵਿੱਤਰ ਰੱਖੋ। ਬੀੜੀ, ਸਿਗਰਟ, ਤੰਬਾਕੂ, ਪਾਨ, ਸੁਪਾਰੀ, ਰਿਸ਼ਵਤ ਲੈਣੀ, ਪਰਾਇਆ ਹੱਕ ਖੋਣਾ, ਪਰਾਈ ਵਸਤੂ ਨੂੰ ਆਪਣੀ ਸਮਝ ਲੈਣਾ, ਜੇ ਇਹ ਨਾ ਕਰੀਏ ਫਿਰ ਪ੍ਰਾਣ ਸੁੱਚਾ ਹੁੰਦਾ। ਜਦੋਂ ਮਨ ਦਾ ਪ੍ਰਾਣ ਸੁੱਚਾ ਹੁੰਦਾ ਉਦੋਂ ਹੀ ਮਨ ਵਿੱਚ ਸੁੱਚ ਆਉਂਦਾ। ਇਹ ਸੁੱਚ ਆ ਜਾਵੇ ਤਾਂ ਗੁਰੂ ਨਾਨਕ ਜੀ ਕਹਿੰਦੇ ਨੇ, ਸੁੱਚ ਹੋਵੇ ਤਾਂ ਸੱਚ ਪਾਈਏ, ਸੱਚ ਨਾਮ ਵਾਹਿਗੁਰੂ ਜੀ ਦਾ ਹੈ। ਮਨ ਜੇ ਇੰਨਾ ਸੁੱਚਾ ਹੋ ਜਾਵੇ ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਾ ਹੋਇਆ, ਵਾਹਿਗੁਰੂ ਬੋਲਣ ਤੋਂ ਪਰੇ ਹੋ ਕੇ ਨਾਦ ਸੁਣਦਾ ਹੋਇਆ, ਹੱਦ ਔਰ ਅਨਹੱਦ ਦੇ ਦਰਮਿਆਨ ਖੜਦਾ ਹੋਇਆ, ਇਹ ਵਾਹਿਗੁਰੂ ਵਿੱਚ ਵਲੀਨ ਹੋ ਜਾਂਦਾ। ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਦ ਕੁਰਬਾਨ। ਇਹ ਗੁਰੂ ਨਾਨਕ ਜੀ ਦੀ ਮੱਤ ਦਾ ਸਹਿਜ ਸਿਮਰਨ ਹੈ ਜੋ ਆਪਨੇ ਸ਼ਰਵਣ ਕੀਤਾ। ਸਹਿਜ ਸਿਮਰਨ ਦਾ ਅਰਥ ਇਹ ਹੈ, ਸਹਿਜੇ ਸਹਿਜੇ ਪ੍ਰਭੂ ਨੂੰ ਯਾਦ ਕਰਨਾ, ਬਿਨਾਂ ਆਵਾਜ਼ ਯਾਦ ਕਰਨਾ, ਬਿਨਾਂ ਹੱਥਾਂ ਪੈਰਾਂ ਤੋਂ ਯਾਦ ਕਰਨਾ, ਬਿਨਾਂ ਅੱਖਾਂ ਨੂੰ ਵਰਤਿਆਂ ਯਾਦ ਕਰਨਾ, ਬਿਨਾਂ ਕੰਨਾਂ ਤੋਂ ਸੁਣਿਆ ਯਾਦ ਕਰਨਾ, ਬਿਨਾਂ ਬੋਲਣ ਤੋਂ ਯਾਦ ਕਰਨਾ, ਸਵਾਸ ਸਵਾਸ ਕਰਨਾ, ਫਿਰ ਸਵਾਸ ਤੋਂ ਵੀ ਪਰੇ ਹੋ ਕੇ ਕਰਨਾ। ਸਵਾਸ ਲੈਂਦਿਆਂ ਵਾਹਿਗੁਰੂ ਕਹਿਣਾ, ਸਵਾਸ ਬਾਹਰ ਕੱਢਦਿਆਂ ਵਾਹਿਗੁਰੂ ਕਹਿਣਾ, ਫਿਰ ਲੈਣ ਔਰ ਬਾਹਰ ਕੱਢਣ ਦੇ ਮੱਧ ਵਿੱਚ ਖੜੇ ਹੋ ਕੇ ਕਹਿਣਾ। ਜਿੱਥੇ ਮਨ ਯਕਸੂ ਹੁੰਦਾ
ਜਿੱਥੇ ਸਾਡੀ ਸੁਰ ਸ਼ਬਦ ਨੂੰ ਪਕੜ ਕੇ ਆਨੰਦ ਆਈ ਹੁੰਦੀ ਹੈ, ਜਿੱਥੇ ਸਤਿਗੁਰੂ ਜੀ ਦਾ ਆਨੰਦ ਸਰੂਪਾ ਦਰਸ਼ਨ ਹੁੰਦੇ, ਜਿੱਥੇ ਮਨ ਇਹ ਕਹਿ ਉੱਠਦਾ ਆਨੰਦ ਹੋਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਸ ਆਨੰਦ ਨੂੰ ਬਾਰ ਬਾਰ ਲਖਣ ਔਰ ਪਖਣ ਵਿੱਚ ਲਿਆਂਦਾ ਜਾਵੇ, ਬਾਰ ਬਾਰ ਇਸ ਆਨੰਦ ਨੂੰ ਮਾਣਿਆ ਜਾਵੇ। ਇਸ ਆਨੰਦ ਨੂੰ ਮਾਣਦਾ ਮਾਣਦਾ ਇਹ ਮਨ ਇੱਛਾ ਤੋਂ ਮਰ ਜਾਂਦਾ, ਤ੍ਰਿਸ਼ਨਾ ਤੋਂ ਮਰ ਜਾਂਦਾ, ਮੰਗਾਂ ਤੋਂ ਮਰ ਜਾਂਦਾ। ਕੋਈ ਮੰਗ ਮਨ ਵਿੱਚ ਨਹੀਂ ਰਹਿ ਜਾਂਦੀ, ਡਰ ਤੋਂ ਰਹਿਤ ਹੋ ਜਾਂਦਾ, ਮੌਤ ਦਾ ਡਰ ਵੀ ਨਹੀਂ ਰਹਿੰਦਾ, ਚਿੰਤਾ ਤੋਂ ਮੁਕਤ ਹੋ ਜਾਂਦਾ, ਕੋਈ ਚਿੰਤਾ ਨਹੀਂ ਰਹਿ ਜਾਂਦੀ। ਇਹ ਮਨ ਦੀ ਅਵਸਥਾ ਜਦੋਂ ਆਨੰਦ ਵਿੱਚ ਹੋਣ ਨਾਲ ਹੁੰਦੀ ਏ, ਫਿਰ ਇਹ ਸਿੱਖ ਕਹਿ ਸਕਦਾ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਸਤਿਗੁਰੂ ਦਾ ਆਨੰਦ ਸਰੂਪੀ ਦਰਸ਼ਨ, ਸਤਿਗੁਰੂ ਦਾ ਸ਼ਬਦ ਸਰੂਪੀ ਦਰਸ਼ਨ, ਸਤਿਗੁਰੂ ਦਾ ਸੁਨੇਹ ਸਰੂਪੀ ਦਰਸ਼ਨ, ਸਤਿਗੁਰੂ ਦਾ ਪਿਆਰ ਸਰੂਪੀ ਦਰਸ਼ਨ। ਸੌ ਨਜ਼ਰ ਕਰ ਦੇਖੇ ਸੌ ਦਿਨ ਲਿਖੇ। ਜਦੋਂ ਵਾਹਿਗੁਰੂ ਜੀ ਗੁਰੂ ਨਾਨਕ ਦੀ ਅੱਖ ਨਾਲ ਸਾਨੂੰ ਵੇਖ ਲੈਣ, ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਆਪਣੀ ਬੀਬਾ ਨੂੰ ਵੇਖਿਆ, ਭੈਣ ਨੂੰ ਵੇਖਿਆ ਜੋ 12 ਵਰੇ ਵੱਡੇ ਸਨ। ਭੈਣ ਨਾਨਕੀ ਦਾ ਮਨ ਰੰਗਿਆ ਗਿਆ, ਮਨ ਵਿੱਚ ਲਾਲ ਰੰਗ ਆ ਗਿਆ। ਲਾਲ ਦਾ ਅਰਥ ਰੈੱਡ ਨਹੀਂ ਹੁੰਦਾ, ਲਾਲ ਦਾ ਅਰਥ ਹੁੰਦਾ ਉਹ ਰੰਗ ਜੋ ਸਭ ਤੋਂ ਬੇਸ਼ਕੀਮਤੀ ਹੈ। ਜਿਵੇਂ ਲਾਲ ਮਾਣਕ ਤੋਂ ਵੀ ਉੱਪਰ ਕੀਮਤੀ ਹੈ, ਲਾਲ ਕਿਸੇ ਨੇ ਵੇਖੇ ਨਹੀਂ ਹੁੰਦੇ। ਲਾਲਾਂ ਦਾ ਹਾਰ ਸਿਰਫ ਵਿਸ਼ਨੂੰ ਭਗਵਾਨ ਦੀ ਮੇਘਮਾਲਾ ਵਿੱਚ ਹੈ, ਉਹਨਾਂ ਦੇ ਗਲੇ ਵਿੱਚ ਸ਼ੋਭਤ ਹੈ। ਇਹ ਲਾਲਾਂ ਦਾ ਹਾਰ ਫਿਰ ਪੂਰਨ ਸੰਤ ਔਰ ਸਤਿਗੁਰਾਂ ਦੇ ਗਲੇ ਵਿੱਚ ਸ਼ੋਭਤ ਹੁੰਦਾ ਹੈ। ਜਿਵੇਂ ਫੁੱਲਾਂ ਵਿੱਚੋਂ ਗੁਲਾਬ ਦਾ ਫੁੱਲ ਸੁਰਖ ਹੁੰਦਾ, ਸਨਮਾਨ ਯੋਗ ਹੁੰਦਾ, ਇਸੇ ਤਰ੍ਹਾਂ ਮਾਣਕਾਂ ਵਿੱਚੋਂ ਲਾਲ ਸਨਮਾਨ ਯੋਗ ਹੁੰਦਾ। ਤਾਂ ਤੇ ਵਾਹਿਗੁਰੂ ਜੀ ਦੇ ਨਾਮ ਦਾ ਰੰਗ ਜੋ ਸਭ ਤੋਂ ਉੱਤਮ ਹੈ, ਉਸ ਨੂੰ ਲਾਲ ਦੇ ਰੰਗ ਨਾਲ ਮੁਸ਼ਾਬਤ ਦਿੱਤੀ ਗਈ ਹੈ, ਪ੍ਰਮਾਣ ਕੀਤਾ ਗਿਆ, ਸਮਝਾਇਆ ਗਿਆ। ਗੁਰੂ ਨਾਨਕ ਨੇ ਰਾਏ ਬੁਲਾਰ ਵੱਲ ਵੇਖਿਆ, ਰਾਏ ਬੁਲਾਰ ਦਾ ਮਨ ਰੰਗਿਆ ਗਿਆ। ਗੁਰੂ ਨਾਨਕ ਨੇ ਮਰਦਾਨੇ ਵੱਲ ਵੇਖਿਆ, ਮਰਦਾਨਾ 10 ਬਰੇ ਬੜਾ ਸੀ, ਮਨ ਖਾਣਾ ਸੀ, ਮੈਲੇ ਕੁਚਾੜੇ ਕੱਪੜੇ ਪਾਉਂਦਾ ਸੀ, ਮਖੌਲੀ ਸੁਭਾਅ ਦਾ ਸੀ, ਉਸਦਾ ਮਨ ਰੰਗਿਆ ਗਿਆ। ਉਸ ਗੁਰੂ ਨਾਨਕ ਨੇ ਰੇਠੇ ਵੱਲ ਵੇਖਿਆ, ਕੌੜਾ ਹੁੰਦਾ ਨਾ, ਪਰ ਜਿਸ ਰੇਠੇ ਨੂੰ ਗੁਰੂ ਨਾਨਕ ਨੇ ਵੇਖਿਆ ਉਹ ਰੇਠਾ ਮਿੱਠਾ ਹੋ ਗਿਆ। ਸੱਜਣ ਠੱਗ ਵੱਲ ਵੇਖਿਆ, ਉਹ ਸੱਜਣ ਹੋ ਗਿਆ। ਮੀਆਂ ਮਿੱਠਾ ਵੱਲ ਵੇਖਿਆ, ਉਹ ਕੌੜੇ ਸੁਭਾਅ ਦਾ ਸੀ, ਜੰਮੂ ਦੇ ਰਹਿਣ ਵਾਲਾ ਉਹ ਮਿੱਠਾ ਹੋ ਗਿਆ। ਸਭ ਤੋਂ ਪਿਆਰ ਨਾਲ ਕੌੜੇ ਰਾਕਸ਼ ਵੱਲ ਵੇਖਿਆ। ਰਾਕਸ਼ ਕੌਣ ਹੁੰਦਾ ਜੋ ਰਿਸ਼ਵਤ ਲੈਂਦਾ? ਰਾਕਸ਼ ਕੌਣ ਹੁੰਦਾ ਜੋ ਮੁਰਦਾ ਖਾਂਦਾ? ਔਰ ਰਾਕਸ਼ ਉਹ ਹੁੰਦਾ ਜਿਸ ਦੀ ਬੁੱਧੀ ਕੰਮ ਨਾ ਕਰਦੀ ਹੋਵੇ, ਜਿਸ ਨੂੰ ਇਹ ਨਾ ਪਤਾ ਹੋਵੇ ਭਈ ਕੀ ਗਲਤ ਹੈ ਤੇ ਕੀ ਠੀਕ ਹੈ, ਉਹਨੂੰ ਰਾਕਸ਼ ਕਹੀਦਾ। ਗੁਰੂ ਨਾਨਕ ਨੇ ਉਸ ਰਾਕਸ਼ ਵੱਲ ਵੇਖਿਆ, ਕੌਡੇ ਰਾਕਸ਼ ਵੱਲ ਵੇਖਿਆ, ਵੇਖਦਿਆਂ ਸਾਰ ਹੀ ਉਸਦਾ ਮਨ ਰੰਗਿਆ ਗਿਆ। ਉਸਨੇ ਮਰਦਾਨਾ ਨੂੰ ਚੁੱਕਿਆ ਹੋਇਆ ਸੀ ਆਪਣੇ ਹੱਥ ਵਿੱਚ,
ਤਪਦੇ ਤੇਲ ਵਿੱਚ ਸੁੱਟ ਦੇਣ ਵਾਲਾ ਸੀ। ਜਦੋਂ ਕੌਡਾ ਰਾਕਸ਼ਸ ਦਾ ਮਨ ਰੰਗਿਆ ਗਿਆ, ਉਹਦੇ ਹੱਥੋਂ ਮਰਦਾਨਾ ਆਪਣੇ ਆਪ ਹੀ ਡਿੱਗ ਪਿਆ। ਕੀ ਵੇਖਿਆ? ਮਰਦਾਨਾ ਤੇਲ ਵਿੱਚ ਡਿੱਗ ਪਿਆ, ਤਪਦੇ ਤੇਲ ਵਿੱਚ ਡਿੱਗ ਪਿਆ। ਪਰ ਮਰਦਾਨਾ ਸੜਿਆ ਨਾ, ਕਿਉਂਕਿ ਗੁਰੂ ਨਾਨਕ ਨੇ ਆਪਣੀ ਨਜ਼ਰ ਨਾਲ ਤੇਲ ਵੱਲ ਵੇਖਿਆ। ਆਪਣੇ ਭਗਤ ਨੂੰ ਬਚਾਉਣਾ ਚਾਹੁੰਦੇ ਸਨ, ਆਪਣੇ ਸਿੱਖ ਨੂੰ ਬਚਾਉਣਾ ਚਾਹੁੰਦੇ ਸਨ। ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰ ਸੇਵਕ ਕੀ ਤਹਾਂ ਤਹਾਂ ਉਠਤਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਗੁਰੂ ਨਾਨਕ ਦੀ ਅੱਖ ਨੇ ਜਿਸ ਨੂੰ ਵੇਖਿਆ ਉਹ ਰੰਗਿਆ ਗਿਆ। ਗੁਰੂ ਨਾਨਕ ਨੇ ਦਸਾਂ ਜਾਮਿਆਂ ਵਿੱਚ ਆਪਣੇ ਪਿਆਰੇ ਸਿੱਖਾਂ ਨੂੰ ਵੇਖਿਆ, ਪੰਜਾਂ ਪਿਆਰਿਆਂ ਨੂੰ ਦਸਵੇਂ ਜਾਮੇ ਵਿੱਚ ਵੇਖਿਆ, ਉਹ ਰੰਗੇ ਗਏ। ਗੁਰੂ ਵਾਲੇ ਹੋ ਗਏ, ਗੁਰੂ ਉਹਨਾਂ ਵਿੱਚ ਸਮਾ ਗਿਆ, ਮਨ ਰੰਗਿਆ ਗਿਆ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਨਿਧਾਨ ਦਇਆ ਕਰਨ, ਸਾਡਾ ਵੀ ਮਨ ਰੰਗਿਆ ਜਾਵੇ। ਕਦੋਂ ਮਨ ਰੰਗਿਆ ਜਾਂਦਾ? ਜਦ ਗੁਰੂ ਸਾਡੇ ਵੱਲ ਵੇਖੇ। ਅਸੀਂ ਤਾਂ ਗੁਰੂ ਵੱਲ ਵੇਖ ਰਹੇ ਹਾਂ, ਨਿਰਸੰਦੇਹ ਵੇਖ ਰਹੇ ਹਾਂ। ਹਰ ਇੱਕ ਜੀਵ ਗੁਰੂ ਵੱਲ ਵੇਖਦਾ, ਪਰ ਗੁਰੂ ਕਿਸੇ ਕਿਸੇ ਨੂੰ ਵੇਖਦਾ। ਅਸੀਂ ਤਾਂ ਨਿੱਤਾ ਪ੍ਰਤੀ ਮਾਇਆ, ਪ੍ਰਸਾਦ, ਕੜਾ ਪ੍ਰਸਾਦ, ਲੰਗਰ ਪ੍ਰਸਾਦ, ਚਾਹ ਪ੍ਰਸਾਦ ਜਾਂ ਅਨੰਦ ਪ੍ਰਸਾਦ, ਜਿਹਦੇ ਵਿੱਚ ਸੋਨਾ ਚਾਂਦੀ ਹੀਰੇ ਜਵਾਹਰਾਤ ਵੀ ਆਉਂਦੇ ਨੇ, ਲਿਆ ਕੇ ਸਤਿਗੁਰੂ ਜੀ ਨੂੰ ਭੇਟਾ ਕਰਦੇ ਹਾਂ। ਪਰ ਜੇ ਗੁਰੂ ਉਸ ਭੇਟਾ ਨੂੰ ਕਬੂਲ ਕਰ ਲਵੇ, ਜੇ ਉਸ ਭੇਟਾ ਨੂੰ ਗੁਰੂ ਕਬੂਲ ਕਰ ਦੇਵੇ, ਅਸੀਂ ਭਗਤੀ ਤੋਂ ਕਰਦੇ ਹਾਂ, ਪਰ ਜੇ ਭਗਤੀ ਨੂੰ ਮਹਾਰਾਜ ਸਵੀਕਾਰ ਕਰ ਲਈ, ਇਹਨੂੰ ਵੇਖਣਾ ਚਾਹੀਦਾ। ਇਹੋ ਜਿਹੀ ਭਗਤੀ ਕਰੋ ਮਹਾਰਾਜ ਜੀ ਸਵੀਕਾਰ ਕਰ ਲੈਣ, ਇਹੋ ਜਿਹੀ ਬਾਣੀ ਪੜ੍ਹੋ ਮਹਾਰਾਜ ਜੀ ਸੁਣ ਲੈਣ। ਮਰਦਾਨੇ ਦੀ ਪੜ੍ਹੀ ਬਾਣੀ ਗੁਰੂ ਨਾਨਕ ਸੁਣਦੇ ਸਨ, ਭਾਈ ਮੰਝ ਦੀ ਪੜ੍ਹਿਆ ਹੋਇਆ ਨਿਤਨੇਮ ਗੁਰੂ ਅਰਜਨ ਸਾਹਿਬ ਸੁਣਦੇ ਸਨ, ਭਾਈ ਸਾਹਿਬ ਭਾਈ ਦਇਆ ਸਿੰਘ ਦਾ ਨਿਤਾ ਨੇਮ, ਅੰਮ੍ਰਿਤ ਦੇ ਛੱਟੇ ਦੇਣੇ, ਸਲਾਹਾਂ ਦੇਣੀਆਂ, ਸਭ ਕੁਛ ਕਲਗੀਆਂ ਵਾਲੇ ਪ੍ਰੀਤਮ ਦੇਖਦੇ ਸਨ, ਸੁਣਦੇ ਸਨ। ਸਤਿਗੁਰੂ ਮਿਹਰ ਕਰੇ, ਅਸੀਂ ਜੋ ਪ੍ਰੇਮ ਭੇਟਾ ਲਿਆਏ ਹਾਂ, ਸਤਿਗੁਰੂ ਸਵੀਕਾਰ ਕਰ ਲਵੇ। ਇਸ ਲਈ ਪ੍ਰੇਮ ਨਾਲ ਵਾਹਿਗੁਰੂ ਕਹਿਣੇ, ਭਾਈ ਰੇ ਰਾਮ ਕਹੋ ਚਿਤ ਲਾਏ, ਭਾਈ ਰੇ ਰਾਮ ਕਹੋ ਚਿਤ ਲਾਏ। ਵਾਹਿਗੁਰੂ ਨਾਮ ਦਾ ਵੀ ਇੱਕ ਰਸ ਹੈ, ਇੱਕ ਰੰਗ ਹੈ। ਜਿਵੇਂ ਅੱਜ ਰੰਗਾਂ ਦਾ ਤਿਉਹਾਰ ਹੈ, ਵਾਸਤਵਿਕ ਤਾਂ ਇਹ ਰੰਗ ਆਨੰਦ ਹੈ ਜੋ ਕੇਵਲ ਗੁਰੂ ਪਾਸੋਂ ਮਿਲਦਾ, ਔਰ ਗੁਰੂ ਦੁਆਰੇ ਬੈਠੇ ਹਾਂ, ਗੁਰੂ ਦੇ ਚਰਨਾਂ ਵਿੱਚ ਆਏ ਬੈਠੇ ਹਾਂ। ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੋ, ਦਾਸ ਦੇ ਸੰਗ ਬੋਲੋ। ਇੱਕ ਪਾਸੇ ਦਾਸ ਬੋਲੇਗਾ ਵਾਹਿਗੁਰੂ ਵਾਹਿਗੁਰੂ, ਦੂਸਰੇ ਪਾਸੇ ਤੁਸੀਂ ਆਪਣੀ ਰਸਨਾ ਪਵਿੱਤਰ ਕਰੋ। ਅਤੇ ਸਤਿਗੁਰੂ ਬਾਬਾ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦਾ ਵਚਨ ਫਰਮਾ ਰਹੇ ਹਨ। ਇਹ ਬੋਲਿਆ ਹੋਇਆ ਵਾਹਿਗੁਰੂ ਨਾਮ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਰੱਖੋ, ਇਕਾਗਰ ਚਿੱਤ ਹੋ ਕੇ ਬੋਲ ਸਕੇ ਤੇ ਜ਼ਰੂਰ ਬੋਲਿਓ। ਜੇ ਬੋਲਣ ਨਾਲ ਰਸਨਾ ਪਵਿੱਤਰ ਹੁੰਦੀ ਏ, ਬੋਲਦਿਆਂ ਬੋਲਦਿਆਂ ਕਦੀ ਮਨ ਵੀ ਬੋਲਦੇ, ਮਨ ਵੀ ਪਵਿੱਤਰ ਹੋ ਜਾਂਦਾ।

ਵਾਹਿਗੁਰੂ ਵਾਹਿਗੁਰੂ ਬੋਲਦਿਆਂ ਹਨੂਮਾਨ ਜੀ ਰਾਮ ਪਿਆਰੇ ਹੋ ਗਏ, ਸ਼੍ਰੋਮਣੀ ਭਗਤ ਹੋ ਗਏ। ਹਨੂਮਾਨ ਜੀ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਹੀ ਰਹਿ ਗਿਆ, ਰਾਮ ਰਾਮ ਹੀ ਰਹਿ ਗਿਆ, ਅੰਦਰ ਵੀ ਰਾਮ ਰਹਿ ਗਿਆ, ਬਾਹਰ ਵੀ ਰਾਮ ਹੋ ਗਿਆ, ਕਣ ਕਣ ਵਿੱਚ ਰਾਮ ਹੀ ਰਾਮ ਹੋ ਗਿਆ। ਇਹੋ ਜਿਹਾ ਵਾਹਿਗੁਰੂ ਕਹੋ ਸਾਡੇ ਅੰਦਰ ਵਾਹਿਗੁਰੂ ਵਾਹਿਗੁਰੂ ਹੋ ਜਾਵੇ, ਅੰਦਰ ਔਰ ਬਾਹਰ ਵਾਹਿਗੁਰੂ ਵਾਹਿਗੁਰੂ ਹੋ ਜਾਵੇ। ਐਸੀ ਕਿਰਪਾ ਸਤਿਗੁਰੂ ਜੀ ਕਰਨ ਅਸੀਂ ਵੀ ਇਹੋ ਜਿਹੇ ਭਗਤ ਬਣ ਜਾਵੀਏ, ਇਹੋ ਜਿਹੇ ਸੰਤ ਬਣ ਜਾਵੀਏ, ਸੁਦਾਮਾ ਵਰਗੇ, ਮਰਦਾਨਾ ਵਰਗੇ, ਬਾਬਾ ਬੁੱਢਾ ਜੀ ਵਰਗੇ, ਭਾਈ ਮੰਝ ਵਰਗੇ, ਭਾਈ ਦਿਆਲਾ ਵਰਗੇ, ਮਥੀਦਾਸ ਫਤੀਦਾਸ ਵਰਗੇ ਅਸੀਂ ਵੀ ਕਦੇ ਪਿਆਰੇ ਬਣ ਜਾਵੀਏ ਸਤਿਗੁਰਾਂ ਦੇ। ਕੀਰਤਨ ਤੋਂ ਕਰਦੇ ਹਾਂ, ਕਥਾ ਵੀ ਕਰਦੇ ਹਾਂ, ਸਤਿਗੁਰੂ ਜੀ ਕਦੇ ਪਿਆਰ ਦੀ ਅੱਖ ਨਾਲ ਸਾਡੇ ਵੱਲ ਵੇਖਣ, ਸਾਡੀਆਂ ਅੱਖਾਂ ਵਿੱਚ ਸਤਿਗੁਰੂ ਦੀ ਅੱਖ ਲੱਗ ਜਾਵੇ, ਸਾਡੀ ਰਸਨਾ ਤੇ ਸਤਿਗੁਰੂ ਦੀ ਰਸਨਾ ਆ ਜਾਵੇ। ਵਾਹਿਗੁਰੂ ਸ਼ਬਦ ਗੁਰਮੰਤਰ ਵੀ ਹੈ, ਸ਼ਬਦ ਵੀ ਹੈ, ਇਹ ਗੁਰੂ ਨਾਨਕ ਜੀ ਦੀ ਪਾਵਨ ਰਸਨਾ ਤੋਂ ਨਿਕਲਿਆ ਹੋਇਆ ਸ਼ਬਦ ਹੈ। ਵਾਹਿਗੁਰੂ ਸ਼ਬਦ ਚੌ ਅੱਖਰਾ ਜਾਪ ਹੈ। ਸਤਯੁਗ ਦੇ ਵਿੱਚ ਵਿਸ਼ਨੂੰ ਵਿਸ਼ਨੂੰ ਜਪਿਆ ਜਾਂਦਾ ਸੀ, ਤ੍ਰੇਤਾ ਦੇ ਵਿੱਚ ਰਾਮ ਰਾਮ ਜਪਿਆ ਜਾਂਦਾ ਸੀ, ਦੁਆਪਰ ਵਿੱਚ ਹਰੇ ਹਰੇ ਗੋਬਿੰਦ ਗੋਬਿੰਦ ਜਪਿਆ ਜਾਂਦਾ ਸੀ। ਸਤਿਗੁਰਾਂ ਨੇ ਚਾਰੋ ਅੱਖਰ ਇੱਕ ਕਰਕੇ ਵਾਹਿਗੁਰੂ ਨਾਮ ਦੇ ਦਿੱਤਾ, ਤਾਂ ਜੋ ਉਹ ਭਗਤ ਜੋ ਕਦੀ ਸਤਯੁਗ ਵਿੱਚ ਭਜਨ ਕਰਦੇ ਸਨ, ਕਦੀ ਤ੍ਰੇਤਾ ਵਿੱਚ, ਕਦੀ ਦੁਆਪਰ ਵਿੱਚ, ਤੇ ਜਿਹੜੇ ਕਲਯੁਗ ਵਿੱਚ ਆ ਗਏ ਨੇ, ਸਾਰੇ ਜਣੇ ਵਾਹਿਗੁਰੂ ਮੰਤਰ ਦਾ ਜਾਪ ਕਰਨ। ਇਹ ਚੋ ਅੱਖਰਾ ਜਾਪ ਮਹਾਪਵਿੱਤਰ ਜਾਪ ਹੈ। ਗੱਲ ਤਾਂ ਇੱਕੋ ਹੀ ਸਮਝਣ ਵਾਲੀ ਹੈ, ਇਹ ਵਾਹਿਗੁਰੂ ਰਾਮ ਨਾਮ ਹੈ। ਰਾਮ ਨਾਮ ਉਰਮੈ ਗਇਓ ਜਾਂ ਕੇ ਸਾਮ ਨਹੀਂ ਕੋਏ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ। ਰਾਮ ਨਾਮ ਉਰਮੈ ਗਇਓ, ਵਾਹਿਗੁਰੂ ਜੀ ਦਾ ਨਾਮ, ਰਾਮ ਨਾਮ ਜੋ ਸੱਤ ਹੈ, ਜੋ ਵਾਸਤਵ ਵਿੱਚ ਸੱਤ ਹੈ, ਜੋ ਰਾਮ ਤੋਂ ਪਹਿਲਾਂ ਵੀ ਸੱਤ ਸੀ, ਜੋ ਆਦਿ ਸੱਤ ਹੈ, ਜੋ ਹਮੇਸ਼ਾ ਸੱਤ ਰਹਿਣ ਵਾਲਾ ਹੈ, ਜੋ ਅਜਨਮਾ ਹੈ, ਜਿਸ ਦਾ ਕਦੀ ਜਨਮ ਨਹੀਂ ਹੋਇਆ, ਜੋ ਸਾਰੀ ਪ੍ਰਕਿਰਤੀ ਦਾ ਜਨਮਦਾਤਾ ਹੈ, ਜੋ ਇੱਛਾ ਰਹਿਤ ਹੈ, ਨਿਰਅੰਜਣੀ ਜਯੋਤੀ ਹੈ, ਜਿਸ ਦੇ ਅੰਦਰ ਕਦੀ ਕੋਈ ਗਲਤ ਵਿਚਾਰ ਨਹੀਂ ਆਇਆ, ਜੋ ਸਦਾ ਮੇਰਾਂ ਦਾ ਸਾਈਂ ਹੈ, ਉਹੀ ਰਾਮ ਹੈ, ਉਹੀ ਵਾਹਿਗੁਰੂ ਹੈ। ਤਾਂ ਤੇ ਉਹ ਪਿਆਰਾ ਸੱਤ ਜੋ ਸਾਡੇ ਅੰਦਰ ਹੈ ਉਹ ਪ੍ਰਗਟ ਹੋ ਜਾਵੇ। ਇਸ ਦੇਹੀ ਦੇ ਤਿੰਨ ਹਿੱਸੇ ਨੇ, ਪਹਿਲਾ ਦੇਹੀ ਪੰਜ ਤੱਤ ਦੀ, ਦੂਸਰਾ ਮਨ ਸੂਖਸ਼ਮ ਪੰਜ ਤੱਤ ਦਾ, ਤੀਸਰਾ ਆਤਮਾ ਜੋ ਤੱਤ ਰਹਿਤ ਹੈ, ਗੁਣ ਰਹਿਤ ਹੈ, ਗੁਣ ਅਤੀਤ ਹੈ। ਜੋ ਮਨ ਸਹਿਜ ਵਿੱਚ ਟਿਕ ਜਾਵੇ ਫਿਰ ਸਾਨੂੰ ਆਤਮਾ ਦਾ ਗਿਆਨ ਹੋ ਜਾਂਦਾ। ਐਂ ਮੰਨ ਲਓ ਕਿ ਸਾਡੇ ਸਰੀਰ ਦੇ ਤਿੰਨਾਂ ਹਿੱਸਿਆਂ ਵਿੱਚ ਤਿੰਨੋਂ ਹਿੱਸੇ ਬਰਾਬਰ ਨੇ, ਇੱਕ ਪਾਸੇ ਆਤਮਾ, ਇੱਕ ਪਾਸੇ ਸਰੀਰ, ਵਿਚਕਾਰ ਮਨ ਖੜਾ ਹੈ। ਮਨ ਸਾਡਾ ਸਰੀਰ ਭੋਗੀ ਜਾਂਦਾ ਹੈ, ਇਸ ਲਈ ਮਨ ਦਾ ਝੁਕਾਓ ਸਰੀਰ ਵੱਲ ਹੋ ਗਿਆ, ਇਹ ਆਪਣੇ ਆਪ ਨੂੰ ਸਰੀਰ ਕਹਿਣ ਲੱਗ ਪਿਆ। ਜਦੋਂ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ, ਸਤਿਗੁਰਾਂ ਆਖਿਆ ਤੂੰ ਸਰੀਰ ਨਹੀਂ ਹੈ, ਤੂੰ ਆਤਮਾ ਹੈ, ਸ਼ੁੱਧ ਆਤਮਾ ਹੈ। ਔਰ ਤੈਨੂੰ ਹੋਰ ਗੱਲ ਇੱਕ ਦੱਸੀਏ, ਤੇਰਾ ਜਨਮ ਵੀ ਕਦੀ ਨਹੀਂ ਹੋਇਆ, ਤੇਰਾ ਜਨਮ ਕਦੀ ਨਹੀਂ ਹੋਇਆ, ਤੇਰੀ ਮਾਂ ਆਤਮਾ ਹੈ, ਤੇਰਾ ਪਿਓ ਵੀ ਆਤਮਾ ਹੈ,
तेरा गुरु भी आत्मा है, तू खुद भी आत्मा है, तू खुद ही सत है और सत ही अजन्मा है, सत ही राम नाम है, सत ही आदि है, सत ही युगादि है, सत ही आज तो बाद भी रहने वाला है। सत ने ही सूर्य चंद्रमा धरती बनाए, सत ने सारी प्रकृति चलाई, चला भी रहे है, बना भी रहे है, मुका भी रहे है, और अंतो गतवा किसनु कहिए नानका, सब कुछ आपे आप, जो अपने आप विच आप है। सूर्य का भी एक रंग है, चंद्रमा का एक रंग है, तारा मंडल का एक रंग है, हवा का एक रंग है, पानी धरती का एक रंग है, अग्नि का भी एक रंग है। इसलिए कोई नीला पहनद, कोई सफेद पहनद, कोई लाल पहनद, कोई हरिया पहनद, कोई काला पहनद, पर वाहिगुरु ता इन्हां रंगां तो परे हन। वाहिगुरु जी ता ओ आकार रखते ने जिसका कोई आकार होया ही नहीं। सब नूं पैदा करन वाला जिसका मां प्यो नहीं, जिसका कोई शरीक भी नहीं, जो सदा सदा रहने वाला है, जो सब दा दाता है, जो सब दे प्राण चलाउंदा है, जो सब दी रोटी पचाउंदा है, जो सब दियां अखां दे विच बैठा वेखदा है, वखाउंदा है, जड़ा कदी नहीं बोलदा, कदी नहीं अपनी जनाई कराउंदा, सदा ही पर्दे विच रहिंदा है, सदा ही जाहर रहिंदा है, ऐसे वाहिगुरु जी दी असली बच्चे हां। ऐसा वाहिगुरु जी राम नाम है। एक शब्द मेरे प्राण बस्त है बहुत जन्म नाम। वाहिगुरु जी ने शरीर मंदिर बनाया, वाहिगुरु जी ने इहदे अंदर अपना निवास किया, आत्म जुज होके इहदे विच टिक गया। असी मन शतान इन्हां, कुछ ना कुछ इसने जरूर किया, इसे मन नूं नहीं पता लगता इसने की किया। ये उदों पता लगता जो सत विच विलीन होण लगता भी इसने की किया, किस कारण विछड़िया, ये उदों पता लगता जो ये मन विलीन होण लगता आत्मा विच। पर कुछ किया उस किते दे कारण, किते कारण पाकड़ी ये मन पकड़िया गया, शरीर विच कैद हो गया। हुण इस मन जे ये मन लवे सतगुरां दा वचन आत्मा है, ये अजन्मा है, ये सत है, ये मरदा नहीं, ये दुख सुख तो निर्लेप है, तो फिर इनू कोई दुख नहीं। इसलिए जिन्हां नूं लाल रंग लग जांदा है, वो चरखड़ियां ते चढ़ गए, बंद बंद कटवाते, गुरु अर्जन साहब तत्ती तवी ते बैठ गए, मोहम्मद साहब दर दर रुलदे रहे, झग्गा पाड़ दिता गया, मुंह ते थुक दिता गया, गालां कढ़ियां गईयां, ईसा जी नूं की कीता है, की होया उन्हां नाल आप जान सकते हो। बंदा बहादुर नाल की होया, अनन सिखां भगतां नाल की होया, सब आप जान सकते हो, जानते भी हो। एक रंग है, वो शरीर नहीं हैं, उन्हें जान लिया कि वो सत है, तो सत इटसेल्फ एक रंग है। वो रंग आज दे इस वचन विच जाहिर है, उस रंग का जिक्र हजूर पंचम पातशाह फरमा रहे ने, आप श्रवण करो। जां को हर रंग लागो इस युग में, सो कईयत है सूरा। उस सूरा है भाई पहलवान है, उसका नाम अजीत सिंह है, जिसने इस मनुष्य जन्म विच वाहिगुरु जी का दर्शन पा लिया, वाहिगुरु जी नाल एकमेक हो गए, वाहिगुरु जी की याद विच टिक गए, जन्म मरण तो अलग हो गए। ददीची ऋषि बहुत बड़ा ऋषि सी,
ਇੱਕ ਦਫਾ ਲੋੜ ਪੈ ਗਈ ਹੱਡੀਆਂ ਦੀ। ਦੇਵਤੇ ਉਹਦੇ ਪਾਸ ਆਏ, ਕਹਿੰਦੇ ਸ਼ਿਵ ਭਗਵਾਨ ਦਾ ਹੁਕਮ ਹੈ, ਤੁਹਾਡੀਆਂ ਹੱਡੀਆਂ ਚਾਹੀਦੀਆਂ ਨੇ। ਦਦੀਚੀ ਰਿਸ਼ੀ ਕਹਿਣ ਲੱਗੇ, ਅੰਮ੍ਰਿਤ ਵੇਲੇ ਆਇਓ, ਹੱਡੀਆਂ ਲੈ ਜਾਣਾ। ਸਰੀਰ ਛੱਡ ਦਿੱਤਾ, ਆਪ ਹੀ ਹੱਡੀਆਂ ਬਕਾਇਆ ਰਹਿ ਗਈਆਂ, ਆਪਣੀ ਅਗਨੀ ਨਾਲ ਆਪਣੇ ਆਪ ਨੂੰ ਜਲਾ ਦਿੱਤਾ, ਬਕਾਇਆ ਹੱਡੀਆਂ ਰਹਿ ਗਈਆਂ। ਉਹ ਦੇਵਤੇ ਹੱਡੀਆਂ ਲੈ ਗਏ। ਇਹੋ ਜਿਹੇ ਯੋਗੀ ਸਿਰ ਕੱਟਿਆ ਹੋਇਆ, ਆਪਣਾ ਕੱਟਿਆ ਹੋਇਆ ਸਿਰ ਆਪਣੀ ਹੀ ਤਲੀ ਤੇ ਰੱਖ ਲਿਆ, ਇਹੋ ਜਿਹੇ ਯੋਗੀ ਬਾਬਾ ਬੰਦਾ ਸਿੰਘ ਵਰਗੇ, ਬਾਬਾ ਦੀਪ ਸਿੰਘ ਵਰਗੇ, ਇਹੋ ਜਿਹੇ ਯੋਗੀ। ਹੱਥ ਕੜੀਆਂ ਲੱਗੀਆਂ, ਹਾਥੀ ਤੇ ਬਿਠਾਇਆ ਹੋਇਆ, ਹਿਲ ਸਕਦੇ ਨਹੀਂ ਹਨ। ਤੱਤੇ ਸਰੀਏ ਨਾਲ ਜ਼ਖਮ ਕੀਤੇ ਜਾ ਰਹੇ ਨੇ ਬੰਦੇ ਬਹਾਦਰ ਦੇ ਸਰੀਰ ਵਿੱਚ। ਇਹੋ ਜਿਹਾ ਯੋਗੀ ਜੋ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਿੱਚ ਲੀਨ ਹੈ, ਜੋ ਸਰੀਰ ਨਹੀਂ ਹੈ, ਜਿਸਦੇ ਅੰਗ ਸੰਗ ਸਤਿਗੁਰੂ ਹਨ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਇਹ ਰੰਗ ਨਾਮ ਦਾ ਹੈ, ਅਸੀਂ ਨਾਮ ਜਪਦੇ ਹਾਂ ਨਾ, ਨਾਮ ਦਾ ਰੰਗ ਜਿਸ ਵੇਲੇ ਆ ਜਾਏਗਾ, ਡਰ ਨੀ ਮੌਤ ਦਾ ਰਹੇਗਾ, ਚਿੰਤਾ ਨਹੀਂ ਰਹੇਗੀ, ਸਰੀਰ ਹੌਲਾ ਹੋਵੇਗਾ, ਦਿਨ ਔਰ ਰਾਤ ਬਰਾਬਰ ਹੋ ਜਾਣਗੇ, ਕੋਈ ਸੁੱਖ ਨਹੀਂ, ਕੋਈ ਦੁੱਖ ਨਹੀਂ, ਕੋਈ ਆਪਣਾ ਨਹੀਂ, ਕੋਈ ਪਰਾਇਆ ਨਹੀਂ, ਕਿਤੇ ਜਾਣ ਦੀ ਲੋੜ ਨਹੀਂ ਪਏਗੀ। ਜਿੱਥੇ ਦੇਖੋਗੇ ਉੱਥੇ ਵਾਹਿਗੁਰੂ ਵਾਹਿਗੁਰੂ ਹੀ ਪਾਓਗੇ। ਸਭ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰਹੇ। ਇਸ ਨਾਮ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਆਪਨੇ ਸੁਣ ਲਿਆ, ਸਤਿਗੁਰੂ ਪਾਸ ਪਹੁੰਚੋ, ਸ਼ਬਦ ਨਾਮ ਪ੍ਰਾਪਤ ਕਰੋ, ਜਿਹਨੂੰ ਵਾਹਿਗੁਰੂ ਮੰਤਰ ਕਹੀਦਾ। ਸ਼ਬਦ ਨਾਮ ਪ੍ਰਾਪਤ ਕਰਕੇ ਸ਼ਬਦ ਦਾ ਜਾਪ ਕਰੋ, ਸਵਾਸਾਂ ਵਿੱਚ ਰਲਾ ਦਿਓ। ਕੋਈ ਸਵਾਸ ਜਦੋਂ ਖਾਲੀ ਨਹੀਂ ਜਾਏਗਾ, ਇਹ ਸ਼ਬਦ ਨਾਮ ਹਰੀ ਨਾਮ ਅੰਮ੍ਰਿਤ ਬਣ ਜਾਏਗਾ। ਨਾਨਕ ਅੰਮ੍ਰਿਤ ਮਨੇ ਮਾਏ ਪਾਈਏ ਗੁਰ ਪ੍ਰਸਾਦ। ਸ਼ਬਦ ਅੰਮ੍ਰਿਤ ਤੋਂ ਲੈ ਕੇ ਨਾਮ ਅੰਮ੍ਰਿਤ ਤੱਕ ਦੀ ਯਾਤਰਾ ਜਿਹੜੀ ਹੈ ਉਹ ਸਿਮਰਨ ਦੁਆਰਾ ਕੀਤੀ ਜਾਂਦੀ ਹੈ। ਔਰ ਸਿਮਰਨ ਕੈਸਾ, ਜਿਹਦੇ ਵਿੱਚ ਦੇਹੀ ਦੀ ਲੋੜ ਨਹੀਂ, ਕੇਵਲ ਸੁਰ ਦੀ ਲੋੜ ਹੈ, ਨਾ ਵਿਚਾਰਾਂ ਦੀ ਲੋੜ ਹੈ, ਨਾ ਬਹੁਤੀ ਪੜ੍ਹਾਈ ਦੀ ਲੋੜ ਹੈ, ਨਾ ਸਰੀਰ ਦੇ ਬਲ ਦੀ ਲੋੜ ਹੈ, ਨਾ ਬੁੱਧੀ ਦੇ ਬਲ ਦੀ ਲੋੜ ਹੈ, ਨਾ ਅੱਖਾਂ ਦੀ ਬਿਨਾਈ ਦੀ ਲੋੜ ਹੈ, ਨਾ ਕੰਨਾਂ ਦੇ ਸਰੋਤ ਦੀ ਲੋੜ ਹੈ, ਨਾ ਬਹੁਤੇ ਪਾਣੀ ਰਿਸ਼ੀ ਵਾਂਗੂ ਵਿਚਾਰ ਚਾਹੀਦੇ ਨੇ ਅਰਥ ਭਾਵ ਦੇ, ਇਹ ਲੋੜ ਨਹੀਂ ਹੈ। ਪੜਿਆ ਅਨਪੜਿਆ ਪਰਮ ਗਤ ਪਾਏ, ਕੇਵਲ ਪ੍ਰੇਮ ਨਾਲ ਰਾਮ ਕਹਿਣਾ ਸਿੱਖ ਲਓ, ਕੇਵਲ ਪ੍ਰੇਮ ਨਾਲ ਵਾਹਿਗੁਰੂ ਜੀ ਬੋਲਣਾ ਸਿੱਖ ਲਓ। ਬਿਨਾਂ ਆਵਾਜ਼ ਉਹ ਅੰਤਰਯਾਮੀ ਜਾਣਦਾ, ਕਿਸੇ ਨੂੰ ਉੱਚਾ ਨਾ ਸੁਣਾਓ, ਬਿਨਾਂ ਆਵਾਜ਼ ਵਾਹਿਗੁਰੂ ਕਹੋ, ਬਿਨਾਂ ਆਵਾਜ਼ ਆਪਣੇ ਆਪ ਨੂੰ ਸੁਣਾਓ, ਆਪਣੇ ਸਤਿਗੁਰੂ ਨੂੰ ਸੁਣਾਓ। ਸਤਿਗੁਰੂ ਜੀ ਪ੍ਰਾਣਦਾਤਾ ਹਨ, ਨਾਭੀ ਕਮਲ 'ਚ ਬੈਠੇ ਨੇ, ਧੁੰਨੀ ਜਿਹੜੀ ਇੱਥੋਂ ਸਵਾਸ ਚੱਲਦਾ, ਇੱਥੇ ਸਾਡੀ ਆਤਮਾ ਹੈ, ਆਤਮਾ ਹੀ ਸਵਾਸ ਭੇਜ ਰਹੀ ਬਾਹਰ ਨੂੰ। ਬਾਹਰੋਂ ਅਸੀਂ ਆਪਣੇ ਉੱਦਮ ਨਾਲੇ ਨੂੰ ਇਕੱਠਾ ਕਰ ਰਹੇ ਹਾਂ, ਜੇ ਅੰਦਰੋਂ ਭੇਜਣਾ ਖਤਮ ਕਰ ਦੇਵੇ, ਬਾਹਰ ਦਾ ਅਸੀਂ ਸਵਾਸ ਲੈ ਨਹੀਂ ਸਕਦੇ। ਇੱਥੇ ਬੈਠੀ ਭੋਜਨ ਪਹੁੰਚਾਉਂਦੀ ਏ, ਅਸੀਂ ਕੇਵਲ ਆਪ ਖਾ ਹੀ ਸਕਦੇ ਹਾਂ, ਪਹੁੰਚਾ ਨਹੀਂ ਸਕਦੇ। ਇੱਥੇ ਬੈਠੀ ਆਤਮਾ ਮਲ ਮੂਤਰ ਬਾਹਰ ਕੱਢਦੀ ਏ, ਪਸੀਨਾ ਬਾਹਰ ਕੱਢਦੀ ਏ, ਅਸੀਂ ਇਹ ਸਭ ਕੁਛ ਨਹੀਂ ਕਰ ਸਕਦੇ ਹਾਂ। ਇਹਨੂੰ ਪਵਨ ਗੁਰੂ ਕਹੀਦਾ, ਜੋ ਆਤਮਾ ਭੋਜਨ ਪਹੁੰਚਾਵੇ, ਜੋ ਆਤਮਾ ਅੱਖਾਂ ਵਿੱਚ ਕੰਨਾਂ ਵਿੱਚ ਰਸਨਾ ਤੇ ਰੋਮ ਰੋਮ ਤੇ ਆ ਕੇ ਸਾਨੂੰ ਸਣਕ ਰਸ ਦਾਇਕ ਕਰ ਦੇਵੇ, ਜੋ ਆਤਮਾ ਹਮੇਸ਼ਾ ਹਮੇਸ਼ਾ ਨਾਲ ਹੋਵੇ, ਦਿਨੇ ਵੀ ਰਾਤ ਵੀ, ਜਿਸ ਆਤਮਾ ਦੇ ਕਾਰਨ ਸਾਨੂੰ ਨੀਂਦ ਆਉਂਦੀ ਹੋਵੇ,
ਜਿਸ ਆਤਮਾ ਦੇ ਕਾਰਨ ਸਾਨੂੰ ਰੋਟੀ ਪਚਦੀ ਹੋਵੇ, ਜਿਸ ਆਤਮਾ ਦੇ ਕਾਰਨ ਮਲ ਮੂਤਰ ਬਾਹਰ ਨਿਕਲਦਾ ਹੋਵੇ, ਜਿਸ ਆਤਮਾ ਦੇ ਕਾਰਨ ਅਸੀਂ ਸੁੱਤੇ ਜਾਗਦੇ ਹੋਵੀਏ ਤੇ ਜਾਗਦੇ ਸੌ ਜਾਵੀਏ, ਜਿਹੜੀ ਆਤਮਾ ਸੁੱਖ ਦੁੱਖ ਤੋਂ ਪਰੇ ਕਰ ਦੇਵੇ, ਜਿਹੜੀ ਆਤਮਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਣ ਤੇ ਮਜਬੂਰ ਕਰ ਦੇ ਪ੍ਰੇਮ ਨਾਲ, ਪ੍ਰੇਮ ਨਾਲ ਜਿਹੜੀ ਮਜਬੂਰ ਕਰ ਦੇਵੇ, ਸਨਾਨ ਕਰਾਵੇ, ਬਾਣੀ ਪੜਾਵੇ, ਗੁਰਦੁਆਰੇ ਲੈ ਆਵੇ, ਮਾਇਆ ਕਮਾਵੇ ਪਰ ਮਾਇਆ ਤੋਂ ਨਿਰਲੇਪ ਹੋ ਕੇ ਰਹੇ, ਰਾਮ ਨਾਮ ਦੇ ਜਾਪ ਚ ਰਹੇ, ਵਾਹਿਗੁਰੂ ਨਾਮ ਦੇ ਜਾਪ ਚ ਰਹੇ, ਸਦਾ ਚੜ੍ਹਦੀਆਂ ਕਲਾਂ ਚ ਰਹੇ, ਸਭ ਦਾ ਭਲਾ ਮੰਗੇ, ਜੋ ਮਿਲੇ ਉਹਨੂੰ ਸ਼ੁਕਰ ਕਰਕੇ ਪ੍ਰਵਾਨ ਕਰ ਲਵੇ, ਜੋ ਨਾ ਮਿਲੇ ਉਹਦਾ ਇਤਰਾਜ਼ ਨਾ ਕਰੇ, ਨਾ ਮਿਲੇ ਇਤਰਾਜ਼ ਨਾ ਕਰੇ, ਕੋਈ ਕਿੰਤੂ ਪਿੰਤੂ ਨਹੀਂ, ਮਿਲ ਜਾਵੇ ਤਾਂ ਸ਼ੁਕਰ ਕਰੇ, ਉਹ ਪ੍ਰਾਣਦਾਤਾ ਉਹ ਆਤਮਾ ਸਾਡੀ ਨਾਭੀ ਵਿੱਚ ਬੈਠਾ ਹੈ। ਇਸ ਲਈ ਇਸ ਨਾਭੀ ਤੱਕ ਮੁਰਦਾ ਮਤ ਪਹੁੰਚਾਓ, ਇਸ ਨਾਭੀ ਤੱਕ ਬੀੜੀ ਸਿਗਰਟ ਦਾ ਨਸ਼ਾ ਸ਼ਰਾਬ ਦਾ ਮਤ ਲੈ ਜਾਓ, ਪਰਾਇਆ ਹੱਕ ਵੀ ਨਾ ਲੈ ਜਾਓ, ਇਸ ਨਾਭੀ ਤੱਕ ਇਸ ਪ੍ਰਾਣ ਤੱਕ ਪਰਾਇਆ ਰੂਪ ਵੀ ਨਾ ਲੈ ਜਾਓ, ਨਿੰਦਾ ਦੇ ਕੋਈ ਸ਼ਬਦ ਵੀ ਨਾ ਲੈ ਜਾਓ, ਮਿੱਥਿਆ ਵੀ ਨਾ ਬੋਲੋ ਇਸ ਹਵਾ ਦੇ ਨਾਲ, ਮਿੱਥਿਆ ਵੀ ਨਾ ਬੋਲੋ, ਜੋ ਕਹੋ ਸੱਚੋ ਹੀ ਸੱਚ ਕਹੋ, ਸੱਚ ਤੋਂ ਬਿਨਾਂ ਹੋਰ ਕੁਛ ਨਾ ਕਹੋ, ਜੇ ਨਹੀਂ ਸੱਚ ਬੋਲ ਸਕਦੇ ਤਾਂ ਚੁੱਪ ਰਹਿ ਕੇ ਸ਼ਹੀਦ ਹੋ ਜਾਓ। ਪ੍ਰਾਣਦਾਤਾ ਮਿਲੇਗਾ, ਆਪੋ ਮਿਲੇਗਾ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਿਆ, ਪਹਿਲਾਂ ਸਰੀਰ ਤੋਂ ਪਰੇ, ਫਿਰ ਮਨ ਤੋਂ ਪਰੇ, ਫਿਰ ਵਿਚਾਰਾਂ ਤੋਂ ਪਰੇ, ਫਿਰ ਅੰਤਸ਼ਕਰਨ ਤੋਂ ਜਿਹੜਾ ਪਰੇ ਹੋਣਾ ਹੈ, ਜਿਹੜਾ ਡਿਫੀਕਲਟ ਹੈ, ਕਿਉਂਕਿ ਇੱਥੇ ਦੁਬਧਾਂ ਨੇ ਬਹੁਤ ਮਲ ਮਾਰੀ ਹੋਈ ਹੈ, ਮੈਂ ਤੂੰ ਨੇ, ਇਸਤਰੀ ਪੁਰਸ਼ ਨੇ, ਨਫ਼ਾ ਨੁਕਸਾਨ ਨੇ, ਗਮੀ ਖੁਸ਼ੀ ਨੇ, ਆਪਣੇ ਪਰਾਏ ਨੇ, ਭੁੱਖ ਔਰ ਰੱਜੇ ਨੇ, ਇੱਥੇ ਇਹ ਦੁਬਧਾ ਦਾ ਬਹੁਤ ਵੱਡਾ ਚੱਕਰ ਹੈ, ਜਿਸ ਕਾਰਨ ਸਾਡਾ ਅੰਤਸ਼ਕਰਨ ਸਾਫ ਨਹੀਂ। ਇਸ ਲਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹੋ ਵਾਹੋ ਵਾਹੋ ਵਾਹੋ ਵਾਹੋ ਵਾਹੋ ਵਾਹੋ ਵਾਹੋ ਵਾਹੋ ਵਾਹੋ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ, ਇਹ ਯੋਗੀ ਦਾ ਜਾਪ ਹੈ। ਇਸ ਨਾਲ ਮੈਂ ਮੇਰੀ ਮੁਕਦੀ ਏ ਤੇ ਆਤਮਾ ਦੀ ਪਛਾਣ ਹੋ ਜਾਂਦੀ। ਆਤਮਾ ਦੀ ਪਛਾਣ ਕਿਵੇਂ ਹੁੰਦੀ? ਮਨ ਨਹੀਂ ਰਹਿੰਦਾ, ਮਨ ਤਬਦੀਲ ਹੋ ਕੇ ਆਤਮਾ ਬਣ ਜਾਂਦਾ ਹੈ। ਇੱਥੇ ਆ ਕੇ ਮਨ ਮਰ ਜਾਂਦਾ ਹੈ, ਮਨ ਮੁੱਕ ਜਾਂਦਾ ਹੈ, ਔਰ ਇਸ ਨੂੰ ਕਿਸੇ ਦੀ ਮੁਕਤੀ ਹੋਣਾ। ਜਿਸ ਦਾ ਮਨ ਮੁੱਕ ਜਾਂਦਾ ਉਹ ਹੀ ਸੱਚਖੰਡ ਜਾਂਦਾ ਹੈ। ਸੱਚਖੰਡ ਇਸ ਨੂੰ ਕੋਈ ਲਿਜਾ ਨਹੀਂ ਸਕਦਾ। ਕੇਵਲ ਵਾਹਿਗੁਰੂ ਨਾਮ ਨਾਲ ਜਦੋਂ ਮਨ ਦੀਆਂ ਇੱਛਾ ਮੁੱਕ ਜਾਂਦੀਆਂ ਉਦੋਂ ਮਨ ਮਰ ਜਾਂਦਾ। ਮਨ ਮਰਦਾ ਵੀ ਨਹੀਂ, ਮਨ ਤਬਦੀਲ ਹੋ ਜਾਂਦਾ, ਇਹ ਮਨੀ ਰਾਮ ਆਤਮਾ ਰਾਮ ਹੋ ਜਾਂਦਾ। ਤੋ ਜਿਹੜੇ ਗੁਰੂ ਰੂਪ ਖਾਲਸਾ ਨੇ, ਭਗਤ ਸੰਤ ਨੇ, ਉਹਨਾਂ ਅੰਦਰ ਮਨ ਨਹੀਂ ਹੁੰਦਾ, ਉਹਨਾਂ ਅੰਦਰ ਆਤਮਾ ਹੀ ਆਤਮਾ ਹੁੰਦੀ ਹੈ, ਔਰ ਆਤਮਾ ਹੀ ਉਹ ਸਰੀਰ ਨੂੰ ਚਲਾ ਰਹੀ ਹੁੰਦੀ। ਸਤਿਗੁਰੂ ਨਾਨਕ ਸਾਹਿਬ ਦੇ ਅੰਦਰ ਆਤਮਾ ਹੀ ਹੈ, ਮਨ ਨਹੀਂ ਹੈ। ਸਤਿਗੁਰੂ ਨਾਨਕ ਸਾਹਿਬ ਦੇ ਅੰਦਰ ਆਤਮਾ ਹੀ ਹੈ, ਮਨ ਨਹੀਂ ਹੈ। ਖੋਜਿਓ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਨ ਨਹੀਂ ਹੈ, ਆਤਮਾ ਹੈ। ਖੋਜ ਸਕਦੇ ਹੋ ਤੇ ਖੋਜ ਲਵਿਓ ਜੀ, ਮਨ ਨਹੀਂ ਹੈ। ਇੱਥੇ ਮਨ ਦੀ ਮਤ ਨਹੀਂ ਚੱਲਦੀ, ਇੱਥੇ ਵਾਹਿਗੁਰੂ ਜੀ ਦੀ ਮਤ ਚੱਲਦੀ। ਮਨ ਮੁੱਕ ਜਾਏਗਾ, ਇਸ ਦੇ ਵਿੱਚੋਂ ਹੀ ਤੁਹਾਨੂੰ ਗੁਰੂ ਨਾਨਕ ਦਾ ਦਰਸ਼ਨ ਹੋਵੇ। ਇਸ ਬਾਣੀ ਸ਼ਬਦ ਵਿੱਚ ਸੰਕੋਚੀ ਜਾਏਗੀ, ਸ਼ਬਦ ਅਣੂ ਵਿੱਚ, ਅਣੂ ਦੇ ਅੱਗੇ ਆਤਮਾ ਖੜੀ ਹੈ,
आप इसका दर्शन पा सकोगे, पर तुसी नहीं रहोगे। ज्यों जल में जल आए खटाना, त्यों ज्योति संग जो समाना, मिट के गवन पाए विश्राम, नानक प्रभु के सद कुर्बान। मन रसीला हो जाएगा, मन इत्थे भी जानेगा ते उत्थे भी जानेगा, पर वो रस कैसा है आप दस नहीं पाओगे। फरीदा शक्कर खंड निवात गुड़, माख्यो माजा दुध, सबे वस्तु मिठियां, रब ना पुजन तुद, रब ना पुजन तुद, रब ना पुजन तुद। मिठास कैसी है ये किसी भी वेद ग्रंथ में कोई भी संत सतगुरु कह नहीं पाए हैं। ये अपने आप चखण का विषय है। इसलिए जदों वाहिगुरु वाहिगुरु वाहिगुरु विच विलीन हो जाओगे, जद मन मुक जाएगा, जद आत्मा ही आत्मा रह जाएगी, इस परम आनंद नू जदों मानोगे तां जान पाओगे कि वाहिगुरु कितना मिठा है। फिर शायद इवें कह पाओगे, सबे साक कुड़ावे डिठे तो पल्ले टेंडे लागी। व्यावले शब्द रागी पढ़ दे, केवल पढ़ दे ने सबे साक कुड़ावे डिठे तो पल्ले टेंडे लागी। जदों मन नू आत्मा दा ज्ञान हुंदे ते मन जान दे कि मैं जिस परिवार च रह रहा सां वो मेरा नहीं, जिस शरीर विच रह रहा सां वो शरीर भी मेरा नहीं, सब खत्म हो जाने वाला साक है। ऐ वाहिगुरु तू ही मिठा है, तू ही सज्जन है, तू ही मेरा है, इसलिए मैं सब कुछ त्याग के तेरी शरण विच आ गया। जिन्ना अंदर राम नाम हुंदा है लालच नहीं हुंदा, मोह नहीं हुंदा, निंदा नहीं हुंदी, दुखदा नहीं हुंदी, वो तो केवल एक अख नाल सारे संसार नूं देखदे ने, उन्हां नूं की दिसदा, सब घट राम बोले, रामा बोले, राम बिना को बोले रे। आत्म जने सगल वस्ता कै जांका, सतगुर पूरा आत्मा तक को जा सकद है जिससे पूर्ण सतगुरु की कृपा होवे। पूर्ण सतगुरु सच्चा सतगुरु ये शब्द गुरबाणी विच वरते ने गुरु नानक साहब जी ने। गुरु नानक साहब दे वेले कच्चे गुरु आ गए सन, गुरु नानक साहब दे वेले अधूरे गुरु आ गए सन, अज ते अधूरे और कच्चे गुरु बहुत ने। इसलिए पूरे गुरु की शरण विच जाना है। पूरा गुरु परम गति दे सकता है, मोक्ष दे सकता है, दूसरा गुरु नहीं दे सकता। ठाकुर गाइए आत्म रंग, ठाकुर गाइए। पूर्ण सतगुरु का की उपदेश है कि वाहिगुरु एक है, सब दा मालिक है, अजन्मा है, सर्वव्यापक है, इसनु कदी नहीं विसारना, इसनु कदी नहीं विसारना, ताते तू ही तू, तू ही तू, तू ही तू, तू ही तू, तू ही तू, तू ही तू, तू ही तू ही करना है, मैं मेरी नहीं करनी है। ठाकुर गाइए आत्म रंग शरणी पावन। हुण आपां शरण विच जाणे सतसंगत, हुण आपां प्यार नाल वाहिगुरु जपी। एक पासे दास बोलेगा, दूसरे पासे आप सब रसना पवित्र करो। मैं आस करदा आप बड़े रस विच होवोगे। जदों सतगुरु जी कृपा करदे ने उदों ही जीव प्रेम नाल बोलदा है। मजबूर होके ना बोलियो जे, पर जड़े बोल सकते हों वो जरूर बोलियो। बोलने की विधि अखां बंद करके मन नूं संकोच के ऐं मन के चलो कि गुरु अर्जन साहिब महाराज नूं असीं सुनाउणा है।

0: गुरु धन धन गुरु अर्जन साहिब महाराज बच्चों की हाजरी लेखे लाउणी पातशाह आप की हाजरी भी सेवा विच रहिंदे आ किसी तरह की अवग्या हो गई हो खिमा करना चढ़दियां कलां विच रखना अपनी आग्या विच रखना अपनी मेहर वरताउणा जीओ वाहेगुरु जी का खालसा वाहेगुरु जी की फतेह।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਕਲ ਭੰਜਨ ਗੁਰਸੂਰਮਾ ਵਡ ਯੋਧਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਭਾਈ ਗੁਰਦਾਸ ਜੀ ਦੇ ਲਿਖਤ ਇਹ ਸ਼ਬਦ ਦਲ ਭੰਜਨ ਗੁਰੂ ਸੂਰਮਾ ਵਡ ਯੋਧਾ ਬਹੁ ਪਰਉਪਕਾਰੀ। ਪਰਉਪਕਾਰ ਦੀ ਮੂਰਤੀ ਮਹਾਬਲੀ ਯੋਧੇ ਤੇ ਸੂਰਮੇ ਸਰੀਰ ਕਰਕੇ ਤੇ ਆਪ ਰਿਸ਼ਟ ਪੁਸ਼ਟ ਸਨ, ਆਤਮਾ ਕਰਕੇ ਮਹਾਬਲੀ ਨੇ ਸੂਰਮੇ ਨੇ। ਆਪ ਜੀ ਦਾ ਜਨਮ ਵਡਾਲੀ ਵਿੱਚ ਹੋਇਆ ਮਾਤਾ ਗੰਗਾ ਜੀ ਦੀ ਕੁੱਖੋਂ। ਆਪ ਜੀ ਦੇ ਪਿਤਾ ਬਾਣੀ ਦੇ ਬੋਹਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਕਲੌਤੀ ਔਲਾਦ ਸਨ। ਸਹਿਜੇ ਸਹਿਜੇ ਆਪ ਜੀ ਦੇ ਵੱਡਪਣੇ ਦੇ ਨਾਲ, ਸਰੀਰ ਦੇ ਵਧਣ ਦੇ ਨਾਲ, ਉਮਰ ਦੇ ਵਧਣ ਦੇ ਨਾਲ ਅਧਿਆਤਮ ਮੰਡਲ ਦਾ ਵੀ ਵਿਕਾਸ ਚੱਲਦਾ ਰਿਹਾ। ਜੇਠ ਦੀ ਚੌਥ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ, ਜੋਤੀ ਜੋਤ ਸਮਾਉਣ ਤੋਂ ਬਾਅਦ, ਆਪ ਨੇ ਛੇਵੀਂ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਗਮਗਾ ਕੇ ਕਾਰਜ ਆਰੰਭ ਕਰ ਦਿੱਤਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਜਿਹੜੇ ਸ਼ਬਦ ਨਿਸ਼ਚਿਤ ਹੋਏ ਨੇ, ਆਪ ਨੂੰ ਆਖਿਆ ਗਿਆ ਮੇਰੀ ਪੀਰੀ ਦੇ ਮਾਲਕ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪੀਰੀ ਦਾ ਸਿਲਸਿਲਾ ਚੱਲਦਾ ਰਿਹਾ, ਦਰਵੇਸ਼ੀ ਦੀ ਗੱਲ ਚੱਲਦੀ ਰਹੀ, ਸੰਤ ਸਰੂਪ ਦਾ ਪ੍ਰਚਾਰ ਹੁੰਦਾ ਰਿਹਾ। ਲੇਕਿਨ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਗੁਰਗੱਦੀ ਨਸ਼ੀਨ ਹੋਣ ਦੇ ਨਾਲ ਅਜੀਬੋ ਗਰੀਬ ਘਟਨਾ ਘਟੀ ਕਿ ਪੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਗਿਆ, ਮੀਰੀ ਦੇ ਨਾਲ ਪੀਰੀ ਨੂੰ ਜੋੜ ਦਿੱਤਾ ਗਿਆ। ਲਿਹਾਜ਼ਾ ਆਪ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਖਿਆ ਜਾਣ ਲੱਗਾ। ਲੰਬੀ ਸੋਚਣੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਐਸਾ ਕੀਤਾ, ਆਪ ਨੂੰ ਦਿਖਾਈ ਦਿੱਤਾ ਕਿ ਜਿਨ੍ਹਾਂ ਕੋਲ ਸੱਤ ਹੁੰਦਾ ਹੈ ਉਹਨਾਂ ਕੋਲ ਸਤਾ ਨਹੀਂ ਆਉਂਦੀ, ਔਰ ਜਿਨ੍ਹਾਂ ਕੋਲ ਸਤਾ ਆਉਂਦੀ ਹੈ ਉਹਨਾਂ ਕੋਲ ਸੱਤ ਨਹੀਂ ਆਉਂਦਾ। ਜਿਨ੍ਹਾਂ ਕੋਲ ਸੱਤ ਹੈ ਉਹ ਸੰਤ ਨੇ, ਦਰਵੇਸ਼ ਨੇ, ਫਕੀਰ ਨੇ। ਇਹਦੇ ਨਾਲ ਅੰਦਰੂਨੀ ਸਮੱਸਿਆਵਾਂ ਦਾ ਤੇ ਸਮਾਧਾਨ ਹੋ ਜਾਂਦਾ ਹੈ। ਚੈਨ ਕਿਵੇਂ ਮਿਲੇ, ਸਕੂਨ ਕਿਵੇਂ ਮਿਲੇ, ਆਨੰਦ ਕਿਵੇਂ ਮਿਲੇ, ਪਰਮਾਤਮਾ ਕਿਵੇਂ ਮਿਲੇ,

0: ਇਤਿਹਾਸਕ ਇਹ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦਾ ਸਮਾਧਾਨ ਤੇ ਹੋ ਜਾਂਦਾ ਹੈ। ਪਰ ਕੁਝ ਸਮੱਸਿਆਵਾਂ ਮਨੁੱਖ ਦੀਆਂ ਬਾਹਰ ਨੇ, ਆਰਥਿਕ ਸਮੱਸਿਆਵਾਂ, ਸਮਾਜਿਕ ਸਮੱਸਿਆਵਾਂ, ਰਾਜਨੀਤਿਕ ਸਮੱਸਿਆਵਾਂ, ਇਹਨਾਂ ਨੂੰ ਕੌਣ ਹੱਲ ਕਰੇ? ਅਗਰ ਬਾਹਰ ਦਾ ਜੀਵਨ ਨਰਕ ਬਣਿਆ ਹੋਇਆ ਤਾਂ ਅੰਦਰ ਦਾ ਸਵਰਗ ਵੀ ਖਤਰੇ 'ਚ ਪੈ ਜਾਂਦਾ ਹੈ। ਅੰਦਰ ਨਰਕ ਹੈ ਤੇ ਬਾਹਰ ਸਵਰਗ ਹੈ, ਇਹ ਵੀ ਬੇਮੈਨੀ ਹੋ ਜਾਂਦਾ ਹੈ। ਸਵਰਗ ਵਿੱਚ ਕੀ ਹੈ? ਇੰਦਰੀਆਂ ਦਾ ਰਸ, ਧਨ ਸੰਪਦਾ ਦੀ ਬਹੁਤਾਤ, ਸਾਰੀ ਲੋੜਾਂ ਦੀ ਪੂਰਤੀ, ਹਰ ਕਾਮਨਾ ਦੀ ਪੂਰਤੀ ਹੋ ਜਾਣੀ, ਇਹ ਤੇ ਸਵਰਗ ਹੈ। ਲੇਕਿਨ ਜੇ ਮਨ ਦਾ ਚੈਨ ਨਹੀਂ, ਮਨ ਦਾ ਸਕੂਨ ਨਹੀਂ, ਆਨੰਦ ਨਹੀਂ, ਤਾਂ ਫਿਰ ਅੰਦਰ ਤੇ ਨਰਕ ਬਣਿਆ। ਅੰਦਰ ਦਾ ਸਵਰਗ ਤੇਰੀ ਨਾਲ ਬਣੇਗਾ, ਬਾਹਰ ਦਾ ਸਵਰਗ ਮੇਰੀ ਨਾਲ ਬਣੇਗਾ। ਅੰਦਰ ਦੀ ਦੁਨੀਆ ਸਵਰੇਗੀ ਜਦ ਕੋਈ ਸੰਤ ਹੋਵੇਗਾ, ਔਰ ਬਾਹਰੋਂ ਉਹੀ ਸੰਪੰਨ ਹੋ ਸਕੇਗਾ ਜਿਹਦੇ ਕੋਲ ਸਤ ਹੈ, ਜਿਹਦੇ ਕੋਲ ਤਾਕਤ ਹੈ। ਕਮਜ਼ੋਰ ਵਾਸਤੇ ਬਾਹਰ ਦੀ ਦੁਨੀਆ ਵਿੱਚ ਕੋਈ ਥਾਂ ਨਹੀਂ, ਕੋਈ ਟਿਕਾਣਾ ਨਹੀਂ। ਕਮਜ਼ੋਰ ਨੂੰ ਦੱਬ ਕੇ ਰਹਿਣਾ ਪਏਗਾ ਜਾਂ ਮਿਟ ਜਾਣਾ ਪਏਗਾ। ਸੰਸਾਰ ਦਾ ਇਤਿਹਾਸ ਇਸ ਗੱਲ ਦਾ ਸਬੂਤ ਹੈ ਕਿ ਜਿਹੜੀ ਕੌਮ ਕਮਜ਼ੋਰ ਰਹੀ ਹੈ, ਮਿਟ ਗਈ ਹੈ ਜਾਂ ਦੱਬ ਕੇ ਰਹੀ ਹੈ, ਤਾਂ ਦੱਬ ਕੇ ਰਹਿਣਾ ਵੀ ਕਿਸੇ ਹੱਦ ਤੱਕ ਮਿਟ ਜਾਣਾ ਹੈ, ਬਰਬਾਦ ਹੋ ਜਾਣਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼ਸਤਰ ਧਾਰਨ ਕਰ ਲਏ, ਆਪ ਨੂੰ ਮੀਰੀ ਪੀਰੀ ਦਾ ਮਾਲਕ ਆਖਿਆ ਜਾਣ ਲੱਗਾ। ਚਾਰੋਂ ਪਾਸੇ ਚੇਵੇਂ ਗੋਈਆਂ ਸ਼ੁਰੂ ਹੋਈਆਂ ਕਿ ਸੰਤ ਨੇ ਤਲਵਾਰ ਧਾਰਨ ਕਰ ਲਈ ਹੈ, ਸੰਤ ਨੇ ਧਨਸ਼ਬਾਨ ਧਾਰਨ ਕਰ ਲਿਆ ਹੈ, ਸੰਤ ਨੇ ਮਾਲਾ ਦੀ ਗੱਲ ਛੱਡ ਕੇ ਬੰਦੂਕ ਤੇ ਤੋਪਾਂ ਦੀ ਗੱਲ ਆਰੰਭ ਕਰ ਦਿੱਤੀ। ਇੱਕ ਦਿਨ ਆਪ ਗੁਜਰਾਤ ਦੇ ਨੇੜੇ ਲੰਘੇ ਜਾ ਰਹੇ ਸਨ, ਮਹਿਲ ਆਪ ਜੀ ਦੇ ਨਾਲ ਸਨ, ਪਰਿਵਾਰ ਆਪ ਜੀ ਦੇ ਨਾਲ ਸੀ, ਲਾਓ ਲਸ਼ਕਰ ਪੂਰੇ ਦਾ ਪੂਰਾ ਆਪ ਜੀ ਦੇ ਨਾਲ ਸੀ। ਤਾਂ ਇੱਕ ਫਕੀਰ ਨੇ ਆਪ ਤੇ ਤਰਕ ਖੜੀ ਕਰ ਦਿੱਤੀ, ਔਰ ਤਰਕ ਇਹ ਸੀ, ਦੌਲਤ ਕੀ ਤੇ ਫਕੀਰ ਕੀ, ਇਸਤਰੀ ਕੀ ਤੇ ਫਕੀਰ ਕੀ, ਔਰ ਪੁੱਤਰਾਂ ਦੀ ਹੋਂਦ ਕੀ ਤੇ ਸੰਤ ਹੋਣਾ ਕੀ। ਫਿਰ ਨਾਲੇ ਇਹ ਆਖਿਆ, ਹਿੰਦੂ ਕੀ ਤੇ ਫਕੀਰ ਕੀ। ਜਾਪਦਾ ਇਹ ਸਵਾਲ ਕਿਸੇ ਮੁਸਲਿਮ ਫਕੀਰ ਦਾ ਸੀ, ਹਿੰਦੂ ਕੀ ਤੇ ਫਕੀਰ ਕੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉੱਤਰ ਦਿੱਤਾ, ਦੌਲਤ ਗੁਜਰਾਨ, ਪੁੱਤਰ ਨਿਸ਼ਾਨ, ਇਸਤਰੀ ਇਮਾਮ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਫਕੀਰ ਇਹਨਾਂ ਬੰਦਸ਼ਾਂ ਤੋਂ ਉੱਚਾ ਹੁੰਦਾ ਹੈ, ਫਕੀਰ ਇਸ ਕੈਦ ਤੋਂ ਉੱਚਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੜੇ ਸੁੰਦਰ ਬੋਲ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹੈ ਰਾਮ ਕੇ ਪਿੰਡ ਪਰਾਮ। ਅਸੀਂ ਅੱਲ੍ਹਾ ਦੇ ਗੀਤ ਗਾਉਣ ਵਾਲੇ ਹਾਂ, ਅਸੀਂ ਰਾਮ ਦੇ ਗੀਤ ਗਾਉਣ ਵਾਲੇ ਹਾਂ, ਅਸੀਂ ਰਾਮ ਦੀ ਧੁਨ ਵਿੱਚ ਲੀਨ ਹੋਣ ਵਾਲੇ ਹਾਂ, ਅਲੀ ਅੱਲ੍ਹਾ ਤੋਂ ਨਿਛਾਵਰ ਹੋਣ ਵਾਲੇ ਹਾਂ, ਪਰ ਅਸੀਂ ਹਿੰਦੂ ਅਤੇ ਮੁਸਲਿਮ ਨਹੀਂ। ਕਿਉਂਕਿ ਇਹ ਇੱਕ ਦੀਵਾਰਾਂ ਨੇ ਕਿ ਮਨੁੱਖ ਦੀ ਸੁਤੰਤਰਤਾ ਸਾਰੀ ਦੀ ਸਾਰੀ ਭੰਗ ਹੋ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਜੈਸੇ ਸੂਰਜ ਸਾਰਿਆਂ ਦੇ ਘਰਾਂ ਚ ਚਾਨਣਾ ਕਰਦਾ ਹੈ ਬਿਨਾਂ ਵਿਤਕਰੇ ਤੋਂ, ਬਿਨਾਂ ਅੰਤਰੇ ਤੋਂ। ਸੂਰਜ ਇਹ ਨਹੀਂ ਦੇਖਦਾ ਕਿ ਮੈਂ ਹਿੰਦੂ ਦੇ ਘਰ ਚਾਨਣਾ ਕਰਨਾ, ਮੁਸਲਿਮ ਦੇ ਘਰ ਨਹੀਂ, ਮੁਸਲਿਮ ਦੇ ਘਰ ਚਾਨਣਾ ਕਰਨਾ, ਈਸਾਈ ਦੇ ਘਰ ਨਹੀਂ, ਈਸਾਈ ਦੇ ਘਰ ਚਾਨਣਾ ਕਰਨਾ, ਸਿੱਖ ਦੇ ਘਰ ਨਹੀਂ। ਜੈਸੇ ਸੂਰਜ ਸਾਰੇ ਜਗਤ ਦਾ ਸਾਂਝਾ ਹੈ, ਪਰਮਾਤਮਾ ਤੇ ਪਰਮਾਤਮਾ ਦੇ ਸੰਤ ਸਾਂਝੇ ਹੁੰਦੇ ਨੇ, ਸਾਰੇ ਜਗਤ ਦੇ ਉਹ ਇੱਕ ਹੁੰਦੇ ਨੇ। ਤੋਂ ਮੀਰੀ ਪੀਰੀ ਦੇ ਮਾਲਕ ਨੇ ਇਸ ਗੱਲ ਤੇ ਜ਼ੋਰ ਦਿੱਤਾ, ਐ ਸਿੱਖੋ, ਹੁਣ ਤੁਹਾਨੂੰ ਬਾਹਰ ਦੀ ਦੁਨੀਆ ਦੀ ਵੀ ਫਿਕਰ ਕਰਨੀ ਪਏਗੀ, ਕਿਉਂਕਿ ਮਨੁੱਖ ਕੁਛ ਬਾਹਰ ਹੈ ਕੁਛ ਅੰਦਰ ਹੈ। ਸਾਡੇ ਸਰੀਰ ਦੇ ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਜੁੜਿਆ ਹੋਇਆ ਹੈ, ਸਾਡੇ ਸਰੀਰ ਦੇ ਅੰਦਰ ਦੀ ਅਗਨ ਬਾਹਰ ਦੀ ਅਗਨ ਨਾਲ ਜੁੜੀ ਹੋਈ ਹੈ, ਸਾਡੇ ਸਰੀਰ ਦੇ ਅੰਦਰ ਦੀ ਪਵਨ ਤੇ ਮਿੱਟੀ ਬਾਹਰ ਦੀ ਮਿੱਟੀ ਤੇ ਪਵਨ ਨਾਲ ਜੁੜੀ ਹੋਈ ਹੈ। ਅਗਰ ਬਾਹਰ ਦੀ ਪਵਨ ਨਾਲ ਸੰਬੰਧ ਟੁੱਟ ਜਾਏ ਤਾਂ ਅੰਦਰ ਦੀ ਵੀ ਨਹੀਂ ਰਹੇਗੀ। अगर बाहर के पानी नाल संबंध टुट जाए तो शरीर के अंदर का पानी भी नहीं रहेगा। बाहर की अग्नि नाल संबंध टुट जाए तो शरीर के अंदर की अग्नि भी रहे नहीं रहेगी। अंदर से बाहरों असी जुड़े हुए हैं एकमेक। तो ये जो एकमेक हाँ अंदरों बाहरों एक, तो हिफाजत अंदर की भी करनी है, हिफाजत बाहर की भी करनी है। इसे नूं लोक ते परलोक कहा है। अंदर नूं सवारना परलोक सवारना है, बाहर नूं सवारना लोक सवारना है। लोक सवरदा है धन नाल कथा नाल, परलोक सवरदा है धर्म नाल प्रभु कीर्ति नाल। और दोवें लोग सिख ने सवेले करने ने, दो लोग सिख ने सवारने ने, परलोक भी सवारना है लोक भी सवारना है। साहिब गुरु हरगोबिंद साहब जी महाराज ने नारा लाया, अगर बाहर की दुनिया नहीं सवारी तो अंदर की दुनिया भी कोई सवरी हुई नहीं रहने देगा। सदा देश साधु संतां दा देश, और इस गल की फिक्र सी कि सिर्फ परलोक सवारना है, लोग की कोई चिंता ही नहीं, लोग का सानू कोई फिक्र नहीं। इस नारे का अंजाम यह होया कि 2000 साल तक सदा देश गुलाम रहा। इत्थे ईरानी आए, अफगानी आए, डच आए, मंगोल आए, अरबियन आए, फ्रेंच आए, अंग्रेज आए, सारे ने इस देश नूं गुलाम रखिया। सच ते ये है कि गुलामां ने भी गुलाम बना के रखिया। क्यों? इत्थे परलोक सवारन की गल सी, लोक सवारन की गल नहीं सी। दुनिया इस तरीके नाल दो हिस्सों च वंडी हुई है। एक दा नारा यह है कि मैं परलोक की खातर लोक नूं छड्डदा, मेरा लोक नाल कोई मतलब नहीं। ते एक ओ है जिहड़ा कहिंदा ए जग मिठा अगला तन दिठा, असी ते सिर्फ लोक सवारना है, परलोक की की चिंता करनी, परलोक है ही। कदी कदाई कोई रूहे जमीन ते ऐसा परम पुरख आउंदा है जो कह देंदा है ऐ बंदे एक लोक दे सवारन दे नाल जीवन नहीं चल सकेगा। दो पैरां नाल शरीर चलता है, एक पैर नाल पहाड़ां ते चढ़ना बहुत कठिन है। एक बांह टुट जाए, एक अख चली जाए, एक कन्न चला जाए तो शरीर अद्धा रह जाता है। अद्धा ज्ञान मनुख तो छीन हो जाता है, जीवन का अद्धा रस मारिया जाता है। तो संपूर्ण जिंदगी यही है, लोक सवारना है परलोक सवारना है। जिवें परलोक सवारे कोई ते परलोक की दौलत लुटन वाले बहुत ने, कोई खिमा शांति सील संजम परम आनंद जप तप के करके इकट्ठा करे तो काम लुट के लै जा सकता है, क्रोध लुट के लै जा सकता है, मोह लुट के लै जा सकता है, और अहंकार लुट के लै जा सकता है। इन्हों तो बचाना है इस अंदर की दौलत को। भगत कबीर कहने ने, इस तन मन मधे मदन चोर, जिन ज्ञान रतन हिरलीन मोर। इते काम चोर है, लोभ चोर है, मेरा सारा जप तप कीता होया चुरा के ले गया, नसा के ले गया, मैनू खाली कर गया। जिवें अंदर की दौलत नूं लुटन वाले बहुते ने, बाहर की असमत दौलत ते संस्कृति नूं लुटन वाले भी बहुत ने। इस वास्ते मनुख नूं बाहरों सताधारी बनना चाहिदा है, अंदरों सतवादी बनना चाहिदा है। सत अंदर की ताकत है, सता बाहर की ताकत है। जिस पहलू तो भी मनुख कमजोर होगा, जिंदगी अधूरी हो जाएगी, ते अपूर्णता जड़ी है ये दुख ते संताप नूं जन्म दे देगी। साहिब गुरु हरगोबिंद साहब जी महाराज ने जब इस ढंग का नारा लाया तो कुदरती गल है सताधारियों उख्याई होनी सी, लिहाजा आप नूं ग्वालियर दे किले विच कैद कर दिता गया। कसूर आप दा की? कसूर इतना ही कि आप शस्त्रधारी हो गए, सेना रखन लग पे, घोड़ सवार रखन लग पे, और सिख नूं उन्होंने संत दे नाल नाल सिपाही बना दिता। ये गल नागवार गुजरी, सताधारियां ने आप ग्वालियर दे किले विच बंद कर दिता गया। چاروں پاسے ہون دی بغاوت دیکھ کے تے گرو درشنا دی شردھا سکھان دے اندر امڈی ہوئی ویکھ کے جہانگیر نو جھکنا پیا, رہائی دا حکم صادر کیتا تاں گرو ہرگوبند صاحب جی مہاراج نے کہہ دیتا, اسی تاں جیل تو باہر آنا ہے, قلعے تو باہر آنا ہے, ساڈے نال اے جو تسی 52 راجے قید کر رکھے نے اے وی رہا کرنے پین گے. راجستھان دے راجواڑے, مدھیہ بھارت دے راجواڑیاں دے تمام راجے چھوٹے چھوٹے جاگیردار گوالیئر دے قلعے وچ بند سن, اور اے ٹوٹل کل 52 سن. گرو ہرگوبند صاحب جی مہاراج نے جب انہاں دی دین دشا دیکھی تے آپ نوں بڑا ترسایا. یہ تو ٹھیک ہے کہ جس دن جیل وچ گرو ہرگوبند صاحب جی مہاراج گئے اندر کتھا کیرتن دے پرواہ چل پئے, راجیاں نوں سکون ملیا, قیدیاں نوں آنند ملیا, قیدیاں نوں کو جیون ملیا. پر جب اے حکم نامہ اج آیا کہ گرو ہرگوبند صاحب جی مہاراج نوں آزاد کیتا جان لگا ہے تا 52 دے 52 راجے دکھے ہوئے, پیڑت ہوئے, رون لگ پئے, آخن لگے بادشاہ تھوڑا صدقہ اتھے شانتی بنی ہوئی سی, من نوں کچھ رس مل رہا سی, تے آپ دا وچھوڑا کس طرح سار گئے تے آپ جا رہے ہو. دیالو ستگر نے کہا نہیں, اسی تاں قلعے تو باہر نکلیں گے جے تسی بھی نکل سکے. تو ایک دم ستگر نے کہہ دیتا اسی رہا نہیں ہونا, ساڈے نال اتنا 52 راجیاں نوں وی آزاد کرنا پئے گا. کہندے نے جہانگیر نے اے حکم کیتا کہ جو آپ دا دامن پکڑ لے گا وہ باہر آ سکے گا. تو 52 کلیاں والا گرو ہرگوبند صاحب جی مہاراج نے چولا سلوایا, تو وہ چولا پہنیا, ایک ایک کلی ایک ایک راجے نے پکڑ لئی. اس ڈھنگ نال 52 راجے آپ دے نام گوالیئر دے قلعے تو آزاد ہوئے. صاحب شری گرو ہرگوبند صاحب جی مہاراج شردھالو سکھ نوں کس ڈھنگ نال گلوکڑی چ لیندے نے, اے واقعہ آگرہ دا جد جہانگیر آپ نوں آگرے لے آیا تے محلاں وچ نواس کرن لگا. ستگر کہن لگے نہیں, اسی جمنا دے تٹ دے تے خیمہ بنا کے اودے وچ رہاں گے. جہانگیر نے اپنا خیمہ وی اتھے ہی گڑ دتا. گرو ہرگوبند صاحب جی مہاراج کہن لگے, تھوڑی ہوند دے نال سکھاں دی آواز آئی فرق پے گا, کیونکہ چاروں پاسے پہرے دار تے ہر بندے نوں آن نہیں دین گے, لہذا ساڈے تک سنگتاں پہنچ نہیں سکن گیاں, تسی وی خیمہ اتھے لا دتا. تو جہانگیر کہن لگا, نہیں بادشاہ, میں پہرا ختم کر دینا, جتنے چر تک آپ اتھے ہو کوئی پہرا نہیں رہے گا, لوکی کھلے آ تے کھلے جا. ایک گھائیا سنگھ جو دن بھر گھاس کھود کے بڑی مشکل نال اپنی اپجیوکا چلانا سی, او جد کنا دے نال سوں سندا ہے کہ گرو ہرگوبند صاحب جی مہاراج آگرے وچ آئے نے, چھیتی چھیتی گھاس دی پنڈ دو کسیریاں دی بے پلے نال بن ایک دم درشنا نوں دوڑیا. شام ہو چکی سی, خیمے دے اندر جو پہلا خیمہ سی او جہانگیر دا سی, تے اندر او پلنگ تے لیٹے آیا. مغل شہنشاہ داڑیاں رکھدے سن, دستار سجاندے سن, تے جہانگیر موتیاں تے ہور طرح طرح دے آبھوشنا نال اپنے آپ نوں سجایا ہویا سی. مغل شہنشاہ سجا کے رکھدے سن, تو سکھ ایک دم خیمے دے اندر چلا گیا, جہانگیر نوں ویکھ کے متھا ٹیکیا اور دو کسیرے اگے رکھ دیتے, ہاتھ جوڑ کے کہندا ہے, اے دین دنیا دے مالک, مینوں وی نام دا رکھ دے, میرا پرلوک سہیلا کر. اتنے بول سکھ دے منہ نکلے تے جہانگیر کہن لگا, اسی دنیا دے مالک ہاں دین دے نہیں, اسی اس جہان دے مالک ہاں اس دے نہیں, یہ جو رس تے آنند ہے یہ اسی نہیں دے سکتے, میں جہانگیر ہاں, تینوں جو پرلوک دا رس چاہیے اس دا خیمہ اگے ہے، دین تے دنیا دا جو مالک ہے او دا تمبو اگے ہے، تو اگے چلا جا۔ سکھ نے ایک دم دو کسیرے چک لے کہ جہانگیر کہندا ہے کہ توں بھیٹ کر چکے ہیں، آخر میں بھی سین شاہ تے میری وقت دو کسیریاں ورگی بھی نہیں جڑے توں بھیٹ کیتے نے تے چک رہے ہیں، آخر لوکی راجیاں نو بھی نظرانے بھیٹ کر دے۔ سکھ کہن لگا نہیں، یہ دو کسیرے انہاں وچ میری شردھا ہے، انہاں وچ میری بھاونا ہے کہ میں ایک گرو نو ہی ارپن کر سکتا ہوں، تینوں نہیں۔ جہانگیر نے سونے دے موراں دی تھیلی سکھ دے اگوں رکھی، آکھیا لے اے چک لے، اے اپنے گرو نو بھیٹ کریں۔ تے سکھ کہندا نہیں، بادشاہ سلامت اے دو کسیرے میں دن بھر اپنا پسینہ لگایا ہے، محنت کی تھی، خون پسینہ ایک کر کے گھاس کھو دیا ویچے، اس تو ہی مینوں پراپت ہوئے نے، اے پوتر نے، اے پاون نے، اے دو کسیرے پوترتا دی مورتی نے، پتہ نہیں تیرا دھن کس طرح دے نال آیا ہے، لہذا پتہ نہیں گرو دی پرسنتا ہونی ہے کہ نہیں، میں اے تھیلیاں نہیں چک سکتا، میں دو کسیرے لینے، ایک دم چک لے۔ جہانگیر دے خیمے تو جیسے سکھ باہر نکلے، اپنے خیمے تو گرو ہرگوبند صاحب جی مہاراج باہر نکلے، دو قدم اے سکھ چلے آئے، بھجے ہویا گرو ہرگوبند صاحب جی مہاراج سکھ نو گلوکڑی چ لے لیا، آخیا دھن سکھی، دھن سکھی۔ کوملتا دے مجسمے گرو ہرگوبند صاحب جی مہاراج نے اتھا پیار کیتا، اور گلوکڑی دے چلاندے ہیں بسماؤد منڈل دے چھا گیا وہ سکھ جو شردھا دی مورتی سی، اتھا شردھا گرو ہرگوبند صاحب جی مہاراج دے چلکدا سی۔ گرو ہرگوبند صاحب جی مہاراج کتنے غریب نواز نے، دین رکشت نے، آپ ایک دن سری نگر بارہ مولا دے نیڑے شکار کھیڈ کے واپس آ رہے سن اپنے ٹھکانے، تاکہ دیکھتے ہیں گندگی دے ڈھیر دے اتنے ایک معصوم منکھی بچہ پیا سی، کسی نے سٹ دیتا سی، بچے دے رون تے چیخن دی آواز گرو ہرگوبند صاحب جی مہاراج دے کناں وچ پئی۔ ستگرو کہن لگے کہ کون منکھی بچہ گندگی دے ڈھیر تے رو رہے، کس نے سٹیا؟ سکھ بھجے ہوئے گئے، کہن لگے ہاں مہاراج منکھی بچہ، پتہ نہیں کسے نے سٹیا۔ ستگرو کہن لگے کسے نے سٹیا، چک لیا۔ تو سکھ کہن لگے مہاراج اتے گندا بڑا ہے، کروپ بڑا ہے، بہت کو بڑا چہرہ ہے، بہت ہی کروپ ہے مہاراج اور بہت ہی گندا ہے۔ ستگرو کہن لگے کوئی نہیں، کوہترا نہیں، یہ گندا نہیں، یہ ستھرا ہوے گا، چک لیا۔ اس دا نام سسرا شاہ پیا، انو پالیا گرو ہرگوبند صاحب جی مہاراج نے، تخمے تاثیر کر کے مذاقی سبھا دا سی، پر گرو ہرگوبند صاحب جی مہاراج کی بخشش دا صدقہ برہم گیانی ہویا، بھگت ہویا، مہان تپیشور ہویا، مہان جپیشور ہویا، اور ہاس رس دے نال لوگاں نو برہم گیان دی سیدھ دے جاندا سی۔ صاحب گرو ہرگوبند صاحب جی مہاراج بھی اس دے نال اتھا پیار کردے سن، اتیم ستکار کردے سن۔ گرو ہرگوبند صاحب جی مہاراج نے اس دیش دے ست تے ستا دی کٹھی شمع روشن کی تھی، اور آکھیا ستا تو بنا ست نہیں چل سکے گا، اور ست تو بنا ستا بے ہودی ہے۔ ڈاکٹر محمد اقبال دے بڑے قیمتی بول، آپ کہندے نے جلال پادشاہی ہو یا جمہوری تماشا ہو، جدا ہو دین سیاست سے تو رہ جاتی ہے چنگیزی۔ دین نو اگر سیاست تو کٹ دو تو سیاست بن جاتی ہے چنگیز خان، ہلاکو ہٹلر، موسولینی۔ ظلم دا اکھاڑا بن کے رہ جاتی ہے سیاست اگر اس دے چوں دھرم نو کٹ دئیے، دین نو کٹ دئیے۔ جلال پادشاہی ہو یا جمہوری تماشا ہو، جدا ہو دین سیاست سے تو رہ جاتی ہے چنگیز۔ سیاست باہر دی ستا، دھرم اندر دی ستا، انہ دوہاں نو یکجا کرنا۔ ساڈے دیش وچ اگر رام دی پوجا ہوئی ہے تو صرف اس کر کے نہیں کہ وہ راجہ سن، وہ سنت پہلے سن، راجہ بعد دے سن۔ سری کرشن دا سنمان ہویا اس دیش دے تو اس کر کے نہیں کہ وہ دوارکا دے راجہ سن، نہیں، دوارکا دے راجہ بعد وچ بنے نے۔ مہا یوگی وہ پہلے نے، تپیشور وہ پہلے نے، سنت وہ پہلے نے۔ تو سنت اگر راجہ بنے تو جگت سورگ بن جاتا ہے۔ سنت دا مطلب جو سچ دے جی رہے، اگر وہ راجہ بنے تو باہر دی ساری کریا دے مور سچ دی ہوگی۔ گرو نانک دیو جی مہاراج کہندے موجودہ دور تے ایسا ہے، کل یگ رت اگن کا کوڑ اگے رتھوا، یہ ترسنا دا رت ہے اور انہوں جھوٹ چلا رہے۔ مہاپرشاں دی کوشش ہوندی ہے کہ زندگی سچ دے آسرے تے چلے، جیون دے ہر ویوہار دے تے مور سچ دی ہوئے۔ تے جد زندگی دے ہر ویوہار دے تے، ہر وچار دے تے، ہر کردار دے تے مور سچ دی ہو جاندی ہے، تا اس سمے نو آکھیا جاندا ہے ست یوگ۔ ان تے ست یوگ ہے، ان تے کوئی جھوٹ نہیں، ان تے ست ہی ست ہے، ان تے ہر منک ست بولدا ہے، ست سنتا ہے، ست سوچتا ہے، ست کرتا ہے۔ تو مہاپرش آؤ نے ست یوگ نو جنم دین لئی، اور عام سنساری جیندا ہے کل یوگ نو جنم دین لئی۔ اس واسطے ست تے ستا دا آد کال تو گھول رہا، سنگرش رہا۔ گرو ہرگوبند صاحب جی مہاراج نے اس گھول نو مٹاؤن کی کوشش کی تھی اور نعرہ لایا، جے دے کول ستا ہے ਉਹਦੇ ਕੋਲ ਸੱਤ ਹੋਵੇ, ਜਿਹਦੇ ਕੋਲ ਸੱਤ ਹੈ ਉਹਦੇ ਕੋਲ ਹੀ ਸੱਤ ਹੋਵੇ, ਤਾਂ ਜਗਤ ਸੁੱਖ ਚੈਨ ਦੇ ਨਾਲ ਰਹਿ ਸਕੇਗਾ, ਆਨੰਦ ਦੇ ਨਾਲ ਰਹਿ ਸਕੇਗਾ। ਆਪ ਜੀ ਦੀ ਇਹ ਰੀਤੀ ਲੋਕਾਂ ਨੂੰ ਪਸੰਦ ਨਾ ਆਈ, ਕਿਉਂਕਿ ਲੋਕ ਤੇ ਵੇਖਣਾ ਚਾਹੁੰਦੇ ਸਨ ਸੰਤ ਕੋਲ ਕੇਵਲ ਮਾਲਾ ਹੀ ਚਾਹੀਦੀ ਹੈ, ਤਲਵਾਰ ਕਿਉਂ? ਸੰਤ ਸਾਦੇ ਸੁਭਾਅ ਦਾ ਹੋਵੇ, ਉਹਨੇ ਮੋਤੀਆਂ ਦੀ ਮਾਲਾ ਕਿਉਂ ਪਹਿਨਣੀ? وہ گھوڑا سواری کیوں کرن لگ گیا؟ تو چاروں پاسے شریک تے ستا دھاریاں دی وروتتا دا گرو ہرگوبند صاحب جی مہاراج نو سامنا کرنا پیا۔ ستگر نے چار جنگاں بھی لڑیاں اور چار ہی جنگاں دے آپ نو بقاعدہ جت پراپت ہوئی۔ بھارت واسیاں دا گرو ہرگوبند صاحب جی مہاراج اس ڈھنگ دے نال حوصلہ ودھاندے گئے اور آکھ دے گئے کہ اگر راج ستا نہیں تو دھرم نہیں چلے گا، اگر دھرم نہیں تو منک شیطان ہو جائے گا، منک حیوان ہو جائے گا۔ آپ دے وچاراں دا، آپ دے خیالاں دا بہت پکی اثر ہویا اور لوکی دھڑا دھڑ گرو ہرگوبند صاحب جی مہاراج دی سکشا تے دکشا نو من سنت سپاہی بن لگ پئے، شستر دھاری بن لگ پئے۔ ستگر نے آگیا کی تھی، ہن آئندہ تو مینوں شستر آ کے بھیٹ کرو، گھوڑے آ کے بھیٹ کرو، تاکہ ہر منک مضبوط ہو کے جی سکے۔ تو اتنا کمزور بھی نہ ہو کہ جنے کھنے بھی پگ لا چھڈے، جنا کھنا تیری پگ لا چھڈے۔ پر تو اتنا ظالم بھی نہ ہو کہ ہر ایک دی توں پگ لا، اتنا ٹھنڈا نہ ہو کہ تینوں کوئی پیراں تھلے کچل دے، پر تو اتنا گرم بھی نہ ہو کہ اپنے پیراں تھلے تو ہر ایک نوں کچلی جاوے، نہیں، خود جی تے دوجے نو جین دا حق ہے، خود زندہ رہے تے دوجیاں دی زندگی دے مسرت دا باعث بن، خوشیاں دا باعث بن۔ ایران دے صوفی فقیر دا کہنا ہے کہ اے بندے رستے وچ انج چل کہ تینوں کوئی سلام کرن تے مجبور نہ ہوئے، از راہ چنا کہ سلامت نہ کند، با خلق چنا جی کہ قیامت نہ کند۔ خلقت وچ اس ڈھنگ نال رہ کہ تیرے رہن دے نال قیامت نہ ہوے، تیرے رہن دے نال پرلے نہ ہوے۔ صاحب گرو ہرگوبند صاحب جی مہاراج دا جنم وڈالی وچ ہویا، آپ جوتی جوت سمائے سری کیرتپور دے وچ، کیرتی کردیاں کردیاں ਕੀਰਤੀ ਦੇ ਆਪ ਮੁਜੱਸਮਾ ਹੋਏ ਤੇ ਜਿੱਥੇ ਆਪ ਸਮਾਏ ਉਸ ਥਾਂ ਦਾ ਨਾਂ ਹੋਇਆ ਕੀਰਤਪੁਰ। ਸਿੱਖ ਜਗਤ ਦਾ ਇਹ ਮਹਾਨ ਤੀਰਥ ਹੈ। ਦਰਸ਼ਨ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਉਸ ਦੇਹ ਹੋਏ ਤੇ ਮਹਾਨ ਪ੍ਰੇਰਨਾ ਲੈਂਦੇ ਨੇ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸਿੱਖ ਜਗਤ ਨੂੰ ਇਹ ਦੇਣ ਕਿ ਸੰਤ ਨੇ ਸਿਪਾਹੀ ਬਣਨਾ ਹੈ, ਸਿਪਾਹੀ ਨੇ ਸੰਤ ਬਣਨਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਇਹ ਵੀਰ ਰਸ ਤੇ ਕ੍ਰਾਂਤੀ ਦੀ ਸ਼ਮਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਲਾਈ। ਗੁਰੂ ਹਰਿ ਰਾਏ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੱਤਵੀਂ ਜੋਤ ਹਨ। ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੰਜ ਸਪੁੱਤਰ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ, ਬਾਬਾ ਸੂਰਜਮੱਲ ਅਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਆਪ ਦੀ ਇੱਕ ਬੱਚੀ ਵੀ ਸੀ ਜਿਸਦਾ ਨਾਂ ਬੀਬੀ ਵੀਰੋ ਕਰਕੇ ਸੀ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੁਝ ਪਰਿਸਥਿਤੀਆਂ ਨੂੰ ਮੁੱਖ ਰੱਖ ਕੇ ਅਤੇ ਆਪਣੇ ਚੋਣ ਦੇ ਨਜ਼ਰੀਏ ਨੂੰ ਮੁੱਖ ਰੱਖ ਕੇ ਗੱਦੀ ਪੋਤਰੇ ਨੂੰ ਬਖਸ਼ਿਸ਼ ਕੀਤੀ। ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਨੇ ਕਿ ਸਿੱਖ ਜਗਤ ਵਿੱਚ ਇਹ ਅਦੁੱਤੀ ਘਟਨਾ ਅਗਾਂਹ ਚੱਲ ਕੇ ਘਟੀ ਕਿ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਦਾਦੇ ਨੂੰ ਗੱਦੀ ਦਿੱਤੀ। ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਹੈ, ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ। ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸ਼ਾਂਤੀ ਦੀ ਮੂਰਤੀ, ਸ਼ਾਂਤੀ ਦੇ ਮੁਜੱਸਮੇ ਸਨ। ਇਤਿਹਾਸ ਵਿੱਚ ਇੱਕ ਬੜੀ ਸੁੰਦਰ ਗਾਥਾ ਹੈ। ਬਗੀਚੇ ਵਿੱਚ ਆਪ ਟਹਿਲ ਰਹੇ ਸਨ ਕਿ ਆਪ ਦਾ ਜਾਮਾ ਝੋਲਾ ਹਵਾ ਨਾਲ ਉੱਡਿਆ ਤੇ ਉਸ ਉਡਾਰੀ ਦੇ ਨਾਲ ਇੱਕ ਫੁੱਲ ਟੁੱਟ ਗਿਆ। ਝੋਲੇ ਦੇ ਸਪਰਸ਼ ਦੇ ਨਾਲ ਇੱਕ ਖਿੜਿਆ ਹੋਇਆ ਫੁੱਲ ਜ਼ਮੀਨ 'ਤੇ ਗਿਰਿਆ। ਗੁਰੂ ਹਰਿ ਰਾਏ ਸਾਹਿਬ ਦੇ ਕਦਮ ਰੁਕ ਗਏ, ਭਾਵੇਂ ਆਪ ਬਾਲ ਰੂਪ ਦੇ ਸਨ, ਉੱਥੇ ਹੀ ਖੜੇ ਹੋ ਗਏ, ਸੋਚੀ ਪੈ ਗਏ। ਇਤਨੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਟਹਿਲਦੇ ਹੋਏ ਆਏ ਤੇ ਪੁੱਛਣ ਲੱਗੇ, ਬੇਟਾ ਕਿਸ ਸੋਚ ਦੇ, ਕਿਸ ਦਲੀਲ ਵਿੱਚ ਪਏ ਹੋ? ਤਾਂ ਗੁਰੂ ਹਰਿ ਰਾਏ ਸਾਹਿਬ ਕਹਿਣ ਲੱਗੇ, ਗੁਰਦੇਵ ਪਿਤਾ, ਮੇਰੇ ਚੋਲੇ ਦੇ ਸਪਰਸ਼ ਨਾਲ ਇਹ ਫੁੱਲ ਟੁੱਟ ਗਿਆ। ਹੁਣੇ ਖਿੜਿਆ ਹੋਇਆ ਸੀ, ਡਾਲੀ ਨਾਲ ਲੱਗਿਆ ਹੋਇਆ ਸੀ, ਝੂਮ ਰਿਹਾ ਸੀ, ਡਿੱਗਿਆ, ਇਹਦਾ ਝੂਮਣਾ ਬੰਦ ਹੋ ਗਿਆ, ਮੈਨੂੰ ਦੁੱਖ। ਇਸ ਤੋਂ ਹੀ ਪਤਾ ਚੱਲਦਾ ਹੈ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦਾ ਹਿਰਦਾ ਕਿੰਨਾ ਕੋਮਲ ਹੈ, ਕਿਤਨਾ ਅਤਿਅੰਤ ਕੋਮਲ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇੱਕਦਮ ਪ੍ਰਮਾਣ ਕੀਤਾ, ਬੇਟੇ ਜੇ ਵੱਡਾ ਚੋਲਾ ਪਹਿਨੀ ਦਾ ਤਾਂ ਉਸਨੂੰ ਸੰਭਾਲ ਕੇ ਰੱਖੀਦਾ। ਇਸ਼ਾਰਾ ਰਮਨ ਬਹੁਤ ਵੱਡੀ ਕਰ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਔਰ ਇਸ਼ਾਰਿਆਂ 'ਚ ਕਹਿ ਗਏ ਤੁਸੀਂ ਚੋਲਾ ਹੁਣ ਅਗਾਂਹ ਚੱਲ ਕੇ ਵੱਡਾ ਹੀ ਧਾਰਨ ਕਰਨਾ ਹੈ, ਜ਼ਿੰਮੇਵਾਰੀ ਬਹੁਤ ਵੱਡੀ ਸੰਭਾਲਣੀ ਹੈ। ਸਮਾਂ ਪਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਆਪ ਵਾਰਸ ਨੇ। 2200 ਅਸਵਾਰ ਆਪ ਆਪਣੇ ਨਾਲ ਰੱਖਦੇ ਸਨ, ਲੇਕਿਨ ਜੰਗ ਆਪ ਨੇ ਕਿਧਰੇ ਵੀ ਨਹੀਂ ਲੜੀ। ਇਹ ਸਿਰਫ ਆਪ ਜੀ ਦੀ ਸੁਰੱਖਿਆ ਔਰ ਜਗਤ ਨੂੰ ਇਹ ਦੱਸਣਾ ਸੀ ਕਿ ਜ਼ਿੰਦਗੀ ਦੇ ਕੁਛ ਮਸਲੇ ਐਸੇ ਨੇ ਜੋ ਬੈਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ, ਕੁਛ ਮਸਲੇ ਐਸੇ ਨੇ ਜੋ ਅੰਦਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ। ਸਬਰ, ਸਿਦਕ, ਵਿਚਾਰ, ਗਿਆਨ ਦੀ ਮੂਰਤੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦੇ ਅੱਗੋਂ ਇੱਕ ਦਫ਼ਾ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨ ਜਾਣੀ, ਜੋ ਮਾਰਗ ਗੁਰ ਸ਼ਬਦ ਬਤਾ ਸੋ ਹਮ ਤੇ ਨਹੀਂ ਜਾਤ ਕਮਾ। ਪਾਤਸ਼ਾਹ, ਬਾਣੀ ਦਾ ਪਾਠ ਤੇ ਅਸੀਂ ਦਿਨ ਰਾਤ ਕਰਦੇ ਹਾਂ, ਪਰ ਸੂਝ ਨਹੀਂ, ਸਮਝ ਨਹੀਂ, ਅਰਥਾਂ ਦਾ ਬੋਧ ਨਹੀਂ। ਤੇ ਜੇ ਕਿਸੇ ਕਿਸੇ ਥਾਂ ਅਰਥ ਦਾ ਕੁਝ ਬੋਧ ਵੀ ਹੈ ਤਾਂ ਬਾਣੀ ਹਿਰਦੇ ਚ ਨਹੀਂ ਵਸੀ, ਅੰਦਰ ਨਹੀਂ ਟਿਕੀ। ਤੇ ਜਦ ਹਿਰਦੇ ਚ ਬਾਣੀ ਵਸੀ ਨਹੀਂ ਤੇ ਬਾਣੀ ਦੀ ਸਾਡੇ ਕੋਲ ਵਿਚਾਰ ਨਹੀਂ ਤੇ ਪਾਤਸ਼ਾਹ ਇਸ ਤਰ੍ਹਾਂ ਦੇ ਪਾਠ ਦਾ ਵੀ ਕੁਝ ਲਾਭ ਹੈ। ਇਤਿਹਾਸਕਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੈਰ ਕਰਦੇ ਹੋਇਆ ਆਪ ਜੀ ਦੇ ਨਾਲ ਸਿੱਖਾਂ ਨੇ ਇਹ ਪ੍ਰਸ਼ਨ ਕੀਤਾ। ਆਪ ਦਾ ਪੈਰ ਇੱਕ ਮਿੱਟੀ ਦੀ ਠੀਕਰੀ ਨੂੰ ਵਜਿਆ। ਇਹ ਠੀਕਰੀ ਇੱਕ ਐਸੀ ਡੋਲੀ ਘੜੀ ਦੀ ਸੀ ਜਿਹਦੇ ਚ ਘਿਓ ਪਾ ਕੇ ਰੱਖਿਆ ਗਿਆ ਸੀ ਕਾਫੀ ਚਿਰ ਤੱਕ, ਕਾਫੀ ਸਮੇਂ ਤੱਕ। ਟੁੱਟ ਗਈ, ਭੱਜ ਗਈ, ਅਗਲੇ ਨੇ ਸੁੱਟ ਦਿੱਤੀ। ਲੇਕਿਨ ਉਸ ਠੀਕਰੀ ਦੇ ਚਿਕਨਾਈ ਮਹਾਰਾਜ ਕਹਿਣ ਲੱਗੇ, ਰਹੀ ਚਿਕਨਤਾ ਠੀਕਰ ਮਾਹੀ ਤਿਉਂ ਬਾਣੀ ਰਹੇ ਮਨ ਮਾਹੀ। ਇਹ ਠੀਕ ਹੈ ਕਿ ਹੁਣ ਘਿਓ ਨਹੀਂ, ਪਰ ਘਿਓ ਦੀ ਚਿਕਨਾਈ ਅਜੇ ਵੀ ਉਸ ਠੀਕਰੀ ਦੇ ਨਾਲ ਹੈ। ਇਹ ਠੀਕ ਹੈ ਹਿਰਦੇ ਚ ਬਾਣੀ ਤੇ ਨਹੀਂ ਟਿਕੀ, ਪਰ ਬਾਣੀ ਆਪਣੀ ਚਿਕਨਾਈ ਦੇ ਜਾਏ। ਕਮ ਸੇ ਕਮ ਜਿਤਨੀ ਦੇਰ ਤੱਕ ਮਨੁੱਖ ਪਾਠ ਕਰੇਗਾ ਇਤਨਾ ਬੋਧ ਤੇ ਜ਼ਰੂਰ ਹੋਵੇਗਾ ਕਿ ਮੈਂ ਪਾਠ ਕਰ ਰਿਹਾ। ਉਤਨੀ ਦੇਰ ਤੇ ਦੱਸਣਾ ਗਲਤ ਬਿਆਨੀ ਨਹੀਂ ਕਰੇਗੀ। ਚਲੋ ਬਾਣੀ ਨਹੀਂ ਰਹੀ, ਬਾਣੀ ਦੀ ਚਿਕਨਾਈ ਤੇ ਰਹਿ ਜਾਏਗੀ। ਇਸ ਵਾਸਤੇ ਅਗਰ ਅਰਥ ਨਹੀਂ ਵੀ ਆਉਂਦੇ, ਅੰਦਰ ਨਹੀਂ ਵੀ ਟਿਕੀ, ਮਨ ਨਹੀਂ ਵੀ ਜੁੜਿਆ, ਤਾਂ ਵੀ ਬਾਣੀ ਦਾ ਪਾਠ ਲਾਭਕਾਰੀ ਹੈ। ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਦਾ ਇਹ ਸੰਦੇਸ਼, ਇਹ ਉਪਦੇਸ਼। ਸਾਹਿਬ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੇ ਆਪਣੇ ਉਪਦੇਸ਼ਾਂ ਰਾਹੀਂ ਸਿੱਖ ਜਗਤ ਨੂੰ ਬਾਰ ਬਾਰ ਇਹ ਸਮਝਾਇਆ ਕਿ ਕਦੀ ਪ੍ਰਦਰਸ਼ਨੀ ਨਾ ਕਰਨਾ, ਨੁਮਾਇਸ਼ ਨਹੀਂ ਕਰਨੀ। ਜਿਤਨਾ ਗੁਣ, ਜਿਤਨੀ ਸਮਰੱਥਾ ਤੁਹਾਡੇ ਕੋਲ ਹੈ, ਉਤਨਾ ਹੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ। ਜੋ ਤੁਸੀਂ ਨਹੀਂ ਹੋ ਉਹ ਨਾ ਪ੍ਰਗਟ ਕਰਨਾ, ਜੋ ਤੁਸੀਂ ਹੋ ਉਸਨੂੰ ਛੁਪਾਉਣ ਦੀ ਕੋਸ਼ਿਸ਼ ਵੀ ਨਾ ਕਰਨਾ। ਕਿਸੇ ਹੱਦ ਤੱਕ ਮਨੁੱਖ ਦੀ ਅੱਧੀ ਸ਼ਕਤੀ ਜੋ ਕੁਛ ਹੈ ਉਸਨੂੰ ਛੁਪਾਉਣ ਵਿੱਚ ਖਰਚ ਹੋ ਜਾਂਦੀ ਹੈ, ਤੇ ਅੱਧੀ ਸ਼ਕਤੀ ਜੋ ਕੁਛ ਇਹ ਨਹੀਂ ਹੈ ਉਹਨੂੰ ਪ੍ਰਗਟ ਕਰਨ ਵਿੱਚ ਖਰਚ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ, ਅਕਾਰ ਚਲਾ ਜਾਂਦਾ ਹੈ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਦੀਆਂ ਦੋ ਸੰਤਾਨਾਂ ਸਨ, ਦੋ ਬੱਚੇ, ਬਾਬਾ ਰਾਮ ਰਾਏ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ। ਗੁਰੂ ਹਰਿਰਾਇ ਸਾਹਿਬ ਜੀ ਨੇ ਪ੍ਰਣ ਕੀਤਾ ਹੋਇਆ ਸੀ ਕਿ ਨੈ ਮਲੇਖ ਕੋ ਦਰਸ਼ਨ ਦੇ ਹੈ, ਅਸੀਂ ਆਪਣਾ ਪਾਵਨ ਦਰਸ਼ਨ ਮਲੇਖ ਨੂੰ ਨਹੀਂ ਦੇਣਾ, ਖਾਸ ਕਰਕੇ ਉਸ ਨੂੰ ਜੋ ਗੁਰੂ ਘਰ ਦਾ ਅਤਿਅੰਤ ਘਾਤਕ ਹੈ, ਘਾਤਕ ਹੈ। ਆਖਿਰ ਵਕਤ ਦੇ ਸਤਾਧਾਰੀਆਂ ਨੇ ਆਪ ਜੀ ਦੇ ਨਾਲ 2200 ਅਸਵਾਰਾਂ ਨੂੰ ਵੇਖ ਕੇ ਆਪਣੇ ਲਈ ਖਤਰਾ ਸਮਝਿਆ। ਇਹ ਗੱਲ ਵੱਖਰੀ ਹੈ ਕਿ ਕੋਮਲ ਹਿਰਦੇ ਦੇ ਮਾਲਕ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਉਹਨਾਂ ਨਾਲ ਕੋਈ ਵੈਰ ਨਹੀਂ ਰੱਖਦੇ। ਕਹਿੰਦੇ ਨੇ ਇੱਕ ਦਫ਼ਾ ਸ਼ਾਹਜਹਾਂ ਦੇ ਲੜਕੇ ਦਾਰਾ ਨੇ, ਜੋ ਬਾਅਦ ਵਿੱਚ ਬੜਾ ਖੁਦਾ ਤਰਸ ਹੋਇਆ, ਉਸਨੂੰ ਕੁਛ ਪੇਟ ਦੇ ਇਸ ਢੰਗ ਦੇ ਭਿਆਨਕ ਰੋਗ ਹੋਏ ਤੇ ਵੈਦਾਂ ਨੇ ਆਖਿਆ ਕਿ ਇਤਨੀ ਇਤਨੀ ਮਿਕਦਾਰ ਦੀ ਹਰੜ ਤੇ ਲੌਂਗ ਹੋਵੇ, ਇਤਨੇ ਵਜ਼ਨ ਦੀ, ਉਸਦੀ ਔਸ਼ਧੀ ਬਣਾ ਕੇ ਰੋਗ ਦੂਰ ਕੀਤਾ ਜਾ ਸਕਦਾ ਹੈ। ਉਸ ਵਕਤ ਇਹ ਚੀਜ਼ਾਂ ਕੇਵਲ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਦੇ ਤੋਸ਼ੇਖਾਨੇ 'ਚ ਸਨ, ਤਾਂ ਆਪ ਨੇ ਫੌਰਨ ਭਿਜਵਾ ਦਿੱਤੀਆਂ। ਕੋਮਲ ਹਿਰਦੇ ਦੇ ਮਾਲਕ ਨੇ ਆਪਣੇ ਹਿਰਦੇ ਵਿੱਚ ਕੋਈ ਵੈਰ ਭਾਵ ਨਹੀਂ ਰੱਖਿਆ। ਸਾਹਿਬ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਇਸੇ ਤਰੀਕੇ ਨਾਲ ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਜਗਤ ਦਾ ਕਲਿਆਣ ਕਰਦੇ ਰਹੇ, ਤਾਂ ਗੁਰੂ ਘਰ ਦੀ ਪਰੰਪਰਾ ਅਨੁਸਾਰ ਗੁਰਗੱਦੀ ਦੀ ਚੋਣ ਵਿੱਚ ਆਪਨੇ ਵੀ ਉਹੀ ਕੁਛ ਕੀਤਾ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ। ਵੱਡੇ ਪੁੱਤਰਾਂ ਨੂੰ ਛੱਡ ਕੇ ਛੋਟੇ ਬੱਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਨੇ ਗੱਦੀ ਦਿੱਤੀ। ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੇ ਵੀ ਐਸਾ ਕੀਤਾ, ਵੱਡੇ ਸਾਹਿਬਜ਼ਾਦੇ ਰਾਮ ਰਾਏ ਨੂੰ ਛੱਡ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੂੰ जो उस वक्त केवल 5.5 वर्षों के सन गद्दी पर बिठाया। 5.5 वर्ष के बालक श्री गुरु हरकृष्ण जी महाराज ने जब गद्दी संभाली, गुरु नानक की विरासत के मालक बने तो चारों पासे चेमे गोईयां भी हुई। है 5.5 साल का बच्चा और गुरु चाणक ते इस तरह के होर आलमां दे कथन अनुसार मनुख दे अंदर संजीदगी दूर दृष्टि कोई 35 साल तो बाद शुरू होंदी है। प्रौढ़ता, बालग होना, हर पहलू की सूझ समझ जिहड़ी है ये 35 साल तो बाद आरंभ होंदी है। चाणक का ऐसा कहना है किसे नूं राज तिलक दे के राज गद्दी ते बिठाना है, समाज सुधारक बनाना है या धार्मिक मुखी बनाना है तो उसकी उम्र 35 साल तो थले नहीं होनी चाहिए। इस असूल नूं बड़े करड़े ढंग नाल भारतवासी मनदे आए, सियाणे लोग मनदे आए कि जिसनूं बहुत वड्डी जिम्मेवारी देनी है कम से कम उसदे संजीदगी दूरदृष्टि होनी चाहिए है। ये सब कुछ जीवन भर दियां ठोकरां खा के 35 साल तो बाद आरंभ होंदी है। लेकिन इस विचार दे नाल जगत दे अध्यात्मी पुरुष बहुत सारे आलम भगत जन सहमत नहीं है कि बुजुर्गी दूरदृष्टि अकलमंदी 35 साल तो शुरू होंदी है। इत्थे सालां दा तकाजा नहीं है। ईरान दे प्रसिद्ध संत शेख सादी साहब का कहना है बुजुर्गी बा अकल अस नखे बा साल तवंगरी बा दिल अस नखे बा माल। बुजुर्गी अकल तो शुरू होंदी है नखे सालां तो। सालां नाल अकल नूं नापना बहुत औखी गल है। हो सकदा है उम्र सालां करके 10 साल दी होवे पर बौद्धक उम्र 100 साल दी होवे। ऐसा भी हो सकदा है शरीरिक उम्र 100 साल दी होवे ते बौद्धक उम्र सिर्फ 5 वर्षों दी होवे, 10 साल दी होवे। और असी अक्सर देख रहे हां कई दफा छोटे मासूम बच्चे बुजुर्गां वाली गल करदे ने, कई दफा बहुत वड्डे वड्डे बुढ़े बिल्कुल बच्चियां वाली गल करदे ने। पहचान किस तरह होवेगी कि इस बंदे कोल बाल बुद्ध है? बौद्धिक तौर पे ये उन्नत नहीं हो सकया, बचपना बने आया है। शरीर नूं वेखांगे कि शरीर की बनावट तो एकदम अंदाजा लग जाता है बच्चा है जवान है ये बुढ़ा है, पर ये किस तरह अंदाजा लगे ये बौद्धिक तौर पे बुजुर्ग है जवान है ते बच्चा है? पहचान हो सकती है। बच्चे दियां रुचियां दे खेड प्रधान है, वो खेडना चाहता है ते खेडन लई उनू चाहिए ने खिडौने। जब घर दे कोई भी खिडौना ना हो ते बच्चा मां नू कह देंदा है और प्यो नू कह देंदा है तू घोड़ा बन मैं तेरी पिठ ते बैठा। तो जो मां नू खिडौना बना सकता है पिता नू खिडौना बना सकता है उस बच्चे की दृष्टि च गुरु भी खिडौना है, परमात्मा भी खिडौना है। भगत कबीर ने जिक्र किया है माथे तिलक हथ माला बाना लोगन राम खिलौना जाना। जिहदी दृष्टि विच राम खिडौना है स्पष्ट है कि धार्मिक बुद्धि जिहड़ी उसके कोल है वो बच्चियां वाली है, बौद्धिक तौर से उन्नत नहीं हो सकया। अजोकी सियाणियां ने मनोविज्ञानियां ने इस गल की पुष्टि कर दिती है कि बौद्धिक उम्र का शरीरक उम्र नाल कोई तल्लुक नहीं। शरीर के विकास के नाल नाल बौद्धिक भी विकास होया है ये लाजमी नहीं, ये जरूरी नहीं। रिष्ट पुष्ट खिजा खा के चंगे भोजन पदार्थ छक के ते उन्हों पचा के मनुख का शरीर रिष्ट पुष्ट होंदा है, जवान होंदा है, बलवान होंदा है। इस तरह धार्मिक ग्रंथां दा पाठ पठन ते विचारण दे नाल मनुख दा अध्यात्मक बोध वधदा है। जैसे कि भगत कबीर जी कहंदे ने तुर्क तरीक जानी है, हिंदू वेद पुराण मन समझावन कार ने कछु एक पढ़िए ज्ञान। मन नु उन्नत करन लई, बौद्धक तौर पे उन्नत होन लई कुछ न कुछ ज्ञान पढ़ना चाहिए, विचारना चाहिए। ए दरअसल मेहनत वक्त है, शरीरक मेहनत वक्त है, दिमागी मेहनत वक्त है। शरीर नु उन्नत करन दे साधन वक्त ने, बुद्धि नु उन्नत करन दे साधन वक्त ने। तो साहेब श्री गुरु हरकृष्ण जी महाराज उम्र करके थे भावे साढ़े पांच वर्या दे ने, और साढ़े सात साल दे होंदे होंदे आप जगत तो रुखसत भी हो गए। केवल दो साल आप गुरु गद्दी ते विराजमान होए, लेकिन संसार विच एक अमिट छाप छड़ गए कि उम्र दा तकाजा नहीं, सालां दी गल नहीं, गल बुद्धि दी, गल अकल दी, गल अध्यात्मिक उन्नति दी है। संसार दे इतिहास नूं पढ़िए तां पता चलदा है कुछ बजुर्गां ने बिल्कुल बच्चियां वाली गल कीती है, और कुछ बच्चियां ने बुजुर्गां वाली गल कीती है। संसार दे इतिहास विच बच्चे भगत होए ने, बच्चे ब्रह्म ज्ञानी होए ने, बच्चे शहीद होए ने, और जो कमी रह गई थी उन्हों गुरु हरकृष्ण जी महाराज ने पूरा कीता, बच्चे गुरु भी हो सकते हैं। ध्रुव ते प्रहलाद जिन्हां दी उम्र पांच छे साल दी है, ते पांच छे साल दी उम्र विच ही ये दोवें ब्रह्म ज्ञानी हो गए। गुरु ग्रंथ साहिब जी महाराज तो पुछी कि नाम किवें जपना है, तो महाराज की बाणी कहती है राम जपो जी ऐसे ऐसे ध्रुव प्रहलाद जप्यो हरि जैसे। ऐ बंदे ऐ 80 साल दे बुढ़े, ऐ 60 साल दे बुजुर्ग बंदे, परमात्मा दा नाम इंज जप जिवें 5 साल दे ध्रुव ने जपे, 5 साल दे प्रहलाद ने जपे। 5 ब्रह को अनाथ ध्रुव बारक हर सिमरत अमर अटारे। तो संसार दे इतिहास विच कुछ बच्चे ऐसे होए ने जो पूर्ण भगत सन, ब्रह्म ज्ञानी सन। कुछ ऐसे सिख होए ने उम्र करके ते बच्चे सन, पर अकल करके बुजुर्ग सन। गुरु नानक देव जी महाराज नूं मासूम बालक ने, 7-8 वरियां दे बालक ने मिस्से प्रसादे ते लस्सी दा लोटा पेश कीता। आख्या बाबा जी आप पान करो, छक लो, मैं बड़ी श्रद्धा दे नाल ले आया। गुरु नानक देव जी महाराज ने बच्चे दी श्रद्धा वेखी, बोलण दा लहजा वेख्या, पेश करण दा अंदाज वेख्या, तां आपने एकदम दो मिस्से प्रसादे ले लए, लस्सी दा लोटा ले लिया, बड़े प्रेम नाल छकिया ते भांडे वापस करदे होया सतगुरु कहण लगे बालक असी तृप्त हो गए, लै तू अपने भांडे लै जा। ए मासूम बालक हथ जोड़ के कहिंदा है गुरु बाबा भोजन छकण दे नाल शरीर तृप्त होंदा है, मन किवें तृप्त होंदा है, मन किवें रजदा है, दंग रह गए। इस प्रश्न नूं सुन के गुरु नानक देव जी महाराज भी उम्र के कुछ भी नहीं, सिर पे हाथ रखिया कि उस बच्चे नूं आखिया बच्चिया उम्र ते तेरी कुछ भी नहीं, पर गल्लां बुढ़िया दी करदा है, विचारां बूढ़िया दी पुछदा है। इस बालक दा नाम पै गया बाबा बुढ़ा। ये 6 पातशाहियां तक रहा, इसने 5 पातशाहियां नूं अपने हथी तिलक दिता। तो इत्थे सालां दी गल नहीं, उम्र दी गल नहीं, इत्थे बुद्धि दी गल है, अकल दी गल है। संसार दे इतिहास विच कुछ बच्चे ऐसे भी होए ने जो पूर्ण शहीद ने। हजरत अली दे 2 मासूम बच्चे हसन ते हुसैन, गुरु गोबिंद सिंह जी महाराज दे 4 मासूम लाडले, 2 मैदान जंग चमकौर साहब शहीद हुए, 2 सरहंद दी नीयां विच चिण दिते गए। ਲਾਹੌਰ ਵਿੱਚ ਇੱਕ ਮਾਸੂਮ ਬੱਚਾ ਸਹਿਜਧਾਰੀ ਘਰਾਣੇ ਦਾ, ਗੁਰਸਿੱਖ ਘਰਾਣੇ ਦਾ ਹਕੀਕਤ ਰਾਹ ਸ਼ਹੀਦ ਹੋ ਗਿਆ। ਤੋ ਇਤਿਹਾਸ ਪੜ੍ਹਨ ਤੋਂ ਪਤਾ ਚੱਲਦਾ ਹੈ ਬੱਚੇ ਸ਼ਹੀਦ ਹੋਏ ਨੇ, ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਗੁਰੂ ਕੇ ਸਿੱਖ ਹੋਏ ਨੇ। ਤੇ ਰਹਿੰਦੀ ਜੋ ਕਮੀ ਸੀ ਉਸਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕਰ ਦਿੱਤਾ, ਕਿਉਂਕਿ ਬੱਚਾ ਅਜੇ ਤੱਕ ਗੁਰੂ ਨਹੀਂ ਹੋਇਆ ਸੀ। ਸਾਹਿਬ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ ਹੋ ਕੇ ਇਸ ਖਲਾ ਨੂੰ ਵੀ ਆਪਨੇ ਪੂਰਾ ਕਰ ਦਿੱਤਾ, ਇਸ ਕਮੀ ਨੂੰ ਵੀ ਆਪਨੇ ਮੁਕੰਮਲ ਕਰ ਦਿੱਤਾ, ਸੰਪੂਰਨ ਕਰ ਦਿੱਤਾ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। 80 ਸਾਲ ਦਾ ਬੁੱਢਾ ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦਾ ਹੈ, ਐ ਮੇਰੇ ਬੱਚੇ ਤੈਨੂੰ ਇਹ ਜਪਣਾ ਪਏਗਾ, ਜਲ ਹਰਨਾਕਸ਼ ਥਲ ਹਰਨਾਕਸ਼ ਜਲ ਹਰਨਾਕਸ਼ ਥਲ ਹਰਨਾਕਸ਼। ਪਰ 5 ਵਰਿਆਂ ਦਾ ਪ੍ਰਹਿਲਾਦ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ ਥਲ ਹੈ ਰਾਮ, ਜਲ ਹੈ ਰਾਮ ਥਲ ਹੈ ਰਾਮ। ਤੋ 5 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰ ਰਿਹਾ ਹੈ, 80 ਸਾਲ ਦਾ ਬੁੱਢਾ ਬਿਲਕੁਲ ਬੱਚਿਆਂ ਵਾਲੀ ਗੱਲ ਕਰ ਰਿਹਾ ਹੈ। ਕਹਿੰਦੇ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗਮਨ ਕੀਤਾ ਦਿੱਲੀ ਦਾ, ਆਪ ਰਸਤੇ ਦੇ ਵਿੱਚ ਪੰਜੋਕਰਾ ਠਹਿਰੇ ਕਾਲਕਾ ਦੇ ਕੋਲ, ਤਾਂ ਇੱਥੋਂ ਦੇ ਇੱਕ ਪਾਂਧੇ ਨੇ ਬਹੁਤ ਵੱਡੀ ਤਰਕ ਖੜੀ ਕਰ ਦਿੱਤੀ, ਬਈ ਦੁਆਪੁਰ ਯੁੱਗ ਦੇ ਵਿੱਚ ਹੋਏ ਨੇ ਸ੍ਰੀ ਕ੍ਰਿਸ਼ਨ ਜਿਨ੍ਹਾਂ ਨੇ ਗੀਤਾ ਉਚਾਰਨ ਕੀਤੀ, ਤੇ ਆਪ ਦਾ ਨਾਮ ਹੈ ਸ੍ਰੀ ਗੁਰੂ ਹਰੀ ਕ੍ਰਿਸ਼ਨ, ਬਹੁਤ ਲੰਬਾ ਨਾਮ। ਤੁਸੀਂ ਗੀਤਾ ਦੇ ਅਰਥ ਹੀ ਕਰਕੇ ਦੱਸ ਦਿਓ ਤੇ ਅਸੀਂ ਮੰਨ ਲਵਾਂਗੇ ਤੁਸੀਂ ਅਵਤਾਰੀ ਪੁਰਸ਼ ਹੋ। ਮਹਾਰਾਜ ਮੌਜ ਵਿੱਚ ਬੈਠੇ ਸਨ, ਸਾਹਮਣੇ ਗੁੰਗਾ ਬੈਠਾ ਸੀ, ਗੁੰਗੇ ਦੇ ਸਿਰ ਤੇ ਛੜੀ ਰੱਖੀ ਤੇ ਆਖਿਆ, ਤੂੰ ਗੀਤਾ ਦਾ ਪਾਠ ਵੀ ਕਰੀ ਜਾ ਨਾਲੇ ਅਰਥ ਵੀ ਕਰੀ ਜਾ। ਜਦ ਉਸ ਗੁੰਗੇ ਨੇ ਅਰਥ ਕੀਤੇ ਤੇ ਪਾਠ ਕੀਤਾ, ਬ੍ਰਾਹਮਣ ਕਦਮਾਂ ਤੇ ਆ ਕੇ ਡਿੱਗਿਆ ਔਰ ਆਖਣ ਲੱਗਾ, ਮਹਾਰਾਜ ਬੁੱਲ ਹੋ ਗਈ, ਸ਼ਮਾ ਕਰਨੀ, ਮੈਂ ਆਪ ਜੀ ਦੀ ਉਮਰ ਨੂੰ ਵੇਖ ਕੇ ਇਸ ਤਰ੍ਹਾਂ ਦੀ ਤਰਕ ਖੜੀ ਕਰ ਬੈਠਾ, ਮੈਨੂੰ ਨਹੀਂ ਪਤਾ ਸੀ ਕਿ ਆਪ ਦੀ ਬੌਧਕ ਉਮਰ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਕੀਰਤਪੁਰ ਸਾਹਿਬ ਵਿੱਚ ਹੋਇਆ, ਆਪ ਜੋਤੀ ਜੋਤ ਦਿੱਲੀ ਦੇ ਸਮਾਏ, ਆਪ ਜਿੱਥੇ ਸਮਾਏ ਉਹਨਾਂ ਦੀ ਯਾਦ ਵਿੱਚ ਦੇਹੁਰਾ ਬਣਿਆ ਹੋਇਆ ਹੈ, ਜਿਹਨੂੰ ਗੁਰਦੁਆਰਾ ਬਾਲਾ ਸਾਹਿਬ ਕਰਕੇ ਕਹਿੰਦੇ ਨੇ। ਦਿੱਲੀ ਵਿੱਚ ਆ ਕੇ ਰਾਜਾ ਜੈ ਸਿੰਘ ਦੇ ਬੰਗਲੇ 'ਚ ਆਪ ਨੇ ਨਿਵਾਸ ਕੀਤਾ ਔਰ ਪੂਰਨ ਤੌਰ 'ਤੇ ਇੱਥੇ ਸਿੱਖ ਜਗਤ ਨੂੰ ਉਪਦੇਸ਼ ਅਤੇ ਸੰਦੇਸ਼ ਦਿੰਦੇ ਰਹੇ ਔਰ ਰਾਜੇ ਅਤੇ ਰਾਣੀਆਂ ਨੂੰ ਵੀ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ, ਅਕਾਲ ਪੁਰਖ ਦੇ ਨਾਲ ਜੋੜਿਆ। ਉਸ ਸਥਾਨ ਦਾ ਨਾਂ ਹੈ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ। ਸਾਹਿਬ ਦੇ ਰਹਿਣ ਦੇ ਨਾਲ, ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਰਹਿਣ ਦੇ ਨਾਲ ਬੰਗਲਾ ਵੀ ਸਾਹਿਬ ਹੋ ਗਿਆ, ਬੰਗਲਾ ਵੀ ਪੂਜਨੀਕ ਹੋ ਗਿਆ, ਬੰਗਲਾ ਵੀ ਮਹਾਨ ਹੋ ਗਿਆ। ਇਸ ਤਰ੍ਹਾਂ ਦੀ ਬਖਸ਼ਿਸ਼ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਰਦੇ ਹੋਏ ਜੋਤੀ ਜੋਤ ਦਿੱਲੀ ਦੇ ਸੀ ਸਮਾ ਗਏ। ਆਪ ਕੇਵਲ 2 ਵਰੇ ਹੀ ਰਹੇ ਗੁਰਗੱਦੀ ਤੇ ਔਰ ਜਲਦੀ ਰੁਖਸਤ ਹੋਣ ਦਾ ਮੈਨੂੰ ਜੋ ਕਾਰਨ ਦਿਖਾਈ ਦਿੰਦਾ ਹੈ ਉਹ ਇਹ ਕਿ ਆਪ ਅਗਰ ਵਡੇਰੀ ਉਮਰ ਵਿੱਚ ਰੁਖਸਤ ਹੁੰਦੇ ਤਾਂ ਗੁਰਿਆਈ ਦਾ ਬਚਪਨਾ ਨਹੀਂ ਰਹਿਣਾ ਸੀ। ਦਰਅਸਲ ਇੱਥੇ ਤੇ ਜਗਤ ਨੂੰ ਇਹ ਦੱਸਣਾ ਹੈ, ਉਮਰ ਦੀ ਗੱਲ ਨਹੀਂ, ਇੱਥੇ 84 ਵਰਿਆਂ ਦੇ ਬਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਹੋ ਸਕਦੇ ਨੇ ਔਰ ਇੱਥੇ 5.5 ਵਰਿਆਂ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੁਰੂ ਹੋ ਸਕਦੇ ਨੇ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। ਉਮਰ ਦਾ ਤਕਾਜ਼ਾ ਬੇਹੂਦਾ ਹੈ, ਬਜ਼ੁਰਗੀ ਬਾ ਅਕਲ ਅਸ ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸ ਨਕੇ ਬਾ ਮਾਲ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਕਦਮ ਕਦਮ ਦਿੱਤੇ ਬਾਬਾ ਰਾਮ ਰਾਏ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਬਾਬਾ ਰਾਮ ਰਾਏ ਨੂੰ, ਜੋ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਵੱਡੇ ਭਰਾਤਾ ਨੇ, ਆਗਿਆ ਕੀਤੀ ਸੀ ਵੀ ਤੁਸੀਂ ਔਰੰਗਜ਼ੇਬ ਦੇ ਦਰਬਾਰ ਦੇ ਜਾਣ ਲੱਗੇ ਹੋ, ਪਰ ਕਰਾਮਾਤਾਂ ਨਹੀਂ ਦਿਖਾਉਣੀਆਂ, ਕੋਈ ਕਰਾਮਾਤ ਤੁਸੀਂ ਨਹੀਂ ਦਿਖਾਉਣੀ। ਸਹਿਜੇ ਜੋ ਪਰਿਪੂਰਨ ਪਰਮਾਤਮਾ ਤੁਹਾਡੇ ਕੰਠ ਤੋਂ ਨਿਕਾਲੇ ਬਚਨ, ਉਹੀ ਦੱਸਣੇ, ਉਹੀ ਕਹਿਣੇ ਨੇ। ਤੁਸੀਂ ਗੁਰੂ ਨਾਨਕ ਦਾ ਸੰਦੇਸ਼ ਤੇ ਉਪਦੇਸ਼ ਦਿਖਾਉਣਾ ਹੈ, ਨਾ ਕਿ ਕਰਾਮਾਤ ਦਿਖਾਉਣੀ ਹੈ। ਲੇਕਿਨ ਸ਼ਾਹੀ ਰੋਬ ਦੇ ਥੱਲੇ ਰਾਮ ਰਾਏ ਆ ਗਏ, ਬਾਣੀ ਦੇ ਅਰਥ ਵੀ ਉਲਟ ਕਰ ਦਿੱਤੇ ਤੇ 72 ਯਕੇ ਬਾਦੀਗਰੇ ਕਰਾਮਾਤਾਂ ਵੀ ਦਿਖਾਈਆਂ। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਅਸੀਂ ਮੂੰਹ ਨਹੀਂ ਲਾਉਣਾ। ਜਦ ਰਾਮ ਰਾਏ ਗਿਆ ਤਾਂ ਸਤਿਗੁਰੂ ਨੇ ਬੂਹੇ ਬੰਦ ਕਰ ਦਿੱਤੇ, ਮੂੰਹ ਨਹੀਂ ਲਾਉਣਾ। ਤੋ ਰਾਮ ਰਾਏ ਨੂੰ ਦਿਸ ਪਈ ਗੱਲ ਕਿ ਗੱਦੀ ਦਾ ਵਾਰਸ ਮੇਰਾ ਛੋਟਾ ਭਰਾ ਬਣੇਗਾ, ਔਰ ਉਹ ਹਕੀਕਤ ਹੋਈ। ਤੋ ਵਿਰੋਧਤਾ ਇਸਨੇ ਚਾਰੋਂ ਪਾਸੇ ਖੜੀ ਕੀਤੀ, ਲੇਕਿਨ ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਗੁਰੂ ਨਾਨਕ ਦੀ ਮਹਾਨ ਬਖਸ਼ਿਸ਼ ਤੇ ਗੁਰੂ ਨਾਨਕ ਦੀ 8ਵੀਂ ਗੱਦੀ ਦੇ ਵਾਰਸ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਗਤ ਤੇ ਬਖਸ਼ਿਸ਼ਾਂ ਕਰਦੇ ਰਹੇ। ਅੰਤਿਮ ਸਮੇਂ ਆਪ ਜੀ ਦੀ ਰਚਨਾ ਤੋਂ ਕੇਵਲ ਇਹੀ ਬੋਲ ਨਿਕਲੇ, ਬਾਬਾ ਬਕਾ ਲੇ, ਬਾਬਾ ਬਕਾ ਲੇ। ਭਾਵ ਨੌਵੇਂ ਗੁਰੂ ਨਾਨਕ ਦੀ ਜੋਤ ਬਕਾਲੇ ਦੇ ਚ, ਨੌਵੇਂ ਪਾਤਸ਼ਾਹ ਦੀ ਜੋਤ ਬਕਾਲੇ ਦੇ ਚ। ਦਿੱਲੀ ਤੇ ਬਕਾਲੇ ਵਿੱਚ ਕਾਫੀ ਦੂਰੀ ਸੀ, ਲਿਹਾਜ਼ਾ ਆਪ ਨੇ ਬਚਨਾਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ ਗੁਰਗੱਦੀ ਦੇ ਦਿੱਤੀ, ਔਰ ਸਿੱਖ ਜਗਤ ਨੂੰ ਕਹਿ ਦਿੱਤਾ, ਬਾਬੇ ਦੀ ਤਲਾਸ਼, ਬਾਬੇ ਦੇ ਦਰਸ਼ਨ ਬਕਾਲੇ ਵਿੱਚ ਕਰਨਾ। ਬਕਾਲੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨੌਵੀਂ ਜੋਤ ਦੇ ਦਰਸ਼ਨ ਹੋਣਗੇ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਮਾਂ ਸੁਖ ਸਾਂਦ ਕਰ ਆਇਆ ਨਿੰਦਕ ਕੈ ਮੁਖ ਛਾਇਆ ਪੂਰੇ ਗੁਰ ਪਹਿਰਾਇਆ ਬਿਨ ਤੇ ਦੁੱਖ ਸਵਾਇਆ ਸੰਤੋ ਸਾਚੇ ਕੀ ਵਡਿਆਈ ਜਿਨ ਅਚਰਜ ਸੋਭ ਬਣਾਈ ਰਹਾਓ ਬੋਲੇ ਸਾਹਿਬ ਕੈ ਭਾਣੇ ਬੋਲੇ ਸਾਹਿਬ ਕੈ ਬਾਣੇ ਦਾਸ ਬਾਣੀ ਬ੍ਰਹਮ ਵਖਾਣੇ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬਣਤ ਬਣਾਈ ਸੋਰਠ ਮਹਿਲਾ ਪੰਜਵਾਂ ਪ੍ਰਭ ਆਪਣਾ ਹਿਰਦੈ ਧਿਆਏ ਕਰ ਸਹੀ ਸਲਾਮਤ ਆਏ ਸੰਤ

compañero y personal. ਵਿਛੋੜਾ ਬੜਾ ਵੱਡਾ ਦੁੱਖ ਹੈ। ਵੀਰੋਂ ਵਿਛੋੜਾ ਧਨੀ ਸਿਉਂ ਅੱਠੇ ਪੈਰ ਲਵਣ ਹਰ ਵਕਤ ਤੜਪ ਚੈਨ ਨਹੀਂ। ਇੱਕ ਵਾਰ ਕੀਤੀ ਸੀ ਇਹ ਗੱਲ ਵੱਖਰੀ ਹੈ ਕਿ ਮਨੁੱਖ ਨੂੰ ਪੀੜਾ ਦਾ ਅਹਿਸਾਸ ਹੀ ਨਾ ਹੋਵੇ। ਉਹ ਕਿਉਂ ਬੇਚੈਨ ਹੋਏ ਤੇ ਪੀੜਾ ਜਦੋਂ ਹਰੀ ਜਾਂਦੀ ਹੈ ਉਹਦਾ ਮਤਲਬ ਹੁੰਦਾ ਸੁਣਨ ਹੋ ਜਾਣਾ ਜਾਂ ਬੇਹੋਸ਼ ਹੋ ਜਾਣਾ ਚੇਤਨ ਤੱਕ ਹੋ ਜਾਣਾ। ਕਿਸੇ ਨੂੰ ਜ਼ਿਆਦਾ ਪੀੜਾ ਸਤਾ ਰਹੀ ਹੋਵੇ ਉਹਨੂੰ ਮਾਰਫੀਆ ਦਾ ਇੰਜੈਕਸ਼ਨ ਲਗਾ ਦਿੰਦੇ ਨੇ ਬੇਹੋਸ਼ ਹੋ ਜਾਏ ਚੇਤਨ ਤੱਕ ਵਾਸ ਜਾਏ ਚੇਤਨ ਪ੍ਰਸੁੰਨ ਹੋ ਜਾਏ ਅਹਿਸਾਸ ਖਤਮ ਹੋ ਜਾਏ। ਇਹ ਨਹੀਂ ਪੀੜਾ ਖਤਮ ਹੋ ਜਾਂਦੀ ਪੀੜਾ ਹੁੰਦੀ ਅਹਿਸਾਸ ਖਤਮ ਹੋ ਜਾਏ। ਚੇਤਨ ਤਾਂ ਨਹੀਂ ਤਾਂ ਸਭ ਕੁਝ ਅਹਿਸਾਸ ਕਰਨਾ ਤੇ ਮੈਂ ਕਰਾਂ ਰੱਬ ਦੀ ਸਭ ਤੋਂ ਸਪਸ਼ਟ ਵਧੀਆ ਦੇਣ ਜਿਹੜੀ ਮਨੁੱਖ ਨੂੰ ਹੈ ਚੇਤਨਤਾ ਕੀਤਾ ਬੇਸੁਰਤ ਤੇ ਸੁਰਤਾ ਉਹਨੇ ਚੇਤਨ ਦਾ ਜੋ ਕੁਝ ਤੂੰ ਕਰ ਰਹੇ ਹੈ ਜੋ ਕੁਝ ਸੁਣ ਰਹੇ ਹੈ ਜੋ ਦੇਖ ਰਹੇ ਹੈ ਸਭ ਚੇਤਨ ਤੁਹਾਡੇ

ਜਨਮਾਂ ਦਾ ਵਿਛੜਿਆ ਹੋਇਆ ਪਰ ਤੇਰੇ ਕੋਲ ਚੇਤਨ ਤੱਕ ਹੋਈ ਕਿਰਤ ਕਰਮ ਕੇ ਵਿਛੜੇ ਕਰਮ ਕਰਕੇ ਵਿਛੜਿਆ ਉਹਨੂੰ ਦੋਸ਼ ਵੀ ਨਾ ਦੇ ਉਹਨੂੰ ਦੋਸ਼ ਨਾ ਦੇ ਗੁਰੂ ਕਹਿੰਦੇ ਇੱਕ ਚੇਤਨਤਾ ਜਾਗ ਪਵੇ ਤੈਨੂੰ ਇਹ ਹੋਸ਼ ਆ ਜਾਏ ਇਹ ਅਹਿਸਾਸ ਜਾਗ ਪਏ ਵੀ ਇਹ ਵਿਛੋੜੇ ਦੀ ਪੀੜਾ ਕੀ ਹੈ ਪੈਦਾ ਹੋਏਗੀ ਤੇਰਾ ਅਹਿਸਾਸ ਜਾਗ ਪਏ ਵਿਛੋੜੇ ਦੀ ਪੀੜਾ ਕੀ ਹੈ ਆਪਣੀ ਰਸਤਾ ਤੋਂ

ਬੈਠਣ ਲੱਗੇ ਜਦੋਂ ਬਿਰਹੋ ਜਾਗਦਾ ਹੈ। ਬਿਰਹੋ ਭੁਜੰਗ ਮਨ ਵਸੇ ਵਿਛੋੜੇ ਦਾ ਅਹਿਸਾਸ।

తెలుసు ఏకా సత్త నా ఫిలియా జాన్ వల సత్త ਕਿਸੇ ਮੰਤਰ ਨਾਲ ਕੀਲਿਆ ਨਹੀਂ ਸਕਦਾ ਮੰਤਰ ਨਾ ਮੰਨੇ ਕੋਈ ਤੇ ਜਿਹਨੂੰ ਬਿਰਹੋਂ ਦਾ ਵਿਛੋੜੇ ਦਾ ਅਹਿਸਾਸ ਜਿਹੜਾ ਹੈ ਇਹ ਦੱਸ ਜਾਏ।

ਜੇ ਰਾਮ ਤੋਂ ਵਿਛੜਿਆ ਹੋਇਆ ਕੋਈ ਮਨੁੱਖ ਜੀਉ ਰਿਹਾ ਹੈ ਨਾ, ਤਾਂ ਸਮਝ ਲਓ ਉਹਦਾ ਅਹਿਸਾਸ ਖਤਮ, ਉਹ ਮੋਹਰਾ ਹੋ ਬੇਹੋਸ਼ ਹੋ ਗਿਆ, ਉਹਨੂੰ ਅਹਿਸਾਸ ਨਹੀਂ। ਜੇ ਅਹਿਸਾਸ ਹੋਵੇ ਵਿਯੋਗ ਦਾ, ਅਹਿਸਾਸ ਹੋਵੇ ਚਿੱਟ ਨੇ ਜਾਗੀ ਹੋਵੇ ਤੇ ਮਹਿਸੂਸ ਹੁੰਦੀ ਹੋਵੇ ਪੀੜਾ ਵਿਛੋੜੇ ਦੀ, ਫਿਰ ਜੀਉ ਵੀ ਸੀ, ਅਸੂਮੀ ਤੋਂ ਕਾਈ ਸੀ।

ਪ੍ਰਭੂ ਪਿਆਰਾ ਜਿਹਦਾ ਹੈ ਉਹ ਦੱਸ ਦੇ ਕਿੱਥੇ ਰਹਿੰਦਾ, ਕਿਵੇਂ ਮਿਲਦਾ, ਕਿਵੇਂ ਉਹਦੀ ਗਲਵੱਕੜੀ ਬਾਣੀ ਜਾਂਦੀ, ਕਿਵੇਂ ਮਿਲਾਪ ਹੁੰਦਾ। ਤੇਰੇ ਕੋਲ ਯੁਗਤ ਹੀ ਤਾਂ ਮਿਲਾਪ ਦੀ ਯੁਗਤ ਤੇਰੇ ਕੋਲ ਹੈ। ਦੱਸ ਤਾਂ ਕਿ ਮੈਂ ਪ੍ਰਭੂ ਨੂੰ ਮਿਲਾ ਤੇ ਜਿਹੜਾ ਮੇਰਾ ਮਨ ਤੜਪ ਰਿਹਾ ਹੈ ਨਾ, ਇਹ ਸੰਤੁਸ਼ਟ ਹੋ ਜਾਏ, ਮੈਨੂੰ ਸੁੱਖ ਮਿਲ ਜਾਏ, ਟਿਕਾਓ ਮਿਲ ਜਾਏ। ਜਿਹੜਾ ਬੇਚੈਨ ਹੈ ਨਾ, ਦਿਨ ਰਾਤ ਤਾਂ ਹਰੇ ਹੈ, ਤੜਪ ਰਿਹਾ ਹੈ, ਉਹਨੂੰ ਚੈਨ ਮਿਲ ਜਾਏ।

0: ਮਿਲਹਾਰ ਮਿਲਹਾਰ ਮਨ ਮੰਨੇ ਮਨ ਮੰਨ ਜਾਣ ਦਾ ਕੀ ਮਤਲਬ ਹੁੰਦਾ ਸੰਤੁਸ਼ਟ ਹੋ ਜਾਣਾ ਭਟਕਣਾ ਖਤਮ ਹੋ ਜਾਣਾ ਤੜਪ ਖਤਮ ਹੋ ਜਾਣੀ ਬੇਚੈਨੀ ਖਤਮ ਹੋ ਜਾਣੀ ਮੈਨੂੰ ਹਰੀ ਪ੍ਰਭੂ ਦੱਸ ਦਿੱਤੇ ਮਿਲਾ ਉਹਨੂੰ ਮਿਲਾ ਤਾਂ ਕਿ ਮੇਰੇ ਮਨ ਦੀ ਭਟਕਣਾ ਖਤਮ ਬੇਚੈਨੀ ਖਤਮ ਹੋ ਜਾਏ ਗੁਰੂ ਨੇ ਰਹਿਮਤ ਕਰਕੇ ਪਤਾ ਨਹੀਂ ਕੀ ਕੀਤਾ ਜਦੋਂ ਗੁਰੂ ਕੋਲ ਇਹ ਅਰਦਾਸ ਆਉਂਦੀ ਹੈ ਤੇ ਗੁਰੂ ਉਹ ਕਿਹੜੀ ਵਿਛੁੰਨੇ ਦਾ ਬੈਰਾਗ ਦੇਖਦਾ ਪਿਆਰ ਦੇਖਦਾ ਉਹਨੂੰ ਚਿਰੀ ਵਿਛੁੰਨੇ ਦੇ ਮਨ ਦਾ ਤੜਪ ਅਹਿਸਾਸ ਵਿਛੋੜੇ ਦਾ ਦੇਖਦਾ ਉਦੋਂ ਰਹਿਮਤ ਕਰਦਾ ਸੰਤ ਸਹਾਈ ਪ੍ਰੇਮ ਰਹਿਮਤ ਕਰਦਾ ਉਹਨੂੰ ਕਹਿੰਦਾ ਭਲਿਆ ਜੇ ਮਿਲਣਾ ਚਾਹੁੰਦਾ ਤਾਂ ਉਹ ਕੰਮ ਕਰ ਜਿਹੜੇ ਪ੍ਰਭੂ ਨੂੰ ਚੰਗੇ ਲੱਗਣ ਭਾਵ ਉਹਦੇ ਹੁਕਮ ਵਿੱਚ ਆ ਜਾ ਹਰੀ ਦੇ ਕੰਮ ਕੀ ਨੇ ਵੱਖਰੇ ਨਹੀਂ ਉਹ ਇਸ ਜੀਵਨ ਵਿੱਚ ਕੀਤੇ ਜਾਂਦੇ ਹਉ ਮੂਰਖ ਕਾਰੇ ਲਾਈਆ ਕਿਹੜੇ ਕਾਰੇ ਉਹਨੇ ਮੈਨੂੰ ਕਾਰ ਦੱਸ ਦਿੱਤੀ ਗੁਰੂ ਨੇ ਰਹਿਮਤ ਕਰਕੇ ਮੈਨੂੰ ਕਾਰ ਦੱਸ ਦਿੱਤੀ ਕਰਮੀ ਤਾਂ ਬਦਲਦੇ ਨੇ ਗੁਰੂ ਨੇ ਜਿਹਦੇ ਨਾਲ ਮਿਲਾਪ ਹੋਣਾ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਕਰਮਾ ਕਰਕੇ ਕਿਸੇ ਨੇ ਵਿਛੜਨਾ ਤੇ ਕਰਮਾ ਕਰਕੇ ਮਿਲਣਾ ਉਧਰ ਵੀ ਇੱਥੇ ਕਰਮ ਕੇ ਵਿਛੜੇ ਇਸ ਲਈ ਗੁਰੂ ਕਰਮ ਬਦਲਦਾ ਉਸੇ ਨੂੰ ਅਸੀਂ ਕਾਰ ਆਖਦੇ ਗੁਰੂ ਨੇ ਰਹਿਮਤ ਕਰਕੇ ਕਾਰ ਸਮਝਾ ਦਿੱਤੀ ਭਰਿਆ ਆ ਕੰਮ ਕਰ ਆਨਾ ਕਰ
1: ਆਖ ਦਿੱਤਾ ਜਿੰਨੀ ਕਮੀ ਨਾ ਹੈ ਗੁਣ

ਹਰੀ ਦੇ ਕਮਲ ਆਵਿਸ਼ਕਾਰ ਤੇ ਹਰੀ ਦੇ ਕਮ ਸਨ ਗੁਣ ਹਰੀ ਦੇ ਕਮ ਸਨ ਨਿਰਮਲ ਬਸ ਇਉਂ ਵਿਛੜੇ ਹੋਏ ਦਾ ਮਿਲਾਪ ਵਿਛੜ ਗਿਆ ਕਰਮ ਕਰਕੇ ਤੇ ਮਿਲਾਪ ਇਉਂ ਹੋਇਆ ਹੁਣ ਇੱਕ ਸਵਾਲ ਪੈਦਾ ਹੋ ਗਿਆ ਤਾਂ ਕਿ ਮੁੜ ਮੁੜ ਇਹ ਰੋਗ ਨਾ ਪੈਦਾ ਹੋਵੇ ਮੁੜ ਨਾ ਵਿਛੜਾ ਮਿਲਣ ਤੋਂ ਬਾਅਦ ਵੀ ਵਿਛੋੜੇ ਦਾ ਡਰ ਤਾਂ ਹੁੰਦਾ ਨਾ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਜਿਹੜਾ ਉਹਦੀ ਚੌਥਾ ਪਦ ਪੜੋ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ ਪਰ ਅਜੇ ਇੱਕ ਗੱਲ ਹੋਰ ਸਮਝਣਾ ਚਾਹੁੰਦਾ ਉਹ ਕੀ ਕਿ ਸੇਵ ਕਰੀ ਪਲ ਚਸਾ ਨਾ ਵਿਛੜਾ ਹਰ ਕੰਮ ਸੋਚ ਸੋਚ ਕੇ ਗੁਰਮੁਖ ਦੀ ਕਸਵਟੀ ਤੇ ਪਰਖ ਪਰ ਗੁਰੂ ਨੇ ਮੈਨੂੰ ਕਿਹੜੀ ਕਾਰ ਲਾਇਆ ਪਰਖ ਪਰਖ ਕੇ ਕਰਨਾ ਕਿਤੇ ਐਸਾ ਨਾ ਹੋਵੇ ਫਿਰ ਕੋਈ ਕੰਮ ਐਸਾ ਕਰ ਪਵਾਂ ਤੇ ਦਰਮਿਆਨ ਵਿੱਚ ਇੱਕ ਦੀਵਾਰ ਖੜੀ ਹੋ ਜਾਵੇ ਵਿਛੋੜੇ ਦੀ ਦੀਵਾਰ ਖੜੀ ਹੋ ਜਾਵੇ ਇਹ ਵੀ ਸਮਝਾ ਦਿਓ ਕਿ ਵਿਛੋੜਾ ਹੋਇਆ ਕਿਉਂ ਤੇ ਕਿਵੇਂ ਹੁੰਦਾ ਕਿਵੇਂ ਹੁੰਦਾ ਗੁਰੂ ਨੇ ਆਖਿਆ ਹਾਂ ਹਾਂ ਭੀਤ ਪਏ ਹੋਏ ਵਿਸ਼ਵਾਸ ਲੋਕ ਸ਼ੁਰੂ ਹੋ ਗਿਆ ਕਹਿਣ ਲੱਗੇ ਵਿਛੋੜਾ ਹੁੰਦਾ ਹਾਂ ਘਰ ਹਾਂ ਹਾਂ ਭੀਤ ਭਇਓ ਹੋਏ ਵਿੱਚੋ ਸੰਤ ਦੇਸ਼ ਨਿਕਟ ਆਇਓ ਇਹ ਪਤਾ ਲੱਗਾ ਕਿ ਰੱਬ ਤੇ ਬਹੁਤ ਨੇੜੇ ਰਹਿੰਦਾ ਬਹੁਤ ਨੇੜੇ ਰਹਿੰਦਾ ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਇਆੜਾ ਮੇਰਾ ਬੜਾ ਨੇੜੇ ਰਹਿੰਦਾ ਪਰ ਫਿਰ ਮੈਨੂੰ ਕਿਉਂ ਨੀ ਮਿਲ ਰਿਹਾ ਕਿਉਂ ਵਿਛੜ ਗਿਆ ਸੇਜ ਏਕ ਪੈ ਉੱਥੇ ਮਨ ਰਹਿੰਦਾ ਸੀ ਸਰੀਰ ਵਿੱਚ ਕਾਇਆ ਵਿੱਚ ਉੱਥੇ ਪਰਮਾਤਮਾ ਰਹਿੰਦਾ ਸੀ ਸੇਜ ਏਕ ਪੈ ਪਰ ਦੋਨੋਂ ਵਿਛੜੇ ਹੋਏ ਸਨ ਮਿਲਾਪ ਨਹੀਂ ਸੇਜ ਏਕ ਪੈ ਮਿਲਣ ਦੁਹਰੀਆ ਨਹੀਂ ਨਾ ਔਖਾ ਹੁਣ ਅੰਦਰ ਹੀ ਦੋਨੋਂ ਚੀਜ਼ਾਂ ਨੇ ਇੱਕੋ ਟਿਕਾਉਣੇ ਨੇ ਮਿਲਾਪ ਕੋਈ ਨਹੀਂ ਵਿਛੋੜਾ ਕਿਉਂ ਕਹਿਣ ਲੱਗੇ ਹੈ ਤਾਂ ਨੇੜੇ ਸੀ ਪਰ ਦਰਮਿਆਨ ਵਿੱਚ ਦੀਵਾਰ ਖੜੀ ਹੋ ਗਈ ਉਹ ਸੀ ਹਾਂ ਦੀ ਹਾਂ ਹਾਂ ਭੀਤ ਭਇਓ ਹੈ ਬੀਚੋ ਸੰਤ ਦੇਸ਼ ਨਿਕਟ ਆਇਓ ਪਤਾ ਲੱਗਾ ਰੱਬ ਨੇੜੇ ਹੈ ਪਰ ਮੇਰੇ ਤੇ ਉਹਦੇ ਦਰਮਿਆਨ ਵਿੱਚ ਇੱਕ ਦੀਵਾਰ ਖੜੀ ਹੋ ਗਈ ਗੁਰੂ ਨੇ ਖੋਟਾ ਵੀ ਆਖਿਆ ਕਹਿਣ ਲੱਗੇ ਕੋਈ ਮਨੁੱਖ ਪਿਆਸਾ ਹੋਵੇ ਤੇ ਸਰੋਵਰ ਵੀ ਬਿਲਕੁਲ ਨਾਲ ਹੋਵੇ ਭਰਿਆ ਹੋਇਆ ਸਰੋਵਰ ਪਾਲ ਸਮੂਹ ਸਰ ਭਰਾ ਪੀ ਨਾ ਸਕਦੇ ਕੋਈ ਨੀਰ ਨਾਲ ਹੀ ਤਾਂ ਭਰਿਆ ਹੋਇਆ ਤਲਾਬ ਹੋਵੇ ਪਰ ਪਿਆਸੇ ਦੇ ਤੇ ਉਸ ਸਰੋਵਰ ਦੇ ਦਰਮਿਆਨ ਵਿੱਚ ਇੱਕ ਪਾਲ ਦੀਵਾਰ ਖੜੀ ਹੋ ਜਾਏ ਗੱਲ ਤੇ 4 ਇੰਚ ਦੀ ਦੀਵਾਰ ਦੀ ਹੈ ਪਰ ਉਹ 4 ਇੰਚ ਦੀ ਦੀਵਾਰ ਪਿਆਸੇ ਦੀ ਪਿਆਸ ਨਹੀਂ ਬੁੱਝਣ ਪਾਲ ਹੈ ਪਰ ਸਮੂਹ ਸਰਵਰ ਭਰਾ ਬਿਲਕੁਲ ਨਕਾਨਕ ਸਰਵਰ ਭਰਿਆ ਹੋਇਆ ਉਹਦੇ ਵਿੱਚ ਕਦੀ ਥੋੜ ਵੀ ਨਹੀਂ ਆਉਣੀ ਦੁਨੀਆ ਜਿੰਨਾ ਮਰਜ਼ੀ ਜੀਵਨ ਉਹਦੇ ਵਿੱਚੋਂ ਲੈ ਜਾਏ ਉਹਦੇ ਜੀਵਨ ਦੀ ਥੋੜ ਕਦੀ ਨਹੀਂ ਆਉਂਦੀ ਉਹ ਮੇਰਾ ਜੀਵਨ ਪਾਲ ਸਮੂਹ ਸਰਵਰ ਭਰਾ ਪੀ ਨਾ ਸਕਦੇ ਕੋਈ ਨੀਰ ਕੋਈ ਉਸ ਅੰਮ੍ਰਿਤ ਦੇ ਚਸ਼ਮੇ ਵਿੱਚੋਂ ਹਰੀ ਅੰਮ੍ਰਿਤ ਵਿੱਚੋਂ ਕੋਈ ਪੀ ਨਹੀਂ ਸਕਦਾ ਪਿਆ ਪਿਆਸੇ ਲੋਕ ਬੈਠੇ ਨੇ ਤੜਪ ਰਹੇ ਨੇ ਗੁਰੂ ਨੇ ਇਹੋ ਗੱਲ ਆਖੀ ਕਹਿਣ ਲੱਗੇ ਤਿਖਾ ਤਿਹਾਇਆ ਕਿਉਂ ਲਹੇ ਤਿਹਾਇਆ ਦੀ ਪਿਆਸਿਆਂ ਦੀ ਕ੍ਰਿਸ਼ਨਾ ਪਿਆਸ ਕਿਵੇਂ ਬੁੱਝੇ ਤਿਖਾ ਤਿਹਾਇਆ ਕਿਉਂ ਲਹੇ ਕਿਉਂ ਕਿਉਂਕਿ ਜਾਂ ਸਰ ਭੀਤਰ ਪਾਲ ਜਿਵੇਂ ਸਰ ਦੇ ਤੇ ਮੇਰੇ ਦਰਮਿਆਨ ਵਿੱਚ ਕਪਾਲ ਹੈ ਦੀਵਾਰ ਹਾਂ ਹਾਂ ਬੀਤ ਭਏ ਹੋਏ ਵਿੱਚ ਹਾਂ ਦੀ ਦੀਵਾਰ ਗੁਰੂ ਕਹਿੰਦੇ ਕਿ ਸੰਸਾਰ ਦੇ ਵਿਛੋੜੇ ਦਾ ਕਾਰਨ ਇਹ ਹੈ ਹੁਣ ਹਉਮੈ ਦਾ ਕੋਈ ਇੱਕ ਰੂਪ ਨਹੀਂ ਹਉਮੈ ਦਾ ਕੋਈ ਇੱਕ ਰੂਪ ਨਹੀਂ ਬੜੇ ਇੱਕ ਵਾਰ ਸੀ
ਹਰੀ ਨੇ ਅੰਦਰ ਆਉਣਾ ਹੋਵੇ ਨਾ ਉਹ ਕਹਿੰਦਾ ਪਹਿਲਾਂ ਹੋਵੇ ਕੱਢ ਬਿਰਜੂ ਕੀ ਥਾਂਬੜਾ ਪਹਿਲਾਂ ਹੋਮੇ ਨਿਕਲੇਗੀ ਤਾਂ ਹਰੀ ਆਏਗਾ ਪਰ ਇਹ ਖਿਆਲ ਕਰਿਓ ਜੇ ਹੋਮੇ ਨੇ ਅੰਦਰ ਆਉਣਾ ਹੋਵੇ ਇੰਨੀ ਸ਼ਕਤੀਸ਼ਾਲੀ ਆਖਦੀ ਨਹੀਂ ਤੂੰ ਬੇਸ਼ੱਕ ਨਾ ਕੱਢ ਜਪਜੀ ਸਾਹਿਬ ਦਾ ਪਾਠ ਕਰੀਦਾ ਮੈਂ ਆਪੇ ਹੀ ਆ ਜਾਵਾਂ ਪੰਜਾਂ ਬਾਣੀਆਂ ਦਾ ਨਿਤਨੇਮ ਕਰੀਦਾ ਮੈਂ ਆਪੇ ਹੀ ਆ ਜਾਵਾਂਗੀ ਤੇਰੇ ਮਨ ਵਿੱਚ ਇੰਨਾ ਫੁਰਨਾ ਹੀ ਫੁਰਨਾ ਕਿ ਮੇਰੇ ਵਰਗਾ ਨਿਤਨੇਮ ਹੀ ਕੋਈ ਨਹੀਂ ਬਸ ਆ ਗਈ ਹਰੀ ਨੂੰ ਲਿਆਉਣ ਲੱਗਿਆਂ ਬੜੀ ਕੋਸ਼ਿਸ਼ ਕਰਨੀ ਪਈ ਮਹਿੰਗਾ ਜੋ ਹੋਇਆ ਮਹਿੰਗੀ ਚੀਜ਼ ਲਿਆਉਣ ਲੱਗਿਆਂ ਬੜੀ ਮੁਸ਼ਕਲ ਕਰਨੀ ਪਈ ਅਰੋਗਤਾ ਲਿਆਉਣ ਲੱਗੀ ਡਾਕਟਰ ਕੋਲ ਡਾਕਟਰਾਂ ਕੋਲ ਜਾਣਾ ਪੈਂਦਾ ਹੋਸਪਿਟਲਾਂ ਵਿੱਚ ਦਾਖਲ ਹੋ ਕੇ ਇਲਾਜ ਕਰਾਉਣੇ ਰੋਗ ਲਿਆਉਣ ਲੱਗਿਆਂ ਕੁਛ ਵੀ ਨਹੀਂ ਕਰਨਾ ਪੈਂਦਾ ਤੂੰ ਬਚਣ ਦੀ ਕੋਸ਼ਿਸ਼ ਕਰਨਾ ਆਪੇ ਹੀ ਲੱਗ ਜਾਂਦੇ ਆ ਦੁਨੀਆਂ ਕੋਈ ਰੋਗ ਚੋਂ ਵੀ ਥੋੜ੍ਹਾ ਹੋਇਆ ਕੋਈ ਵੀ ਰੋਗੀ ਨਹੀਂ ਹੋਣਾ ਚਾਹੁੰਦਾ ਪਰ ਹੋਸਪਿਟਲ ਭਰੇ ਪਏ ਨੇ ਬੈੱਡ ਨਹੀਂ ਮਿਲਦੇ ਉਹਨਾਂ ਤੇ ਆਪੇ ਰੋਗ ਥੋੜ੍ਹਾ ਲਾਏ ਨਾ ਹੀ ਉਹ ਚਾਹੁੰਦੇ ਸਨ ਅਸੀਂ ਰੋਗੀ ਉਹ ਤਾਂ ਬਚਣ ਦੀ ਕੋਸ਼ਿਸ਼ ਕਰਦੇ ਰਹੇ ਫਿਲਟਰ ਪੀਤੇ ਹੋਏ ਪਾਣੀ ਪੀਣੇ ਸ਼ੁਰੂ ਕਰ ਦਿੱਤੇ ਅੱਗੇ ਨਾਲੋ ਰੋਗ ਤੋਂ ਬਚਣ ਦੇ ਉਪਰਾਲੇ ਜ਼ਿਆਦਾ ਨੇ ਪਰ ਰੋਗੀ ਵੀ ਜ਼ਿਆਦਾ ਨੇ ਮੈਂ ਕੁਆਲ ਕੀਤੀ ਸੀ ਔਰ ਡਾਕਟਰੀ ਵਿੱਦਿਆ ਅੱਜ ਮੈਡੀਕਲ ਸਾਇੰਸ ਜਿਹੜੀ ਹੈ ਮੈਡੀਕਲ ਦੀ ਪੜ੍ਹਾਈ ਸਭ ਤੋਂ ਮਹਿੰਗੀ ਕਿਉਂ ਹੈ ਕਿਉਂਕਿ ਇਹਦੀ ਲੋੜ ਜ਼ਿਆਦਾ ਮਹਿਸੂਸ ਹੋਣ ਲੱਗ ਪਈ ਅਤੇ ਲੋੜ ਉਸੇ ਦੀ ਹੁੰਦੀ ਜਿੰਨੀ ਥੋੜ੍ਹ ਹੋ ਗਈ ਕਿਉਂਕਿ ਰੋਗੀ ਜ਼ਿਆਦਾ ਨੇ ਇਹ ਹੋਮੇ ਦੀਰਘ ਰੋਗ ਹੈ ਰੋਗੀ ਜ਼ਿਆਦਾ ਨੇ ਤੇ ਰੋਗ ਕੋਈ ਚਾਹੁੰਦਾ ਨਹੀਂ ਆਪੇ ਆਉਂਦਾ ਇੱਕ ਖਿਆਲ ਕਰਿਓ ਹੋਂ ਜਿਹੜੀ ਇਹ ਨਾ ਚਾਹੁੰਦਿਆਂ ਹੋਇਆਂ ਵੀ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਇੰਨੇ ਇਹਦੇ ਵੱਖ ਵੱਖ ਰੂਪ ਨੇ ਮਨੁੱਖ ਇੱਕ ਰੂਪ ਕੋਲੋਂ ਬਚਦਾ ਹੈ ਦੂਜਾ ਰੂਪ ਧਾਰਨ ਕਰਕੇ ਆ ਜਾਂਦਾ ਇੱਕ ਰੂਪ ਮਨੁੱਖ ਖੁਦ ਤਾਂ ਮੈਂ ਚੰਗੀਆਂ ਹੀ ਕਰ ਰਿਹਾ ਬਸ ਮੈਂ ਬੜੇ ਚੰਗੇ ਪਾਸੇ ਲੱਗ ਗਈ ਪਰ ਗੁਰੂ ਆਖ ਦਿੰਦੇ ਨੇ

ਕਲਾਸ ਕੀਤੀ ਸੀ ਕਿ ਕਿੰਨੀ ਅਜੀਬ ਗੱਲ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਸ਼ਬਦ ਸਾਹਮਣੇ ਆਇਆ ਕਿ ਸਾਧੋ ਮਨ ਕਾ ਮਾਨ ਤਿਆਗੋ, ਤੇ ਮੈਂ ਹੈਰਾਨ ਹੋਇਆ ਹੈ ਸਾਧੂ ਨੂੰ ਆਖ ਰਹੇ ਨੇ ਮਨ ਦਾ ਮਾਨ ਤਿਆਗੋ। ਕਿਸੇ ਸੰਸਾਰਿਕ ਪੁਰਸ਼ ਨੂੰ, ਕਿਸੇ ਅਮੀਰ ਪਦਾਰਥਵਾਦੀ ਨੂੰ ਆਖਦੇ ਤੂੰ ਮਨ ਦਾ ਮਾਨ, ਕਿਉਂਕਿ ਉਹਦੇ ਵਿੱਚੋਂ ਮਾਨ ਪੈਦਾ ਹੁੰਦਾ। ਇਹਦਾ ਮਤਲਬ ਸਾਧੂ ਕੋਲ ਵੀ ਮਾਨ ਹੈ, ਇਹ ਗੱਲ ਨਹੀਂ ਕਿ ਅਸਾਧੂ ਕੋਲ ਹੀ ਮਾਣ, ਸਾਧੂ ਕੋਲ ਵੀ ਮਾਣ ਹੈ, ਗੁਰੂ ਨੂੰ ਐਵੇਂ ਤੇ ਆਖਿਆ ਹੀ ਨਹੀਂ। ਗੁਰੂ ਆਖਦੇ

ਆਪਣੀ ਹੋਂਦ ਦਾ ਅਹਿਸਾਸ ਹੀ ਇੱਕ ਸੂਖਮ ਹੋਵੇ ਜਿਹੜਾ ਜੀਵਨ ਵਿੱਚ ਕਦੀ ਖਤਮ ਹੋਈ ਨਹੀਂ। ਇਸੇ ਲਈ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ। ਜੇ ਕੋਈ ਆ ਗਿਆ ਤਾਂ ਫਲਾਣਾ ਹੈ, ਤੇਰੀ ਵੱਖਰੀ ਹੋਂਦ ਬਣ ਗਈ। ਜੇ ਚਲਾ ਗਿਆ ਤਾਂ ਫਲਾਣਾ ਹੈ, ਉਹ ਜਿਹੜਾ ਫਲਾਣਾ ਲੱਭ ਜਾਣਾ ਉਹ ਤੇਰੀ ਹੋਂਦ ਦਾ ਅਹਿਸਾਸ ਹੈ। ਜੇ ਕੋਈ ਜੰਮ ਪਿਆ ਤੇ ਤੇਰੇ ਲਈ ਕਿਸੇ ਨੇ ਗੀਤ ਗਾ ਲੈ, ਤੇਰੇ ਲਈ ਗਾਇਆ ਨਾ, ਉਹਦੇ ਪਿੱਛੇ ਨੇ ਰੱਬ ਦੇ ਗੀਤ ਨਹੀਂ ਗਾਏ, ਤੇਰੇ ਲਈ ਤੇਰੀ ਵੱਖਰੀ ਹੋਂਦ ਪੈਣ ਹੋ ਗਈ। ਜੇ ਤੂੰ ਮਰ ਗਿਆ ਤਾਂ ਲੋਕਾਂ ਨੇ ਕੀਰਨੇ ਪਾ ਲਏ, ਤੇਰੇ ਵੀ ਪਾਏ ਨਾ, ਇਹਦਾ ਮਤਲਬ ਤੇਰੀ ਇੱਕ ਵੱਖਰੀ ਹੋਂਦ ਹੈ। ਸੂਖਮ ਜਪੇ ਲਿਆ ਜਿਹੜਾ ਸਾਡੇ ਜੀਵਨ ਦੇ ਹਰ ਕਰਮ ਵਿੱਚ ਕੰਮ ਕਰ ਰਿਹਾ, ਨਾਲ ਨਾਲ ਕਰ ਰਿਹਾ, ਇੱਦਾਂ ਸਾਨੂੰ ਅਹਿਸਾਸ ਨਹੀਂ। ਜਿੰਨਾ ਸੂਖਮ ਹੋਵੇ ਨਾ ਓਨਾ ਹੀ ਉਹਨੂੰ ਲੱਭਣਾ ਭਾਲਣਾ ਪਕੜਨਾ ਔਖਾ ਹੋਵੇ। ਇਸੇ ਲਈ ਹੋਂ ਸਾਡੇ ਕੋਲ ਪਕੜੀ ਜਾ ਰਹੀ, ਤੈਨੂੰ ਕੱਢ ਦੇ, ਉਹ ਵੀ ਬੜੀ ਸੂਖਮ ਹੈ। ਫੈਸ ਕੀਤੀ ਸੀ ਨਾ ਹਰੀ ਅੰਦਰ ਆਉਣਾ ਹੋਵੇ ਤੇ ਉਹ ਬਹੁਤ ਕੁਝ ਕਰਨਾ ਪੈਂਦਾ, ਹਾਂ ਉਹ ਤਾਂ ਆਪੇ ਹੀ ਆ ਜਾਏ, ਨਹੀਂ ਸੁੱਖ ਮੈਂ ਪਤਾ ਹੀ ਨਹੀਂ ਲੱਗਦਾ। ਗੁਰੂ ਨੇ ਆਖਿਆ ਹਾਂ ਵਿੱਚ ਆਇਆ, ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੋਆ, ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ। ਜੋ ਕੁਝ ਵੀ ਹੋ ਰਿਹਾ ਉਹਦੇ ਪਿੱਛੇ ਤੇਰੀ ਇੱਕ ਆਪਣੀ ਹੋਂਦ ਖੜੀ। ਜੇ ਤੂੰ ਦਾਨੀ ਬਣ ਕੇ ਕੁਛ ਦੇ ਰਿਹਾ ਤਾਂ ਤੂੰ ਹੈ, ਤੂੰ ਕਹਿ ਰਿਹਾ ਮੈਂ ਦੇ ਰਿਹਾ। ਜੇ ਤੂੰ ਮੰਗਤਾ ਬਣ ਕੇ ਕਿਸੇ ਕੋਲੋਂ ਲੈ ਰਿਹਾ ਤਦ ਵੀ ਤੂੰ ਹੈ, ਤਾਂ ਹੀ ਕਿਸੇ ਕੋਲੋਂ ਮੈਂ, ਤੈਨੂੰ ਕੋਈ ਲੋੜ ਹੈ, ਤੇਰੀ ਕੋਈ ਜ਼ਰੂਰਤ ਜਿਹੜੀ ਤੇਰੀ ਪਰਸਨਲ ਹੈ, ਤੇਰੀ ਆਪਣੀ ਹੋਂਦ ਨਾਲ ਸੰਬੰਧ ਰੱਖੀ, ਰੱਬ ਨੂੰ ਤੇ ਕੋਈ ਲੋੜ ਨਹੀਂ। ਤੇਰੀ ਆਪਣੀ ਹੋਂਦ ਨਾਲ ਸੰਬੰਧਿਤ ਰੱਖਦੀ ਹੈ ਉਹ ਲੋੜ ਜਿਹੜੀ ਹੈ ਨਾ, ਉਹ ਤੇਰੀ ਆਪੇ ਦਾ ਅਹਿਸਾਸ ਹੈ, ਮੈਨੂੰ ਆ ਲੋੜ ਹੈ। ਤੂੰ ਸਮਝਣਾ ਮੈਂ ਤੁਹਾਡੀ ਮੰਗਤਾ ਬਣ ਗਿਆ ਤੇ ਮਾਨ ਖਤਮ ਹੋ ਗਿਆ, ਨਹੀਂ, ਆਪਣੀ ਹੋਂਦ ਤੱਕ ਖੜੀ ਹੈ, ਮੈਨੂੰ ਆ ਲੋੜ ਹੈ, ਮੈਂ ਹਾਂ, ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ। ਜੇ ਤੂੰ ਕੁਝ ਕਮਾ ਲਿਆ ਭਾਵੇਂ ਚੰਗੀ ਕਿਰਤ ਕਰਕੇ ਕਮਾ ਲਿਆ, ਭਾਵੇਂ ਸੁਕਿਰਤ ਕਰਕੇ ਕਮਾ ਲਿਆ, ਪਰ ਕਮਾ ਕੇ ਤੇ ਆਖਿਆ ਨਾ ਮੈਂ ਕਮਾ ਕੇ ਅਮੀਰ ਹੋਇਆ। ਜੇ ਕੁਝ ਗੁਆ ਲਿਆ ਤੂੰ ਰੋਇਆ ਤੇ ਫਿਰ ਵੀ ਤੂੰ ਆਪਣਾ ਕੁਝ ਗੁਆਇਆ ਤਾਂ ਹੀ ਰੋਇਆ ਨਾ, ਇਹਦਾ ਮਤਲਬ ਤੂੰ ਆਪਾਂ ਤਾਂ ਖੜਾ ਹੈ, ਮੇਰਾ ਕੁਝ ਗੁਆ ਕੀ ਹੈ। ਹਰ ਗੱਲ ਦੇ ਨਾਲ ਸੂਖਮ ਤੇ ਖੜਾ ਹੁੰਦਾ, ਐਗਜ਼ਾਂਪਲ ਦਿੱਤੀ ਸੀ ਕਿ ਰਾਤ ਨੂੰ 3 ਵਜੇ ਤੂੰ ਜਾਗਿਆ, ਇਸ ਲਈ ਕਿ ਮੈਂ ਨਿਤਨੇਮ ਕਰਾਂ, ਅੰਮ੍ਰਿਤ ਵੇਲੇ ਉੱਠਾਂ, ਪਰ ਜਾਗਦਿਆਂ ਤੂੰ ਗੁਆਂਢੀ ਦੀ ਬਾਰੀ ਵੱਲ ਨਿਗਾਹ ਮਾਰੀ, ਉਹ ਵੀ ਅਜੇ ਲਾਈਟ ਨਹੀਂ ਦੇਗੀ, ਮੈਂ ਜਾਗ ਪਿਆ ਉਹ ਅਜੇ ਸੁੱਤੇ ਹੀ, ਉਹਨੂੰ ਰੱਬ ਚੇਤੇ, ਮੈਨੂੰ ਰੱਬ ਚੇਤੇ। ਰੱਬ ਚੇਤੇ ਹੋਣ ਦੀ ਵੀ ਇੱਕ ਹੋਂ ਬਣ ਗਈ, ਆਪਣੇ ਆਪ ਨੂੰ ਅੰਡਰਲਾਈਨ ਕਰ ਰਹੇ, ਵਿਸ਼ੇਸ਼ਤਾ ਕੋਈ ਬਣਾ ਰਹੇ। ਹੋਂ ਵਿੱਚ ਫਤਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਇਹ ਸਾਰਾ ਕੁਛ ਆਕਾਰ ਤੋਂ ਹੀ ਪੈਦਾ ਹੋਇਆ, ਜਦੋਂ ਤੇਰੀ ਹੋਂਦ ਪੈਦਾ ਹੋਈ ਉਦੋਂ ਹੋਇਆ। ਗੁਰੂ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਵਿੱਚ ਕਿਉਂ ਕਹਿ ਦਿੱਤਾ, ਜਦ ਆਕਾਰ ਇਕੱਠ ਨਾ ਦ੍ਰਿਸ਼ ਦਿੱਤਾ ਉਦੋਂ ਪਾਪ ਪੁੰਨ ਵੀ ਕੋਈ ਨਹੀਂ। ਪਾਪ ਪੁੰਨ ਅਸੀਂ ਹਮੇਸ਼ਾ ਵਿਚਾਰ ਕਰਨੇ ਹਨ, ਪਾਪ ਪੁੰਨ ਵਿਚਾਰਨੇ ਵੀ ਚਾਹੀਦੇ, ਵਿਚਾਰ ਕੇ ਪੁੰਨਾਂ ਨੂੰ ਗ੍ਰਹਿਣ ਕਰਾਂਗੇ, ਪਾਪਾਂ ਨੂੰ ਛੱਡਾਂਗੇ। ਪਰ ਕਿਹੜੀ ਸੂਖਮ ਬਿਰਤੀ ਨਾਲ ਹੀ ਤਾਂ ਹੋਮੇ ਨੂੰ ਇੱਥੋਂ ਕੱਢਣਾ। ਕਹਿਣ ਲੱਗੇ ਹੋਮ ਵਿੱਚ ਫਤਿਆਰ ਕੁੜਿਆਰ, ਪਾਪ ਪੁੰਨ ਵਿਚਾਰ, ਹਮ ਚ ਨਰਕ ਸੁਰਗ ਅਵਤਾਰ। ਰਾਤ ਵੀ ਸਨ ਕਿ ਮੁਸਲਮਾਨ ਇਸ ਲਈ ਇੰਨਾ ਉਪਰਾਲਾ ਕਰ ਰਿਹਾ ਕਿਤੇ ਮੈਂ ਦੋਲਤ ਵਿੱਚ ਨਾ ਪੈ ਜਾਊਂ। ਉਹ ਮੈਂ ਕੌਣ ਹੈ ਜਿਹਨੇ ਦੋਸ਼ ਨਹੀਂ ਜਾਣਾ, ਉਹ ਮੈਂ ਕੌਣ ਹੈ ਜਿਹਨੂੰ ਦੀ ਲੋੜ ਹੈ। ਤੇ ਮੈਂ ਕੀਤੀ ਸੀ ਗੁਰੂ ਇੱਥੇ ਵੀ ਆਖ ਰਿਹਾ, ਕਹਿੰਦਾ ਸੁਰਗ ਨਰਕ ਤੇ ਮੈਂ ਰਹੋ, ਮੇਰਾ ਕੋਈ ਸੰਬੰਧ
मैं तो तेरी चंद कमर के रहना समा जाना चाहना, मेरी अपनी होंद खत्म हो जाए। बाबा कबीर जी ने बड़ी खूबसूरत गल आखी, चल लगे मुझे मरने का चाहो है, मरो तो हर के द्वार, मत हर पूछे कौन है परमात्मा। कहना मैं प्रभु के दरबार के सामने मरा, मेरी मौत होगी, रब कभी लंघदा टपदा दरवाजे निकले ते मेरी, मैं दरवाजे अगे मरिया पिया होवा, मरे नु वेख के आखदे ने मत हर पूछे कौन है परा हमारे, ये मेरे दरवाजे ते कौन मरिया पिया, एक बार वेखेगा ते सही ना मेरे वाल। अजे भी तू गिनती विच आना चाहना, मरण तो बाद भी अपनी होंद छड नहीं रहा, मत हर पूछे कौन है परा हमारे बाल। नारी इस किस्म से जग पी मुश्किल बन जाए, मुश्किल बन जाए जे रब ने पूछ लिया कौन ते की आखो, की कोई आखे कबीर है तो फिर तकबीर भी होंद रहा भी वक्री, फिर आएगा कौन आखेगा कबीर, फिर आखेगा तू जात जुलाया, ये जुलाया कबीर, कबीर तो कहीं हो सकते, फिर जुलाया कबीर जरा वह कौन है, फलाने शहर का रहने वाला है, तो वो कुछ अपना दसना पड़ेगा, एड्रेस भी ठिकाना भी दसना पड़ेगा। मैं होंद खत्म करनी है तो फिर एक ही होया जे मैं मैनू रब पूछे कहूं, होंद ही खत्म कर। कह लगे मेरा तो कुछ भी नहीं रहा, पहली तो कुछ कहने लगे मोए मरने का चाओ है, मरो तो हर के द्वार, मत हर पूछे कौन है परा हमारे बार। फिर कहने लगे ना मोए छान ना छापरी, मेरा तो कोई घर ही नहीं, ना मेरा कोई महल है, ना छापरी है, ना कोई मेरा नगर है, अपना तो कुछ भी नहीं रहा। ना मोए छान ना छापरी, ना मोए घर ना गराऊं, जे रब ने पूछ लिया मत हर पूछे कौन है, मत रब पूछ लिया कौन है, तो मेरा तो जात भी कोई नहीं रही, नाम सब कुछ हम खत्म कर दिता, रब अभेद हो गया, मैं वक्त रहा ही नहीं, कौन आखेगा कबीर मेरा तो ना ही नहीं रहा, ना हम किया ना करेंगे ना कर सकते शरीर, जो कुछ किया सो हर किया, भयो कबीर कबीर एवं लोग कबीर का नाम लीजिए, यह है अभेदता। कहेंगे मत हर पूछे कौन है, मेरे जात में ना हो, ना मेरी जात है ना मेरा नाम, ना मेरा कोई घर है ना कोई ग्राउंड है ना कोई एड्रेस है, जे रब पूछ लवे ते की आखोगे, ते जे आखोगे तो होंद कायम होगी। ते मैं सूक्ष्म भेद गुरु कहते जब मैं हों तो इस भेद न जाने तो मैं पता लगा मैं विछड़िया क्यों, क्योंकि मैं हों पछाण नहीं सकिया, किस रूप में मेरे अंदर प्रवेश कर।

ਹਰ ਇੱਕ ਚੀਜ਼ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਸੂਖਮ ਬਣ ਕੇ ਹੌਂਕ ਲੋ ਤੇ ਉਸ ਹੋਂਕੋਂ ਮੋਕਸ ਕਿਵੇਂ ਪ੍ਰਾਪਤ ਕਰਾਂ, ਮੁਕਤੀ ਕਿਵੇਂ ਪ੍ਰਾਪਤ, ਕਿਉਂਕਿ ਮੁਕਤੀ ਤਾਂ ਹੋਂ ਵਿੱਚੋਂ ਲੈਣੀ, ਮੁਕਤੀ ਤਾਂ ਹੋਂ ਵਿੱਚੋਂ ਲੈਣੀ, ਕਿਉਂਕਿ ਮੈਂ ਉਹ ਤੋਂ ਬੰਧਨ ਵਿੱਚ ਬੰਧਿਆ ਹੋਇਆ ਹਾਂ, ਮੈਂ ਹੀ ਬੰਧਨਾ ਫਿਰ ਜੋਨੀ ਪਾਇਆ ਗਿਆ ਹੈ। ਮੁਕਤੀ ਤਾਂ ਮੈਂ ਉੱਥੋਂ ਲੈਣੀ, ਉਹਦੀ ਮੈਂ ਸਾਰ ਨਹੀਂ ਜਾਣੀ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਮੇ ਵਿੱਚ ਹੀ ਮਾਇਆ ਹੈ ਤੇ ਹੋਮੇ ਵਿੱਚ ਹੀ ਮਾਇਆ ਦਾ ਪ੍ਰਭਾਵ ਹੈ। ਹੋਮੇ ਕਰ ਕਰ ਦਿੰਦੇ, ਇਹ ਹੋਮੇ ਕਰਕੇ ਹੀ ਸਾਰੇ ਜਨਤਾ ਦਾ ਜੀਵਨ ਦਾ ਆਕਾਰ ਹੋਂਦ ਕਾਇਮ ਹੈ। ਜਿੰਨੀ ਦੇਰ ਹੋਂਦ ਕਾਇਮ ਹੈ ਨਾ, ਓਨੀ ਦੇਰ ਹੋਂ ਕਰਕੇ ਹੈ। ਇਸੇ ਲਈ ਉਸ ਸੁਖਮਨੀ ਸਾਹਿਬ ਦੀ ਤੁਕ ਵਿੱਚ ਆ ਗਿਆ ਸੀ, ਜਬ ਆਕਾਰ ਕਸ਼ਨ ਦਿਸ਼ਤਾ ਪਾਪ ਪੁੰਨ ਤਬ ਕਹਿਤੇ ਹੋਤਾ, ਜਬ ਧਾਰੀ ਆਪਣ ਸੁਣ ਸਮਾਦ ਤਬ ਬੈਰ ਵਿਰੋਧ ਕੀ ਸੰਗ ਕਮਾਤ, ਜਬ ਇਸਕਾ ਵਰਨ ਚੇਨ ਨ ਜਾਪਤ ਤਬ ਹਰਕ ਸੋ ਕੋ ਕਿਸੇ ਵਿਆਪਤ। ਅੱਗੇ ਕਹਿਣ ਲੱਗੇ, ਜਬ ਆਪਣ ਆਪ ਆਪ ਪਾਰਦਮ ਤਾਂ ਮੋਹ ਕਾਂ ਕਿਸੋ ਵੁੱਤ ਪਰਮ, ਆਪਣ ਖੇਲ ਆਪ ਵਰਤੀ ਜਾ, ਜਦੋਂ ਉਹਦੀ ਪਛਾਣ ਹੁੰਦੀ ਹੈ ਨਾ, ਉਦੋਂ ਹੋਂ ਵੱਖਰੀ ਹੋ ਜਾਂਦੀ, ਉਹਦੀ ਪਛਾਣ ਵੀ ਹੋ ਜਾਂਦੀ। ਅਰੋਗਤਾ ਤੇ ਰੋਗ ਦੋਵਾਂ ਨੂੰ ਸਮਝਦੇ ਨੇ, ਇਸ ਲਈ ਕਹਿ ਦਿੱਤਾ ਹੋਮੇ ਬੂਝੇ। ਹੋਮੇ ਬੂਝੇ ਤਾਂ ਦਰ ਸੂਝੇ, ਤੂੰ ਤੇ ਹੋਮੇ ਦੇ ਸੂਖਮ ਭੇਦ ਨੂੰ ਪਛਾਣ ਨਹੀਂ ਰਿਹਾ, ਦਰ ਕਿਵੇਂ ਮਿਲੇ। ਜਿੱਥੇ ਤੂੰ ਜਾਣਾ ਹੈ ਉਹ ਕਿਸੇ ਨਾ ਕਿਸੇ ਢੰਗ ਨਾਲ ਸਬਲ ਪ੍ਰਵੇਸ਼ ਦੇ ਨਾਲ ਹੀ ਤੁਸੀਂ ਪ੍ਰਵੇਸ਼ ਕਰ ਜਾਂਦੇ। ਤੂੰ ਗੁਰਦੁਆਰੇ ਆਉਣਾ ਹੋਮੇ ਇੱਥੇ ਵੀ ਆ ਜਾਂਦੇ, ਮੰਦਰ ਜਾਣਾ ਹੋਮੇ ਉੱਥੇ ਵੀ ਆ ਜਾਂਦੇ, ਤੂੰ ਨਿਤਨੇਮ ਕਰ ਰਿਹਾ ਹੋਮੇ ਉੱਥੇ ਵੀ ਆ ਜਾਂਦੇ। ਕੋਈ ਟਿਕਾਣਾ ਨਹੀਂ ਜਿੱਥੇ ਹੋਮੇ ਸੂਖਮ ਰੂਪ ਧਾਰਨ ਕਰਕੇ ਨਾ ਪਹੁੰਚਾ। ਤੈਨੂੰ ਪਛਾਣ ਹੋਣੀ ਚਾਹੀਦੀ ਹੈ ਹੋਂ ਕੀ ਹੈ, ਹੋਮੇ ਬੂਝੇ ਤਾਂ ਦਰ ਸੂਝੇ। ਗੁਰੂ ਕਹਿੰਦੇ ਨੇ ਗਿਆਨ ਵੀ ਹੋਣਾ ਕੱਥ ਕੱਥ, ਅਸੀਂ ਹਾਂ ਤੇ ਹਰੀ ਦੀਆਂ ਗੱਲਾਂ ਕਰੀ ਜਾਂਦੇ, ਅੱਜ ਦੀਆਂ ਥੋੜਾ ਕਰਨ ਲੱਗੇ ਪਰ ਗਿਆਨ ਵੀ ਹੋਣਾ ਕੱਥ ਕੱਥ ਲੀ ਜਾਏ, ਬੁੱਝ ਨਹੀਂ ਸਕਦੇ, ਬੁੱਝਣਾ ਔਖਾ ਹੋ ਗਿਆ। ਕਹਿਣ ਲੱਗੇ ਨਾਨਕ ਹੁਕਮੀ ਲਿਖੀ ਹੈ ਲੇਖ, ਮੇਰੇ ਮਾਲਕ ਨੇ ਇੱਕ ਲੇਖ ਲਿਖ ਦਿੱਤਾ, ਇੱਕ ਫੈਸਲਾ ਕਰ ਦਿੱਤਾ, ਉਹ ਇਹ ਕਿ ਜਿਹਾ ਵੇਖੇ ਤਿਹਾ ਵੇਖ, ਜੋ ਕੁਝ ਤੂੰ ਦੇਖ ਰਿਹਾ ਉਹ ਕਿਸੇ ਨੂੰ ਜੋ ਤੂੰ ਵੇਖਿਆ ਉਹਦੇ ਵਿੱਚੋਂ ਤੇਰਾ ਵੇਖ ਲਿਖ ਰਿਹਾ, ਉਹਦੇ ਵਿੱਚੋਂ ਤੇਰੀ ਲੋ। ਇੱਥੇ ਆ ਕੇ ਫਿਰ ਆ ਗਿਆ ਕਿ ਜੇ ਉਹਦੀ ਤੂੰ ਸੰਗਤ ਕਰ ਰਿਹਾ, ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਗੁਰਸਿੱਖੀ ਦਾ ਰਾਹ ਇਹੋ। ਗੁਰਸਿੱਖੀ ਦਾ ਰਾਹ ਕੀ ਹੈ? ਗੁਰਸਿੱਖੀ ਦਾ ਰਾਹ ਇਹੋ, ਗੁਰਮੁਖ ਚਾਲ ਚੱਲੇ ਸੋ ਦੇਖੇ। ਜੀ ਆ ਵੇਖੇ ਤੇ ਆ ਗਏ ਅਸੀਂ ਦੇ ਅਰਥ ਬਰੂ, ਅਸੀਂ ਮੁਕਾਬਲੇ ਨੂੰ ਬਦਲੇ ਨੂੰ ਕਹਿ ਤਾ ਜੀ ਆ ਵੇਖੇ ਤੇ ਆ ਗਏ। ਜੇ ਕੋਈ ਇੱਕ ਸੁਣ ਮਾਰਦਾ ਦੋ ਮਾਰ, ਜੀ ਆ ਵੇਖੇ ਤੇ ਅਸੀਂ ਅਰਥ ਹੀ ਬਦਲ ਦਿੱਤੇ। ਗੁਰਮੁਖ ਚਾਲ ਚੱਲੇ ਸੋ ਦੇਖੇ, ਜੇ ਸਾਧ ਸੰਗਤ ਵਿੱਚ ਜਾਏਗਾ, ਗੁਣਾਂ ਵਾਲੇ ਦੇ ਕੋਲ ਬੈਠੇਗਾ, ਗੁਣਾਂ ਦੀ ਸੰਗਤ ਕਰੇਗਾ, ਉਹਨੂੰ ਦੇਖ ਦੇਖ ਕੇ ਤੇਰੇ ਵਿੱਚ ਗੁਣਾਂ ਹੋਣਗੇ, ਤੇਰੀ ਦਖ ਬਣਗੀ, ਤੇਰੇ ਉਹ ਹੀ ਰੂਪ ਤੇਰਾ ਬਣ ਜਾਏਗਾ। ਜੇ ਗੁਰੂ ਦਾ ਦੀਦਾਰ ਕਰੇਗਾ ਤੇ ਆਤਮਕ ਦੀਦਾਰ ਕਰੇਗਾ, ਜੇ ਗੁਰੂ ਸ਼ਬਦ ਨੂੰ ਪਛਾਣੇਗਾ ਦੇਖ ਦੇਖ ਕੇ, ਇਹਨਾਂ ਅੱਖਾਂ ਨਾਲ ਨਹੀਂ ਸੁਰਤ ਦੀਆਂ ਅੱਖਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਖ, ਸ਼ਬਦ ਨੂੰ ਦੇਖ, ਤੂੰ ਸ਼ਬਦ ਰੂਪ ਹੋ ਜਾਏਗਾ। ਗੁਰੂ ਨੇ ਆਖਿਆ ਨਾਨਕ ਹੁਕਮੀ ਲਿਖਣੇ ਲੇਖ, ਜੇ ਹਾ ਵੇਖੇ ਤੇ ਹਾ ਵੇਖ। ਇਹ ਤੇ ਸਮਝ ਲੈ ਹਉਮੈ ਇਹ ਜਾਤ ਹੈ, ਹਉਮੈ ਦਾ ਸੁਭਾਅ ਇਹ

ਜਦੋਂ ਹੁਮੇ ਆਉਂਦੀ ਹੈ ਨਾ, ਮਨੁੱਖ ਦਾ ਪੱਕਣੀ, ਮਨੁੱਖ ਦੀ ਬੋਲਣੀ, ਮਨੁੱਖ ਦੀ ਕਰਮ ਚਾਲ ਢਾਲ ਸਭ ਤੋਂ ਬਦਲ ਜਾਂਦੀ। ਮਾਥੇ ਤ੍ਰਿਪਤੀ, ਦ੍ਰਿਸ਼ਟ ਕਰੂਰ, ਬੋਲੇ ਕੌੜਾ, ਜੇ ਬਾਕੀ ਪੂਰੇ ਸਾਰਾ ਕੁਝ ਹੋਮ ਚ ਪੈਦਾ ਹੁੰਦਾ। ਹਮੇ ਇਹ ਜਾਤ ਹੈ, ਹਮੇ ਕਰਮ ਕਮਾਏ, ਹਮੇ ਇਹੀ ਬੰਧਨਾ, ਇਹੋ ਹੀ ਉਹਦੇ ਬੰਧਨ ਨੇ ਕਿ ਉਹਦਾ ਵਧਿਆ ਹੋਇਆ ਜੀਵ ਜਿਹੜਾ ਹੈ ਉਹ ਜਨਮਾਂ ਜਨਮਾਤਰਾਂ ਵਿੱਚ ਪ੍ਰਭੂ ਨਾਲੋਂ ਵਿਛੜ ਕੇ ਭਟਕਦਾ ਰਿਹਾ। ਫਿਰ ਜੋ ਨਹੀਂ ਪਾਏ ਹਮੇ, ਹੁਣ ਸਵਾਲ ਪੈਦਾ ਹੋਇਆ ਜੀ, ਹਮੇ ਕਿੱਥੋਂ ਉਪਜਾਏ, ਕਿਸ ਸੰਜਮੇ ਜਾਏ, ਦੱਸੋ ਪੈਦਾ ਕਿਵੇਂ ਹੋਈ, ਕਿਸ ਸੰਜਮ ਨਾਲ, ਕਿਸ ਤਰੀਕੇ ਨਾਲ, ਕਿਸ ਇਲਾਜ ਨਾਲ ਇਹ ਹਮੇ ਚਲੀ ਜਾਏ, ਸੱਚ ਮੈਨੂੰ ਦਰਦ ਦੇਖਿਆ ਦੇਖਣਾ ਮਿਲ ਜਾਏ, ਹਮੇ ਬੂਝੇ ਤਾਂ ਦਰਦ ਬੂਝੇ, ਹਮੇ ਕਿੱਥੋਂ ਉਪਜਾਏ, ਕਿਸ ਸੰਜਮੇ ਜਾਏ, ਕਿਉਂਕਿ ਮੈਨੂੰ ਪਤਾ ਲੱਗ ਗਿਆ ਹਮੇ ਇਹੋ ਹੁਕਮ ਹੈ ਪਿਆ ਕਿਸ ਸਰਾਏ। ਲੱਗੇ ਰੱਬੀ ਹੁਕਮ ਪਛਾਣ ਲੈ ਕਿ ਹਉਮੇ ਜਿਹੜੀ ਹੈ ਉਹ ਤੈਨੂੰ ਹਉਮੇ ਦੇ ਕਿਰਤ ਕਰਕੇ ਹੀ, ਹਉਮੇ ਦੇ ਕਰਮਾਂ, ਹਉਮੇ ਭਰੇ ਕਰਮਾਂ ਕਰਕੇ ਹੀ ਫਿਰ ਰਿਹਾ ਪਟਕ ਰਿਹਾ। ਵਾਲੀ ਵੀ ਚੱਕ ਗੱਲ ਕਿ ਕੋਟ ਕਰਮ ਕਰੇ ਹਉ ਧਾਰੇ, ਸ਼ਰਮ ਪਾਵੇ ਸਦੁਲੇ ਬਿਰਥਾਰੇ, ਅਨੇਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ ਪੈ ਕੇ ਫਿਰਾ। ਕਹਿਣ ਲੱਗੇ ਬੜਾ ਸੂਖਮ ਤੇ ਵੱਡਾ, ਜਿੰਨਾ ਰੋਗ ਵੱਡਾ ਹੋਵੇ ਉਨਾ ਸੂਖਮ ਹੁੰਦਾ ਉਹਨੂੰ ਪਾਲਣਾ, ਬਲਕਿ ਅਸਾਧ ਰੋਗ ਕਹਿੰਦੇ ਹੀ, ਵੱਡਾ ਰੋਗ ਕਹਿੰਦੇ ਹੀ ਉਸਨੂੰ ਨੇ, ਜਿੰਦਾ ਪਾਲਣਾ, ਜਿੰਦਾ ਸੰਭਾਲਣਾ ਔਖਾ ਹੋਵੇ। ਉਹਨੇ ਆਖਿਆ ਹਮੇ ਵੀ ਇੱਕ ਦੀਰਘ ਰੋਗ ਹੈ, ਪਰ ਨਿਰਾਸ਼ ਨਾ ਹੋਈ, ਕਹਿੰਦਾ ਇਲਾਜ ਕੋਈ ਨਹੀਂ ਹੈ। ਸਤ ਸੰਗਤ ਵਿੱਚ ਗੁਰੂ ਨਾਲ ਜੁੜਨ ਵਾਲੇ ਕੋਲ ਇਹ ਨਿਰਾਸ਼ਤਾ ਨਹੀਂ ਕਿ ਇਹਦਾ ਇਲਾਜ ਹੀ ਕੋਈ ਨਹੀਂ, ਮੈਂ ਮਿਲ ਨਹੀਂ ਸਕਦਾ। ਹਉਮੇ ਦੀਰਘ ਰੋਗ ਹੈ ਦਾਰੂ ਵੀ ਸਮਾਏ, ਜੀ ਫਿਰ ਦਾਰੂ ਹੀ ਦੱਸ ਦਿਓ, ਦੀਰਘ ਰੋਗ ਹੈ ਤੇ ਤੁਸੀਂ ਕਹਿੰਦੇ ਹੋ ਲਾ ਇਲਾਜ ਵੀ ਨਹੀਂ, ਇਲਾਜ ਹੋ ਸਕਦਾ, ਐਡੇ ਭਿਆਨਕ ਰੋਗ ਦਾ ਇਲਾਜ ਹੋ ਸਕਦਾ ਤਾਂ ਦੱਸ ਦਿਓ। ਕਹਿਣ ਲੱਗੇ ਹਾਂ, ਦੋ ਹਰ ਤੈਨੂੰ ਇਲਾਜ ਦੱਸਣਾ ਚਾਹੀਦਾ।

0: ਉਹ ਗੁਰਮੁਖੋ ਹੋ ਰੱਬ ਦੇ ਪਿਆਰੇ ਹੋ, ਰੱਬ ਦੇ ਮਿਲਾਪ ਦੀ ਤੰਗ ਵਿੱਚ ਤੜਪਣ ਵਾਲੇ ਹੋ। ਇੱਕ ਫੈਸਲਾ ਸੁਣ ਲਓ, ਮੈਂ ਵਿਛੋੜ ਕੇ ਬੈਠੀ, ਵੱਡਾ ਰੋਗ ਹੈ, ਸੂਖਮ ਰੋਗ ਹੈ, ਪਰ ਇਹਦੇ ਤੋਂ ਨਿਰਾਸ਼ ਨਾ ਹੋਵੋ, ਇਹਦਾ ਇਲਾਜ ਵੀ ਹੈ। ਤੇ ਇਲਾਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਕਮਾਈ ਕਰੋ, ਗੁਰਕਾ ਸ਼ਬਦ ਕਮਾਏ, ਇਹ ਨਹੀਂ ਪੜ੍ਹੇ, ਇਹ ਨਹੀਂ ਕਿ ਪੜ੍ਹੀ ਜਾਏ। ਇਸ ਗੱਲ ਤੇ ਤਾਂ ਲੜੀ ਜਾਏ ਕਿ ਮੈਂ ਪੰਜ ਬਾਣੀਆਂ ਪੜ੍ਹਨੀਆਂ ਕਿ ਸੱਤ ਪੜ੍ਹਨੀਆਂ, ਕਮਾਈ ਵਿੱਚ ਇੱਕ ਬਾਣੀ ਨਹੀਂ ਕਰੋਗੇ। ਗੁਰੂ ਕਹਿਣ ਲੱਗੇ, ਨਾਨਕ ਕਹੇ ਸੁਣੋ ਜਦੋਂ, ਜਿਹੜਾ ਗੁਰੂ ਦਾ ਸ਼ਬਦ ਕਮਾਉਂਦਾ ਹੈ ਨਾ, ਉਹਦਾ ਇਹ ਦੁੱਖ ਚਲਾ ਜਾਂਦਾ, ਇਹ ਰੋਗ ਚਲਾ ਜਾਂਦਾ, ਉਹ ਅਰੋਗ ਹੋ ਜਾਂਦਾ, ਉਹਦਾ ਹਉਮੈ ਦੇ ਰੋਗ ਨੱਸ ਜਾਂਦਾ। ਤੇ ਜਿਸ ਦਿਨ ਹਉਮੈ ਦਾ ਰੋਗ ਨੱਸ ਜਾਏ, ਹਰੀ ਆ ਜਾਂਦਾ, ਉਹ ਵਿਛੋੜਾ, ਉਹ ਤੜਪਣ ਦੂਰ ਹੋ ਜਾਂਦਾ। ਕਹਿਣ ਲੱਗੇ,
1: ਨਾਨਕ ਕਹੇ ਸੁਣੋ ਜਨੋ, ਇੱਕ ਸੰਯਮ ਦੁੱਖ ਜਾਏ।
0: ਕਿਉਂਕਿ ਜਦੋਂ ਇਲਾਜ ਲੱਭਣੇ, ਦਵਾਈ ਲੱਭਣੇ, ਨਾਲ ਸੰਯਮ ਵੀ ਹੁੰਦਾ, ਜਿਹਨੂੰ ਕਿ ਪਰਹੇਜ਼, ਉਹਨੂੰ ਪਰਹੇਜ਼ ਦਾ ਨਾਂ ਹੀ ਮਰਿਆਦਾ ਹੈ, ਉਸ ਪਰਹੇਜ਼ ਦਾ ਨਾਂ ਹੀ ਡਿਸਿਪਲਿਨ ਹੈ। ਕਿੰਨੇ ਵਜੇ ਦਵਾਈ ਖਾਣੀ, ਕਿੰਨੀ ਡੋਜ਼ ਖਾਣੀ, ਉਹ ਹਜ਼ਮ ਹੋਣੀ ਚਾਹੀਦੀ, ਉਹਦੇ ਨਾਲ ਕੀ ਖਾਣਾ ਕੀ ਨਹੀਂ ਖਾਣਾ, ਇਹ ਸਾਰਾ ਡਿਸਿਪਲਿਨ ਹੈ, ਉਹਨੂੰ ਸੰਜਮ ਕਹਿੰਦੇ। ਸ਼ਬਦ ਤਾਂ ਹੈ ਆਪਣੀ ਰਸ, ਨਾਮ ਹੈ ਰੋਗ ਨੂੰ ਦੂਰ ਕਰਨ ਵਾਲੀ ਦਵਾਈ, ਤੇ ਸ਼ਬਦ ਹੈ ਨਾਲ ਸੰਜਮ, ਇਹਦੇ ਨਾਲ ਜਾਣਾ। ਹੁਣ ਮਸਲਾ ਆ ਗਿਆ ਜੀ, ਉਹ ਸੰਜਮ ਕੀ ਹੈ? ਜਿਹਨਾਂ ਕੋਲ ਉਹ ਸੰਜਮ ਆ ਜਾਂਦਾ ਤੇ ਇਲਾਜ ਆ ਜਾਂਦਾ, ਜਿਹੜੇ ਰੋਗ ਨੂੰ ਦੂਰ ਕਰ ਸਕਦੇ ਨੇ, ਭਲਾ ਉਹਨਾਂ ਦਾ ਰੂਪ, ਉਹਨਾਂ ਦਾ ਸਰੂਪ, ਉਹਨਾਂ ਦੀਆਂ ਨਿਸ਼ਾਨੀਆਂ ਕੀ ਨੇ? ਕਹਿਣ ਲੱਗੇ, ਉਹਨਾਂ ਦੀਆਂ ਨਿਸ਼ਾਨੀਆਂ ਸੰਜਮ ਕੀ ਹੈ?

ਹੁਣ ਇੱਥੇ ਸੇਵ ਤੇ ਸੰਤੋਖ ਹੀ ਦੋ ਲਫ਼ਜ਼ ਇਕੱਠੇ ਕਰ ਦਿੱਤੇ। ਇਹ ਗੱਲ ਬੜੀ ਸੁਣੀ ਗੱਲ, ਸੇਵ ਕੀਤੀ ਗੁਰੂ ਦਾ ਸੇਵਾਦਾਰ, ਰੱਬ ਦਾ ਸੇਵਾਦਾਰ ਹੋਣਾ ਕਾਰ ਰੱਬ ਦੀ ਕਰਨੀ ਨਾਨਕ ਹਰ ਕੰਮੇ, ਪਰ ਸੰਤੋਖ ਹੀ ਨਾਲ ਜੋੜ ਦਿੱਤਾ, ਉਹਦੇ ਪਿੱਛੇ ਕੋਈ ਕਾਮਨਾ ਨਾ ਹੋਵੇ, ਉਹਨੂੰ ਸੇਵਾ ਕਹਿੰਦੇ ਨੇ। ਅਸੀਂ ਸੌਦੇ ਕਰਨੇ ਆ, ਮੇਰਾ ਆਹ ਕੰਮ ਹੋ ਜਾਏ ਮੈਂ 40 ਦਿਨ ਤੇਰੇ ਘਰ ਤੇਰੇ ਦਰਬਾਰ ਦੇ ਲੰਗਰ ਦੇ ਭਾਂਡੇ ਬਣ ਜਾਂਦਾ। ਸੌਦਾ ਵਪਾਰ, ਮੇਰੀ ਲਾਟਰੀ ਨਿਕਲ ਆਏ, ਮੇਰਾ ਮੁਕਦਮੇ 'ਚ ਮੈਂ ਸਫਲ ਹੋ ਜਾਵਾਂ, ਤੂੰ ਲੱਖਾਂ ਰੁਪਏ ਹਜ਼ਾਰਾਂ ਦਿੱਤੇ ਨੇ ਵਕੀਲ ਨੂੰ, ਤੇ ਜਦੋਂ ਤੂੰ ਉਧਰੋਂ ਨਿਰਾਸ਼ ਹੋਇਆ ਰੱਬ ਨੂੰ ਰਿਸ਼ਵਤ ਦੇਣਾ ਚਾਹੁੰਦਾ, ਜਦੋਂ ਤੂੰ ਕੋਈ ਆਪਣੇ ਪਿੱਛੇ ਭਾਵਨਾ ਕੰਮ ਨਾ ਰੱਖ ਕੇ ਕਰਨਾ ਤੈਨੂੰ ਸੇਵਾ ਨਹੀਂ। ਗੁਰੂ ਨੇ ਇੱਕ ਸਮੇਂ ਨਹੀਂ ਇਹ ਗੱਲ ਆਖੀ, ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਦਿਹਾਵੇ, ਮਨ ਵੇਚੇ ਸਤਿਗੁਰ ਤੇ ਪਾਸ, ਜਿਸ ਸੇਵਕ ਤੇ ਕਾਰਜ ਰਾਸ ਅਗਲੀ ਤੋਂ ਪੜੋ। ਸੇਵਾਦਾਰ ਦੀ ਪਰਿਭਾਸ਼ਾ ਹੋ ਰਹੀ ਹੈ, ਸੇਵਾ ਕਰਤ ਹੋਏ ਕਰ ਕੰਮ ਨਾ ਰਹਿ, ਕਿਤੇ ਨਾ ਹੋਵੇ ਸੇਵਾ ਥੋੜੀ ਮੰਗਣ ਬਹੁਤਾ, ਇਹ ਤਾਂ ਵਪਾਰ ਹੈ ਕਿ ਜਿੰਨੀ ਮੈਂ ਇਨਵੈਸਟਮੈਂਟ ਕੀਤੀ ਹੈ ਉਸ ਤੋਂ ਵਾਧੂ ਮੈਨੂੰ ਮਿਲਣਾ ਚਾਹੀਦਾ, ਉਹ ਵਪਾਰ ਹੈ। ਗੁਰੂ ਕਹਿਣ ਲੱਗੇ ਸਾਡੀ ਹਾਲਤ ਕੀ ਹੈ, ਸੇਵਾ ਥੋੜੀ ਮੰਗਣ ਬਹੁਤਾ, ਇਹੋ ਕਾਰਨ ਹੈ ਮਤ ਥੋੜੀ ਸੇਵ ਗਵਾਈਏ। ਗੁਰੂ ਕਹਿੰਦੇ ਨੇ ਆ ਜਿਸ ਨੂੰ ਦੇਖਣਾ, ਜਿਹਦਾ ਰੂਪ ਦੇਖਣਾ ਚਾਹੁੰਦਾ ਹੈ ਨਾ, ਜਿਨ੍ਹਾਂ ਨੇ ਸੰਜਮ ਕਰਕੇ ਅੰਦਰੋਂ ਹਉਮੈ ਕੱਢ ਲਈ, ਉਹਨਾਂ ਦੇ ਜੀਵਨ ਦੀ ਲੱਛਣ ਕੀ ਨੇ, ਉਹ ਸੇਵ ਸੰਤੋਖ ਹੀ ਕਰਦੇ ਨੇ, ਕੋਈ ਕੰਮ ਨਾ ਨਹੀਂ।

ਕਿਉਂਕਿ ਹਰੀ ਕੰਮੇ ਨੇ ਤੇ ਮੰਦੇ ਪੈਰ ਜਿਹੜੇ ਨੇ ਉਹ ਹਰੀ ਕੰਮ ਵਿੱਚ ਸ਼ਾਮਲ ਨਹੀਂ ਹੁੰਦੇ। ਉਹ ਸੁਕਿਰਤ ਕਰਕੇ, ਚੰਗੇ ਕੰਮ ਕਰਕੇ, ਹਰੀ ਕੰਮ ਕਰਕੇ, ਹਰੀ ਕੰਮੇ ਕਰਕੇ ਹੀ

ਹੁਣ ਦੇਖਣਾ ਇਹ ਹੈ ਕਿ ਦੁਨੀਆ ਬੰਧਨ ਹੈ ਤੇ ਤੋੜੇ ਦਾ ਮਤਲਬ ਛੱਡ ਦੇਣੀ ਨਹੀਂ। ਬੰਧਨ ਉਹ ਹੁੰਦਾ ਜਿਹਨੂੰ ਤੁਸੀਂ ਛੱਡ ਨਾ ਸਕੋ, ਜਿਹਨੂੰ ਤਿਆਗ ਨਾ ਸਕੋ। ਕੈਦ ਬੰਧਨ, ਤੁਸੀਂ ਆਪਣੀ ਮਰਜ਼ੀ ਨਾਲ ਬਾਹਰ ਆ ਸਕਦੇ ਹੋ, ਨਹੀਂ ਗੱਲ ਕੀਤੀ ਸੀ ਘਰ ਵਿੱਚ ਵੀ ਚਾਰ ਦੀਵਾਰੀ ਹੈ, ਕੈਦ ਵੀ ਜੇਲ੍ਹ ਵੀ ਚਾਰ ਦੀਵਾਰੀ ਹੈ। ਸਿਰਫ ਫਰਕ ਤਾਂ ਇੰਨਾ ਹੀ ਹੈ, ਅਸੀਂ ਘਰ ਰਹਿਣਾ ਚਾਹੁੰਦੇ ਹਾਂ, ਜੇਲ੍ਹ ਵਿੱਚ ਨਹੀਂ ਰਹਿਣਾ ਚਾਹੁੰਦੇ। ਉਹਦਾ ਕਾਰਨ ਕੀ ਹੈ? ਉੱਥੋਂ ਤੁਸੀਂ ਆਪੇ ਦੀ ਮਰਜ਼ੀ ਨਾਲ ਬਾਹਰ ਆ ਸਕਦੇ, ਘਰੋਂ ਜਿਸੇ ਮਰਜ਼ੀ ਦਰਵਾਜ਼ਾ ਖੋਲੋ ਆਪੇ ਬਾਹਰ ਆ ਰਹੇ। ਜਿਹਨੂੰ ਤੁਸੀਂ ਛੱਡ ਨਾ ਸਕੋ, ਤਿਆਗ ਨਾ ਸਕੋ, ਉਹ ਬੰਦਾ ਜਿਹਦੇ ਗ੍ਰਿਫਤ ਵਿੱਚ ਹੋ ਜਾਓ, ਜਿਹਦੇ ਗ੍ਰਿਫਤ ਵਿੱਚ ਐਸੇ ਫਸੋ, ਜਿਸ ਜਾਲ ਵਿੱਚ ਐਸੇ ਫਸੋ ਤੁਸੀਂ ਛੱਡ ਨਾ ਸਕੋ। ਉਹਦਾ ਵਿਛੋੜਾ, ਉਹਦਾ ਜਾਣਾ ਔਖਾ ਕਰੇ। ਜੇ ਮਾਇਆ ਆਵੇ ਠੀਕ ਹੈ, ਨਾ ਆਵੇ ਠੀਕ ਹੈ, ਫਿਰ ਬੰਧਨ ਹੈ। ਜੇ ਪੁੱਤਰ ਹੈ ਠੀਕ ਹੈ, ਨਹੀਂ ਹੈਗਾ ਬੰਧਨ ਹੈ। ਤੇ ਜੇ ਤੜਪਣਾ ਲੱਗ ਪਏ ਮੈਨੂੰ ਆ ਕਿਉਂ ਨਹੀਂ ਆਇਆ, ਤੇ ਬਸ ਬੰਧਨ ਹੈ। ਉਹ ਜਿਹੜਾ ਤਿਆਗ ਨਾ ਸਕਣ ਵਾਲਾ ਕੰਮ ਹੈ ਨਾ, ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਬਦ ਕਿਉਂ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਅਰ ਭੈ ਨਹੀਂ ਜਾਂਦੇ ਕਰ ਚੰਗਾ। ਤੂੰ ਤਿਆਗ ਨਹੀਂ ਸਕਦਾ, ਤੇਰੇ ਵਿੱਚ ਪਕੜ ਨਾ ਹੋਵੇ, ਪਕੜ ਬੰਧਨ ਹੈ ਆਪਣੇ ਆਪ ਵਿੱਚ। ਗੁਰੂ ਕਹਿਣ ਲੱਗੇ ਉਹ ਨਹੀਂ ਦੁਨੀਆ ਤੋੜੇ ਬੰਧਨਾ, ਰਹਿੰਦੇ ਦੁਨੀਆ ਵਿੱਚ ਨੇ ਪਰ ਦੁਨੀਆਂ ਦੀ ਪਕੜ ਵਿੱਚ ਨਹੀਂ ਆਉਂਦੇ। ਦੁਨੀਆਂ ਪਾ ਵੀ ਰਹੇ ਨੇ, ਦੁਨੀਆਂ ਮਾਣ ਵੀ ਰਹੇ ਨੇ, ਪਰ ਦੁਨੀਆਂ ਤਿਆਗ ਵੀ ਸਕਦੇ ਨੇ। ਮਰਨ ਜੀਵਨ ਜੋ ਸਭ ਕਰ ਜਾਂਦੇ ਉਹ ਜੀਉ ਵੀ ਰਹੇ ਨੇ ਪਰ ਮਰ ਵੀ ਸਕਦੇ ਨੇ, ਜੀਵਨ ਤਿਆਗ ਨਹੀਂ ਸਕਦੇ। ਇਸੇ ਦਾ ਨਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਲ ਵੀ ਜੀਵਨ ਸੰਸਾਰਕ ਜੀਵਨ ਸੀ ਨਾ, ਆਖਰ ਦੇ ਵਿੱਚ ਦੂਜੇ ਦੇ ਜੀਵਨ ਨੂੰ ਤਿਆਗ ਵੀ ਸਕਦੇ, ਮਰਨ ਜੀਵਨ ਜੋ ਸਭ ਕਰ ਜਾਂਦੇ। ਇਹ ਹੈ ਬੰਧਨ ਮੁਕਤ ਹੋਣਾ। ਗੁਰੂ ਕਹਿੰਦੇ ਨੇ ਉਹ ਨਹੀਂ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਕਹਿਣ ਲੱਗੇ ਉਹਦੇ ਪਿੱਛੇ ਰਾਜ ਇਹ ਹੈ ਜੇ ਤੂੰ ਆਪਣੀਆਂ ਲੋੜਾਂ ਘਟਾ ਦੇ, ਜਿੰਨਾ ਤੂੰ ਲੋੜਾਂ ਘਟਾ ਵਧਾ ਦਿੰਦਾ ਉਹਨਾਂ ਹੀ ਬੰਧਨ ਵਿੱਚ ਪੈ ਰਹੇ। ਲੋੜਾਂ ਤੈਨੂੰ ਮਜਬੂਰ ਕਰਦੀਆਂ ਨੇ ਕਿ ਆਹ ਚੀਜ਼ ਮੇਰੇ ਕੋਲ ਹੋ ਗਏ, ਨਹੀਂ ਤਾਂ ਰੋੜੇ। ਗੁਰੂ ਨੇ ਪਾਣੀ ਪਹਿਲਾਂ ਤੇ ਨਹੀਂ ਆਖਿਆ ਸੰਪੈ ਦੇਖ ਨਾ ਹਰਖੀ ਹੈ, ਵਿਪਤ ਦੇਖ ਨਾ ਰੋਏ, ਇਹਨੂੰ ਕਹਿੰਦੇ ਨੇ ਬੰਧਨ ਮੁਕਤ ਹੋਣਾ। ਬਹੁਤ ਸਾਰੀ ਦੌਲਤ ਅੰਬਾਰ ਸੁੱਖਾਂ ਦੇ ਵੇਖ ਕੇ ਖੁਸ਼ ਨਾ ਹੋ ਤੇ ਜੇ ਕੋਈ ਵਿਪਤਾ ਆ ਜਾਏ ਤੇ ਰੋ ਨਾ, ਇਹਦਾ ਨਾਮ ਹੈ

ਜੋ ਉਹਨਾਂ ਨੂੰ ਮਿਲਦਾ ਹੈ ਨਾ ਦੁਨੀਆਂ ਵਿੱਚ, ਦੁਨੀਆਂ ਵਿੱਚ ਜਿਉਂਦੇ ਸੰਸਾਰ ਦੇ ਸੁੱਖ ਉਹਨਾਂ ਕੋਲ ਹੈ, ਪਰ ਉਹ ਬੰਧਨ ਮੁਕਤ ਨੇ। ਕਿਉਂ? ਕਿਉਂਕਿ ਸਾਰੇ ਪਦਾਰਥਾਂ ਨੂੰ ਭੋਗਦੇ, ਸੁੱਖਾਂ ਵਿੱਚ ਰਹਿੰਦੇ, ਉਹਨਾਂ ਦੇ ਮਨ ਦੀ ਇੱਕ ਆਵਾਜ਼ ਹੁੰਦੀ ਹੈ। ਉਹ ਕਹਿੰਦੇ ਨੇ, ਹੇ ਮੇਰੇ ਮਾਲਕ, ਇਹ ਜੋ ਕੁਛ ਭੋਗ ਰਿਹਾ ਤੇਰਾ ਹੀ ਦਿੱਤਾ ਹੋਇਆ, ਤੂੰ ਮੈਨੂੰ ਦੇ ਰਿਹਾ, ਉਹਦੇ ਨਾਲ ਮੈਂ ਦਿਨ ਖਵਾਇਆ ਹੋ ਰਿਹਾ, ਪ੍ਰਸੰਨ ਹੋ ਰਿਹਾ, ਕੁਛ ਇਹ ਤੇਰੀ ਮਰਹਿਮਤ ਹੈ, ਮੇਰਾ ਆਪਣਾ ਕੁਝ ਨਹੀਂ। ਉਹਦੇ ਵਿੱਚ ਹੋਂ ਵੀ ਖਤਮ ਹੋ ਗਈ, ਭੋਗ ਵੀ ਲਿਆ। ਗੁਰੂ ਕਹਿੰਦੇ ਨੇ, ਤੂੰ ਬਖਸ਼ੀ ਸੀ ਅਗਲਾ, ਮਨ ਦੇ ਇਹ ਪ੍ਰਭਾਵ ਲੈ ਜਾਂਦਾ।

ਕਹਿੰਦੇ ਨੇ ਬਸ ਇਉਂ ਵੱਡੇ ਦੀਆਂ ਵਡਿਆਈਆਂ ਨਾਲ ਜੁੜਦੇ ਨੇ, ਆਪਣਾ ਭਾਵ ਆਪਣੀ ਹਉਮੈ ਆਪਣੀ ਹੋਂਦ ਖਤਮ ਕਰਦੇ ਨੇ, ਇਉਂ ਉਹ ਵੱਡੇ ਨਾਲ ਜੁੜ ਕੇ ਵੱਡੇ ਦੀ ਪ੍ਰਾਪਤੀ ਜਿਹਦੇ ਲਈ ਕਦੀ ਤਰਸਦੇ ਸਨ, ਜਿਹਦੇ ਲਈ ਕਦੀ ਤੜਪਦੇ ਸਨ, ਉਹਨੂੰ ਪ੍ਰਾਪਤ ਕਰ ਲੈਂਦੇ ਨੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਿਗੁਰ ਦਰਸ਼ਨ ਧੰਨ ਹੈ, ਧੰਨ ਧੰਨ ਗੁਰਸਿੱਖ ਪਰਸਣ ਆਇਆ, ਭਾਉ ਭਗਤ ਗੁਰਸਿੱਖ ਵਿੱਚ।

ਦੁਰਮਤ ਦੂਜਾ ਭਾਉ ਮਿਟਾਇਆ ਜਿਹੇ ਵਾ ਇਹ।

तुमरी शरण तुम्हारी आसा तुम ही सज्जन सुहेले रखो।

ਬ੍ਰਹਿਮੰਡਾਂ ਖੰਡਾਂ ਦੇ ਮਾਲਕ ਜੋਤੀ ਸਰੂਪ ਲੋਕ ਪ੍ਰਲੋਕ ਦੇ ਸਹਾਇਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਗੁਰੂ ਬਖਸ਼ਿਸ਼ ਰਹਿਮਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਦਰਸ਼ਨ ਨਸੀਬ ਹੋਏ ਹਨ। ਸਤਿਗੁਰੂ ਜੀ ਦਾ ਕੋਟਾਂ ਕੋਟ ਸ਼ੁਕਰ ਹੈ। ਸੱਜੇ ਦੀਵਾਨਾਂ ਵਿੱਚ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀਆਂ ਨੇ ਧੁਰਤੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਕੁ ਸਮੇਂ ਵਾਸਤੇ ਸਤਿਗੁਰੂ ਜੋ ਅੱਜ ਦੇ ਸ਼ੁਰੂਆਤੀ ਮਹੀਨੇ ਭਾਰਤੀ ਸੰਸਕ੍ਰਿਤੀ ਅਨੁਸਾਰ ਉੱਥੋਂ ਦੀ ਪ੍ਰਵਿਰਤੀ ਅਨੁਸਾਰ ਜਾਂ ਇਸ ਤਰ੍ਹਾਂ ਕਹੀਏ ਸਾਡੇ ਕੈਲੰਡਰ ਅਨੁਸਾਰ ਮੰਗਰ ਦੇ ਮਹੀਨੇ ਦੀ ਸ਼ੁਰੂਆਤ ਜੋ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ ਸਤਿਗੁਰੂ ਜੀ ਕਿਰਪਾ ਕਰੋ ਪਵਿੱਤਰ ਸ਼ਬਦ ਦੀ ਵਿਚਾਰ ਆਪ ਹੀ ਤਰਸ ਕਰਕੇ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ। ਅਸੀਸ ਦਿਓ ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤ ਵਿਚਾਰਧਾਰਾ ਅਨੁਸਾਰ ਸਿੱਖ ਵਾਸਤੇ ਹਰ ਦਿਨ ਮੁਬਾਰਕਬਾਦ ਵਾਲਾ ਹੈ। ਹਰ ਘੜੀ ਹਰ ਦਿਨ ਜਿੰਨਾ ਜੀਵਨ ਉਹ ਗੁਰੂ ਦੇ ਪਿਆਰ 'ਚ ਬਤੀਤ ਕਰਦਾ ਹੈ ਉਹਦੀਆਂ ਸਾਰੀਆਂ ਘੜੀਆਂ ਸੁਲੱਖਣੀਆਂ ਹੋ ਜਾਂਦੀਆਂ ਹਨ। ਪਰ ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਮਹੀਨਿਆਂ ਦਾ ਉਪਦੇਸ਼, ਇਹਦੇ ਪਹਿਲੋਂ ਦਿਨ ਰਹਿਣ ਦਾ ਉਪਦੇਸ਼ ਵੀ ਹੈ। ਬਾਰਾਂ ਮਾਹ ਤੋਂ ਪਹਿਲੋਂ ਦਰਸ਼ਨ ਕਰੀਏ ਨਾ, ਦਿਨ ਅਤੇ ਰਾਤ ਪ੍ਰਤੀ ਉਪਦੇਸ਼। ਸਿੱਖਾ ਤੇਰਾ ਦਿਨ ਕਿਵੇਂ ਬੀਤੇ, ਤੇਰੀ ਰਾਤ, ਤੇਰੇ ਸਵਾਸ ਕਿਵੇਂ ਸਫਲੇ ਹੋਣ, ਵਾਹਿਗੁਰੂ ਨਾਮ ਜਪਦਿਆਂ। ਸਤਿਗੁਰੂ ਜੀ ਨੇ ਇਸੇ ਤਰ੍ਹਾਂ, ਐਸਾ ਨਾ ਹੋਵੇ ਕੋਈ ਐਸਾ ਪੱਖ ਨਹੀਂ ਧਾਰਮਿਕ ਤੌਰ 'ਤੇ ਇੱਕ ਬੰਨੇ ਸਮਾਜਿਕ ਤੌਰ 'ਤੇ, ਮੇਰੇ ਸਤਿਗੁਰੂ ਜੀ ਨੇ ਐਸਾ ਕੋਈ ਪੱਖ ਹੀ ਨਹੀਂ ਛੱਡਿਆ ਜਿੱਥੇ ਸਿੱਖ ਦੇ ਜੀਵਨ ਦੀ ਸਤਿਗੁਰੂ ਅਗਵਾਈ ਨਾ ਕਰਦੇ ਹੋਣ। ਹਰ ਪੱਖ 'ਤੇ ਹਰ ਘੜੀ ਸਿੱਖ ਗੁਰੂ ਕੋਲੋਂ ਅਗਵਾਈ ਲੈ ਸਕਦਾ। ਸਾਡਾ ਮਨ ਸੇਧਕ ਹੋਣਾ ਚਾਹੀਦਾ ਗੁਰੂ ਦੇ ਪਿਆਰ 'ਚ। ਸਤਿਗੁਰੂ ਜੀ ਮਹੀਨਿਆਂ ਦਾ ਉਪਦੇਸ਼ ਭਾਵੇਂ ਤੱਤ ਕੱਢ ਕੇ ਸਤਿਗੁਰੂ ਜੀ ਨੇ ਆਖਰੀ ਪੰਕਤੀਆਂ 'ਚ ਨਾ ਸਾਡੇ ਸਾਹਮਣੇ ਸਨਮੁੱਖ ਕਰ ਦਿੱਤਾ,

0: माह दिवस मुहूर्त पले जिस को नदर करे नानक मंगा दर्श दान कृपा करो हरे। ओदे महीने ओदियां सारियां मुहूर्तां कड़ियां दिन सारे सफल हन जिदे ते मेरा वाहिगुरु नदर करदा है, जिदे ते मेरे गुरु दी नदर हुंदी है। हाँ फिर ये प्रकृति अनुसार ओ नहीं कि यह रासां दा कोई चक्कर है, सूरज एक रास तो आके दूजी च गया है, ऐसा नहीं है। नहीं, सिख करे की सिख ग्रहण मत गुरु दी करके अपना महीना किवें बतीत करे। सतगुरु जी ने यह बख्शिश की है, आपां पिछे कत्तक दा महीना वैसे तो शुरुआत ही जदों करिए, सतगुरु कहिंदे हन चेत गोविंद आराधिए होवै आनंद कणा, आराध तेरे जीवन विच आनंद खुशियां, टुट के वैसाख तीरन क्यों वाढ़ियां, मना किथे टिकाणा पावेगा। हर जेठ जुड़ंदा डोड़िए जुड़ना किदे नाल है, जिस अगे सब निवान अगे फिर आषाढ़ तपंदा तिस लगे, हर ना हो न जिन्ना पास जिन्ना कोल ना हो खसम मालक वाहेगुरु दा प्यार नहीं, जिन्ना नू गुरु दी नेड़ता प्राप्त नहीं हो। सतगुरु कहिंदे हन हड़ दा महीना तपदा सड़दा पुजदा लगेगा। वैसे सच है किते गुरु शब्द दा प्यार बन जाए ना ते फिर पोदियां रातां ठंडियां ते ए ठंडियां हवावां रोक सकदियां हन गुरु दे प्यार तों, ना फिर अग वर्गा बरसाउंदा अग वरसाउंदा ए सूरज। हाड़ दे दिन अति गर्मी दे जदों बंदा हिरदा टुट जांदा ना फिर कहेगा की करिए गर्मी बड़ी है, आउन नूं ते जी करदा है कि गर्मी बड़ी है, बहाना लभेगा, कदी कहेगा जी ठंडी बहुत है। पर जदों गुरु कृपा करदे हां सावण सरसी कामणी, जिवें सावण च बदल पैंदा है धरती हरी भरी, सिखा तेरे हिरदे दी धरती गुरु दे शब्द बदल नाल हरी भरी हो जाए। दूसरे बन्ने पा दोए परम पुलाणिया, दूजा लगा है तो वेखी पटक ना जाए किसे दूसरे दे प्यार विच। फिर अगो सरद रुत शुरू होई सी, असुन प्रेम उमाहड़ा क्यों मिलिया हर जाए, किवें मलाप होए। फिर कहिंदे हन अपने कर्मां वल ध्यान दे, कत्तक कर्म कमावणे दोष ना काहूं जोग, परमेश्वर ते पुल्या व्यापन सबे रोग। फिर आखर ते क्या सी, कत्तक होवै साध संग बिनसै सबै सोच। साडियां सारियां सोचां चिंता दूर हो सकदियां सतसंगी बन जाइए। हुण सतगुरु अज रहमत कर रहे हन मंगर दे महीने दी शुरुआत, मंगर माह सोहंदिया हर पिर संग बैठड़िया, मकर दे महीने राही उपदेश। ओ जीव रूप इस्त्रियां बड़िया ही शोभनीक सुंदर हन सोहनिया हन, सोहंदियां शोभनीक हन सुंदर लगदिया हन। कौन हर पिर संग बैठड़िया, जेड़े अपने जिन्ना नू अपने पति परमेश्वर रूप गुरुकुल बहना आ गया। वैसे ते दुनियावी तौर ते पति पत्नी दा रिश्ता ऐसा ना होवे, घर च ऐसा होइए जिवें बड़े बड़े दुश्मन रह रहे हन, नहीं ऐसा होवे साडा मिलाप होवे, साडे मिलाप विचों बच्चे बहुत कुछ सीख सकदे हन। जे साडी विरोधता है बच्चियां नूं की देवांगे, जे ओ पति पत्नी दा बैठना नहीं कोई विचार नहीं, ते इधर जे सिख कोल गुरु कोल बैठन दा टाइम नहीं। ਸੱਚਾ ਜੀਵਨ ਚ ਕਦੀ ਬਹਾਰ ਨਹੀਂ ਆਵੇਗੀ, ਜੀਵਨ ਚ ਕਦੀ ਸੁੱਖ ਨਹੀਂ ਵੇਖਾਂਗੇ, ਸਦਾ ਕਲੇਸ਼ ਫਿਰ ਬੰਦਾ ਵੇਖਦਾ ਹੈ। ਉਹੀ ਜੀਵ ਰੂਪ ਇਸਤਰੀਆਂ ਸੁੰਦਰ ਸ਼ੋਭਨੀਕ ਸੋਹਣੀਆਂ ਲੱਗਦੀਆਂ ਹਨ, ਕੌਣ ਹਰ ਪਿਰ ਸੰਗ ਬੈਠੜੀਆਂ, ਜਿਨ੍ਹਾਂ ਨੂੰ ਆਪਣੇ ਪਤੀ ਪਰਮੇਸ਼ਰ ਕੋਲ ਬਹਿਣਾ। ਵੈਸੇ ਪਤੀ ਪਰਮੇਸ਼ਰ ਕੋਲ ਵੀ ਸਿੱਖ ਬੈਠਦਾ ਹੈ। ਗੁਰੂ ਦੇ ਉਪਦੇਸ਼ ਰਾਹੀਂ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਦੀ ਧੁਨੀ ਨਿੱਜ ਨਾਲ ਕਿਤੇ ਬੈਠਣਾ ਆ ਜਾਏ, ਆਪਣੇ ਆਪ ਵਿੱਚ ਆਪਣੇ ਮਾਲਕ ਨਾਲ ਸਿੱਖ ਬੈਠ ਸਕੇ। ਸੱਚ ਹੈ ਇਹ ਪਰਮੇਸ਼ਰ ਨਾਲ ਬੈਠਣਾ, ਪਰਿਵਾਰ ਕੋਲ ਬੈਠਣਾ ਵੀ ਸੌਖਾ, ਦੁਨੀਆਦਾਰ ਨੂੰ ਦੁਨੀਆਦਾਰਾਂ ਕੋਲ ਬੈਠਣਾ ਸੌਖਾ, ਚਾਰ ਚਾਰ ਘੰਟੇ ਬੈਠ ਜਾਂਦਾ ਹੈ। ਪਰ ਮੈਂ ਤੇ ਕਹਿੰਦਾ ਜੇ ਕੋ ਅੱਧਾ ਘੰਟਾ ਘੰਟਾ ਹੀ ਬੈਠ ਜਾਏ, ਇੰਨਾ ਹੀ ਸਮਾਂ ਕਿਤੇ ਕੱਢ ਲਵੇ, ਇਹ ਮਾਲਕ ਕੋਲ ਹੀ ਬੈਠਣਾ ਹੈ। ਇਸ ਤਰ੍ਹਾਂ ਸੋਚੀਏ ਜਿਵੇਂ ਸਾਡੇ ਬਜ਼ੁਰਗ ਹਨ ਨਾ ਘਰਾਂ ਵਿੱਚ, ਅਸੀਂ ਕਾਰ ਵਿਹਾਰ ਜਿੰਨਾ ਮਰਜ਼ੀ ਕਰੀਏ, ਜੇ ਸਾਡੇ ਕੋਲ ਘੜੀ ਦੋ ਘੜੀ ਬਜ਼ੁਰਗਾਂ ਵਾਸਤੇ ਨਹੀਂ ਨਾ, ਅਸੀਂ ਨਹੀਂ ਬੈਠ ਕੇ ਉਹਨਾਂ ਦਾ ਦੁੱਖ ਸੁੱਖ ਸੁਣਦੇ। ਸੱਚਾ ਜਿੰਨਾ ਮਰਜ਼ੀ ਕੰਮ ਕਰੀਏ ਬਜ਼ੁਰਗਾਂ ਦੀ ਆਤਮਾ ਦੁਖੀ ਰਹੇ। ਜੇ ਸਾਡੇ ਕੋਲ ਟਾਈਮ ਨਹੀਂ ਨਾ ਉਹਨਾਂ ਦਾ ਸੁੱਖ ਉਹਨਾਂ ਦਾ ਦੁੱਖ ਕੋਈ ਸਾਂਝਾ ਕਰੀਏ, ਜਿੰਨਾ ਮਰਜ਼ੀ ਕਮਾ ਲਈਏ ਦੁਨੀਆ ਵਾਲਾ। ਬਜ਼ੁਰਗਾਂ ਦੀ ਆਤਮਾ ਉਦੋਂ ਹੀ ਖੁਸ਼ ਹੁੰਦੀ ਹੈ ਜਦੋਂ ਧੀ ਪੁੱਤਰ ਕੋਲ ਆਣ ਕੇ ਬੈਠਦੇ ਹਨ। ਉਹ ਵਿਹੜਾ ਉਹ ਘਰ ਬੜਾ ਸ਼ੋਭਨੀਕ ਹੁੰਦਾ ਜਿੰਨਾ ਬੱਚਿਆਂ ਨੂੰ ਆਪਣੇ ਦਾਦਾ ਜੀ ਕੋਲ ਦਾਦੀ ਜੀ ਕੋਲ ਬੈਠਣਾ ਆ ਜਾਏ, ਮਾਂ ਕੋਲ ਬਾਪ ਕੋਲ ਬੈਠਣਾ ਆ ਜਾਏ, ਬੜੇ ਸੁੰਦਰ ਲੱਗਦੇ ਹਨ ਉਹ ਬੱਚੇ। ਤੇ ਸੱਚ ਹੈ ਉਹ ਸਿੱਖ ਵੀ ਜਿਨ੍ਹਾਂ ਨੂੰ ਗੁਰੂ ਕੋਲ ਬੈਠਣਾ ਆ ਜਾਏ। ਹੁਣ ਆ ਸਤਿਗੁਰੂ ਨੂੰ ਪੁੱਛੀਏ ਨਾ, ਸਤਿਗੁਰੂ ਤੁਹਾਨੂੰ ਕਿਹੜੇ ਸੋਹਣੇ ਲੱਗਦੇ ਹਨ? ਅਸੀਂ ਤੇ ਆਪੋ ਆਪਣੀ ਬੁੱਧ ਅਨੁਸਾਰ ਬੜੀ ਸੁਹਾਪਣ ਬਣਾਉਣ ਦਾ ਯਤਨ ਕਰਦੇ ਹਾਂ, ਕੋਈ ਚਿਹਰੇ ਦੀ ਕਿਸ ਤਰ੍ਹਾਂ ਘਾੜਤ ਘੜੇਗਾ, ਕੋਈ ਕਿਸ ਤਰ੍ਹਾਂ ਘਾੜਤ ਘੜੇਗਾ। ਸਤਿਗੁਰੂ ਜੀ ਤੁਸੀਂ ਦੱਸ ਦਿਓ, ਸਾਨੂੰ ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ, ਤੁਹਾਨੂੰ ਕਿਹੜੇ ਸੁੰਦਰ ਲੱਗਦੇ ਹਨ? ਪਰ ਸਤਿਗੁਰੂ ਕਹਿੰਦੇ ਹਨ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਮੈਨੂੰ ਉਹ ਸੁੰਦਰ ਲੱਗਦੇ ਹਨ ਜਿਨ੍ਹਾਂ ਨੂੰ ਸਾਧ ਸੰਗਤ ਵਿੱਚ ਬਹਿਣਾ ਆ ਜਾਏ। ਜਿਨ੍ਹਾਂ ਨੂੰ ਇਹ ਸੁਭਾਗ ਪ੍ਰਾਪਤ ਹੋ ਜਾਏ ਅਸੀਂ ਸੰਗਤ ਵਿੱਚ ਬੈਠਣਾ, ਸਤਿਗੁਰੂ ਕਹਿੰਦੇ ਮੈਨੂੰ ਬਹੁਤ ਸੁੰਦਰ ਲੱਗਦੇ ਹਨ, ਬਹੁਤ ਸੁੰਦਰ। ਸੁੰਦਰ ਹੋਣ ਵੀ ਕਿਉਂ ਨਾ, ਜਦ ਮੇਰਾ ਬਾਪ ਸੁੰਦਰ ਹੈ, ਜਦ ਸਾਡਾ ਪਿਤਾ ਸੁੰਦਰ ਹੈ, ਬੁਰੇ ਕੋਲ ਬੈਠਾਂਗੇ ਨਾ ਸਾਡਾ ਅਕਸ ਬੁਰਾ ਬਣ ਜਾਏਗਾ। ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ ਲੱਖ ਯਤਨ ਕਰ ਲਿਓ, ਮੈਨੂੰ ਕੀ ਫਰਕ ਪਵੇਗਾ ਇਹਦੇ ਕੋਲ ਬਹਿਣ। ਇੱਕ ਦਿਨ ਐਸਾ ਹੋਵੇਗਾ ਉਹਨਾਂ ਦੀਆਂ ਭਾਵਨਾਵਾਂ ਸਾਡੇ ਚ ਅਨਵਰਟ ਹੋਣ ਲੱਗਣਗੀਆਂ। ਜ਼ਿਆਦਾ ਚਿਰ ਕੁਸੰਗ ਕਰੋਗੇ ਤਾਂ ਹੋਵੇਗਾ, ਚੰਗੇ ਕੋਲ ਬੈਠਾਂਗੇ ਚੰਗੀ ਮੱਤ ਆਵੇਗੀ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਸੋਹਣਾ ਹੋਰ ਹੋ ਵੀ ਕਿਹੜਾ ਸਕਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਬਹਿਣਾ ਆ ਜਾਏ, ਸਿੱਖ ਨੂੰ ਗੁਰੂ ਨਾਨਕ ਸਾਹਿਬ ਜੀ ਕੋਲ ਬਹਿਣਾ ਆ ਜਾਏ, ਬਸ ਏਡੂ ਵੱਡਾ। ਵੈਸੇ ਅੰਮ੍ਰਿਤ ਵੇਲੇ ਦੀ ਵੀ ਉਹ ਪ੍ਰਕਰਨ ਸਾਹਿਬ ਚੱਲਿਆ ਸੀ, ਮੇਰੇ ਸਤਿਗੁਰੂ ਨਿਰਜਰ ਨਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਪੂਪਨ ਕੇ ਪੂਪ ਹੋ ਕੇ ਦਾਤਾ ਮਹਾਦਾਨ ਹੋ, ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਟਈਆ ਕਿਦੋਂ ਮਾਨੀ ਮਹਾਮਾਨ ਹੋ। ਸਤਿਗੁਰੂ ਇੰਨੇ ਸੁੰਦਰ ਹੋ ਤੁਸੀਂ, ਤੇ ਜਿਹੜੇ ਸਿੱਖ ਬੈਠ ਜਾਂਦੇ ਹਨ ਮੇਰੇ ਸਤਿਗੁਰੂ ਪੈਰ ਕੋਲ ਬੈਠ ਕੇ ਉਹ ਵੀ ਸੁੰਦਰ ਬਣ ਜਾਂਦੇ ਹਨ। ਬੜੀ ਸ਼ੋਭਾ ਬਣਦੀ ਹੈ ਜਦੋਂ ਗੁਰੂ ਕੋਲ ਬੈਠਾਂਗੇ, ਕਿਵੇਂ ਸੁੰਦਰ ਹੋ ਜਾਂਦੇ ਹਨ ਸਿੱਖ। ਸੁਖਮਨੀ ਸਾਹਿਬ ਚਰਨ ਸਤ ਸਤ ਪਰਸਨ ਹਾਰ, ਸਤਿਗੁਰੂ ਜੀ ਦੇ ਚਰਨ ਸਤ ਹਨ, ਸਤ ਸਰੂਪ ਹਨ। ਜਿਹੜਾ ਸਿੱਖ ਸ਼ਰਧਾ ਨਾਲ ਚਰਨਾਂ ਤੇ ਸਪਰਸ਼ ਕਰਦਾ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸੱਤ ਪੇਖਣ ਹਾਰ। ਦਰਸ਼ਨ ਮੇਰੇ ਸਤਿਗੁਰੂ ਦੇ ਸੱਤ ਸਰੂਪ ਹਨ, ਜਿਹੜਾ ਕਰੇਗਾ ਉਹ ਵੀ ਸੱਤ ਦਾ ਹੀ ਰੂਪ ਬਣਦਾ ਜਾਏਗਾ। ਹੁਣ ਉਹਨਾਂ ਦੀ ਸ਼ੋਭਾ ਸਤਿਗੁਰੂ ਕਹਿੰਦੇ ਹਨ ਮੈਨੂੰ ਅਤਿ ਉਹ ਸੁੰਦਰ ਲੱਗਦੇ ਹਨ ਜਿਨ੍ਹਾਂ ਨੂੰ ਮੱਘਰ ਦੇ ਮਹੀਨੇ ਰਾਹੀਂ ਉਪਦੇਸ਼ ਕਰਦੇ ਹਨ ਸੁਹੰਦੀਆਂ ਜੀਵ ਰੂਪ ਇਸਤਰੀਆਂ। ਉਹ ਸਿੱਖ ਜਿਨ੍ਹਾਂ ਕੋਲ, ਜਿਨ੍ਹਾਂ ਨੂੰ ਗੁਰੂ ਪਤੀ ਕੋਲ, ਪਰਮੇਸ਼ਰ ਕੋਲ ਬੈਠਣਾ ਆ ਗਿਆ, ਫਿਰ ਤਿੰਨ ਕੀ ਸ਼ੋਭਾ ਕਿਆ ਗਣੀ। ਇਹਨਾਂ ਦੀ ਕੋਈ ਸ਼ੋਭਾ ਗਿਣਤੀ ਮਿਣਤੀ ਕਰਨ ਲੱਗੇ ਕੀ ਕਰੇਗਾ। ਗੁਰਸਿੱਖ ਏਕ ਮੇਕ ਰੋਮ ਕੀ ਇਕੱਠ ਕਥਾ। ਭਾਈ ਸਾਹਿਬ, ਭਾਈ ਗੁਰਦਾਸ ਜੀ, ਜਿਹੜਾ ਗੁਰੂ ਚਰਨਾਂ ਨਾਲ ਇੱਕ ਮਿਕ ਹੋ ਜਾਂਦਾ ਨਾ ਗੁਰਸਿੱਖ, ਉਹਦੇ ਤੇ ਇੱਕ ਰੋਮ ਦੀ ਕਥਾ ਵੀ ਬਿਆਨ ਕਰਨੀ ਬੜੀ ਅਸੰਭਵ ਹੈ ਜੇ ਇੱਕ ਮਿਕ ਹੋ ਜਾਏ। ਸਹੀ, ਗੁਰਸਿੱਖ ਏਕ ਮੇਕ ਰੋਮ ਕੀ ਇਕੱਠ ਕਥਾ। ਗੁਰਸਿੱਖ ਸਾਧ ਸੰਗ ਮਹਿਮਾ ਕੋ ਪਾਵਈ। ਉਹਨਾਂ ਗੁਰਸਿੱਖਾਂ ਦੀ ਮਹਿਮਾ ਜਿਹੜੇ ਸਤਸੰਗੀ ਹਨ। ਪਰ ਸਤਿਗੁਰੂ ਕਹਿੰਦੇ ਹਨ ਤਿੰਨ ਕੀ ਸ਼ੋਭਾ ਕਿਆ ਗਣੀ। ਇਹਨਾਂ ਬੈਠਣ ਵਾਲਿਆਂ ਨੂੰ ਪ੍ਰਤੀਤ ਹੋ ਜਾਂਦਾ ਹੈ ਇਸ ਯੁੱਗ ਮੈਂ ਸ਼ੋਭਾ ਨਾਮ ਕੀ, ਵਿਣ ਨਾਵੈ ਸ਼ੋਭ ਨਾ ਹੋਵੇ, ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਅਸਲ ਸ਼ੋਭਾ ਤੇ ਨਾਮ ਦੀ ਹੋਈ ਹੈ। ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ, ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਜੋ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਐਸੇ ਪਿਆਰ ਵਾਲੀਆਂ ਰੂਹਾਂ ਦੀ ਬਰਕਤ ਚਾਹੁੰਦੇ ਵੈਸੇ ਇਹੋ ਹੀ ਆ। ਸਤਿਗੁਰੂ ਕਹਿੰਦੇ ਹਨ ਤੂੰ ਸ਼ੋਭਾ ਚਾਹੁੰਦਾ, ਤੂੰ ਆਪਣਾ ਸਟੇਟਸ ਚਾਹੁੰਦਾ, ਆਲਾ ਦੁਆਲਾ ਮੈਨੂੰ ਜਾਣਦਾ ਹੋਵੇ ਕੋਈ 10, 20, 40, 50 ਐਸੇ ਤੇ ਘਰ ਹੋਣੇ ਚਾਹੀਦੇ ਹਨ ਜਿਨ੍ਹਾਂ ਚ ਮੇਰੀ ਸ਼ੋਭਾ ਵੀ ਹੋਵੇ। ਸਤਿਗੁਰੂ ਕਹਿੰਦੇ ਹਨ ਜਿਸ ਸ਼ੋਭਾ ਕੋ ਕਰੈ ਭਰੀ ਭਲੀ ਕਰਨੀ, ਸਾ ਸ਼ੋਭਾ ਭੱਜ ਹਰ ਕੀ ਕਰਨੀ। ਹਰ ਕੀ ਕਰਨੀ, ਇਸ ਚਰਨ ਵਿੱਚ ਆ ਜਿਹੜੀ ਸ਼ੋਭਾ ਲੱਭਣਾ ਨਾ, ਗੁਰੂ ਦਰ ਬੈਠਿਆਂ ਤੇਰੀ ਆਪੇ ਹੀ ਬਣਨ ਲੱਗੇ। ਇਸ ਦਰ ਤੇ ਬੈਠਿਆਂ ਸੱਚ ਤੇ ਹੈ ਜਿਸ ਨੀਚ ਕੋ ਕੋਏ ਨਾ ਜਾਣਾ, ਨਾਮ ਜਪਤ ਉਹ ਚੌਂਕੁੰਟ ਮੰਨੈ। ਇਦੂ ਵੱਧ ਸ਼ੋਭਾ ਬਾਪ ਕੋਲ ਬਹੀਏ ਤੇ ਗੁਰੂ ਗ੍ਰੰਥ ਸਾਹਿਬ ਕੋਲ ਬੈਠੀਏ, ਕੀ ਸਾਡੀ ਸ਼ੋਭਾ। ਇੱਕ ਬੰਨੇ ਉਹਦਾ ਕੇਸਾ ਤਾਰੀ ਹੋਵੇ, ਪ੍ਰਤੀਤ ਹੋ ਰਿਹਾ ਗੁਰੂ ਕਾ ਸਿੱਖ, ਕੀ ਇਹਦੀ ਸ਼ੋਭਾ ਠੇਕੇ ਦੇ ਸਾਹਮਣੇ ਬਣੇਗੀ, ਕੀ ਇਹਦੀ ਸ਼ੋਭਾ ਕਿਸੇ ਬੇਸਵਾ ਦੇ ਨਾਚ ਕੋਲ ਬਣੇਗੀ, ਨਹੀਂ ਉੱਥੇ ਨਹੀਂ ਬਣੇਗੀ। ਅਫਸੋਸ, ਅੱਜ ਜੋ ਕੁਝ ਹੋ ਰਿਹਾ ਨਾ, ਇੱਕ ਬੰਨੇ ਅਸੀਂ ਸਿੱਖ ਕਹਾਉਂਦੇ ਹਾਂ ਕੇਵਲ ਇੱਥੇ ਦੀ ਸ਼ੋਭਾ ਨਹੀਂ, ਕੇਵਲ ਇੱਥੇ ਦੀ ਨਹੀਂ, ਗੁਰੂ ਤੇ ਚਾਹੁੰਦੇ ਹਨ ਮੈਂ ਇੱਥੇ ਹੀ ਨਹੀਂ, ਮੈਂ ਤੇ ਤੇਰੀ ਦਸਾਂ ਦਿਸ਼ਾਵਾਂ 'ਚ ਸ਼ੋਭਾ ਫੈਲਾ ਦਿਆਂ ਗੁਰੂ ਕੇ ਸਿੱਖਾ, ਤੂੰ ਸਮਰਪਿਤ ਹੋ। ਪਰ ਅਫਸੋਸ ਹੈ ਜਿੱਦਣ ਸਿੱਖ ਦੇ ਬੱਚੇ ਦਾ ਵਿਆਹ ਹੁੰਦਾ ਪਤਾ ਲੱਗ ਜਾਂਦਾ ਹੈ ਇਹ ਚਾਹੁੰਦਾ ਕੀ ਹੈ। ਅਖੰਡ ਪਾਠ ਵੀ ਕਰਾ ਰਹੇਗਾ, ਸਭ ਕੁਛ ਹੋਏਗਾ, ਕਿਰਿਆ ਕਰਮ ਇਸ ਤਰ੍ਹਾਂ ਜਾਪੇਗਾ ਧਾਰਮਿਕ, ਤੇ ਸੱਚਿਆ ਪੰਜਾਂ ਕਕਾਰਾਂ ਦਾ ਧਾਰਨੀ ਵੀ ਹੋਵੇਗਾ। ਬਹੁਤ ਵਾਰੀ ਤੇ ਮੇਰੇ ਵਰਗਾ ਹੋ ਸਕਦਾ ਕਥਾ ਵੀ ਕਰ ਦਿਆ ਹੋਵੇ, ਇਹ ਵੀ ਹੋ ਸਕਦਾ ਹੈ। ਪਰ ਇਸ ਤਰ੍ਹਾਂ ਕੇਵਲ ਕਥਾ ਨਾਲ ਸ਼ੋਭਾ ਨਹੀਂ ਸਿੱਖਾ ਬਣੇਗੀ, ਕਥਾ ਕਰਨੀ ਇਹ ਤੇ ਮੇਰੇ ਮਾਲਕ ਦੀਆਂ ਦਾਤਾਂ ਹਨ। ਇਹ ਮਾਲਕ ਚਾਹਵੇ ਤੇ ਗੁੰਗੇ ਦੇ ਸੀਸ ਤੇ ਧਰ ਦੇਵੇ ਸੀਟੀ, ਜਿਹਨੂੰ ਮਰਜ਼ੀ ਬੁਲਾ ਲਵੇ। ਇਹ ਕੋਈ ਮਤ ਮਾਣ ਕਰੇ ਕਿਸੇ ਗਿਆਨ ਦਾ, ਕਿਸੇ ਧਿਆਨ ਦਾ ਮਤ ਕੋਈ ਮਾਣ ਕਰੇ, ਨਹੀਂ, ਇਹ ਤੇ ਮੇਰੇ ਮਾਲਕ ਦੀ ਸ਼ੋਭਾ ਹੈ, ਜਿਹਨੂੰ ਮਰਜ਼ੀ ਦੇ ਦੇਵੇ। ਸਾਡਾ ਇਮਤਿਹਾਨ ਹੁੰਦਾ ਜਿੱਦਣ ਸਾਡੇ ਬੱਚਿਆਂ ਦਾ ਕਿਤੇ ਵਿਆਹ ਹੁੰਦਾ ਹੈ, ਆਨੰਦ ਕਾਰਜ ਹੁੰਦਾ। ਸਿੱਖ ਵਿਖਾਵੇ ਤੌਰ ਤੇ ਬਹੁਤ ਕੁਝ ਕਰ ਲੈਂਦਾ, ਪਰ ਜਦੋਂ ਘਰਾਂ 'ਚ ਵੇਸਵਾਵਾਂ ਨੱਚਦੀਆਂ ਤੇ ਗਵਾਉਂਦਾ ਹੈ, ਪਤਾ ਲੱਗਦਾ ਗੁਰੂ ਦੀ ਸ਼ੋਭਾ ਅਜੇ ਨਹੀਂ ਬਣੀ, ਅਜੇ ਗੁਰੂ ਦਾ ਪਿਆਰ ਇਹਦੇ ਅੰਦਰ ਨਹੀਂ ਆਇਆ। ਕੀ ਸਾਡੀ ਉਹਨਾਂ ਪੈਲਸਾਂ 'ਚ ਤੇ ਉਹਨਾਂ ਗੰਦੇ ਥਾਵਾਂ 'ਤੇ ਸ਼ੋਭਾ ਕਿ ਐਸ ਗੁਰੂ ਦੇ ਦਰ 'ਤੇ ਸ਼ੋਭਾ ਹੈ? ਨਹੀਂ ਸਿੱਖਾ, ਜਿੰਨੇ ਬੱਚੇ ਤੇਰੇ ਇੱਥੇ ਸੁੰਦਰ ਲੱਗਣਗੇ ਆ ਵੇਖਣਾ, ਪਿਛਲੇ ਐਤਵਾਰ ਬੱਚੇ ਇੱਥੇ ਕੀਰਤਨ ਕਰ ਰਹੇ ਸਨ। ਮੇਰੀ ਤਾਂ ਬੇਵਸੀ ਆ ਬਹੁਤ, ਮੈਂ ਉੱਠਣਾ ਤੁਸੀਂ ਵੇਖਦੇ ਹੀ ਹੋ, ਜਦੋਂ ਮੈਂ ਉੱਠਣਾ ਮੇਰੀਆਂ ਲੱਤਾਂ ਪੂਰੀਆਂ ਤੋੜ ਕੇ ਬਗਾਨਿਆਂ ਨੇ ਕਹਿ ਦਿੱਤਾ ਸੀ, ਲੈ ਸੱਜਣਾ ਸਾਰੀ ਉਮਰ ਤੂੰ ਨਹੀਂ ਤੁਰ ਸਕੇਗਾ। ਇਹ ਤਾਂ ਮੇਰੇ ਗੁਰੂ ਦੀ ਕਿਰਪਾ ਹੈ। ਜਿੰਨੇ ਕੁ ਤੁਹਾਡੇ ਦਰਸ਼ਨ ਹੋ ਰਹੇ ਹਨ ਨਾ, ਉਦੋਂ ਜ਼ੁਲਮ ਦਾ ਦੌਰ, ਸਰਕਾਰੀ ਦੌਰ ਹੀ ਐਸਾ ਸੀ, ਅਤੇ ਫਿਰ ਸਾਡੇ ਵਰਗਾ ਬੰਦਾ ਜਿਹੜਾ ਸੰਗਤ 'ਚ ਵਿਚਰਦਾ ਹੋਵੇ ਉਹ ਤਾਂ ਟਾਰਗੇਟ ਉਹਨਾਂ ਦਾ ਹੋਵੇਗਾ ਹੀ। ਜੀ ਕਰਦਾ ਸਾਰੀ ਆਸਥਾ ਜੀ ਦੀ ਵਾਰ ਇਹਨਾਂ ਬੱਚਿਆਂ ਕੋਲੋਂ ਕਿਤੇ ਸੁਣੀ ਨਹੀਂ। ਐਸੀਆਂ ਪਿਆਰੀਆਂ ਰੂਹਾਂ, ਮੈਂ ਕਹਿੰਦਾ ਬਹੁਤ ਕੁਝ ਅਸੀਂ ਸਿੱਖ ਕੇ ਜਾਵਾਂਗਾ, ਮੈਂ ਤਾਂ ਖੁਦ ਸਿੱਖ ਕੇ ਜਾਵਾਂਗਾ। ਅਤੇ ਇੱਕ ਤਾਂ ਮੈਂ ਤੁਹਾਡੇ ਵਾਸਤੇ ਵੀ ਤਰਲਾ ਦੇਵਾਂਗਾ ਸਤਿਗੁਰੂ, ਐਸੇ ਪਿਆਰ ਨੂੰ ਕਿਤੇ ਨਜ਼ਰ ਨਾ ਲੱਗੇ। ਇੱਕ ਮੇਰੇ ਵਾਸਤੇ, ਸਾਡੇ ਵਾਸਤੇ, ਪੰਜਾਬ ਵਾਸਤੇ ਤੁਸੀਂ ਵੀ ਤਰਲਾ ਲਵੋ। ਕੇਵਲ ਤਰਲਾ ਹੀ ਨਹੀਂ, ਮੈਂ ਤਾਂ ਕਹਿੰਦਾ ਕਿਰਿਆਸ਼ੀਲ ਹੋਵੋ, ਉੱਦਮੀ ਬਣੋ। ਸਾਡੀ ਜਵਾਨੀ ਗੱਲ ਰਹੀ ਹੈ, ਸਾਡੀ ਉੱਥੇ ਸ਼ੋਭਾ ਨਹੀਂ ਬਣ ਰਹੀ। ਕੁਝ ਹੀ ਪਰਿਵਾਰ ਹਨ ਅੱਜ, ਕੁਝ ਹੀ ਪਰਿਵਾਰ ਐਵੇਂ ਪੋਟਿਆਂ 'ਤੇ ਗਿਣਨ ਵਾਲੇ। ਕਿਸੇ ਇਲਾਕੇ 'ਚ ਵੀ ਚਲੇ ਜਾਓ, ਐਵੇਂ ਪੋਟਿਆਂ 'ਤੇ ਗਿਣਨ ਵਾਲੇ, ਜਿਨ੍ਹਾਂ ਦੀ ਸ਼ੋਭਾ ਗੁਰੂ ਦਾ ਸ਼ਬਦ ਹੋਵੇ, ਜਿਨ੍ਹਾਂ ਦੀ ਸ਼ੋਭਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਹੋਣ। ਖੈਰ ਸਤਿਗੁਰੂ ਰਹਿਮਤ ਕਰਦੇ ਹਨ, ਤਿੰਨ ਕੀ ਸ਼ੋਭਾ ਕਿਆ ਗਣੀ, ਕੀ ਕੋਈ ਗਿਣ ਸਕੇਗਾ। ਜਿਹੜਾ ਗੁਰੂ ਨੂੰ ਸਮਰਪਿਤ ਹੋ ਗਿਆ, ਜਿਸ ਨੂੰ ਗੁਰੂ ਕੋਲ ਬਹਿਣਾ ਆ ਗਿਆ, ਗੁਰੂ ਦੀ ਮੱਤ ਲੈਣੀ ਆ ਗਈ, ਉਹਨਾਂ ਦੀ ਸ਼ੋਭਾ ਕੋਈ ਕੀ ਅਸੀਂ ਕਰਾਂਗੇ। ਹੁਣ ਨਾਮਦੇਵ ਜੀ ਸ਼ੋਭਾ ਬਣੀ ਉਹਨਾਂ ਦੀ। ਤੁਹਾਨੂੰ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਚੀਪਰ ਹੋਇਓ ਲਾਖੀਨਾ। ਲੋਕੀ ਤੇ ਅੱਧੀ ਕੌਡੀ ਦਾ ਚੀਂਬਾ ਹੀ ਕਹਿੰਦੇ ਸਨ। ਕਹਿੰਦੇ ਹਨ ਕੀ ਹੈ ਚੀਂਬਾ, ਸ਼ੂਦਰ, ਟੱਕੇ ਮਾਰ ਮਾਰ ਕੱਢਦੇ ਸਨ। ਪਰ ਅੱਧੀ ਕੌਡੀ ਦਾ ਚੀਂਬਾ, ਸਤਿਗੁਰੂ ਕਹਿੰਦੇ ਨਾਮ ਦੀ ਬਰਕਤ ਜਦੋਂ ਬੈਠਣਾ ਆ ਗਿਆ ਗੁਰੂ ਕੋਲ, ਹੋਇਓ ਲਾਖੀਨਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰ ਪਯੋ ਗੁਣੀ ਗਹੀਰਾ। ਨੀਵੀਂ ਕੁਲ ਦਾ ਜੁਲਾਹਾ, ਜਿਹੜਾ ਜੁਲਾਹਾ ਜੁਲਾਹਾ ਕਰਕੇ ਦਰਕਾਰ ਦੇ ਸਨ ਲੋਕ, ਉਹੀ ਗੁਣਾਂ ਦਾ ਖਜ਼ਾਨਾ ਬਣ ਗਿਆ। ਰਵਿਦਾਸ ਤਵੰਤਾ ਢੋਰ ਨੀਤ, ਜਦੋਂ ਬੈਠਣਾ ਆ ਗਿਆ, ਜਦੋਂ ਸ਼ੋਭਾ ਗੁਰੂ ਕੋਲ ਬੈਠਣ ਦੀ ਬਣੀ। ਕੇਵਲ ਇਹ ਤਾਂ ਨਹੀਂ ਇੱਥੇ ਬੈਠ ਜਾਈਏ ਅਤੇ ਉੱਥੇ ਜਾ ਕੇ ਸਭ ਕੁਝ ਭੁੱਲ ਜਾਈਏ। ਅੱਜ ਲੋੜ ਹੈ ਸਾਡੇ ਕਰਮ ਵਿੱਚੋਂ ਵੀ ਨਜ਼ਰ ਆਵੇ ਕਿ ਵਾਕਿਆ ਮੈਂ ਗੁਰੂ ਕੋਲ ਬੈਠਦਾ ਹਾਂ। ਸਾਡੇ ਕਰਮ ਵਿੱਚੋਂ ਇਹ ਨਜ਼ਰ ਆਵੇ ਆਨੰਦ ਜੀਵਨ ਦਾ। ਇਸ ਤਰ੍ਹਾਂ ਪ੍ਰਚਾਰ ਕਰਨ ਨਾਲ ਬਹੁਤ ਕੁਝ ਨਹੀਂ ਬਣੇਗਾ। ਜਿੰਨਾ ਚਿਰ ਸਾਡਾ ਜੀਵਨ ਪ੍ਰਚਾਰ ਨਹੀਂ ਬਣੇਗਾ, ਜਿਸ ਦਿਨ ਜੀਵਨ ਪ੍ਰਚਾਰ ਬਣ ਜਾਏਗਾ ਨਾ, ਆਖੋਗੇ ਭਾਵੇਂ ਘੱਟ, ਉਹਦਾ ਅਸਰ ਵੱਧ ਹੋਵੇਗਾ। ਜਿੰਨਾ ਚਿਰ ਸਾਡੇ ਜੀਵਨ 'ਚ ਉਹ ਗੱਲਾਂ ਲਾਗੂ ਨਹੀਂ, ਇਹਨਾਂ ਭਗਤਾਂ ਦੇ ਉਹ ਲਾਗੂ ਸਨ। ਰਵਿਦਾਸ ਤਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਇਹ ਸਾਰਾ ਸ਼ਬਦ ਸੈਨ ਲਾਈ ਧੰਨੇ ਜੱਟ ਨੂੰ ਸਤਿਗੁਰੂ ਸਭ ਨੂੰ ਗਿਣ ਕੇ ਦੱਸਦੇ ਹਨ। ਇਹ ਨਾਮ ਦੀ ਬਰਕਤ ਜਿਹਨਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ। ਹੋਰ ਸ਼ੋਭਾ ਜੇ ਵੇਖਣੀ ਹੈ ਤੇ ਕੀ, ਵੈਸੇ ਕਦੀ ਪੁੱਛੀ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਪੁਰ ਸਾਹਿਬ, ਗੁਰੂ ਪਿਤਾ ਜੀ ਕੋਲ ਇਹ ਸਵਾਲ ਹੋਇਆ, ਸਤਿਗੁਰੂ ਜੀ ਤੁਸੀਂ ਬਾਰ ਬਾਰ ਨਾਮ ਅਭਿਆਸ, ਬਾਰ ਬਾਰ ਸਿੱਖ ਨੂੰ ਨਾਮ ਨਾਲ, ਸਤਿਗੁਰੂ ਜੀ ਇਹ ਨਾਮ ਦੀ ਸ਼ੋਭਾ, ਨਾਮ ਦਾ ਫਾਇਦਾ। ਸਤਿਗੁਰੂ ਚੁੱਪ ਕਰ ਗਏ, ਜਵਾਬ ਨਹੀਂ ਦਿੱਤਾ। ਜਿਹੜੇ ਮੇਰੇ ਵਰਗੇ ਤਰਕ ਬੁੱਧੀ ਦੇ ਹੋਣਗੇ ਨਾ, ਚਾਰ ਕੱਖਰ ਜਿਹਨਾਂ ਨੂੰ ਆਉਂਦੇ ਹੋਣਗੇ, ਉਹ ਤਾਂ ਇਹ ਵੀ ਸੋਚਦੇ ਹੋਣਗੇ ਖਰੇ ਗੁਰੂ ਪਾਤਸ਼ਾਹ ਨੂੰ ਪਤਾ ਵੀ ਹੈ ਕਿ ਨਹੀਂ, ਜਿਹੜਾ ਚੁੱਪੀ ਕਰ ਗਏ ਹਨ ਪਤਾ ਨਹੀਂ। ਸਤਿਗੁਰੂ ਜੀ ਨੇ ਕੋਈ ਗੱਲ ਨਹੀਂ ਉਥੱਲੀ। 15ਵੇਂ ਦਿਨ ਸਤਿਗੁਰੂ ਜੀ ਨੇ ਸੰਗਤ 'ਚ ਪੁੱਛ ਲਿਆ, ਕਹਿਣ ਲੱਗੇ ਤੁਸੀਂ ਕਬੀਰ ਸਾਹਿਬ ਨੂੰ ਜਾਣਦੇ ਹੋ? ਸਤ ਸੰਗਤ ਜੀ ਕਬੀਰ ਸਾਹਿਬ ਨੂੰ ਜਾਣਦੇ ਹੋ? ਕਹਿਣ ਲੱਗੇ ਸਤਿਗੁਰੂ ਜੀ ਕਿਉਂ ਨਹੀਂ, ਸਾਰੇ ਹੀ ਜਾਣਦੇ ਹਨ ਕਬੀਰ ਸਾਹਿਬ ਨੂੰ। ਅੱਛਾ, ਤੁਸੀਂ ਜੇ ਕਬੀਰ ਸਾਹਿਬ ਨੂੰ ਜਾਣਦੇ ਹੋ ਤੇ ਫਿਰ ਉਸ ਵੇਲੇ ਦੇ ਰਾਜੇ ਦਾ ਨਾਮ ਦੱਸੋ। ਉਸ ਵੇਲੇ ਜਦੋਂ ਕਬੀਰ ਸਾਹਿਬ ਹੋਏ ਉਸ ਵੇਲੇ ਰਾਜਾ ਕੌਣ ਸੀ? ਕਹਿਣ ਲੱਗੇ ਸਤਿਗੁਰੂ ਜੀ, ਰਾਜੇ ਦਾ ਤੇ ਕੋਈ ਪਤਾ ਨਹੀਂ। ਕਹਿਣ ਲੱਗੇ ਨਾਮਦੇਵ ਨੂੰ ਜਾਣਦੇ ਹੋ? ਕਹਿਣ ਲੱਗੇ ਹਾਂ। ਸਤਿਗੁਰੂ ਜੀ, ਉਹਨਾਂ ਦਾ ਇਤਿਹਾਸ ਇੱਕ ਇੱਕ ਅੱਖਰ ਪੜ੍ਹ ਕੇ ਅਸੀਂ ਜਾਣਦੇ ਹਾਂ ਤੁਹਾਡੇ ਮੁਖਾਰ ਬਿੰਦ ਤੋਂ, ਭਾਈ ਮਨੀ ਸਿੰਘ ਜੀ ਦੇ ਮੁਖਾਰ ਬਿੰਦ ਤੋਂ ਬਾਰ ਬਾਰ ਸੁਣ ਕੇ ਅਸੀਂ ਜਾਣਦੇ ਹਾਂ। ਕਹਿਣ ਲੱਗੇ ਫਿਰ ਉਸ ਰਾਜੇ ਦਾ ਹੀ ਦੱਸ ਦਿਓ। ਕਹਿੰਦੇ ਨਹੀਂ ਪਤਾ ਸਤਿਗੁਰੂ ਜੀ, ਰਾਜੇ ਦਾ ਨਹੀਂ, ਮੁਹੰਮਦ ਬਿਨ ਤੁਗਲਕ, ਕਿਸੇ ਨੂੰ ਕੋਈ ਨਾਮ ਨਹੀਂ ਰਾਜਿਆਂ ਦਾ ਪਤਾ। ਸਤਿਗੁਰੂ ਕਹਿੰਦੇ ਫਿਰ ਨਾਮ ਦੀ ਸ਼ੋਭਾ ਹੋਰ ਮੇਰੇ ਕੋਲੋਂ ਕੀ ਪੁੱਛਦੀ ਹੈ? ਬਸ ਇਹੀ ਨਾਮ ਦੀ ਸ਼ੋਭਾ ਜਿਨ੍ਹਾਂ ਨੂੰ ਉਸ ਵੇਲੇ ਕੋਈ ਨਹੀਂ ਸੀ ਜਾਣਦਾ, ਅੱਜ ਸਾਰਾ ਸੰਸਾਰ ਗਾ ਰਿਹਾ ਹੈ। ਤੇ ਜਿਨ੍ਹਾਂ ਨੂੰ ਸਾਰੇ ਉਦੋਂ ਜਾਣਦੇ ਸਨ ਉਹਨਾਂ ਨੂੰ ਤੁਹਾਨੂੰ ਚੇਤਾ ਹੀ ਕੋਈ ਨਹੀਂ ਕਿਸੇ ਨੂੰ। ਬਸ ਇਹੀ ਨਾਮ ਦੀ ਵਡਿਆਈ ਹੈ। ਸਤਿਗੁਰੂ ਕਹਿੰਦੇ ਹਨ ਕਿੰਨੀ ਕੁ ਕੋਈ ਬਿਆਨ ਕਰੇਗਾ। ਹਾਂ, ਜੇ ਸਾਹਿਬ ਮੇਲੜੀਆਂ, ਜੇ ਗੁਰੂ ਨੇ ਤਰੁੱਠ ਕੇ ਆਪਣੇ ਨਾਲ ਮੇਲ ਲਿਆ ਉਹਨਾਂ ਦਾ ਫਿਰ ਤਨ ਮਨ ਮੌਲਿਆ। ਰਾਮ ਸਿਉਂ ਤਨ ਵੀ ਤੇ ਮਨ ਵੀ ਮੌਲ ਗਿਆ, ਖਿੜ ਗਿਆ। ਆਪਾਂ ਸਲੋਕ ਪੜ੍ਹਨੇ ਆ, ਕਦੀ ਉਹ ਪੰਕਤੀਆਂ ਪੜ੍ਹਨੇ ਆ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸਾਰਾ ਸਾਡਾ ਅੰਦਰ ਮਨ ਕਿਸ ਤਰ੍ਹਾਂ ਮੌਲੇਗਾ? ਮਨ ਮੌਲੇਗਾ ਵਾਹਿਗੁਰੂ ਨਾਮ ਦੇ ਅਭਿਆਸ ਨਾਲ। ਜਿਸ ਦਿਨ ਪੰਜਾਂ ਬਾਣੀਆਂ ਦਾ ਨਿਤਨੇਮ ਸਿੱਖ ਨੂੰ ਕੰਠ ਹੋ ਕੇ, ਮੈਂ ਤੇ ਕਹਿੰਦਾ ਚਲੋ ਘੱਟੋ ਘੱਟ ਗੁਟਕਾ ਸਾਹਿਬ ਤੋਂ ਸਿੱਖ ਰੂਟੀਨ ਬਣਾਵੇਂ, ਰੂਟੀਨ ਬਣਾਓ, ਇੱਕ ਦਿਨ ਹੋ ਜਾਏਗਾ। ਸਾਡਾ ਅੰਦਰ ਮੌਲਣਾ ਹੈ, ਖਿੜਨਾ ਹੈ ਨਾਮ ਅਭਿਆਸ ਪਵਿੱਤਰ ਬਾਣੀ ਦੇ ਨਿਤਨੇਮ ਨਾਲ। ਸਾਡਾ ਅੰਦਰ ਖਿੜ ਗਿਆ ਹੈ ਤੇ ਸਾਡਾ ਸਰੀਰ ਖਿੜੇ ਇਹ ਮੌਲ ਜਾਏ? ਸੱਚ ਹੈ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਸ਼ਾਮ। ਪਹਿਲੋਂ ਬੀਜ ਹਮੇਸ਼ਾ ਧਰਤੀ ਵੱਲ ਨੂੰ ਜੜ ਮਾਰਦਾ ਹੈ, ਬਾਅਦ ਵਿੱਚ ਉੱਪਰ ਨੂੰ ਛਾਂ ਕਰਦਾ ਹੈ, ਫੁੱਟਦਾ ਬਾਹਰ ਹੈ ਧਰਤੀ ਤੋਂ ਬਾਹਰ। ਪਰ ਜਿਹਦੀ ਜੜ ਵੱਜ ਗਈ ਨਾ, ਪਛਾਣ ਹੈ ਉਹਦਾ ਅੰਕੁਰ ਜ਼ਰੂਰ ਤਾਂ ਆਵੇਗਾ। ਜਿਹਦੇ ਅੰਦਰ ਨਾਮ ਟਿਕ ਗਿਆ, ਪੰਜ ਬਾਣੀਆਂ ਟਿਕ ਗਈਆਂ, ਕਦੀ ਹੋ ਹੀ ਨਹੀਂ ਸਕਦਾ ਕਕਾਰ ਧਾਰਨ ਨਾ ਕਰੇਗਾ, ਉਹਦਾ ਸਰੀਰ ਵੀ ਮੌਲ ਜਾਏਗਾ। ਉਹਦੇ ਸਰੀਰ ਦੇ ਸਾਡਾ ਸਭ ਤੋਂ ਵੱਧ ਸੁੰਦਰਤਾ ਹੈ। ਮੈਂ ਅੱਗੇ ਬੇਨਤੀ ਕੀਤੀ ਸੁੰਦਰ ਕੌਣ ਹਨ? ਹੁਣ ਦੱਸੋ ਗੁਰੂ ਕੇ ਕਕਾਰਾਂ ਦਾ ਤਿਆਗ ਕਰਕੇ ਆਪਾਂ ਸੁੰਦਰ ਹਾਂ ਕਿ ਗੁਰੂ ਕੇ ਕਕਾਰਾਂ ਨੂੰ ਧਾਰਨ ਕਰਕੇ ਆਪਾਂ ਸੁੰਦਰ ਲੱਗਾਂਗੇ? ਹੁਣ ਮੈਂ ਕਥਾ ਸੁਣਾ ਰਿਹਾ ਹੋਵਾਂ ਤੇ ਕਕਾਰਾਂ ਦਾ ਧਾਰਨੀ ਨਾ ਹੋਵਾਂ, ਕੀ ਤੁਸੀਂ ਮੈਨੂੰ ਮਾਫ ਕਰੋਗੇ? ਕੀ ਤੁਸੀਂ, ਤੁਹਾਨੂੰ ਮੈਂ ਚੰਗਾ ਲੱਗਾਂਗਾ ਨਹੀਂ ਲੱਗਾਂਗਾ? ਸੱਚ ਹੈ ਮੇਰੇ ਗੁਰੂ ਨੂੰ ਵੀ ਉਹੀ ਸਿੱਖ ਸੋਹਣੇ ਲੱਗਦੇ ਹਨ। ਫਿਰ ਇਹ ਤਨ ਤੇ ਮਨ ਮੌਲਦਾ ਕਿਵੇਂ ਹੈ? ਸੰਗ ਸਾਧ ਸਹੇਲੜੀਆਂ, ਗੁਰੂ ਕੇ ਸਤ ਸੰਗੀ ਜਨਾਂ ਨਾਲ ਰਲੇ ਰਹੀਏ। ਕਦੀ ਕਿਸੇ ਮਾੜੀ ਥੋੜੀ ਚੋਟ ਵੱਜੀ ਉਹਦੇ ਨਾਲ ਟੁੱਟਣ ਦਾ ਯਤਨ ਨਾ ਕਰੀਏ, ਸ਼ਬਦ ਚੋਟ ਮਾਰੇਗਾ। ਬਸ ਮੇਰਾ ਗੁਰੂ ਬਾਰ ਬਾਰ ਸ਼ਬਦ ਨਾਲ ਸਾਡਾ ਹਿਰਦਾ ਘੜੇਗਾ, ਤੁਹਾਨੂੰ ਅੰਦਰੋਂ ਘੜੇਗਾ। ਕਦੀ ਟੁੱਟੀਏ ਨਾ, ਗੁਰੂ ਕੇ ਸਿੱਖਾਂ ਦੀ ਸੰਗਤ ਵਿੱਚ ਜੁੜੇ ਰਹੀਏ। ਕਦੀ ਵੇਖੋ ਚੋਰ ਜਿਹੜਾ ਨਾ, ਚੋਰ ਫੜਿਆ ਜਾਵੇ ਚੋਰੀ ਕਰਦਾ, ਇੱਕ ਵਾਰੀ ਨਹੀਂ ਦੋ ਵਾਰੀ ਚਾਰ ਵਾਰੀ ਮਾਰ ਪਵੇ, ਮਾਰ ਤੋਂ ਡਰਦਾ ਚੋਰੀ ਨਹੀਂ ਛੱਡਦਾ ਤੇ ਨਾ ਚੋਰਾਂ ਨਾਲ ਰਲਣੋ ਹੀ ਛੱਡਦਾ ਹੈ, ਜਾਂਦਾ ਉਹਨਾਂ ਕੋਲ, ਧਾੜ ਵੀ ਜਾਂਦਾ। ਭਾਈ ਸਾਹਿਬ ਜੀ ਦਾ ਬੜਾ ਸੁੰਦਰ ਹੈ, ਮਾਰ ਵੇਖੋ ਤਰਾਸ ਦੇਖ ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ। ਅੱਗੇ ਵੇਸਵਾ ਰਤ ਬਿਰਥਾ ਪਏ ਮਨ ਮੈਂ ਨਾ ਸ਼ੰਕਾ ਮਨ ਹੈ, ਵੇਸਵਾ ਦੇ ਦਰਵਾਜੇ ਜਾਣ ਵਾਲਾ, ਸਰੀਰ ਦਾ ਸਤਿਆ ਨਾਸ ਪਰ ਜਾਂਦਾ ਹੈ। ਜੁਆਰੀ ਨਾ ਸਰਬਸ ਹਾਰੇ ਸਹਿ ਥਕਤ ਹੈ, ਜੁਆਰੀਆ ਜੂਏ ਬਾਜਾਂ ਕੋਲ, ਭਾਵੇਂ ਸਭ ਕੁਝ ਉਹਦਾ ਹਰ ਜਾਵੇ ਨਾ, ਮਗਰ ਜਾ ਕੇ ਉਸ ਤਰ੍ਹਾਂ ਹੀ ਬੈਠ ਜਾਏਗਾ, ਉਹਨੂੰ ਇੱਕ ਰਸ ਆਉਂਦਾ ਹੈ। ਕਹਿੰਦੇ ਹਨ ਅਮਲੀ ਨਾ ਅਮਲ ਤਜੈ, ਜੀਓ ਤਰਕਾਰ ਕਰੈ ਦੁੱਖ ਦੋਖ ਲੋਕ ਬੇਦ ਸੁਣਤ ਸ਼ਕਤ ਹੈ। ਕਹਿੰਦੇ ਹਨ ਅਮਲੀ ਉਹਨੂੰ ਅੰਦਰੋਂ ਲਾਂਤਾਂ ਪੈਂਦੀਆਂ ਹਨ, ਉਹ ਵੇਖ ਤੇਰੇ ਬੱਚੇ ਰੁਲ ਗਏ, ਤੇਰੀ ਇਸਤਰੀ ਤੇਰੇ ਮਾਂ ਬਾਪ ਦਾ ਕੀ ਹਾਲ ਹੋਇਆ, ਮਨਾ ਇਸ ਨਸ਼ੇ ਨੇ ਤੇਰਾ ਛੱਡਿਆ ਕੱਖ ਨਹੀਂ। ਉਹਨੂੰ ਅੰਦਰੋਂ ਲਾਂਤਾਂ ਪੈਂਦੀਆਂ ਹਨ, ਉਹਦੀ ਆਤਮਾ ਪਾਉਂਦੀ ਹੈ, ਪਰ ਦੁੱਖ ਦੋਖ ਬੇਦ ਸੁਣ ਉਹਦੇ ਐਬ ਵੀ ਜਾਣਦਾ ਹੈ ਤੇ ਸਤਿਗੁਰੂ ਦੇ ਵੀ ਉਪਦੇਸ਼ ਸੁਣ ਲੈਂਦਾ ਹੈ। ਸੁਣ ਤੇ ਸ਼ਕਤ ਹੈ ਫਿਰ ਵੀ ਖਾਂਦਾ ਹੈ। ਤੇ ਜੇ ਉਹ ਨੀ ਮੁੜਦੇ ਗੁਰੂ ਕੇ ਸਿੱਖਾ ਅਦਮ ਅਸਾਧ ਸਾਧ ਛੱਡਤ ਨਾ ਅੰਗੀਕਾਰ, ਗੁਰ ਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ। ਉਹ ਗੁਰੂ ਕੇ ਸਿੱਖਾ ਤੇਰੇ ਚ ਇੰਨੀ ਪ੍ਰੀਤੀ ਵੀ ਨਹੀਂ, ਇੰਨੀ ਪਰਪਕਤਾ ਵੀ ਨਹੀਂ। ਨਹੀਂ, ਗੁਰੂ ਕਾ ਸਿੱਖ ਫਿਰ ਸੰਗਤ ਕਦੀ ਨਹੀਂ ਛੱਡਦਾ। ਇਹਦੇ ਅੰਦਰ ਆਨੰਦ ਹੈ, ਇੱਥੋਂ ਹੀ ਇਹਨੂੰ ਪ੍ਰਤੀਤੀ, ਇੱਥੋਂ ਹੀ ਪ੍ਰੀਤੀ ਪ੍ਰਪੱਕ ਹੋਣੀ ਹੈ। ਰਹਿਮਤ ਕਰਦੇ ਹਨ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ, ਸਤ ਸੰਗੀਨਾ ਨਾਲੋਂ ਟੁੱਟ ਗਏ, ਸਾਧ ਸੰਗ ਨਾਲੋਂ ਟੁੱਟ ਗਏ, ਇਕੱਲੇ ਰਹਿ ਜਾਵਾਂਗੇ। ਪਿਛਲੇ ਸਾਲ 4 ਮੌਤਾਂ ਹੋ ਗਈਆਂ ਆਉਟਵਾ ਸਮੇਂ। ਕੋਈ ਕਈ ਸਿੱਖ ਨੇ ਆਪਣੇ ਪਰਿਵਾਰ ਦਾ ਘਾਤ ਕਰ ਦਿੱਤਾ, ਆਪਣਾ ਵੀ ਹੋ ਗਿਆ। ਚਲੋ ਪੁਲਿਸ ਨੇ ਉੱਥੇ ਵੀ ਆਈ, ਸਾਨੂੰ ਪੁੱਛ ਗਿੱਛ ਹੋਈ, ਇੱਥੇ ਆਇਆ ਉਹ ਆਇਆ, ਚਲੋ ਪੁਲਿਸ ਆਪਣਾ ਯਤਨ ਕਰਦੀ ਹੈ। ਮੈਂ ਜਦੋਂ ਸਿੱਖਾਂ ਨੂੰ ਪੁੱਛਿਆ ਨਾ, ਮੈਂ ਆਖਿਆ ਕੌਣ ਸੀ, ਕਹਿਣ ਲੱਗੇ ਜੀ ਇਹਨੂੰ ਜਾਣਦਾ ਹੀ ਕੋਈ ਨਹੀਂ। ਮੈਂ ਕਿਹਾ ਕੁਛ ਸਿੱਖ ਹੈ ਤੇ ਸਿੱਖ ਨਾ ਸਿੱਖ ਆਇਆ ਹੈ, ਅਖਬਾਰ ਤੇ ਵੀ ਸਿੱਖ ਆਇਆ। ਕਹਿੰਦੇ ਗੁਰਦੁਆਰੇ ਕਦੀ ਨਹੀਂ ਆਇਆ, ਜਿਉਂ ਤੋਂ ਲੈ ਕੇ ਇੱਥੇ ਆਇਆ, ਇੰਨੀ ਉਮਰ ਹੋ ਗਈ, ਬੱਚੇ ਵੀ ਇੱਥੇ ਪੈਦਾ ਹੋ ਗਏ, ਗੁਰੂ ਘਰ ਕਦੀ ਸਤਸੰਗਤ ਨਾਲ ਵੇਖਿਆ ਹੀ ਨਹੀਂ, ਟੁੱਟ ਗਿਆ ਨਾ। ਹੁਣ ਵੇਖੋ ਵੱਖਰੀ ਗੱਲ ਹੈ, ਗੁਰਸਿੱਖਾਂ ਨੇ ਆਪਣੇ ਫਰਜ਼ ਨਿਭਾਏ, ਕੋਈ ਨਹੀਂ ਸਾਡੀ ਕਮਿਊਨਿਟੀ ਹੈ, ਸਾਡਾ ਹਿੱਸਾ ਹੈ। ਗੁਰੂ ਕੇ ਸਿੱਖਾਂ ਉਹ ਤੇ ਦੂਰ ਦੀ ਗੱਲ ਹੈ, ਸੱਚ ਹੈ। ਮੈਂ ਚਾਹੁੰਦਾ ਨਾ ਆਪਣੇ ਬੱਚਿਆਂ ਦਾ ਜੀਵਨ ਬਚਿਆ ਰਹੇ, ਤੇ ਫਿਰ ਮੇਰਾ ਜ਼ਰੂਰੀ ਹੈ ਮੈਂ ਗੁਰੂ ਕੇ ਸਿੱਖਾਂ ਦੀ ਸੰਗਤ ਕਰਦਾ ਰਹਾਂ। ਮਤ ਸਮਝਣਾ ਕਿ ਮੈਂ ਗੁਰੂ ਕੇ ਸਿੱਖਾਂ ਨਾਲ ਟੁੱਟ ਕੇ ਆਪਣੇ ਬੱਚਿਆਂ ਦੀ ਮੈਂ ਉਹਨਾਂ ਨੂੰ ਧਾਰਮਿਕ ਪਰਪੱਕਤਾ ਦੇ ਦੇਵਾਂ, ਇਕੱਲਾ ਆ ਕੇ ਨਤਮਸਤਕ ਹੋਣ ਨਾਲ ਗੱਲ ਨਹੀਂ ਬਣੇਗੀ, ਜਿੰਨਾ ਚਿਰ ਗੁਰਸਿੱਖਾਂ ਦੀ ਸੰਗਤ ਨਹੀਂ ਕਰੋਗੇ। ਮੈਂ ਤੇ ਕਹਿੰਦਾ ਜਿੰਨਾ ਸਮਾਂ ਬਣਦਾ ਨਾ, ਜਦੋਂ ਗੁਰਸਿੱਖ ਸ਼ਨਿਚਰਵਾਰ ਐਤਵਾਰ ਸੰਗਤ, ਜਦੋਂ ਬੱਚੇ ਆਉਂਦੇ ਹਨ, ਬੱਚੇ ਬੱਚਿਆਂ ਵੱਲ ਵੇਖ ਕੇ ਉਹਨਾਂ ਨੂੰ ਸਿੱਖੀ ਦਾ ਰੰਗ ਚੜ੍ਹਦਾ ਹੈ। ਇਸ ਕਰਕੇ ਯਤਨ ਕਰਿਆ ਕਰੋ, ਅਸੀਂ ਬੱਚਿਆਂ ਨੂੰ ਸ਼ਮੂਲੀਅਤ ਕਰਾਈਏ ਤਾਂ ਕਿ ਬੱਚਿਆਂ ਨੂੰ ਜੀਵਨ ਮਿਲ ਜਾਏ, ਨਹੀਂ ਤੇ ਸੱਚ ਹੈ ਇਕੱਲੇ ਰਹਿ ਜਾਵਾਂਗੇ। ਇਕੱਲੀ ਤੇ ਕੂੰਜਦਾ ਕਦੀ ਹਾਲ ਵੇਖੋ। ਉਹ ਗੁਰੂ ਕੇ ਸਿੱਖਾ ਯਾਦ ਰੱਖ, ਸੰਗਤ ਨਾਲ ਉਹ ਟੁੱਟ ਕੇ ਅਕੇਲੜੀ ਆ। ਅੱਗੇ ਰਹਿਮਤ ਕਹਿੰਦੇ ਕਰਦੇ ਹਨ, ਫਿਰ ਤਿੰਨ ਦੁੱਖ ਨਾ ਕਬਹੂੰ ਉੱਤਰ ਹੈ। ਚਾਰ ਸਫੇਰਾ ਜੀਵਨ ਦਾ ਦੁੱਖ ਘੇਰ ਲੈਂਦੇ ਹਨ, ਕਲੇਸ਼ ਤੇ ਘੇਰ ਲੈਂਦੇ ਹਨ, ਦੁੱਖ ਨਾ ਕਬਹੂੰ ਉੱਤਰ ਹੈ ਕਿ ਜਮ ਕੈ ਵਸ ਪੜੀ ਆਖਰ ਜਮਾਂ ਦੇ ਵਸ, ਕਿਉਂਕਿ ਜਮ ਮਾਰਗ ਪੰਥ ਨਾ ਸੁੱਜਈ ਉੱਜੜ ਅੰਧ ਗੁਬਾਰੋ ਵਾ, ਨਾ ਜਲ ਲੇਪ ਤਲਾਈਆਂ ਨਾ ਭੋਜਨ ਪ੍ਰਕਾਰੋ ਵਾ, ਉੱਥੇ ਤੇ ਕੁਛ ਨਹੀਂ ਮਿਲੇਗਾ। ਫਿਰ ਉਹਨਾਂ ਦੇ ਆਖਰ ਚ ਵਸ ਪਰ ਦੂਸਰੇ ਬੰਨੇ, ਜਿਨੀ ਰਾਵਿਆ ਪ੍ਰਭ ਆਪਣਾ ਦਿਸਨ ਨਿਤ ਖੜੀਆ, ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਯਾਦ ਕੀਤਾ, ਗੁਰੂ ਸ਼ਬਦ ਨਾਲ ਜੁੜ ਕੇ ਸਿਮਰਨ ਕੀਤਾ, ਵਾਹਿਗੁਰੂ ਨਾਮ ਦਾ ਅਭਿਆਸ ਕੀਤਾ, ਸੱਚ ਆ ਉਹ ਦਿਸਦੇ ਹਨ ਨਿਤ ਖੜੇ। ਖੜੇ ਤੋਂ ਭਾਵ ਵਕਾਰਾਂ ਦੇ ਟਾਕਰੇ ਤੇ ਚੜ੍ਹਦੀ ਕਲਾ, ਕੋਈ ਵਕਾਰ ਉਹਨਾਂ ਦੇ ਜੀਵਨ ਨੂੰ ਗਰਕ ਨਹੀਂ ਕਰ ਸਕਦਾ, ਕਿਉਂਕਿ ਗੁਰੂ ਦਾ ਆਸਰਾ ਹੈ। ਆਪਣੇ ਬਲ ਬੂਟੇ ਤੇ ਆਪਾਂ ਵਕਾਰਾਂ ਦੇ ਅੱਗੇ ਨਹੀਂ ਟਿਕ ਸਕਾਂਗੇ, ਜਦੋਂ ਗੁਰੂ ਦੀ ਸ਼ਰਨੀ ਪਵਾਂਗੇ ਤੇ ਗੁਰੂ ਇਹ ਬਰਕਤ ਪਾਵੇਗਾ। ਫਿਰ ਦਿਸਣ ਨਿਤ ਖੜੀਆਂ, ਉਹ ਸਦਾ ਹੀ ਚੜ੍ਹਦੀ ਕਲਾ ਚ ਫਿਰ ਦਿਸਦੇ ਹਨ। ਸਦਾ ਹੀ ਖੜੀਆਂ ਦਾ ਭਾਵ ਸਾਵਧਾਨ ਸੁਚੇਤ ਵੀ ਹੈ, ਸੁਚੇਤ ਸਾਵਧਾਨ ਚੜ੍ਹਦੀ ਕਲਾ, ਇਹ ਸਾਰੇ ਇੱਕ ਹੀ ਭਾਵ ਅਰਥ ਨੂੰ ਸਪਸ਼ਟ ਕਰਦੇ ਹਨ। ਸਤਿਗੁਰੂ ਰਹਿਮਤ ਕਰਦੇ ਹਨ, ਰਤਨ ਜਵੇ ਹਰ ਲਾਲ ਹਰ ਕੰਠ ਤਨਾ ਜੜੀਆਂ, ਉਹਨਾਂ ਦੇ ਜੀਵਨ ਵਿੱਚ ਗੁਰੂ ਦੀ ਮੱਤ ਦੇ ਰਤਨ ਜਵਾਹਰ ਜੜੇ ਜਾਂਦੇ ਹਨ। ਨਾਨਕ ਬਾਦਸ਼ਾਹ ਧੂੜ ਤਿੰਨ ਪ੍ਰਭ ਸਰਨੀ ਦੜ ਪੜੀਆਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਮੈਂ ਨਾਨਕ ਉਹਨਾਂ ਪਿਆਰਿਆਂ ਦੇ ਚਰਨਾਂ ਦੀ ਧੂੜ। ਸਤਿਗੁਰੂ ਜਦੋਂ ਖੁਸ਼ ਹੁੰਦੇ ਹਨ, ਇਨਹੀਂ ਕੀ ਕਿਰਪਾ ਕੇ ਸਜੇ ਹੈ ਹਮ ਹੈ, ਫਿਰ ਕਹਿੰਦੇ ਹਨ ਉਹਨਾਂ ਦੀ ਧੂੜ ਕਿੰਨਾ ਦੇ, ਜਿਹੜੀ ਸ਼ਰਨੀ ਇਸੇ ਦਰ ਤੇ ਟਿਕੇ ਰਹਿੰਦੇ ਹਨ, ਕਦੀ ਕਿਸੇ ਦਰ ਵੱਲ ਝੱਕਦੇ ਨਹੀਂ, ਗੁਰੂ ਦੇ ਦਰ ਨੂੰ ਛੱਡ ਕੇ। ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆ, ਮੱਗਰ ਦੇ ਪ੍ਰਭੂ ਸਤਿਗੁਰੂ ਉਪਦੇਸ਼ ਮਹੀਨੇ ਦੀ ਆਖਰੀ ਪੰਕਤੀ ਰਾਹੀਂ ਬਖਸ਼ਿਸ਼ ਕਰਦੇ ਹਨ। ਜਿਨ੍ਹਾਂ ਨੇ ਪ੍ਰਭੂ ਨੂੰ ਅਰਾਧਿਆ, ਮਾਲਕ ਦੀ ਯਾਦ 'ਚ ਜੁੜੇ, ਬਾਰ ਬਾਰ ਜੰਮਣਾ ਮਰਨਾ ਉਹਨਾਂ ਦਾ ਮੁੱਕ ਜਾਂਦਾ ਹੈ,
1: ਉਹ ਤੇ ਫਿਰ ਕਬੀਰ ਜੀ ਵਾਂਗੂ ਡੰਕੇ ਦੀ ਚੋਟ ਤੇ ਕਹਿੰਦੇ ਹਨ, ਬਹੁਰ ਹਮ ਕਾਹੇ ਆਵਾਂਗੇ, ਆਵਨ ਜਾਣਾ ਹੁਕਮ ਤਿਸੇ ਕਾ, ਹੁਕਮੈ ਬੁੱਝ ਸਮਾਵਾਂਗੇ। ਹੁਕਮ ਦੀ ਸੂਝ ਬੂਝ ਨਾਲ ਉਹ ਮਾਲਕ ਵਿੱਚ ਸਮਾ ਜਾਂਦੇ ਹਨ, ਆਉਣਾ ਜਾਣਾ ਮੁੱਕ ਜਾਂਦਾ, ਹੋਈਆਂ ਗਲਤੀਆਂ ਮੁਆਫ ਜੀ। ਅੱਗੋਂ ਸੁਧਾਰ ਪਸਮਤ ਗੁਰੂ ਫਤਿਹ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਠਾਕਰੋ ਬੈਰਾਗਰੋ, ਮੈਂ ਜੇਹੀ ਕਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ।

ਸਭ ਉੱਪਰ ਨਾਨਕ ਕਾ ਠਾਕੁਰ ਮੈਂ ਜਿਹੀ ਕਣ ਚੇਰੀ ਰਾਮ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਰੱਖ।

0: ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਰਹਿਮਤਾਂ ਦੇ ਦਾਤੇ, ਬਖਸ਼ਿਸ਼ਾਂ ਦੇ ਸਮੁੰਦਰ, ਚਵਰ ਛੱਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਰਹਿਮਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦੇ ਪਵਿੱਤਰ ਦਰਸ਼ਨ ਨਸੀਬ ਹੋਏ ਹਨ। ਆਪ ਸਾਰੇ ਧੰਨਤਾ ਯੋਗ ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀਆਂ ਨੇ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਸਮਾਂ ਗੁਰੂ ਪਿਤਾ ਜੀ ਦੀ ਬਖਸ਼ਿਸ਼ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਰਹਿਮਤ ਕਰੋ, ਆਪ ਹੀ ਹਿਰਦੇ 'ਚ ਵੱਸ ਕੇ ਰਸਨਾ 'ਤੇ ਬੈਠ ਕੇ ਸ਼ਬਦ ਦੀ ਵਿਚਾਰ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਜੋ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ, ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਚਨਹਾਰ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੰਤ ਸਰਲੇਖ ਵਿੱਚ ਆਸਾ ਰਾਗ ਦਾ ਪਹਿਲਾ ਸ਼ਬਦ, ਜਿਵੇਂ ਧੰਨ ਗੁਰੂ ਗੁਰੂ ਅਮਰਦਾਸ ਜੀ ਦੇ ਪਿੱਛੇ ਸ਼ਬਦ ਸੰਤ ਸਰਲੇਖ, ਗੁਰੂ ਰਾਮਦਾਸ ਜੀ ਦੇ ਸ਼ਬਦ 21, ਉਹ ਕੱਲ ਰੋਜ਼ ਤੱਕ ਭੋਗ ਪਿਆ ਉਹਨਾਂ 21 ਸ਼ਬਦਾਂ ਦਾ। ਅੱਜ ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਭ ਤੋਂ ਪਹਿਲੋਂ ਮੰਗਲ ਰੂਪ ਬਾਣੀ 1, ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਦੁੱਤੀ ਪਰਮੇਸ਼ਰ ਵਾਹਿਗੁਰੂ, ਅਦੁੱਤੀ ਤੋਂ ਭਾਵ ਜਿਸ ਦੀ ਸੁੰਦਰਤਾ ਕੋਈ ਬਿਆਨ ਨਹੀਂ ਕਰ ਸਕਦਾ। ਇੱਕ ਹੈ ਸਭ ਦਾ ਕਰਤਾ ਧਰਤਾ ਹਰਤਾ ਹੈ, ਓਅੰਕਾਰ ਜੋ ਕਿਸੇ ਖਾਸ ਆਕਾਰ ਤੋਂ ਰਹਿਤ ਹੈ, ਨਿਰਗੁਣ ਸਰੂਪ ਕੋਈ ਆਕਾਰ ਨਹੀਂ, ਸਰਗੁਣ ਸਰੂਪ ਜੋ ਦਿਸ ਰਿਹਾ ਸਾਰੇ ਉਸੇ ਦੇ ਆਕਾਰ ਹਨ। ਐਸਾ ਪ੍ਰਭੂ ਜਿਸ ਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਕਿਵੇਂ ਪ੍ਰਾਪਤੀ ਹੋਵੇ? ਸਤਿਗੁਰ ਪ੍ਰਸਾਦ, ਸ਼ਬਦ ਗੁਰੂ ਦੀ, ਪੂਰੇ ਗੁਰੂ ਦੀ ਕਿਰਪਾ, ਪਹਿਚਾਣ ਹੁੰਦੀ ਹੈ, ਸਾਖਿਅਤਤਾ ਹੁੰਦੀ ਹੈ, ਪ੍ਰਾਪਤੀ ਹੁੰਦੀ ਹੈ। ਸੰਤ ਕਾਵਿ ਸੰਗੀਤ ਦਾ ਜਿਹਦੇ 'ਚ ਸਮੇਲ ਹੋਵੇ, ਕਰ ਪਹਿਲਾ ਸੁਰਤਾਲ ਦੇ ਲਿਹਾਜ਼ ਨਾਲ ਪਹਿਲੇ ਘਰ ਵਿੱਚ, ਅਨਦੋ ਅਨਦ ਕਣਾ ਮੈਸੋ ਪ੍ਰਭ ਡੀਠਾ ਰਾਮ, ਮੇਰੇ ਜੀਵਨ 'ਚ ਆਨੰਦ ਪੈਦਾ ਹੋ ਗਿਆ, ਮੈਂ ਉਸ ਪ੍ਰਭੂ ਦੇ ਦਰਸ਼ਨ ਕਰਨਾ, ਪ੍ਰਭੂ ਨੂੰ ਵੇਖ ਲਿਆ, ਗੁਰੂ ਦੀ ਬਰਕਤ ਉਹਦੇ ਦਰਸ਼ਨ ਹੋ ਗਏ। ਜੀਵਨ 'ਚ ਅਨੰਦੋ ਅਨੰਦ ਕਣਾ, ਸੱਚ ਮਨੁੱਖ ਦੀ ਮੰਜ਼ਿਲ ਹੀ ਆਨੰਦ ਦੀ ਪ੍ਰਾਪਤੀ ਹੈ। ਭਾਵੇਂ ਪੜਾਅ ਤੇ ਬੇਅੰਤ, ਮੈਂ ਅੱਗੇ ਵੀ ਇੱਕ ਦਿਨ ਸਾਂਝ ਕੀਤੀ ਸੀ। ਹਰ ਬੰਦਾ ਚਾਹੁੰਦਾ ਮੇਰੇ ਜੀਵਨ 'ਚ ਐਸੀ ਖੁਸ਼ੀ ਮਿਲ ਜਾਏ ਜਿਹੜੀ ਕਦੀ ਮੁੜ ਕੇ ਗਮੀ 'ਚ ਨਾ ਬਦਲੇ, ਜੀਵਨ 'ਚ ਐਸੀ ਚੜ੍ਹਦੀ ਕਲਾ ਮਿਲ ਜਾਏ ਮੁੜ ਕੇ ਕਦੀ ਧੈਂਦੀਆਂ ਕਲਾ ਨਾ ਹੋਣ। ਬੰਦਾ ਚਾਹੁੰਦਾ ਐਸਾ ਸੁੱਖ ਜਿਹੜਾ ਕਦੀ ਦੁੱਖ 'ਚ ਨਾ ਬਦਲੇ। ਇਹ ਸੱਚ ਹੈ, ਉਹ ਸੁੱਖ ਵੀ ਹੈ, ਉਹ ਚੜ੍ਹਦੀ ਕਲਾ ਵੀ ਹੈ, ਉਹ ਐਸਾ ਵਪਾਰ ਵੀ ਹੈ ਜਿਹਦੇ 'ਚ ਕਦੀ ਘਾਟਾ ਪੈਂਦਾ ਹੀ ਨਹੀਂ, ਸਦਾ ਹੀ ਵਾਧਾ। ਸਤਿਗੁਰੂ ਕਹਿੰਦੇ ਹਨ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ, ਮਾਲਕ ਦੇ ਦਰਸ਼ਨ ਹੋ ਗਏ, ਹੋ ਜਾਂਦੇ ਹਨ ਗੁਰੂ ਦੀ ਬਰਕਤ। ਹੁਣ ਇਹ ਆਨੰਦ ਨੂੰ ਸਤਿਗੁਰੂ ਜੀ ਨੇ ਮੰਜ਼ਿਲ ਕਿਹਾ ਹੈ। ਆਨੰਦ ਗੁਰਮਤ ਵਿੱਚ ਮੰਜ਼ਿਲ ਹੈ, ਸਾਡੀ ਪ੍ਰਾਪਤੀ ਹੈ ਆਨੰਦ, ਪ੍ਰਭੂ ਦੀ ਪ੍ਰਾਪਤੀ। ਸਹਿਜ ਤੇ ਆਨੰਦ ਨੇੜੇ ਨੇੜੇ ਹਨ, ਪਰ ਆਨੰਦ ਸਹਿਜ ਤੋਂ ਵੀ ਉੱਤੇ ਅਵਸਥਾ ਹੈ। ਸਤਿਗੁਰੂ ਕਹਿੰਦੇ ਹਨ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ। ਜਦੋਂ ਤੋਂ ਸੁਭਾਅ ਬਣ ਗਿਆ ਸਾਧੂ ਗੁਰੂ ਦੇ ਦਰਸ਼ਨ ਕਰਨ ਦਾ, ਸਮਝ ਲਵੋ ਸਾਡੇ ਜੀਵਨ ਦੇ ਚੰਗੇ ਦਿਨ ਸ਼ੁਰੂ ਹੋ ਗਏ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ, ਮਹਾਂ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ। ਮੇਰੇ ਆ ਮਨਾ ਮਹਾਂ ਆਨੰਦ ਚਾਹੁੰਦਾ, ਫਿਰ ਕੀਰਤਨ ਭਗਤੀ 'ਚ ਜੁੜ, ਸਿਮਰਨ 'ਚ ਜੁੜ, ਇਹੀ ਮਾਰਗ ਹੈ, ਇਹੀ ਰਸਤਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਗੁਰੂ ਅਰਜਨ ਦੇਵ ਜੀ, ਤੁਧ ਚਿੱਤ ਆਏ ਮਹਾਂ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਤੂੰ ਚਿੱਤ 'ਚ ਆਵੇਂ ਗੁਰਮਤ ਦੇ ਚਾਨਣ 'ਚ, ਜਿਸ ਨੂੰ ਆਪਾਂ ਜੀਵਨ ਕਹਿੰਦੇ ਹਾਂ, ਬਾਣੀ ਉਸ ਨੂੰ ਜੀਵਨ ਨਹੀਂ ਕਹਿੰਦੀ, ਜਿਸ ਨੂੰ ਆਪਾਂ ਮੌਤ ਕਹਿੰਦੇ ਹਾਂ ਬਾਣੀ ਉਸ ਨੂੰ ਮੌਤ ਵੀ ਨਹੀਂ ਕਹਿੰਦੀ। ਸਤਿਗੁਰੂ ਰਹਿਮਤ ਕਰਦੇ ਹਨ ਮਰਨੰ ਵਿਸਰਨ ਗੋਬਿੰਦੈ, ਜੀਵਨੰ ਹਰ ਨਾਮ ਧਿਆਵਣੈ। ਅਸਲ ਵਿੱਚ ਮਾਲਕ ਨੂੰ ਭੁੱਲ ਜਾਣਾ ਮੌਤ ਹੈ, ਮਾਲਕ ਦੀ ਯਾਦ ਹੀ ਜੀਵਨ ਹੈ। ਤੁਧ ਚਿੱਤ ਆਏ ਮਹਾਂ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਜਿਹਨੂੰ ਵਿਸਰ ਜਾਏ, ਜਿਹਨੂੰ ਭੁੱਲ ਜਾਏ, ਉਹਦੀ ਮੌਤ ਹੈ। ਹੁਣ ਉਹ ਆਨੰਦ ਕਿੱਥੋਂ ਪ੍ਰਾਪਤ ਹੋਵੇ? ਮੂਲ ਹੈ ਪਰਮੇਸ਼ਰ, ਮੂਲ ਹੈ ਸ਼ਬਦ, ਸ਼ਬਦ ਨਾਲ ਜੁੜਿਆਂ, ਮੂਲ ਨਾਲੋਂ ਟੁੱਟ ਕੇ। ਹੁਣ ਕੋਈ ਟਾਣੀ ਕਹੇ ਫਿਰ ਫੁੱਲ ਲੱਗਣਗੇ, ਫਿਰ ਫਲ ਲੱਗਣਗੇ, ਮੂਲ ਨਾਲੋਂ ਟੁੱਟ ਕੇ ਨਹੀਂ ਲੱਗਣਗੇ। ਗਲ ਜਾਏਗੀ, ਸੜ ਜਾਏਗੀ, ਹੋਂਦ ਖਤਮ ਹੋ ਜਾਏਗੀ, ਕਦੀ ਫੁੱਲ ਫਲ ਨਹੀਂ ਲੱਗਣਗੇ। ਕੋਈ ਫੁੱਲ ਕਹੇ ਮੈਂ ਸੁਗੰਧੀ ਦੇ ਸਕਣਾ ਬੂਟੇ ਨਾਲੋਂ ਟੁੱਟ ਕੇ, ਇਹ ਕਦੀ ਵੀ ਨਹੀਂ ਹੋ ਸਕਦਾ। ਪਾਣੀ ਕਈ ਵਾਰੀ ਦਰਿਆਵਾਂ ਦਾ ਉਛਾਲ ਮਾਰ ਜਾਂਦਾ ਹੈ ਹੜ੍ਹਾਂ ਦੇ ਦਿਨਾਂ 'ਚ, ਆਪਣੇ ਮੂਲ ਦਰਿਆ ਨਾਲੋਂ ਟੁੱਟ ਕੇ ਕਈ ਵਾਰੀ ਬਾਹਰ ਟੋਇਆਂ 'ਚ, ਥੋੜ੍ਹੇ ਦਿਨਾਂ 'ਚ ਇੰਨਾ ਗੰਦਾ ਹੋ ਜਾਂਦਾ ਪਸ਼ੂਆਂ ਦੇ ਪੀਣ ਜੋਗਾ ਵੀ ਨਹੀਂ ਰਹਿੰਦਾ, ਮੂਲ ਨਾਲੋਂ ਟੁੱਟ ਗਿਆ। ਮੂਲ ਨਾਲ ਜੁੜਿਆ ਸੁੱਖ, ਟੁੱਟਿਆ ਦੁੱਖ। ਆਨੰਦ ਮੂਲ, ਆਨੰਦ ਮੂਲ ਤੇ ਆਇਓ ਪਰਖੋਤਮ, ਅੰਦਿਨ ਅੰਧ ਆਨੰਦੇ। ਹਰ ਰੋਜ਼ ਦਾ ਆਨੰਦ, ਹਰ ਵੇਲੇ ਜੀਵਨ 'ਚ ਆਨੰਦ, ਉਦੋਂ ਜਦੋਂ ਆਪਣੇ ਮੂਲ ਨਾਲ ਜੁੜਾਂਗੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਪਿਤਾ ਜੀ ਕੋਲ ਕਦੀ ਦੋ ਸਿੱਖ ਪਟਨਾ ਸਾਹਿਬ ਤੋਂ, ਪਟਨਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੰਗਤ ਕਾਇਮ ਕੀਤੀ ਸੀ, ਸਾਲਸ ਰਾਏ ਉਹ ਅਦਰਕਾ ਉਸਦਾ ਨੌਕਰ, ਸਾਲਸ ਰਾਏ ਮਾਲਕ ਜੋਹਰੀ। ਸਤਿਗੁਰੂ ਜੀ ਨੇ ਇੱਥੇ ਸੰਗਤ, ਉਸ ਸੰਗਤ ਦੀ ਬਰਕਤ ਨਾਲ ਬੜੇ ਗੁਰਸਿੱਖ ਪਟਨਾ ਸਾਹਿਬ ਵਿੱਚ ਪੈਦਾ ਹੋਏ। ਨਿਵਲਾ ਤੇ ਨਿਹਾਲੂ ਇਹ ਦੋ ਭਰਾ ਸਨ, ਇਹ ਦੋਵੇਂ ਆਏ ਸਤਿਗੁਰੂ ਕੋਲ। ਸਤਿਗੁਰੂ ਜੀ
1: ਰਹਿਮਤ ਕਰੋ, ਅਸੀਂ ਜੀਵਨ ਦਾ ਆਨੰਦ ਪਾਉਣਾ ਚਾਹੁੰਦੇ ਹਾਂ। ਰਹਿਮਤ ਬਖਸ਼ਿਸ਼ ਕਰੋ, ਕੋਈ ਅਸੀਸ ਦਿਓ, ਕੋਈ ਰਸਤਾ, ਕੋਈ ਐਸੀ ਬਖਸ਼ਿਸ਼ ਕਰ ਦਿਓ ਤਾਂ ਕਿ ਜੀਵਨ ਚੋਂ ਚੋਰੇ ਮੁੱਕ ਜਾਣ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ, ਬੜਾ ਸੁੰਦਰ ਉਹ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਉਹਦਾ ਜ਼ਿਕਰ ਆਇਆ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਸੁਣ ਕਰ ਸ੍ਰੀ ਹਰਗੋਬਿੰਦ ਕਹੈ ਸਕਲ ਕਾਸ਼ਟ ਮੈਂ ਅਗਨ ਸੋ ਰਹੇ। ਸਤਿਗੁਰੂ ਕਹਿਣ ਲੱਗੇ, ਸੁਣੋ, ਸਮੁੱਚੀ ਜਿੰਨੀ ਲੱਕੜ ਹੈ ਸਾਰੀ ਵਿੱਚ ਅੱਗ ਹੈ, ਪਰ ਬਿਨਾ ਮਥੈ ਨਹੀਂ ਨਿਕਸ ਪ੍ਰਕਾਸ਼ ਹੈ। ਕਿਸੇ ਯਤਨ ਤੋਂ ਬਗੈਰ ਤੇ ਕਦੀ ਲੱਕੜ ਨੂੰ ਅੱਗ ਨਹੀਂ, ਉਹ ਯਤਨ ਕਰਕੇ ਹੀ ਉਹ ਲੱਕੜ ਵੱਢਣੀ, ਸੁਕਾਉਣੀ, ਉਹਦੇ ਵਿੱਚੋਂ ਫਿਰ ਅੱਗ ਪੈਦਾ ਕਰਨੀ। ਬਿਨਾ ਮਥੈ ਨਹਿ ਨਿਕਸ ਪ੍ਰਕਾਸ਼ ਹੈ, ਕਾਰਜ ਕਰੈ ਨਾ ਸੀਤ ਬਨਾਸੈ। ਜਿੰਨਾ ਚਿਰ ਕੋਈ ਯਤਨ ਨਹੀਂ ਕਰਾਂਗੇ, ਕੋਈ ਕਾਰਜ ਨਹੀਂ ਕਰੇਗੀ ਉਹ ਲੱਕੜ, ਉਹ ਅੱਗ ਨਹੀਂ ਨਿਕਲੇਗੀ, ਨਾ ਸਾਡੀ ਠੰਡ ਦੂਰ ਹੋਵੇਗੀ। ਹਾਂ, ਜਥਾ ਦੁੱਧ ਵੈ ਕ੍ਰਿਤ ਮਿਲ ਰਹੇ ਹੋ। ਸਤਿਗੁਰੂ ਕਹਿੰਦੇ ਜਿਵੇਂ ਸਾਰੇ ਦੁੱਧ ਵਿੱਚ ਘਿਓ ਹੈ, ਜਥਾ ਦੁੱਧ ਵੈ ਕ੍ਰਿਤ ਮਿਲ ਰਹੇ ਹੋ, ਬਿਨਾਂ ਮਥਨ ਕਰੇ ਬਿਨ ਕਿਨਹੂ ਨਾ ਲਹਿਓ। ਅੱਜ ਤੱਕ ਰਿੜਕੇ ਤੋਂ ਬਗੈਰ ਤੇ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ, ਭਾਵੇਂ ਸਾਰੇ ਦੁੱਧ ਵਿੱਚ ਕਿਉਂ ਹੈ। ਆਪਾਂ ਸਤਿਗੁਰੂ ਜੀ ਦਾ ਬਚਨ ਵੀ ਪੜ੍ਹਨੇ ਆ, ਸੋਰਠ ਰਾਗ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਜ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਦੋ ਜੀਆ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ, ਤਿਮ ਸਤਿਗੁਰ ਕੇ ਸ਼ਬਦ ਮਜਾਰਾ, ਆਤਮ ਗਿਆਨ ਬਸੇ ਸੁਖ ਸਾਰਾ। ਗੁਰੂ ਦੇ ਸ਼ਬਦ ਵਿੱਚ ਵੀ ਉਸ ਲੱਕੜ ਵਾਂਗੂ, ਉਸ ਦੁੱਧ ਵਾਂਗੂ ਆਤਮ ਗਿਆਨ ਲਹੇ ਸੁਖ ਸਾਰਾ। ਆਤਮਾ ਦਾ ਗਿਆਨ ਸਾਰੇ ਸੁਖ ਪਵਿੱਤਰ ਬਾਣੀ ਨਾਲ ਜੁੜਨ ਕਰਕੇ ਮਿਲਦੇ ਹਨ। ਸਤਿਗੁਰੂ ਕਹਿੰਦੇ ਪਾਪ ਕਰਨ ਹੋਏ ਪੁੰਨ ਮਹਾਨਾ, ਜਿਹੜਾ ਨਿਤਨੇਮ ਕਰਨਾ, ਬਾਣੀ ਦਾ ਪਾਠ ਕਰਨਾ, ਸਤਿਗੁਰੂ ਕਹਿੰਦੇ ਬੜਾ ਪੁੰਨ ਹੈ, ਬਹੁਤ ਵੱਡਾ ਪੁੰਨ ਹੈ। ਪਰ ਨਾਹਿਨ ਪ੍ਰਾਪਤ ਆਤਮ ਗਿਆਨਾ, ਆਤਮ ਗਿਆਨ ਪ੍ਰਾਪਤ ਨਹੀਂ ਹੋਵੇਗਾ। ਪਾਠ ਕਰੀ ਜਾਓ, ਭਾਵੇਂ ਸਾਰੀ ਉਮਰ ਕਰੀ ਜਾਓ, ਕਦੀ ਆਤਮ ਗਿਆਨ ਪ੍ਰਾਪਤ ਨਹੀਂ ਹੋਵੇਗਾ। ਭਾਵੇਂ ਕਿ ਇਹ ਨਹੀਂ ਕਹਿਣਾ ਕਿ ਮੈਂ ਛੁਟਿਆ ਕੇ ਦੱਸ ਰਿਹਾ, ਸ਼ੁਰੂਆਤ ਪਾਠ ਕਰਨ ਤੋਂ ਹੀ ਕਰਨੀ ਪਵੇਗੀ, ਪਹਿਲਾ ਪੜਾ ਪਾਠ ਕਰਨ ਤੋਂ ਹੀ ਨਹੀਂ। ਫਿਰ ਜਬ ਵਿਚਾਰ ਕਰ ਰਿਦੇ ਕਮਾਵੈ, ਜਦੋਂ ਬਾਣੀ ਦੀ ਵਿਚਾਰ ਸਿੱਖ ਕਰਕੇ ਮੁੜ ਕੇ ਉਹਨੂੰ ਜੀਵਨ 'ਚ ਕਮਾਵੇ, ਉਹਦੀ ਸ਼ਮੂਲੀਅਤ ਹੋ ਜਾਏ। ਪਹਿਲੋਂ ਪਾਠ ਕਰਨਾ ਹੈ, ਮੁੜ ਕੇ ਅਰਥ, ਕੇਵਲ ਅਰਥਾਂ ਤੱਕ ਨਹੀਂ, ਅਰਥ ਤੇ ਫਿਰ ਸਾਡੇ ਵਰਗੇ ਪੰਡਿਤ ਲੋਕ ਵੀ ਕਰਦੇ ਹਨ, ਇਹ ਕਰੀ ਜਾਂਦੇ ਹਨ, ਗੱਲ ਅਰਥਾਂ ਤੱਕ ਵੀ ਗੱਲ ਨਹੀਂ ਬਣੇਗੀ। ਅਸਲ ਵਿੱਚ ਆਨੰਦ ਦਾ ਮੂਲ ਸਤਿਗੁਰੂ ਕਹਿੰਦੇ ਹਨ ਕਿੱਥੇ ਹੈ, ਜਬ ਵਿਚਾਰ ਕਰ ਰਿਦੇ ਕਮਾਵੈ। ਹਾਂ, ਫਿਰ ਸਭ ਵਿਵਹਾਰਨ ਵਿਖੇ ਕਮਾਵੈ, ਹਰ ਕੰਮ ਵਿੱਚ ਪ੍ਰਗਟ ਹੋਵੇ ਕਿ ਵਾਕਿਆ ਗੁਰੂ ਕੇ ਸਿੱਖ ਨੇ ਬਾਣੀ ਕਮਾਈ ਹੈ। ਇਹ ਨਾ ਹੋਵੇ ਕਿ ਇੱਥੇ ਬਾਣੀ ਦਾ ਪਾਠ ਕਰੇ, ਇੱਥੇ ਅਰਥ ਕਰੇ, ਸਮਾਜ ਵਿੱਚ ਧੋਖੇ ਦੇ ਰਹੇ, ਐਸਾ ਨਹੀਂ। ਸਾਡੇ ਜੀਵਨ ਚੋਂ ਪ੍ਰਗਟ ਹੋਵੇ, ਕਿਸੇ ਨਾਲ ਵਿਹਾਰ ਬਣ ਜਾਏ, ਕੋਈ ਭੁੱਲ ਜਾਏ, ਕੋਈ ਭੁਲੇਖੇ ਨਾਲ ਭਾਵੇਂ ਸੈਂਕੜੇ ਲੱਖਾਂ ਵੱਧ ਦੇ ਦੇਵੇ ਕਿਸੇ ਭੁਲੇਖੇ 'ਚ, ਸਿੱਖ ਨੂੰ ਪਤਾ ਹੋਵੇ ਮੇਰਾ ਹੱਕ ਨਹੀਂ ਇਹਦੇ 'ਤੇ, ਮੇਰਾ ਹੱਕ ਮੇਰੀ ਕਮਾਈ 'ਤੇ ਹੈ, ਦੂਸਰੇ 'ਤੇ ਨਹੀਂ। ਇਹ ਉਦੋਂ ਹੀ ਹੋਵੇਗਾ ਜਦੋਂ ਵਿਚਾਰਾਂਗੇ, ਕਮਾਵਾਂਗੇ। ਸਭ ਵਿਵਹਾਰਨ ਬਿਖੈ ਕਮਾਵੈ, ਸਤਿਗੁਰੂ ਕਹਿੰਦੇ ਹਨ, ਗਿਆਨ ਪ੍ਰਕਾਸ਼ ਹੈ ਆਨੰਦ ਲਹਿ। ਗਿਆਨ ਦਾ ਹਿਰਦੇ 'ਚ ਪ੍ਰਕਾਸ਼ ਹੋ ਜਾਏਗਾ, ਜੀਵਨ 'ਚ ਆਨੰਦ ਆ ਜਾਏਗਾ, ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਹਾਂ, ਫਿਰ ਇੱਥੋਂ ਤੱਕ ਜਨਮ ਮਰਨ ਕੋ ਕਸ਼ਟ ਸੋ ਰਹੇ, ਜੰਮਣ ਮਰਨ ਦਾ ਦੁੱਖ ਵੀ ਮਿਟ ਜਾਏਗਾ। ਪਰ ਸਤਿਗੁਰੂ ਕਹਿੰਦੇ ਉਹ ਜਿੰਨਾ ਪਿਆਰਿਆਂ ਨੂੰ ਹਰ ਵੇਲੇ ਭੁੱਖ, ਸ਼ੁਰੂਆਤ ਹੋਵੇਗੀ ਨਾਮ ਸਿਮਰਨ ਤੋਂ, ਸ਼ੁਰੂਆਤ ਹੋਵੇਗੀ ਬਾਣੀ ਦੇ ਨਿਤਨੇਮ ਤੋਂ। ਅੱਗੋਂ ਫਿਰ ਕਰਮ ਮੇਰੇ ਬਖਸ਼ਿਸ਼ ਮੇਰੇ ਸਤਿਗੁਰੂ ਨੇ ਕਰਨੀ ਹੈ। ਜਿਉਂ ਜਿਉਂ ਬੇਨਤੀ ਕਰਾਂਗੇ ਸਾਡੇ ਅੰਦਰ ਭੁੱਖ ਪੈਦਾ ਹੋ ਜਾਏ, ਉਹ ਭੁੱਖ ਜਿਹਨੂੰ ਸਤਿਗੁਰੂ ਕਹਿੰਦੇ ਹਨ ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ। ਜਿਹੜੇ ਗੁਣਵਾਨਾਂ ਦੀ ਚਰਨਾਂ ਦੀ ਤੂੜੀ ਬਣ ਰਹਿੰਦੇ ਹਨ ਤੇ ਉਹਨਾਂ ਦੇ ਭੁੱਖ ਹੈ ਸੱਚੇ ਨਾਮ ਦਾ ਆਸਰਾ। ਕਹਿੰਦੇ ਹਨ ਜੀਵਨ ਚ ਸਦਾ ਹੀ ਫਿਰ ਆਨੰਦ। ਕਬੀਰ ਸਾਹਿਬ ਵੀ ਕਹਿੰਦੇ ਹਨ ਕਹੋ ਕਬੀਰ ਮਨ ਭਇਆ ਆਨੰਦਾ, ਗਇਆ ਭਰਮ ਰਹਿਆ ਪਰਮਾਨੰਦਾ। ਕਹਿੰਦੇ ਹਨ ਮਨ ਚ ਆਨੰਦ ਪੈਦਾ ਹੋ ਗਿਆ, ਹੁਣ ਭਰਮ ਜਾਂਦਾ ਰਿਹਾ, ਕੇਵਲ ਆਨੰਦ ਹੈ, ਕੇਵਲ ਪਰਮ ਆਨੰਦ ਦੀ ਪ੍ਰਾਪਤੀ ਹੈ, ਹੁਣ ਭੁਲੇਖਾ ਨਾ ਖਾਣਾ। ਬਹੁਤ ਲੋਕ ਕਹਿ ਸਕਦੇ ਹਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਸੁਣੋ ਕੋਈ ਨਿਸ਼ਾਨੀ ਤੁਹਾਨੂੰ ਮਿਲ ਜਾਏ ਆਨੰਦ ਕਿਸ ਜੀਵਨ ਚ ਹੈ, ਕਿਹੜੇ ਜੀਵਨ ਚ ਆਨੰਦ ਹੈ। ਕਹਿਣ ਕਹਾਵਨ ਕੋ ਕਈ ਕੇਤਾ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤਾ। ਕਹਾਉਣ ਨੂੰ ਤੇ ਹਰ ਕੋਈ ਕਹੇਗਾ, ਗੁਰੂ ਅਮਰਦਾਸ ਜੀ ਪਾਤਸ਼ਾਹ ਵੀ ਕਹਿੰਦੇ ਹਨ ਨਾ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਆਨੰਦ ਕਹਿਣ ਨੂੰ ਤੇ ਹਰ ਮਿੱਤਰ ਮਿੱਤਰ ਨੂੰ ਮਿਲਦਾ ਕਹਿੰਦਾ ਅੱਜ ਆਨੰਦ ਬਣ ਗਿਆ, ਚੰਗਾ ਭੋਜਨ ਮਿਲ ਗਿਆ ਬੰਦਾ ਕਹਿੰਦਾ ਆਨੰਦ ਬਣ ਗਿਆ, ਕਹਿਣ ਵਾਲਾ ਚੰਗੀ ਨੀਂਦ ਆ ਗਈ ਕਹਿੰਦਾ ਅੱਜ ਆਨੰਦ ਬਣ ਗਿਆ। ਇਸ ਤਰ੍ਹਾਂ ਮਿਲਣ ਕਰਕੇ ਆਪਾਂ ਸਾਰੇ ਹੀ ਆਨੰਦ ਕਹਿ ਰਹੇ ਹਾਂ, ਪਰ ਸੱਚ ਹੈ ਥੋੜਾ ਚਿਰ ਬੈਠ ਜਾਈਏ ਇੱਕ ਦੂਸਰੇ ਕੋਲ, ਸੋ 10 ਮਿੰਟ ਬੈਠ ਜਾਈਏ, ਜਿਹੜਾ ਕਹਿੰਦਾ ਚੜ੍ਹਦੀ ਕਲਾ ਆਨੰਦ ਬਣਿਆ ਹੋਇਆ, ਕਦੀ ਵੇਖਣਾ ਖਿਆਲ ਕਰਨਾ ਮੁੜ ਕੇ ਦੁੱਖਾਂ ਦੀਆਂ ਪੰਡਾਂ ਨਿਕਲ ਆਉਂਦੀਆਂ ਹਨ। ਬਸ 2-4 ਮਿੰਟ ਬੈਠਣ ਦੀ ਦੇਰ ਹੁੰਦੀ ਹੈ, ਜੀਵਨ ਚ ਪਤਾ ਲੱਗ ਜਾਂਦਾ ਆਨੰਦ ਕੋਈ ਨਹੀਂ, ਗੱਲਾਂ ਆਨੰਦ ਦੀਆਂ ਜ਼ਰੂਰ ਹਨ। ਸਤਿਗੁਰੂ ਕਹਿੰਦੇ ਅਸਲ ਆਨੰਦ ਇਹ ਕਹਾਉਣ ਨੂੰ ਬੜੇ ਕਹਾਉਣਗੇ ਪਰ ਨਹੀਂ, ਕਹਿਣ ਕਹਾਵਨ ਕੋ ਕਈ ਕੇਤਾ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤਾ। ਉਹਨਾਂ ਦੀ ਫਿਰ ਨਿਸ਼ਾਨੀ ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਇਕੈ ਇੱਕੀ ਨੇਤਾ, ਅੱਖਾਂ ਨਾਲ ਇੱਕ ਨੂੰ ਵੇਖਦੇ ਹਨ, ਹਰ ਇੱਕ ਵਿੱਚੋਂ ਆਪਣੇ ਮਾਲਕ ਨੂੰ ਵੇਖ ਲੈਂਦੇ ਹਨ। ਉਹਨਾਂ ਦੇ ਜੀਵਨ ਚੋਂ ਕਦੀ ਦੁੱਖ ਹੈ ਹੀ ਨਹੀਂ, ਸਦਾ ਹੀ ਚੜ੍ਹਦੀ ਕਲਾ। ਹਾਂ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ, ਉਹਨਾਂ ਦੇ ਜੀਵਨ ਚੋਂ ਕਦੀ ਕਿਸੇ ਨੂੰ ਬੁਰਾ ਨਹੀਂ, ਬਲਕਿ ਜੀਵਨ ਬਣ ਜਾਂਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਹਾਂ ਹਾਰ ਨਹੀਂ ਸਭ ਜਿੱਤ ਹੈ, ਵਕਾਰਾਂ ਦੇ ਟਾਕਰੇ ਤੇ ਉਹ ਫਿਰ ਕਦੀ ਨਹੀਂ ਹਾਰੇਗਾ, ਸਦਾ ਉਹਦੀ ਜਿੱਤ ਹੋਵੇਗੀ ਵਕਾਰਾਂ ਦੇ ਟਾਕਰੇ ਤੇ। ਕਹਿੰਦੇ ਹਨ ਫਿਰ ਐਸੇ ਜਿਨ੍ਹਾਂ ਦਾ ਜੀਵਨ ਐਸਾ ਹੈ ਹਾਰ ਨਹੀਂ ਸਭ ਜਿੱਤ ਹੈ, ਫਿਰ ਸਤਿਗੁਰੂ ਕਹਿੰਦੇ ਹਨ ਐਸਿਆਂ ਭਲਿਆਂ ਦਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਫਿਰ ਐਸੇ ਜੀਵਨ ਵਾਲੇ ਉਹ ਕਦੀ ਇਸ ਆਨੰਦ ਨੂੰ ਛੱਡਣ ਵਾਲੇ ਨਹੀਂ। ਤੇ ਆਖਰੀ ਪੰਕਤੀਆਂ ਤੇ ਸਤਿਗੁਰੂ ਕਹਿੰਦੇ ਹਨ ਕਹੋ ਨਾਨਕ ਜਨ ਹਰ ਹਰ ਹਰ ਹੈ, ਕਤ ਆਵੈ ਕਤ ਰਮਤੈ। ਉਹ ਕਦੋਂ ਆਉਂਦੇ ਹਨ ਕਦੋਂ ਜਾਂਦੇ ਹਨ ਨਹੀਂ, ਮਾਲਕ ਦਾ ਹੀ ਸਰੂਪ ਬਣ ਜਾਂਦੇ ਹਨ। ਸਤਿਗੁਰੂ ਕਹਿੰਦੇ ਉਹ ਆਨੰਦ ਪ੍ਰਾਪਤ ਹੋ ਗਿਆ, ਮਾਲਕ ਦੇ ਦਰਸ਼ਨ ਹੋ ਗਏ। ਹਾਂ ਹੁਣ ਇਹ ਸਿਖਰ ਦੀ ਪੰਕਤੀ ਸੀ, ਆਖਰ ਵੀ ਆਵੇਗੀ ਸ਼ੁਰੂਆਤ ਚ ਵੀ ਆਵੇਗੀ। ਸੰਤ ਜਿੰਨੇ ਆਉਣਗੇ ਨਾ ਤਕਰੀਬਨ ਇਹੋ ਹੀ ਸਿਸਟਮ ਸਤਿਗੁਰੂ ਜੀ ਨੇ ਬਣਾਇਆ ਉਚਾਰਨ ਦਾ। ਹੁਣ ਕਹਿੰਦੇ ਹਨ ਇਹ ਰਸਤਾ ਇਸ ਆਨੰਦ ਦੀ ਪ੍ਰਾਪਤੀ ਕਿਵੇਂ ਹੋਵੇ ਸ਼ੁਰੂਆਤ। ਚੱਖ ਅੜਾ ਚੱਖ ਅੜਾ ਮੈਂ ਹਰ ਰਸ ਮੀਠਾ ਰਾਮ, ਜਦੋਂ ਮੈਂ ਗੁਰੂ ਦੇ ਪਿਆਰ ਵਿੱਚ ਬੈਠ ਕੇ ਨਾਮ ਸਿਮਰਨ ਅਭਿਆਸ ਤੋਂ ਸ਼ੁਰੂ ਹੋਈ ਗੱਲ, ਨਿਤਨੇਮ ਤੋਂ ਸ਼ੁਰੂ ਹੋਈ, ਨਾਮ ਰਸ ਹੈ ਤੇ ਮਿੱਠਾ ਸੀ, ਜਿੰਨਾ ਚਿਰ ਸੰਗਤੀ ਨਹੀਂ ਸਾਨਾ ਬਣੇ ਇਹ ਕੌੜਾ ਲੱਗ ਰਿਹਾ ਸੀ। ਵੇਖੇ ਕੌੜਤਨ ਸਗਲ ਮੈਂ ਜਗਤ ਰਹੀ ਲਪਟਾਏ, ਨਾਨਕ ਜਨ ਵਿਚਾਰਿਆ ਮਿੱਠਾ ਹਰ ਕੋ ਨਾਉ। ਹੁਣ ਜਨਾ ਨੇ ਫੈਸਲਾ ਕਰ ਲਿਆ ਨਾਮ ਬਹੁਤ ਮਿੱਠਾ ਹੈ, ਹੈ ਤੇ ਅਤਿ ਮਿੱਠਾ, ਕੌੜਾ ਲੱਗ ਰਿਹਾ ਤੇ ਕਿਉਂ ਲੱਗ ਰਿਹਾ ਸਾਨੂੰ, ਅਸਲ ਵਿੱਚ ਸਾਡਾ ਟੈਂਪਰੇਚਰ ਨਹੀਂ ਠੀਕ, ਵੇਖਿਆ ਨਾ ਬੁਖਾਰ ਹੋਵੇ ਨਾ ਅੰਦਰ ਬੁਖਾਰ। ਮਾਂ ਕਹਿੰਦੀ ਹੈ ਬੇਟਾ ਪ੍ਰਸ਼ਾਦਾ ਛਕ, ਚੰਗੀ ਦਾਲ ਚੰਗਾ ਪ੍ਰਸ਼ਾਦਾ ਹੋਵੇਗਾ, ਬੱਚਾ ਕਹੇਗਾ ਮਾਂ ਕੌੜਾ ਬਣਾਇਆ ਤੂੰ। ਬੇਟਾ ਦੁੱਧ ਛਕ, ਮਿੱਠਾ ਪਿਆ ਹੋਇਆ, ਕਹੇਗਾ ਮਾਂ ਕੌੜਾ ਹੈ। ਅਸਲ ਵਿੱਚ ਨਾ ਦੁੱਧ ਹੀ ਕੌੜਾ ਹੈ, ਨਾ ਪ੍ਰਸ਼ਾਦਾ ਕੌੜਾ ਹੈ, ਬੱਚੇ ਨੂੰ ਬੁਖਾਰ ਹੈ। ਬੁਖਾਰ ਕਰਕੇ ਉਹ ਸਭ ਕੁਝ ਕੌੜਾ ਲੱਗ ਗਿਆ। ਨਾਮ ਦਾ ਰਸ ਹੈ ਅਤੀ ਮਿੱਠਾ, ਪਰ ਮਾਇਕੀ ਚੱਕੀਆਂ ਵਿੱਚ ਪੈ ਕੇ

0: सुख पलायन शांति आ जाएगी, सहज आ जाएगा, रहस्य आनंद आ जाएगा, आनंद की प्राप्ति हो जाएगी, सारे दुख दौड़ जाएंगे। इत्थे भी सतगुरु कहिंदे हन, रहमत करदे हन, हुण गृह वस आया। पहलो मेरा घर बगाना बनिया होया सी, गृह वस आया। ये पहलो घर बगाना सी क्योंकि इत्थे काम क्रोध लोभ मोह हंकार ने कब्जा किया होया सी। ये अंदरे चोर बैठे हुए सन, ये मैनू अपने घर का होण करके भी मैनू मेरे घर का मालिक नहीं सन बन देंगे। हुण गृह वस आया, हिरदा रूपी घर वस च आ गया। सतगुरु कहिंदे किस तरह मंगल गाया, ज्यों ज्यों मालिक का गायन उहदी सिफत सलाह कीती, पंच दुष्ट सब भाग गया। सतगुरु कहिंदे पंच दुष्ट ओए भाग गया, जिहड़े पंज दुष्टां ने कब्जा किया होया सी ना दौड़ गए। पवित्र बाणी विच ना इन्हां पंजां दा जिक्र तकरीबन इकट्ठा ही आउंदा है। जदों आवेगा ना, जे कितें दोवां दा भी आवे ना, सतगुरु दा कहण दा भाव पंजां दा ही हुंदा ज्यादातर। बहुती वारी इन्हां दा इकट्ठियां दा ही जिक्र आउंदा। इह क्यों इकट्ठियां दा आउंदा? इस करके कि जदों किसे घर ते कब्जा करदे हन, इकल्ला नहीं कोई करदा है, ये लाम डोरी वांगू सारे ही आवड़दे हन। ते जदों गुरु की बरकत होंदी है ना, शब्द की कवाई किते सिख दी हो जाए, फिर पंच दुष्ट आगै भगे जब साध संगेत। ज्यों ज्यों नाम जपिया संगत कीती, फिर जांदे भी अगड़ पिछड़ हन। फिर ये नहीं कि एक रह जाएगा, चार चले जाएंगे। जे जाएंगे तो पूर्ण तौर पर जाएंगे, जिन्ना चिर रहेंगे भजे ही रहेंगे। बस इन्हां नूं तां ही मेरे सतगुरु ने बार बार इकट्ठिया। हुण इह जावे किवें? सतगुरु कहिंदे गा। गुरु पातशाह जी दा सारंग राग विच इक पंक्ति है, जित गृह गुण गावते, हर के गुण गावते, राम गुण गावते, तित गृह वाजै पंच शब्द वड भाग मथोरा, तिस जन के सब पाप गए, सब दोख गए, सब रोग गए, काम क्रोध लोभ मोह अवमान गए, तिन जन के मार कड्डे पंच चोरा। इको ही पंक्ति है, ये गुरु ग्रंथ साहिब महाराज जी की दो पंक्तियां तो भी अगे चल जाती है। इको पंक्ति सतगुरु कहिंदे गावे से कोई श्रद्धा नाल, सारे दुख पाप निकल जाएंगे, ये पंजे दौड़ जाएंगे। कदों? जदों असी फरियादी बनांगे। गाउंदिया गाउंदिया सतगुरु जी का प्रभाती राग विच एक है शब्द, सतगुरु ने रहमत की है, कहिंदे हन इन लोगन त्यों हम भय बैराई। इन्हां लोगां नाल काम क्रोध हंकार नाल मेरा वैर हो गया। इन लोगन त्यों हम भय बैराई, एक गृह मैं दोए ना खटाई। हुण मैं चैलेंज कर दिता, जां तुसीं हुण रवोगे जां मैं रवांगा। पता ना जदों पुआड़ा पै जांदा घरां च, ओही सके भरा एक दूजे तो सदके जांदे हन, ओही सके भरा कहिंदे हन सज्जणा, जां हुण तूं रहेंगा जां मैं रहांगा, इक ही रवांगे ना। झगड़ा जदों वध जाए, इन्हां नूं इह नहीं कि मारन वास्ते नहीं, कंट्रोल करन वास्ते। इन लोगन त्यों हम पए बैराई, एक गृह मैं दोए ना खटाई, आए प्रभ पै अंचर लाग। मैं गुरु दे शब्द दा पल्ला फड़ के ना इन्हां पंजां नूं लैके मालक को लपड़ गया गुरु दे साथ विच। आए प्रभ पै अंचर लाग, करो तपावस प्रभ सरबाग। मैं मालक नूं बेनती कीती, मालक साडा न्याय कर दो। वेखो ना जदों झगड़ा विगड़ जाए, ना न्याय हुंदा होवे फिर अक्सर कचहरियां च। मैं मालक दी कचहरी चपड़ गया, प्रभ हस बोले किए न्याय। मेरा मालक हस पिया, हस के मेरे वाहेगुरु ने न्याय कर दिता। प्रभ हस बोले किए न्याय, सगल दूत मेरी सेवा लाए। हां तू ठाकुर ए गृह सब तेरा, कहो नानक प्रभ किया नवेरा। मेरे मालक ने झगड़ा नबेड़ दिता, कहन लगे हुण तू अपने घर का मालक है, हुण ये नहीं मालक। ਜੋਏ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਇਆ। ਜਿਹੜੇ ਬਹੁਤ ਦੁਖੀ ਕਰਦੇ ਹਨ ਹੁਣ ਉਹ ਆਪ ਡਰਦੇ ਹਨ, ਕਹਿੰਦੇ ਹਨ ਆਪਣੇ ਗੁਰੂ ਕੋਲੋਂ ਸਾਨੂੰ ਬਚਾ ਲੈ, ਆਪਣੇ ਸਤਿਗੁਰੂ ਦੀ ਕਿਰੋਪੀ ਕੋਲੋਂ ਸਾਨੂੰ ਬਚਾ ਲੈ। ਸੱਚ ਆ, ਗੁਰੂ ਨੂੰ ਸਨਮੁਖ ਹੋ ਜਾਈਏ ਸਾਡਾ ਬਲ ਨਹੀਂ ਲੜੇਗਾ ਇਹਨਾਂ ਦੇ ਸਾਹਮਣੇ, ਪਰ ਗੁਰੂ ਦੀ ਬਰਕਤ ਨਾ ਸੁਣ ਕੇ ਵੀ ਦੌੜ ਜਾਣਗੇ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਇਹ ਪੰਜ, ਇਹ ਦੌੜ ਗਏ ਪੰਚ ਦੁਸ਼ਟ ਹੋਏ ਭਾਗ ਗਿਆ ਸੀਤਲ ਆਗਾਣੇ, ਅੰਦਰ ਰੱਜ ਆ ਗਿਆ, ਪਵਿੱਤਰ ਸ਼ਬਦ ਦੀ ਬਰਕਤ ਨਾਲ ਅੰਦਰ ਠੰਡ ਪੈ ਗਈ। ਹੁਣ ਇਹ ਕਲੇਸ਼ ਅੰਦਰੋਂ ਜਦ ਘਰ ਚੋਂ ਕਲੇਸ਼ ਮੁੱਕ ਜਾਏ ਬੰਦਾ ਕਹਿੰਦਾ ਸ਼ੁਕਰ ਹੈ ਕਿਤੇ ਸੁੱਖ ਦੇ ਦਿਨ ਆਏ ਸਨ। ਸਤਿਗੁਰੂ ਇੱਥੇ ਕਹਿੰਦੇ ਸੀਤਲ ਆਗਾਣੇ ਅੰਮ੍ਰਿਤ ਬਾਣੇ, ਇਹ ਕਾਹਦੇ ਨਾਲ? ਅੰਮ੍ਰਿਤਮਈ ਬਾਣੀ ਨਾਲ ਠੰਡ ਪੈ ਗਈ। ਅੰਮ੍ਰਿਤ ਬਾਣੇ, ਬਾਣੇ ਦਾ ਅਰਥ ਇੱਥੇ ਬਾਣਾ ਲਿਬਾਸ ਨਹੀਂ, ਬਾਣੇ ਦਾ ਅਰਥ ਇੱਥੇ ਪਵਿੱਤਰ ਬਾਣੀ ਹੈ। ਅੰਮ੍ਰਿਤ ਬਾਣੇ, ਹਾਂ ਸਾਜਨ ਪਏ ਸਾਜਨ ਸੰਤ ਬਸੀਠਾ, ਅਸਲ ਵਿੱਚ ਮੇਰੇ ਸੱਜਣ ਸਤਿਗੁਰੂ ਮੇਰੇ ਵਕੀਲ ਬਣ ਗਏ, ਜਿਹਦਾ ਵਕੀਲ ਗੁਰੂ ਬਣ ਜਾਏ। ਮੈਂ ਮਨ ਤਨ ਖੋਜ ਖੋਜੇਂਦੇ ਆ ਸੋ ਪ੍ਰਭ ਲੱਦਾ ਲੋੜ, ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ। ਗੁਰੂ ਮੇਰਾ ਐਸਾ ਵਕੀਲ ਹੈ, ਚੰਗਾ ਵਕੀਲ ਹੋਵੇ ਨਾ ਤੇ ਫਿਰ ਡਰ ਵੀ ਨਹੀਂ ਲੱਗਦਾ ਕਿਸੇ ਮੁਕੱਦਮੇ ਤੋਂ। ਪਤਾ ਵਕੀਲ ਇੰਨਾ ਹੌਸਲਾ ਦਿੰਦਾ, ਸੱਜਣਾ ਫਿਕਰ ਨਾ ਕਰ, ਕਿਤੇ ਮਾੜਾ ਵਕੀਲ ਹੋਵੇ ਨਹੀਂ ਵੀ ਫਸਿਆ ਫਸ ਜਾਏਗਾ, ਮਾੜਾ ਵਕੀਲ ਫਸਾ ਦੇਵੇਗਾ, ਉਹ ਤੇ ਲਾਲਚੀ ਆ ਉਧਰੋਂ ਵੀ ਖਾ ਜਾਏਗਾ। ਇਹ ਜਿਹੜੇ ਵਕੀਲ ਹਨ ਨਾ ਪਖੰਡੀ, ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਜਿਹੜੀ ਗੁਰੂਆਂ ਦੀ ਧਰਤੀ ਹੈ ਜਿਹਦੇ ਉੱਤੇ ਗੰਦ ਪਾ ਛੱਡਿਆ ਇਹਨਾਂ ਲੋਕਾਂ, ਤੇ ਮੈਂ ਕਹਿੰਦਾ ਇੱਕ ਹੀ ਕਾਰਨ ਹੈ ਕਿਤੇ ਅਸੀਂ ਸਮਝ ਸਕੀਏ। ਸਮਝਣ ਦਾ ਢੰਗ ਹੈ ਗੁਰੂ ਸ਼ਬਦ ਨਾਲ ਜੁੜ ਜਾਈਏ, ਹਰ ਬੰਦੇ ਦੀ ਫੱਟ ਪਛਾਣ ਆ ਜਾਏਗੀ ਇਹ ਗੁਰੂ ਗ੍ਰੰਥ ਸਾਹਿਬ ਦੇ ਚਾਨਣ 'ਚ ਹੈ ਕਿ ਹਨੇਰੇ 'ਚ ਸਾਡੇ ਨਾਲ ਠੱਗੀ ਮਾਰਨ ਦਾ ਯਤਨ ਕਰਨ ਲੱਗਾ ਹੈ। ਬਸ ਸਤਿਗੁਰੂ ਰਹਿਮਤ ਕਰਨ, ਜੇ ਗੁਰੂ ਵਿਚੋਲੇ ਬਣ ਜਾਣ। ਸਤਿਗੁਰੂ ਤੇ ਕਹਿੰਦੇ ਹਨ ਮੈਂ ਵਿਚੋਲਗੀ ਕਰਨਾ ਵਾਂ, ਸਿੱਖ ਹੀ ਮੁੱਖ ਨਹੀਂ ਕਰਦਾ, ਮੇਰਾ ਹੀ ਮਨ ਨਹੀਂ ਮੁੱਖ ਕਰਦਾ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਦੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਮੇਰਾ ਗੁਰੂ ਦਰਗਾਹ ਦਾ ਵਕੀਲ ਹੈ, ਵਿਚੋਲਾ ਹੈ, ਹਰ ਦਰਗਹਿ ਕਾ ਬਸੀਠ। ਕਿਤਰਾਂ ਬਸੀਠੀ ਕਰਦੇ ਹਨ, ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿਨਾ ਮਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ, ਕਹੋ ਨਾਨਕ ਹਰ ਸਿਓ ਮਨ ਮਾਨਿਆ ਸੋ ਪ੍ਰਭ ਨੈਣੀ ਦਿੱਠਾ। ਸਤਿਗੁਰੂ ਕਹਿੰਦੇ ਰਸਤੇ ਚੱਲਦਿਆਂ ਪ੍ਰਭੂ ਨਾਲ ਮਨ ਮੰਨ ਗਿਆ, ਉਸ ਮਾਲਕ ਨੂੰ ਮੈਂ ਇਹਨਾਂ ਅੱਖਾਂ ਨਾਲ ਵੇਖ ਲਿਆ। ਗੁਰ ਪੂਰੇ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਹਾਂ ਜਿਹਨੂੰ ਆਪਾਂ ਬਹੁਤ ਦੂਰ ਸਮਝਦੇ ਸਾਂ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕੈ ਨਿਕਟ ਖੜਾ ਹੈ ਤੇ ਨੇੜੇ ਹੈ, ਪਰ ਗੁਰੂ ਤੋਂ ਬਗੈਰ ਸਾਨੂੰ ਕਦੀ ਪ੍ਰਤੀਤ ਨਹੀਂ ਹੋ ਸਕਦਾ। ਗੁਰੂ ਨੇ ਰਹਿਮਤ ਕੀਤੀ, ਸਤਿਗੁਰੂ ਜੀਆਂ ਨੇ ਪਾਵਨ ਪਵਿੱਤਰ ਬਾਣੀ ਦੇ ਅਰਥ ਕਰਦਿਆਂ ਹੋਈਆਂ ਗਲਤੀਆਂ ਮੁਆਫ ਜੀ, ਅੱਗੋਂ ਸੁਧਾਰਤਾ ਸਮਤ ਫਤਿਹ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਕਿਤ ਭਵਨ ਦਿਨ ਨੀਤ ਭੂਲ ਕਪਟ ਗੁਰ ਮਿਲੀਆ ਨਾਨਕ ਹਰ ਸੰਗ ਮੀਤ ਸਾਮੇ ਅਵਗੁਣ ਭਰੀਏ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖਸਾਹੀ ਮਾਇਆ ਮੋਹ ਭਰਮ ਪੈ ਪੂਲੇ ਸੁੱਤ ਦਾ ਰਹਿਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ

ਮਨ ਸਤਿਗੁਰੁ ਪੁੰਨ ਦਾਨ ਦਇਆ ਮਤੀ ਫਿਰ ਸੰਗ ਭਾਵੈ ਸਹਿਜਨ ਆਵੈ ਬੇਣੀ ਤਾਂ ਸੰਗਮ ਸਤ ਸਤੇ ਆਰਾਧ ਏਕੰਕਾਰ ਸਚਾ ਨਿਤ ਦੇਹ ਚੜੈ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਇਨ ਕਰ ਨਦਰ ਮੇਲ ਮਿਲਾਇਆ ਕਹਿਣ ਕਹਿ ਸਭ ਕੋ ਏਕੇ ਵਡਿਆਖੀਐ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ ਸੱਚ ਗੁਰ ਕੀ ਸਾਖੀ ਅੰਮ੍ਰਿਤ ਪਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੈ ਆਵੈ ਬਿਖਲਾ ਦੇ ਸ਼ਬਦ ਸੱਚੈ ਗੁਰ ਮੇਰਾ ਆਖਣ ਤੋਟ ਨ ਭਗਤ ਭੰਡਾਰੀ ਭਰਪੁਰ ਰਹੇ ਆਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸੱਚ ਸੋਈ ਆਖਣ ਤੋਟ ਨ ਭਗਤ ਭੰਡਾਰੀ ਭਰਪੁਰ ਰਹੇ ਆਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸਾਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ ਸੋਚੈ ਸੋਜਨ ਹੋ ਵਈਂਦੇ ਸੋਚਣ ਲਖ ਵਾਰ ਚੁੱਪ ਹੈ ਚੁੱਪ ਨਾ ਹੋ ਵਈਂਦੇ ਲਾਇ ਰਾਂ ਦਿਲਦਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਹਿਸ ਸਿਆਣਪਾ ਲਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਜਿਆਰਾ ਹੋਈਏ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲੇਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਫੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਆਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਕਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸਾ ਤਾਣ ਗਾਵੈ ਕੋ ਦਾਸ ਜਣ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਤੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਪ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਦੂਰ ਕਦਨਾ ਕਦਨਾ ਆਵੈ ਦੂਰ ਕਰ ਕਦੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗਾਂ ਤਰਖਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਵ ਅਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੁਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨਸੇ ਵਿਅਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਣ ਭਾਣੇ ਕੇ ਨਾਹੀ ਕਰੀ ਜੇ ਤੀਸਰ ਠੋ ਪਾਈ ਵੇਖਾਲ ਬਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾ ਉਰਖਾਈ ਕਹਿ ਜਸ ਕੀਰਤ ਜਗ ਲਏ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਬੀਰ ਸਰਨਾਥ ਸੁਣਿਆ ਧਰਤ ਧਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼

ਸੁਣਿਆ ਸਤਸੰਗ ਤਉ ਗਿਆਨ, ਸੁਣਿਆ ਅਠੜਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੇ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਹੈ ਸਰਾ ਗੁਣਾਂ ਕੇ ਗਾਲ, ਸੁਣਿਆ ਸੇਖ ਪੀਰ ਬਾਦਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਹੋਵੈ ਸਗਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਪਵਣ ਕੀ ਸੁਧ, ਮੰਨੈ ਮੂੰਹ ਝੂਠਾ ਨਾ ਖਾਈ, ਮੰਨੈ ਜਮ ਕੈ ਸਾਧ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਈ, ਮੰਨੈ ਪਤਸ਼ਾਂ ਪ੍ਰਗਟ ਜਾਈ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਦੇ ਤੀਸਨ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੇ ਤਾਰੀ ਗੁਰਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਜ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਿੰਦਰ ਗੈ ਮਾਨ, ਪੰਚੇ ਸੋਹਹੇ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਹਿ ਕਰਨਾ ਨਾਹੀਂ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਦਾ ਪ੍ਰਖਿਆ ਜਨ ਸੂਤ, ਜੇ ਕੋ ਬੁੱਝਾ ਵਸ ਡਿਆਰ, ਦਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਦਿਸਦੇ ਬਾਹਰ ਤਲੈ ਕਾ ਬਣ ਜੋਰ, ਜੀ ਅਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਦਾਨ ਸਵਾਲ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਬਸਾ ਹੋਈ ਕੋ ਗਵਾਓ, ਦਿਸਦੇ ਹੋਏ ਲਖ ਦਰੀਆ।

ਅਸੰਖ ਜਪ ਸੰਘ ਪਾਉ ਸੰਘ ਪੂਜਾ ਸੰਘ ਤਪਤਾਉ ਸੰਘ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰ ਮੋਹ ਬਖਸਾਰ ਅਸੰਖ ਮੋਨ ਲਿਵਲਾਈ ਤਾਰ ਕੁਦਰਤ ਗਵਣ ਕਾਮ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵ

ਦਰਬਾਰ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰ ਸਰ ਸੰਜੋ ਬਖਾਣ ਜਿਨੇ ਲਿਖੇ ਤੇ ਸਰ ਨਾਹੀ ਜੇ ਫਰਮਾਏ ਦਿਲ ਤਬਾਈ ਜੇਤਾ ਕੀਤਾ ਤੇਤਾ ਨਾਉ ਬਣਨਾ ਵੈ ਨਾਹੀ ਕੋ ਥਾਉ ਕੁਦਰਤ ਕਵਣ ਕਾਮ ਵਿਚਾਰ ਉਬਾਰ

ਆਪੇ ਜਾਣੇ ਆਪ। ਸਾਲਾ ਹੀ ਸਾਲਾ ਇਹਦੀ ਸੁਰਤ ਨਾ ਪਾਈਆਂ ਨਦੀਆਂ ਤਹਿਵਾ ਪਵੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਾ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋਵਣੀ ਜੇ ਦੁਸ਼ਮਣੋਂ ਨਾ ਵਿਸਰੈ ਅੰਤ ਨਾ ਸਿਵਤੀ ਕਰਨ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਪਰ ਵਾਰ ਅੰਤ ਕਾਰਨ ਕਿਤੇ ਬਿਲ ਲਾਹੀ ਦਾ ਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਇਹ ਬੜ ਉੱਚਾ ਹੋਵੇ ਕੋਏ ਤੇ ਸੂਚੇ ਕਹੋ ਜਾਣੈ ਸੋਏ ਜੇ ਬੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕਿਤੇ ਮੰਗੇ ਜੋ ਦੇ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਬਦ ਟਾਈਮ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾਈ ਖਾਏ।

ਬੜੇ ਪੁਰਾਣ ਆਖੇ ਬੜੇ ਗਰੇ ਵਖਿਆਣ ਆਖੇ ਬਰਮੇ ਆਖੇ ਅੰਧ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਦ ਆਖੇ ਗੀਤੇ ਗੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰਮੰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉਠ ਉੱਠ ਜਾਏ ਇੱਥੇ ਕਿਤੇ ਹੋਰ ਕਰੇ ਦਾਖ ਨ ਸਕੇ ਕਈ ਕਹੇ ਜੇ ਉੜ ਪਾਵੇ ਤੇ ਵੜੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਵਾਰ ਗਵਾਰ ਸੁਧਰ ਕੇ ਆਸੂ ਕਰਕੇ ਆ ਜਿਤਵੇਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਭਾਵਣਾਰੇ ਕਿਤੇ ਰਾਗ ਪਰਿਸੋ ਕਹੀ ਅਨ ਕਿਤੇ ਗਾਵਣ ਹਾਰੀ ਗਾਵੇ ਦੋਨੋਂ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਚਿਤ ਗੋਬਦ ਲਿਖ ਜਾਣੇ ਲਿਖਲ ਧਰਮ ਵਿਚਾਰੀ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਦਾ ਸੁਧਾਰੀ ਗਾਵੇ ਦਿਨ ਦਸਨ ਬੈਠੇ ਦੇਵ ਧਿਆਨ ਧਰ ਨਾਲੇ ਗਾਵੇ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੇ ਹੈ ਮੋਹਣ ਯਾ ਮਨ ਮੋਹਣ ਸੁਰਗਾ ਮਛ ਬਿਆਲੇ ਗਾਵਨ ਰਤਨ ਉਪਾਏ ਤੇਰੇ ਆਠਸੜ ਤੀਰਥ ਨਾਲੇ ਗਾਵੇ ਹੈ ਜੋਤ ਮਾਵਲ ਸੂਰਾ ਗਾਵੇ ਗਾਣੀ ਚਾਰੀ ਗਾਵੇ ਖੰਡ ਮੰਡਲ ਪਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਬੀ ਓ ਸੀ ਜੈ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰੂ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਬ ਦਸਦੀ ਵਡਿਆਈ ਜੋ ਦਿਸ ਪਾਵੇ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਦਜੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਆਦੇਸ਼ ਆਦੇਸ਼ ਆਦਿ ਨੀਲ ਨਾਦਨਾਥ ਜੁਗ ਜੁਗ ਏਕੋਵੇਸ ਭੁਗਤ ਗਿਆਨ ਦੈ ਭੰਡਾਰਨ ਗੜਗੜ ਬਜੈ ਨਾਦ ਆਪਨਾਥ ਨਾਥੀ ਸਭ ਜੈ ਕੀਰਤ ਸਦੇਵ ਰਸਾਦ ਸੰਜੋਗ ਵਜੋਗ ਕਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਦਿਸ ਆਦੇਸ਼ ਆਦਿ ਨੀਲ ਨਾਦਨਾਥ ਜੁਗ ਜੁਗ ਏਕੋਵੇਸ ਇੱਕ ਦੂਜੀ ਭਲਖ ਹੋਵੇ ਏਕਾ ਮਾਈ ਜੁਗਤ ਵਿਆਹੀ ਤਿੰਨ ਜਿਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਹੇ ਵਿਡਾਣ ਆਦੇਸ਼ ਤਿਸ ਆਦੇਸ਼ ਆਦਿ ਨੀਲ ਨਾਦਨਾਥ ਜੁਗ ਜੁਗ ਏਕੋਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਸ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਸ਼

ਏਕ ਨਾਮ ਜਗਦੀਸ਼, ਵੇਦਰਾਪਤ ਪਵੜੀਆਂ ਚੜੀਆ ਹੋਈ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾਇਆ ਈ ਰੀਸ, ਨਾਨਕ ਨਦਰੀ ਪਾਈ ਐ ਗੂੜੀ ਗੂੜੈ ਠੀਸ, ਆਖਣ ਜੋਰ ਚ ਪੈਣਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੋਤੀ ਛੁੱਟੈ ਸੰਸਾਰ, ਜੇ ਸਾਧ ਜੋਰ ਕਰ ਵੇਖੈ ਸੋਈ, ਨਾਨਕ ਗੌਤਮ ਨਹੀਂ ਜਨਾ ਕੋਈ, ਰਾਤੀ ਰੋਤੀ ਸਿੱਧੀ ਵਾਰ, ਪਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਸਾਭ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਗਰਮੀ ਗਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਜ ਪਰਵਾਣ, ਨਦਰੀ ਗਰਮ ਭਵੈ ਨਿਸ਼ਾਨ, ਗਜ ਬਗਾਈ ਉਥੈ ਪਾਏ, ਨਾਨਕ ਗਿਆ ਜਪੈ ਜਾਏ, ਧਰਮ ਖੰਡ ਕਾਇਓ ਧਰਮ, ਗਿਆਨ ਖੰਡ ਕਾ

ਗਿਆਨ ਖੰਡ ਮੈਂ ਕਹਿਣ ਪ੍ਰਚੰਡ ਦਿਸੈ ਨਾਥ ਵਿਨੋਦ ਗੋੜ ਆਨੰਦ ਜਨਮ ਖੰਡ ਕੀ ਬਾਣੀ ਰੂਪ ਦਿੱਤੇ ਸਹਿ ਕਾਰਤ ਕੜੀਏ ਬਹੁਤੈ ਅਨੂਪ ਤਾਂ ਕੀਆਂ ਗੱਲਾਂ ਕਦੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੋਧ ਤਿੱਥੈ ਘੜੀਐ ਸੁਰਸ ਦੰਗੀ ਸੁਧੇ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੁਦ ਮਾਂ ਵੱਲ ਸੂਰ ਤਿਨਵਾ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਦਾਗ ਰੂਪ ਨ ਕਥਨੇ ਜਾਹੀ ਨਾ ਉਹ ਮਰਨ ਠੱਗ ਜਾਹੀ ਜਿਨ ਕੇ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਵੇਖੇ ਨਿਰਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ

ਗੰਦਰ ਦਾਲ ਪਾਂਡਾ ਭਾਵ ਅੰਮ੍ਰਿਤ ਦਾਲ ਘੜੀ ਆਏ ਸਭ ਸੱਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਿਨ ਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸਲੋਕ ਪਵਣ ਗੁਰੂ ਬਾਣੀ ਪਿਤਾ ਮਾਤਾ ਦਰਤ ਮਹਾਤਵ ਦਿਵਸ ਰਾਤ ਉਦਾਈ ਦਾਇਆ ਅਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗੇਮ ਸਕਤ ਕਾਲ ਨਾਨਕ ਤੇ ਮਖੁਜਲ ਏ ਕੀਤੀ ਛੁੱਟੀ ਨਾਲ।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਸਾਹਿਬ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਸਭਾ ਸ਼ੰਤ ਪ੍ਰਸਾਦ ਚੱਕਰ ਜਿਹੇ ਨਾਲ ਵਰੰਜਾ ਦਰ ਪਾਤ ਨਹਿਨ ਜੇ ਰੂਪ ਰੰਗ ਹਰ ਦੇਖ ਭੇਖ ਗਉ ਕਹਿ ਨਾ ਸਕਤ ਕਿਹੇ ਅਜਲ ਮੂਰਧਨ ਭਾਵ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਨਾਰਾਇਣ ਸਾਹ ਸਹਾਣ ਗਣੇ ਜੈ ਤਿਰ ਪਵਨ ਮਹੀ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਵਨਾਮ ਕਥੈ ਕਵਣ ਕਰਮ ਨਾਮ ਵਰਨਤ ਸਮਤ ਭੁਜੰਗ ਪ੍ਰਯਾਤ ਛੰਦ ਨਮਸਤੰਗ ਅਕਾਲੀ ਨਮਸਤੰਗ ਕਰਪਾਲੀ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਲੀ ਨਮਸਤੰਗ ਜਾਈ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਤਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਅਬਾਹੀ ਨਮਸਤੰਗ ਟਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਏ ਕੈ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਧਾਪੇ ਨਮਸਤੰਗ ਥਾਪੇ ਨਮਸਤੰਗ ਦਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਵਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ ਨਮਸਤੰਗ ਗੰਮੇ ਨਮਸਤਸ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਬਾਤੇ ਨਮਸਤੰਗ ਮਜਵੇ ਨਮਸਤਸ ਜਵੇ ਅਦੇ ਸਿੰਘ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਬਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸ ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਵਗਾਉਣੇ ਨਮੋ ਸਰਵਪਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਗਰਧਾਰੰਗ ਨਮੋ ਸਰਵਤੰਦੇ ਨਮੋ ਅਸਤਬੰਦੇ ਨਮਸਤੰਗ ਨਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸ ਰਾਗੇ ਨਮਸਤੰਗ ਸੁਰਾਗੇ ਨਮੋ ਸਰਵ ਸੁਖੰਗ ਨਮੋ ਸਰਵ ਭੋਗੰਗ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਜਾਚਰੀ ਛੰਦ ਦਵ ਪ੍ਰਸਾਦ ਅਰੂਪੈ ਰੂਪੈ ਜੂਹਾਂ ਪੂਹਾਂ ਲੇਖਾਂ ਪੇਖਾਂ ਰਾਵਾਂ ਕਾਮਾਂ ਦੇਹਾਂ ਪੇਹਾਂ ਜੀਤਾਂ ਪੀਤਾਂ ਤਰਮਾਨ ਹੈ ਨਿਧਾਨ ਹੈ ਤ੍ਰਿਵਰਗ ਸਰਗ ਹੈ ਨੀਲਾ ਨਾਦ ਹੈ ਜੇ ਆਜਾਦ ਹੈ ਜਨਮ ਵਰਨ ਭੂਤੈ ਪਰਨ ਗੰਜ ਹੈ ਪਾਂਝਾ ਜੂਝ ਹੈ ਚਾਂਜ ਹੈ ਮੀਘਰ ਫੀਘਰ ਦੰਦ ਹੈ ਬੰਦ ਹੈ ਨਿਰਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਅੱਲਾਹ ਹੈ ਜਹਾ ਅਨੰਤ ਮਹੰਤ ਅਲੀ ਕੰਦਰ ਸ੍ਰੀ ਕੰਦਰ ਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੁਖ ਹੈ ਕਰਮ ਹੈ ਪਰਮ ਹੈ ਅਜੀਤ ਹੈ ਪੀਤ ਹੈ ਬਾਹ ਗਾਇਮਾਨ ਨਿਧਾਨ ਅਨੇਕ ਹੈ ਫਰੇਕ ਹੈ ਭਜੰਗ ਪ੍ਰਯਾਤ ਛੰਦ ਨਮੋ ਸਰਵਮਾਨੇ ਸਮਾਪਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਪਨ ਪਾਣੇ ਨਮੋ ਮਨ ਮਾਨੇ ਨਮੋ ਰੋ ਨਮੋ ਚੰਦਰ ਚੰਦਰੇ ਨਮੋ ਪਨ ਪਾਣੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਨ ਪਾਣੇ ਨਮੋ ਪਰਵਾਦੇ ਅਨੰਗੀ ਅਨਾਮੇ ਸਮਾਧੀ ਸਰੂਪੇ ਪ੍ਰਭੰਗੀ ਪਰਮਾਤੇ ਸਮਾਧੀ ਪ੍ਰਭੂਤੇ ਗਲੰਕ ਬਿਨਾਨੇ ਗਲੰਗ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਹਿਰਦੇ ਨਮੋ ਸਤਿ ਬਾਣੀ ਨਮੋ ਅਸਰਬਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਭਰਮੀ ਅਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤਾ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੀ ਨਮਸਤੰਗ ਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰਗ ਪ੍ਰਣਾਸੀ ਰੂਪੇ ਰੂਪੇ ਸਮਾਧ ਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੁਵਰ ਦਰਦੰਗ ਗੰਗੋ ਘਰਤਾ ਪਰੰਗ ਪਰਮ ਪਰਮੇਸ਼ਵਰੰਗ ਪਰੋਜ ਪਾਲੰਗ ਸਦਾ ਸਰਵਦਾ ਸਿੱਧ ਦਾਤਾ ਦਿਆਲੰਗ ਸ਼ੇਦੀ ਪੇਦੀ ਨਾਮੰਗ ਕਾਮੰਗ ਸਮਸਤੋ ਬਰਾਜੀ ਸਮਸਤਾ ਸਦਾਮੰਗ ਤੇਰਾ ਜੋਰ ਜਾ ਜਰੀ ਸ਼ੰਭ
ਜਲਿਹਾਂ ਤਲਿਆਂ ਪੀਤਾ ਪਿਆ ਪ੍ਰਭੂ ਅਜੂਹਾਂ ਦੇ ਸਭ ਪੇਸਾਏ ਭੁਜੰਗ ਪ੍ਰਯਾਤ ਸ਼ੰਭ ਅਗਾਧਿਆ ਬਾਧਿਆ ਰੰਦੀ ਸਰੂਪੇ ਨਮ ਸਰੂਪ ਮਾਨੇ ਸਮਾਜ ਦੀ ਨਧਾਨੇ ਨਮਾਜ਼ ਤੋਂ ਦਰਨਾਥੀ ਨਮਾਜ਼ ਤੋਂ ਪਰਮਾਤੀ ਨਮਾਜ਼ ਤੋਂ ਗੰਜੇ ਨਮਾਜ਼ ਤੋਂ ਪੰਜੇ ਨਮਾਜ਼ ਤੋਂ ਕਾਲੇ ਨਮਾਜ਼ ਤੋਂ ਪਾਲੇ ਨਮੋ ਸਰਵਦੇਸੇ ਨਮੋ ਸਰਵ ਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੁਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਪੀਤੰਗ ਨਮੋ ਸਰਵ ਗਿਆਨ ਨਮੋ ਪਰਮਤਾ

ਜੇ ਕਿਰਪਾਲ ਮਿਤ ਰੂਪੇ ਕੋ ਕਰਮੰਗ ਪ੍ਰਣਾ ਸੀ ਤਦਾ ਸਰਬਦਾ ਰਿਧ ਸਿਧਿੰਗ ਨਿਵਾਸੀ ਚਾਰ ਪਟ ਛੰਦ ਤਕ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਜਲ ਭੋਗੇ ਜਲ ਰਾਜੇ ਡਲ ਸਾਜੇ ਅਖਲ ਧਰਮ ਲਗ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਬਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭਗਤ ਸਰਵੰਗ ਜੁਗਤਾ ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ ਸਰਵੰਗ ਪਾਲੇ ਰੂਆਲ ਛੰਦ ਤਕ ਪ੍ਰਸਾਦ ਆਦਿ ਰੂਪਨ ਆਦਿ ਮੂਰਤੀ ਅਨੁਪੁਰਖ ਪਾਲ ਸਰਵ ਮੰਤ੍ਰ ਮਨ ਦੇ ਬਾਬੇ ਬਾਦ ਉਦਾਰ ਸਰਵ ਬਲਕ ਸਰਵ ਗਲਕ ਸਰਵ ਗੋਪਨ ਕਾਲ ਜਤਰ ਤਤਰ ਵਧਾਜੀ ਅਬਦੁੱਧ ਰੂਪ ਰਸਾਲ ਨਾਮ ਨਾਮ ਨਾ ਜਾਜਾ ਕੋ ਰੂਪ ਰੰਗ ਨਾ ਦੇਖੋ ਆਦਿ ਪੁਰਖ ਉਧਾਰ ਮੂਰਤ ਜੋ ਨਾ ਦਸੇ ਗਲ ਦੇਵ ਭੇਵ ਨਾ ਦੇਸ ਔਰ ਨਾ ਭੇਜਾ ਕੋ ਰੂਪ ਰੇਗ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਈ ਫੈਲੇ ਉਹ ਨਾਗ ਨਾਮ ਕਾਮ ਬੀਨ ਭੇਖ ਦਾਮ ਹੁਣ ਜਾਈ ਸਰਵ ਮਾਨ ਸਰਵ ਧਰਮਾਨ ਸਦੈਵ ਮਾਨਤਾਈ ਏਕ ਮੂਰਤਾ ਨੇ ਏਕ ਦਰਸ਼ਨ ਕੀ ਨਿਰਭਾਨ ਏਕ ਅਖਿਲ ਖਿਲ ਅਖਿਲ ਖਿਲ ਅਨੰਤ ਕੋ ਫਿਰ ਏਕ ਦੇਵ ਬੇਵ ਨਾ ਜਾਣੀ ਜੇ ਬੇਦਰਗ ਦੇਵ ਰੂਪ ਰੰਗ ਨਾ ਜਾਤ ਪਾਸ ਜਾਣੀ ਕਹੇ ਜੇਵ ਦਾਤ ਮਾਤ ਨਾ ਜਾਤ ਜਾਕਰ ਜਨ ਮਰਨ ਬਹੀਨ ਚੱਕਰ ਬਕਰ ਫਿਰ ਚਦਰ ਜਾ ਕੋ ਮਾਨੀ ਪ੍ਰਤੀਨ ਲੋਕ ਚੌਧਾਂਗੇ ਵਿਖੇ ਜਗ ਜਾਪੀ ਜੇ ਜਾਪ ਆਦ ਦੇਵ ਅਨਾਦ ਮੂਰਤ ਥਾਪੇ ਸਵਜ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਬਾਰੂ ਸਰਵ ਵਿਸੁਰ ਜੋ ਸੁਯਮ ਭਵਗਣ ਪੰਜਹਾਰ ਕਾਲਹੀਨ ਕਲਾ ਸੰਯੁਕਤ ਕਲ ਪੁਰਖ ਦੇਸ ਧਰਮ ਦਾਂਸ ਪਰਮ ਦਾਦ ਭੂਤ ਲਖ ਬੇਸ ਅੰਗ ਰਾਗਰ ਰੰਗ ਜਗ ਜਤ ਪਦਨਾ ਨਾਮ ਗਰਭ ਗੰਜਨ ਦੋਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਗਨ ਵਸਤ ਏਕ ਪੁਰਖ ਦੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗਨ ਅਦਮੇਕ ਪੁਰਖ ਬਾਰ ਸਰਵ ਵਿਸੁ ਰਚੋ ਸੁਯਮ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਲ ਪੁਰਖ ਦੇਸ ਧਰਮ ਦਾਂਸ ਪਰਮ ਦਾਦ ਭੂਤ ਲਖ ਬੇਸ

ਸਿਮਰਤ ਪੁਰਾਣ ਸਾਹਿਬ ਸਿਰਨਾ ਆਵਈ ਬਹੁ ਚਿਤ ਕੋ ਮਦ ਪਾਰਸ਼ਨ ਦਾ ਪ੍ਰਸਾਦ ਗੁਣ ਗਨ ਉਧਾਰ ਮਹਿਮਾ ਪਾਰ ਆਸਨ ਬੰਗ ਉਪਮਾਨ ਗਨ ਭਉ ਪ੍ਰਕਾਸ਼ ਨੇ ਸਿਨ ਨਾਸ਼ ਜਨ ਬਾਹ ਸ਼ਾਨ ਸਾਹ ਰਾਜਨ ਰਾਜਪਾਨਨ ਪਾਰ ਦੇਵਨ ਦੇਵ ਉਪਮਾ ਮਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਨ ਰੰਕ ਕਾਲਨ ਕਾਲ ਅਨੁਭੂਤ ਅੰਗ ਅਪਾਪੰਗ ਗਤ ਮਿਤ ਪਾਰ ਗੁਰ ਗਨ ਉਧਾਰ ਮਨ ਗਨ ਪ੍ਰਣਾਮ ਨਿਰਭੈਨੇ ਕਾਮ ਆਤ ਦੁੱਧ ਪ੍ਰਚੰਡ ਮਿਤ ਗਤ ਅਖੰਡ ਆਲੇਸ਼ਿਆ ਕਰਮ ਅਦ੍ਰਿਸ਼ਿਆ ਧਰਮ ਸਰਬ ਪ੍ਰਣਾਡਿਆ ਅਣ ਦੰਡ ਭਾਡਿਆ ਚਾਚਰੀ ਛੰਦ ਤਕ ਪ੍ਰਸਾਦ ਗੋਬਿੰਦੇ ਮਕੰਦੇ ਉਧਾਰੇ ਪਾਰੇ ਹਰਿਅੰਤਰ ਨਾਮੇ ਕੰਮ ਚਾਚਰੀ ਛੰਦ ਤਕ ਪ੍ਰਸਾਦ ਗੋਬਿੰਦੇ ਮਕੰਦੇ ਉਧਾਰੇ ਪਾਰੇ ਹਰਿਅੰਕਰਿਅੰਦਰ ਨਾਮੇ ਕਾਮੇ ਭਜੰਗ ਪ੍ਰਯਾਦ ਛੰਦ ਚਦਰ ਜਕਰ ਕਰਤਾ ਚਦਰ ਜਕਰ ਹਰਤਾ ਚਦਰ ਜਕਰ ਦਾਨੇ ਚਦਰ ਜਕਰ ਜਾਨੇ ਚਦਰ ਜਕਰ ਵਰਤੀ ਚਦਰ ਜਕਰ ਭਰਤੀ ਚਤਰ ਚੱਕਰ ਪਾਲੇ ਚਦਰ ਚੱਕਰ ਕਾਲੇ ਚਦਰ ਚੱਕਰ ਪਾਸੇ ਚਦਰ ਚੱਕਰ ਵਾਸੇ ਚਦਰ ਚੱਕਰ ਮਾਨੇ ਆ ਚਦਰ ਚੱਕਰ ਦਾਨੇ ਆ ਚਾਚਰੀ ਛੰਦ ਨਾ ਸਤਰ ਨਾ ਮਿੱਤਰ ਨਾ ਪਰਮੰਗ ਨਾ ਪਿੱਤਰ ਨਾ ਕਰਮੰਗ ਨਾ ਕਾਏ ਜਨਮੰਗ ਅਜਾਏ

ਕਾਥਤੇ ਕਿਹਾ ਸੱਚ ਦੇਸਿਆ ਗਿਆ ਵਿੱਚ ਬੇਸਿਆ ਗਿਆ ਕਨਿ ਕਰਮਿਆ ਗਿਆ ਪੰਜ ਭਰਮਿਆ ਗਿਆ ਵਿੱਚ ਲੋਕਿਆ ਗਿਆ ਦਤ ਸੋ ਕਹਿ ਗਿਆ ਵਧੂਤ ਵਰਨਾ ਕਿ ਅਵੇ ਬੂਤ ਕਰਨਾ ਕਿ ਰਾਜੰਗ ਪ੍ਰਭਾ ਕਿ ਧਰਮੰਗ ਤੋ ਜਾਏਗੇ ਅਸ਼ੋਕ ਵਰਨਾ ਕਿ ਸਰਭਾ ਵਰਨਾ ਕਿ ਜਗਤੰਗ ਰਤੀਆਂ ਕਿ ਸ਼ਤਰੰਗ ਛਤਰੀਆਂ ਕਿ ਬ੍ਰਾਹਮੰਗ ਸਰੂਪ ਹੈ ਗਿਆਨ ਬਹਨੂਪ ਹੈ ਗਿਆ ਆਦਿ ਦੇਵ ਹੈ ਗਿਆ ਬਬੇ ਵਹਿਗੇ ਜਤਰੰਗ ਬਹਿਨਾ ਕਿ ਕਹਿ ਦੀਨਾ ਕਿ ਰੋਜਿਰ ਜਾ ਕਰੇ ਮੇਰੇ ਆ ਕਹਿ ਕੇ ਬਾਗ ਬਿਆ ਵੈ ਕਿ ਗੈ ਬੁਲਗਾ ਵੈ ਕਿ ਆਪ ਬੁਲ ਗੁਨਾਹ ਹੈ ਕਿ ਸ਼ਾਹ ਨਿਸ਼ਾ ਹੈ ਕਿ ਕਾਰਨ ਗੁਨੰਦਾ ਹੈ ਕਿ ਰੋਜੀ ਦਿੰਦਾ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਵੰਗ ਕਲੀਆਂ ਹੈ ਕਿ ਸਰਵੰਗ ਦਲੀਆਂ ਹੈ ਕਿ ਸਰਵਤਰ ਮਾਨੇ ਹੈ ਸਦਾ ਹੈ ਕਿ ਸਰਵਤਰ ਦਾਨੇ ਹੈ ਕਿ ਸਰਵਤਰ ਗਾਉਣੇ ਕਿ ਸਰਵਤਰ ਪਾਉਣੇ ਕਿ ਸਰਵਤਰ ਦੇਸ ਹੈ ਕਿ ਸਰਵਤਰ ਪੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਕਿ ਸਰਵਤਰ ਲੀਨਾ ਕਿ ਸਰਵਤਰ ਜਾ ਹੋ ਗਏ ਸਰਵਤਰ ਪਾ ਹੋ ਗਏ ਸਰਵਤਰ ਦੇਸ ਹੈ ਕਿ ਸਰਵਤਰ ਪੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਦਰਾਣੇ ਕਿ ਸਰਵਤਰ ਪੁਰਾਣੇ ਕਿ ਸਰਵਤਰ ਦੇਸ ਹੈ ਕਿ ਸਰਵਤਰ ਬੇਸ ਹੈ ਕਿ ਸਰਵਤਰ ਮਾਨਿਆ ਸਦਾ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨਾ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਗ ਕਲੀਮ ਹੈ ਕਿ ਪਰਮੰਗ ਫਹੀਮ ਹੈ ਕਿ ਅਗਲੋ ਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਉਸ ਨਾਲ ਵਜੂਆਂ ਤਮਾਮ ਅੰਦਰ ਵਜੂ ਹੈ ਹਮੇਸ਼ ਸਲਾਮ ਹੈ ਸਲੀਖ ਮਦਾਮ ਹੈ ਗਰੀਬਲ ਕਸਦਾ ਗਰੀਬਲ ਬਰਾਸ ਸਾਹਿਬ ਨੰਦਰ ਮਕਾਨਾ ਜਮੀਨ ਵਾਲ ਜਮਾਨਾ ਹੈ ਤਮੀਜਲ ਤਮਾਮ ਹੈ ਰਜੂਵਲ ਨਿਦਾਨ ਹੈ ਹਰੀਫਲ ਜੀਮਾ ਰਿਆ ਕਿ ਯਕੀਨਾ ਨੇ ਏਕਲ ਤਰੰਗ ਹੈ ਬੇਦਾ ਭੰਗ ਹੈ ਅਜੀ ਜਲ ਨਿਵਾਜ ਹੈ ਗਨੀਮਲ ਫਰਾਜ ਹੈ ਨਿਰੋਧ ਸਰੂਪ ਮਧੁਰ ਮੌਤ ਬਭੂਤ ਹੈ ਪ੍ਰਭੂਤ ਪ੍ਰਮਾ ਹੈ ਸੁਜੈ ਸੁਜੋਤ ਸੁਦਾਇ ਸਦੈਵ ਸਰੂਪ ਹੈ ਬੇਦੀ ਅਨੂਪ ਹੈ ਸਮਾਜ ਤੋਂ ਬਰਾਜ ਹੈ ਸਦਾ ਸਰਵ ਸਾਜ ਹੈ ਸਮਾਜ ਸਰ ਸਲਾਮ ਹੈ ਸਦੈਵ ਲਕਾਮ ਹੈ ਨਿਰਵਾਦ ਸਰੂਪ ਹੈ ਗਾਧ ਅਨੂਪ ਹੈ ਉਹ ਅੰਗਾ ਸਰੂਪ ਹੈ ਨਾਦ ਸਰੂਪ ਹੈ ਅਨੰਗੀ ਅਨਾਮੇ ਦਰਭੰਗੀ ਦਰਗਾਮੇ ਤਿਰਵਰਗ ਦਰਵਾਦੇ ਗੰਜੇ ਗਾਦੇ ਸੁਭੰਗ ਸਰਭਾਗੇ ਸੁਸਰਬਾਨ ਸੁਸਰਬਾਨ ਰਾਗੇ ਦਰਭਗ ਸਰੂਪ ਹੈ ਸਜੈ ਸੁਦਗ ਨਰਕੰ ਪ੍ਰਣਾਸ ਹੈ ਮ੍ਰਿਥਿਉਲ ਪ੍ਰਵਾਸ ਹੈ ਨਿਰੋਗਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭਗਤ ਸਰੂਪ ਹੈ ਪ੍ਰਜੋਤ ਅਨੂਪ ਹੈ ਨਿਰੋਗਤ ਸਦਾ ਹੈ ਵਿਭਗਤ ਪ੍ਰਵਾਹ ਹੈ ਅਨੌਤ ਸਰੂਪ ਹੈ ਪ੍ਰਜੋਤ ਅਨੂਪ ਹੈ ਜਾਜਰੀ ਸੰਭ ਅਭੰਗ ਹੈ ਨੰਗ ਹੈ ਵੇਖਾ ਲੇਖਾ ਪਰਮਾ ਕਰਮ ਨਾਦੇ ਗਾਦਿਆਂ ਜੇ ਹੈ ਬਹਿ ਪੂਤਾ ਦੂਤਾ ਨਾ ਸਭ ਦਾ ਸਦੰਦ ਬੰਧ ਹੈ ਭਗਤਾ ਪ੍ਰਗਤਾ ਨਾ ਸਭ ਪ੍ਰਕਾਸ਼ ਜਨਤਾ ਸੁਨੰਤਾ ਲੇਖਾ ਦੇਖਾਏ

ਸੁਧ ਸਮੂਹ ਸੁਧਾਰਨ ਕੇ ਦੇਖ ਬਿਰੋ ਕਰ ਜੋ ਜਦੀ ਗਏ ਸੂਰ ਸੁਰਾਰਦਨ ਸੁਧ ਸੁਧਾ ਦੇ ਕਹੋ ਸੰਤ ਸਮੂਹ ਨੇ ਕਮਤੀ ਗਏ ਸਾਰੀ ਦੇਸ਼ ਕੋ ਦੇਖ ਰਹੇ ਹੋ ਮਾਤ ਕੋ ਉਹਨਾਂ ਦੀ ਖਿਰ ਪ੍ਰਾਣ ਪਤੀ ਗਏ ਸਰੀ ਭਗਵਾਨ ਕੀ ਭਾਈ ਕਿਰਪਾ ਹੂੰ ਦੇ ਗ੍ਰਤੀ ਬਨੇ ਗ੍ਰਤੀ ਗਏ ਮਾਤ ਬਦੰਗ ਜਰ ਜਰ ਸੰਗ ਅਨੂਪ ਦੰਗ ਸੁਰੰਗ ਸਵਾਰੀ ਕੋਟ ਦਰੰਗ ਗੁਰੰਗ ਸਿੱਖ ਉਦ ਦੇ ਬਉਨ ਕੇ ਗੌਨ ਕੋ ਜਾਤ ਨਵਾਰੀ ਪਾਰੀ ਬਜਾਨ ਕੇ ਭੂਪਲੀ ਬਦਨਾਵ ਸੀ ਸਨਾ ਜਾਤ ਵਿਚਾਰੇ ਤੇ ਪੈ ਤੋ ਕਹਾਂ ਪਾਏ ਭੂਪਤ ਅੰਤ ਕੋ ਨਾ ਗਈ ਪਾਏ ਪਦਾਰੇ ਜੀਤ ਫਿਰ ਸਭ ਦੇ ਸੁਦਸਾਨ ਕੋ ਬਾਓ ਜਿਤ ਢੋਲ ਮਰਦੰਗ ਰੰਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹੈਂਸਤ ਹੈ ਹਜਰਾਜ ਹਜਾਰੇ ਭੂਤ ਭਵੈਕ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸਰੀ ਬਦ ਸ੍ਰੀ ਭਗਵਾਨ ਭਜੇ ਫਿਰ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਸਨਾਨ ਦਾਤ ਮਦਾਨ ਸੁਸਨੇ ਮਨੇਕ ਵਸੇਖਾ ਵੇਦ ਪੁਰਾਣ ਦੇਵ ਪੁਰਾਣ ਜਮੀਨ ਜਵਾਨ ਸਵਾਨ ਕੇ ਵੇਖੈ ਪੌਣ ਹਾਰ ਜਦੀ ਅਧਾਰ ਸਭ ਸੋ ਚਾਰ ਹਜ਼ਾਰ ਕੇ ਦੇਖਾਏ ਸਰੀ ਭਗਵਾਨ ਭਜਵਨ ਭੂਪ ਦੇਖ ਰਤੀ ਬਨੇ ਇੱਕ ਨਾਲ ਲੇਖੈ ਸੁਧ ਸਵਾਦ ਰੰਤ ਸਵਾਦ ਸੁਸਾ ਸੁਨਾਦਰ ਰੰਤ ਲੈਂਗੇ ਬਾਰੀ ਕਮਾਨ ਭਨੇ ਮਨ ਮੈਂ ਕਰ ਪਰਬਤ ਬੰਗਾ ਬੰਖਲੇ ਨਾ ਲੈਂਗੇ ਤੋਰ ਹਰੀ ਮਰੋ ਰਮਾਸਨ ਮਾਦੇਵ ਨੰਗਨ ਮਾਨ ਮਲੈਂਗੇ ਸਰੀ ਬਦ ਸਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਦਾਨ ਚਲੈਂਗੇ ਵੀਰ ਪਾਰ ਬੜੇ ਬਰੇ ਹਰ ਵਿਚਾਰੇ ਸਰ ਕੇ ਦਾਰ ਬਸਈਆ ਤੋਰ ਤੇ ਸੰਬਲੰਦ ਮਵਾਸਨ ਮਾਤਕ ਜਾਣ ਕੇ ਮਾਨ ਮਲਈਆ ਗੜੇ ਗੜਾਨ ਕੋ ਤੋੜਨ ਹਾਰ ਸੁਬਾਤ ਨਹੀਂ ਜੰਗ ਜਾਰ ਲਵਈਆ ਸਾਹਿਬ ਸਰੀ ਸਭ ਕੋ ਸਰਨਾਇਕ ਜਾਚ ਕਨੇਕ ਸੋ ਏਕ ਦਵਈਆ ਦਾਨਵ ਦੇ ਬਿਨਾਂ ਨਿਰਸਾਜਰ ਭੂਤ ਭਵੈਕ ਭਵਾਨ ਜਪੈਂਗੇ ਜੀਵ ਜਿਤ ਜਲਮੈਂ ਸਲਮੈਂ ਬਾਲੀ ਪਲਮੈਂ ਪਲਮੈਂ ਸਭ ਸਭ ਦਪੈਂਗੇ ਬੁਨ ਪ੍ਰਤਾਪਨ ਵਾੜ ਜਾ ਸੁਨ ਪਾਪਨ ਕੇਵਲ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜੰਗ ਸਦਰ ਸਭੈ ਲੋਕ ਜਪੈਂਗੇ ਮਾਨਵਿੰਦਰ ਕਿਸ ਨਰਾਦਰ ਬਜੋ ਨਰਾਦ ਬਜੋ ਤੋ ਲੋਕ ਰਾਜ ਕਰੇਂਗੇ।

ਬਨਾਰੀ ਸਾਹਿਬ ਸੰਤ ਸਾਹਿਬ ਬਿਹਾਰੀ ਦੀਨ ਬੰਧ ਦੁਸ਼ਟਨ ਕੇ ਹੰਤਾ ਮਹਾਂਪੁਰੀ ਚਤੁਰਦਸ ਗੰਤਾ ਕਾਲ ਪਾਏ ਬ੍ਰਹਮਾ ਬਵਧਰਾ ਕਾਲ ਪਾਏ ਸਭ ਜੂ ਅਵਧਰਾ ਕਾਲ ਪਾਏ ਕਰ ਵਿਸ਼ਨ ਪਰਖਾਸਾ ਸਗਲ ਕਾਲ ਕਾ ਕੀ ਤਮਾਸ਼ਾ।

ਰਾਹੀਂ ਹਮਾਰਾ ਜਬਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ ਨਿਉ ਪਜਾਇਓ ਆਦਿ ਅੰਤ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਪਲ ਮੋਹ ਬਦ ਕੀਓ ਘੜ ਘੜ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਉਚੀਟੀ ਦੇ ਗੁੰਜਰਿਆ ਸੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਬੜ ਬੜ ਕੀ ਜਾਣੈ ਜਾ ਬੁਧ ਕਰ ਕਰ ਅਗਰ ਤਾਰ ਬਰਜਾ ਦਰਦਵ ਦੇਹ ਅਪਾਰ ਜਾਬਿਆ ਕਰਖ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੇ ਤੇ ਬਦਨ ਸ੍ਰੇਠ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇਰਾ ਤਿੰਦਰਾਲਮ ਜਾਣਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਨਾਦ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਬੇਵ ਨ ਪਾਵਤ ਭੇਦਾ ਜਾ ਕੋ ਕਰ ਬਹਨ ਹਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿ ਸਦਾ ਸੇਵ ਨਿਰੰਕਾਰ ਕਾ ਜੀਨ ਸਨਹਿ ਪੈਉ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿਨ ਭਿਨ ਦੋਏ ਦੇਤੀ ਤੁਮਰਾ ਰਖਾ ਨਾ ਜਾਏ ਬਸਾਰਾ ਕਹੇ ਬਿਧ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੁਭਵ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡ ਜੇ ਰਜ ਸਿਧ ਜਗੇਨੀ ਉਤਪਜ ਖਾਨ ਬਹੋਰ ਰਜ ਦੇਨੀ ਗਹੁ ਬੁਧਰਾ ਜਾਵਾ ਬੈਠਾ ਗਹੁ ਸਿਮਟ ਭਇਓ ਸੰਕਰ ਕੈਠਾ

ਰੱਛਾ ਹੋਈ ਤਾਂ ਸਭ ਗਾਲਾ ਗਾਲ ਕਿਰਪਾ ਦ੍ਰਿੜ ਕਿਰਪਾ ਦ੍ਰਿੜ ਦਿਨ ਹਰਿਓ ਤਾਂ ਕਿ ਸਾਵਧਾਨ ਕਿਉਂ ਹਰਿਓ।

ਆਨੰਦ ਪਾਇਆ ਮੇਰੀ ਮਾਂ ਆਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਆਏ ਸ਼ਬਦ ਗਾਵਣੇ ਆਈਆਂ ਸ਼ਬਦ ਤਾਂ ਗਾਵ ਹਰੀ ਗੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੁ ਨਾਲੇ ਹਰਨਾਦ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ।

ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੁ ਪਾਵੇ ਸਦਾ ਸ਼ਬਦ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ।

ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਕੱਟੇ ਗਿਆਨ ਜਨ ਸਾਰਿਆ, ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸੱਚਾ ਸਵਾਰਿਆ, ਕਹੇ ਨਾਨਕ ਆਨੰਦ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋਈ ਜਨ ਦੇ ਜਿਸ ਨੂੰ ਉਰਕਾ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦੇ ਦੇ ਸਗਨਾਮ ਲਗ ਸਵਾਰਿਆ, ਗੁਰ ਪ੍ਰਸਾਦੀ ਮਨ ਪਾਇਆ ਨਿਰਮਲ ਜਿਨਾ ਪਾਉਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਪ ਹੋ ਸੰਤ ਪਿਆਰੇ ਹੋ, ਕਥ ਕੀ ਕਰਾਂ ਕਹਾਣੀ ਕਰਾਂ ਕਹਾਣੀ, ਕਥ ਕੇਰੀ ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸਭ ਗੁਰੂ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਆ ਗੁਰੂ ਕੇ ਰਾਗਾ ਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥੇ ਹੋ ਕਥ ਕਹਾਣੀ। ਇਹ ਮਨ ਚੰਚਲਾ ਚਦਰਾਈ ਕਿਨੈ ਨਾ ਪਾਇਆ, ਚਦਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰੇ ਆਹੇ ਮਾਇਆ ਮੋਹਣੀ, ਜੈ ਨੇਤ ਪਰਮ ਭੁਲਾਇਆ, ਮਾਇਆ ਦਮੋਣੀ ਦਿਨ ਕੀਤੀ ਜਨ ਠਗੋਲੀ ਪਾਈਆ, ਗੁਰਬਾਣ ਕੀਤਾ ਦਿਸੈ ਬੇਟਾ ਜਨਮ ਮੋਹ ਮਿਠਾ ਲਾਇਆ, ਕਹੇ ਨਾਨਕ ਮਨ ਚੰਚਲ ਚਦਰਾਈ ਕਿਨੈ ਨਾ ਪਾਇਆ, ਹੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਹੇ ਕੁਟੰਬ ਦੂਜੇ ਦੇਖਦਾ ਚੱਲੇ ਨਾ ਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾ ਹੀ ਦਿਸ ਨਾਲ, ਕਿਉਂ ਜਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼, ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਹਿੰਦਾ

ਆਪ ਸੰਤ ਪਿਆਰਿਓ ਗਤ ਕੀ ਕਰੈ ਕਹਾਣੀ ਕਰੈ ਕਹਾਣੀ ਗਤ ਕੇਰੀ ਕਿਰਤ ਦੁਆਰੇ ਪਾਈਐ ਤਨ ਮਨ ਧਨ ਸਭ ਸਭ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇ ਰਗਾ ਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਗਤ ਕਹਾਣੀ ਏ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਦੂਸਣ ਮਨ ਮੇਰਿਆ ਹੈ ਮਾਇਆ ਮੋਹਣੀ ਜਿਨੇ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਜਿਨੈ ਕੀਤੀ ਜੰਡ ਗੋਲੀ ਪਾਈਆ ਗੁਰਬਾਣ ਕੀਤਾ ਦਿਸੈ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚਾਂਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਦੂਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾ ਹੀ ਦਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮੇ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ

ਸੁਰ ਨਾਰੇ ਮੁਨ ਜਾਣੇ ਅਮਰਤ ਖੋਜ ਦੇ ਸੋ ਅਮਰਤ ਗੁਰ ਦੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ ਜੀ ਜਾਣ ਸਭ ਤੋਂ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਜੁਗਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਸਾਨੂੰ ਆਪ ਦੁਠਾ ਦਿੰਦੇ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਚਾਲਾਂ ਰਾਲੀ ਭਗਤਾਂ ਕੇਰੀ ਵੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦਿਸਣਾ ਬਹੁਤ ਨਾ ਹੀ ਬੋਲਣਾ ਸਾਨੂੰ ਦਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਦਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤੇ ਚੱਲਾ ਸਵਾਮੀ ਹੋਰ ਕਹਿ ਜਾਣਾ ਗੁਣ ਤੇਰੀ ਜੇ ਤੂੰ ਚਲਾਹੀ ਤੇ ਚੱਲਾ ਜਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਹੀ ਸੇ ਹਰ ਹਰ ਸਦਾ ਦਿਆਵੇ ਜਿਸਨੋ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤੇ ਚਲਾਵੇ

ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹ ਦਿਨ ਕੈ ਮਨ ਵਸਿਆ ਯੰਤਰੋਂ ਲਿਖਿਆ ਆਇਆ, ਇੱਕ ਬਿਰੇ ਕਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵੈਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵੈਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗ ਸਵਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈਵਣ ਸਹਿਜ ਸਹਿਸਾ ਨਾ ਜਾਈ ਨਾ ਜਾਏ, ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀ ਉਮਲੀਨ ਹੈ ਗਦ ਸੰਜਮ ਦੋਤਾ ਜਾਏ, ਮਨ ਦੋਬੋ ਸ਼ਬਦ ਲਾਗੋ ਹਰ ਸਿਰੋਂ ਚਿਤ ਲਾਈ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਦਿਨੀ ਜਨਮ ਜੂ ਹੈ ਹਾਰਿਆ, ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ।

ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰ ਤੋਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੂੜ ਕੇ ਸੋਏ ਪਹੁੰਚੈ ਨਾਈ ਮਨਸਾ ਸਤ ਸਮਾਣੀ ਜਨਮ ਰਤੰਜਨ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸਿੱਧੀ ਸਨਮ ਕਹੋ ਵੈ ਉਹ ਸਨਮ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨਾਂ ਵਰਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮ ਕੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਮੁਵੇ ਕੀਆਂ ਜਾਏ ਅਨੇਕ ਜੂਨੀ ਪਰਮਿਆ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾ।

ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਗਾਇ ਨਾਮ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਖਾਣੀ, ਹਰ ਹਾਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਜਿਤ ਜਨ ਕਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ, ਗਾਇ ਨਾਮ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਰਤੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸ ਸੁਣਾਉਂਦੇ ਬੁਝਾਈ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਦਾ ਪਾਏ ਗਏ ਕਰਦਾ ਪਿਓ ਗੁੰਬਰਦਾਏ, ਉਹ ਗੁੰਬਰਦਾਏ ਆਪੇਖ ਗੁਰਮੁਖ ਸਿਵ ਬੁਝਾਈ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਏਕ ਸਿਉ ਲਿਵ ਲਾਏ ਕਹੇ ਨਾਨਕ ਆਪ ਕਰਦਾ ਪਿਓ ਗੁੰਮ ਜਾਈ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਦਿੱਤੇ ਸਰ ਨਾ ਜਾਣੀ, ਦਿੱਤੇ ਸਰ ਨਾ ਜਾਣੀ ਗੁਰੂ ਬਾਜੋ, ਦਿੱਤੇ ਸਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਧਾ ਸੁਧਿਆ ਰਹਿਣ ਬਿਆਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਗਏ ਨਾਨਕ ਦੋ ਤਤ ਪਾਏ ਜਿਸ ਨੂੰ ਵੰਦਨ ਹਰ ਲਿਵ ਲਾ ਕੇ ਜਾਗਤ ਰਹਿਣ ਬਿਆਣੀ,

ਆਏ ਕਿਸੇ ਬਿਟੋ ਰਹੇ ਲੋਕ ਮਿਲ ਲਾਈ ਐਸਾ ਸਤਿਗੁਰ ਜੀ ਮਿਲੇ ਜਿਸ ਨੂੰ ਸਰਸੋਂ ਪੀਏ ਵਿੱਚੋਂ ਆਪ ਜਾਈ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਦੀ ਰਾਸ ਜਾਣੀ ਹਰ ਹਰ ਨ ਜਪਿਓ ਜੀਓ ਲਾਇਆ ਘਟਿਓ ਦਿਹਾੜੀ ਇਹ ਧਨ ਧਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੇ ਨਾਨਕਾ ਰਾਸ ਮੇਰੀ ਮਨ ਹੋਆ ਬਣਜਾਰਾ ਏ ਰਸਨਾ ਤੂੰ ਅੰਦਰ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਔਰਤ ਗਿੱਤਿਆ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਦ੍ਰਿਸ਼ਣ ਲਾ ਗਏ ਆਏ

ਹਰ ਜੋਤ ਰੱਖੀ ਤੁਧ ਵਿੱਚ ਦਾਤ ਜਗ ਮੈਂ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਈ ਜਗਤ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੁਦਰ ਚੈ ਜੋਤ ਰਾਖੀ ਦਾਤੂ ਜਗ ਮੈਂ ਆਇਆ ਮਨ ਜਾਉ ਭਇਆ ਪ੍ਰਭਾ ਗੁਣ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨੇ ਸਖੀ ਸੁਖ ਦੁਖ ਨ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰ ਜਾਪੇ ਅਨਾਥ ਬਾਣੀ ਗੁਰ ਸਾਹਿਬ ਜਾਣੀ ਹਰ ਨਾਮ ਹਰ ਰਸ ਭੋਗੋ ਗਏ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰੂ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿੰਘ ਚਿੱਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋ ਧਰੀ ਹਰ ਬਿਨ ਵਰਨ ਦੇਖੋ ਕੋਈ ਹਰ ਬਿਨ ਅਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੇ ਸੰਸਾਰ ਤੂੰ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾਵੇ ਕਾਜ ਕਹੇ ਹਰ ਬਿਨ ਵਰਨ ਕੋਈ ਕਹਿ ਨਾਨਕੇ ਨੇਤਰਾਂ ਦਿਸੇ ਸਤਿਗੁਰ ਮਿਲਿਆਂ ਦੇ ਬਦਰਟ ਹੋਈ ਇਹ ਸਰਣੋ ਮੇਰੇ ਹੋ ਸਾਜਾ ਸੁਣਦੇ ਨੂੰ ਬਿਠਾਏ ਸਾਜਾ ਸੁਣਦੇ ਨੂੰ ਬਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਦ ਸੁਣੀ ਮੰਦਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਬਿਡਾਣੀ ਦਾ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਦੇ ਨੂੰ ਬਿਠਾਏ

ਜੋਦੇ ਆਵੇ ਜਾਣ ਤੋਂ ਬਾਵੇ ਗੁਰਮੁਖ ਜਿੰਨਾ ਬਜਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੇ ਆਨੰਦ ਸੁਣੋ।

ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਸਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਸੁਣੀ।

तीर्थ नावण जाओ तीर्थ नाम है। तीर्थ शब्द विचार अंतर ज्ञान है।

ਤੇਰਾ ਆਖਣ ਤੋੜ ਨਾ ਭਗਤ ਭੰਡਾਰੀ ਬਰਬਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਚ ਸੋਈ ਆਖਣ ਤੋਟ ਨਾ ਭਗਤ ਭੰਡਾਰੀ ਪਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਚ ਸੋਈ ਵਾਹਿਗੁਰੂ ਜੀ ਕਾ ਖਾਲਸਾ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨੂੰ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਾਖੇ ਲੱਖ ਕਰੋੜ ਸੱਚੇ ਸਵਤਾਨ ਸੱਚੇ ਸਭ ਜੋੜ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕਚਨ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨਿਓ ਵੱਡੀ ਵਡਿਆਈ ਜਾਂ ਨਿਤਲ ਥਾਂ ਵੱਡੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਬੁੱਝੇ ਸਭ ਪਾਓ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਵੱਡੀ।

ਲੱਖ ਨੀਤੀਆਂ ਚੰਗਿਆਈਆਂ ਲੱਖ ਸੁਨਾ ਪ੍ਰਵਾਨ ਲੱਖ ਤਪ ਪ੍ਰਤੀਰਥਾ ਸਹਿਜੋਗ ਕੇ ਬਾਣ ਲੱਖ ਸੂਰਤਨ ਸੰਗ

ਪੜਿਆ ਤੇ ਤਾ ਘੜਿਆ ਬੋਧੀ ਪਵਿਆ ਤੇ ਤੋ ਲਵਿਆ ਮੋਤੇ ਕੀਆ ਦੇਹੀ ਦੁਖਦੀਆ ਸੋਵੇ ਦੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ।

ਕਟਾਂ ਬਰਜਾਣੀਏ ਜਦ ਕੇ ਸੱਚਾ ਹੋਏ ਕੂੜਕੀ ਮਲ ਤਰੇ ਤਨ ਕਰੇ ਹਛਾਤ ਹੋਏ ਸੱਚ ਤਾਂ ਪ੍ਰਜਾਣੀਏ ਜਾਂ ਸੱਚ ਧਰੇ ਪਿਆਰ ਨਾ ਸੁਣਨ ਰਹਿਤੀਏ ਤਾਂ ਪਾਏ ਮੁਕਤਵਾ ਸੱਚ ਤਾਂ ਪ੍ਰਜਾਣੀਏ ਜਾਂ ਜੁਗਤ

0: ਜਿਨ ਸੱਚ ਪੱਲੇ ਹੋਏ ਪੌੜੀ
1: ਬਲਦੇ ਗਏ ਉਪਾਈ ਜਿਵੇਂ ਕਾਰ ਕਮਾਈ ਹੈ।

ਬੜਿਆ ਤੇ ਵਿਚਾਰੀਏ।

Thank you.

0: ਮਹਲਾ ਪਹਿਲਾ
1: ਸ਼ਾਮ ਕੈ ਸਤੰਬਰ ਸਵਾਮੀ ਸਤਮੇ ਆਸ਼ੇ ਸਾਚ ਰਹੇ ਸਭ ਕੋ ਸਚ ਸਮਾਵੇ ਹਰਿਵ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਾਸਿਤ ਜਾਹੇ ਨਾਨਕ ਤੋਂ ਮੁਖ ਅੰਤਰ ਪਾਹੇ ਜੁਜ ਮੈਂ ਜੋਰਸਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗ ਕੀਆ ਕਲ ਮੈਂ ਬੇਦਥਰ ਬਨ ਹੁਆ ਨੋ ਖੁਦਾਈ ਅਲੋ ਭਇਆ ਨੀਲ ਬਸਤਰ ਲੈ ਕੱਪੜੇ ਪਹਿ

0: ਕਰਕੇ ਪਾਪਾ ਉਤਾਰਿਆ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲੈ ਧਿਆਇ, ਫਿਰ ਅੰਗਦ ਗੁਰਤੇ ਅਮਰਦਾਸ ਰਾਮ ਦੱਸੈ ਹੋਈ ਸਹਾਇ, ਅਰਜਨ ਹਰਗੋਬਿੰਦ ਨ ਸਿਮਰਾਂ ਸ੍ਰੀ ਹਰ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਇ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਕਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਤਿਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗਾ ਟਲ,

ਮਤ ਉੱਚੀ ਮਤ ਪਤ ਦਾ ਰਾਖਾ ਪਵਾ ਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਪੁੱਲ ਚਕਵਾਸ ਕਰਨੀ ਸਤਿਗੁਰੂ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਪਹਿਲੂਆਂ ਦੀ ਅਰਦਾਸ ਸੱਚੇ ਪਾਤਸ਼ਾਹ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਏ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਦੇ ਜਾਏ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਬੇਥੋਤੀ ਪਸਤਰ ਕਪਾਟੰ। ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਉ ਨਾਨਕ ਨੇਚੋ ਤਿਹਾਵੈ ਇਨ ਸਤਿਗੁਰ।

ਤਗ ਕੁਤਾ ਹੋ ਕੱਤੀਏ ਬਾਹਮਣ ਵਟਿਆ ਕੋ ਬਕਰਾਰਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਐ ਧੀ ਫਿਰ ਪਾਈਐ ਹੋਰ ਨਾਨਕ ਤਗ ਨ ਟੁੱਟਈ ਜੇ ਤਗ ਹੋਵੇ ਜੋ ਨਾਏ ਮਨਿਆ ਪਤਿ ਉਪਜੈ ਸਾਲਾ।

ਏਕ ਨਹੀਂ ਚੱਕਰੀ ਜਿਤ ਪਾਓ ਖਸਮ ਨਾ ਜਾ ਏਕ ਨਹੀਂ ਚੱਕਰੀ ਜਿਤ ਪਾਓ ਖਸਮ ਨਾ ਜਾਏ ਨਾਨਕ ਸੇਵਕ ਕਾਂਡੀਏ ਇਸੇ ਤੀ ਖਸਮ ਸਮਾ।

ਹਿਰਦੇ ਸੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ।

0: नानक ते मुख उजले केती छुट्टी जिनी नाम ते आया गए मुचकत घास नानक ते मुख उजले केती छुट्टी वाहे वाहे
1: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮਹਿ ਜਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਉ ਕਲ ਕਲੇਸ਼ ਤਨ ਮਾਹੀ ਮਟਾਉ ਸਿਮਰੋ ਜਸ ਬਸੰਬਰ ਇੱਕੈ ਨਾਮ ਜਪਤ ਅਗੰਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖ ਕਿੰਨੇ ਰਾਮ ਨਾਮ ਇੱਕ ਅੱਖ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਕਾਂਖੀ ਏਕ ਦਰ ਤੁਹਾਰੋ ਨਾਨਕ ਉਨ ਸੰਗ ਮੋਹੇ ਉਰਾਰੋ ਸੁਖਮਨੀ ਸੁਖ ਅੰਮ੍ਰਿਤਮ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਣ ਨਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਰ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ

ਤਿੰਨ ਸਰ ਬਲਿਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸਹਾਵੇ ਪ੍ਰਭ ਕੋ ਸਿਮਰਹਿ ਤਿੰਨ ਸੂਖ ਬਿਹਾਵੇ ਪ੍ਰਭ ਕੋ ਸਿਮਰਹਿ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿੰਨ ਅਨੰਦ ਕਨੇਰੇ ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ ਸੰਤ ਕੇ ਪਾਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸੁਮਾਣੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਮਯਾ ਨਾਨਕ ਤਿੰਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਤ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਕਟ ਕਟ ਨਾਥੇ ਨਾਥ ਸਰਨ ਤੁਮਾਰੀ ਆਯੋ ਨਾਨਕ ਕੇ ਪ੍ਰਭ ਸਾਤਿਅਸਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਇ ਜਾਂ ਮਹਾ ਭਿਆਨ ਦੂਤ ਜਮ ਦਲੈ ਤਾਂ ਕੇਵਲ ਨਾਮ ਸੰਗ ਤੇਰੇ ਚੱਲੈ ਜਾਂ ਮੁਸ਼ਕਲ ਹੋਵੇ ਅਤ ਭਾਈ ਹਰ ਕੋ ਨਾਮ ਖਿਰ ਮਾਹੀ ਉਦਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਰ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅੰਕ ਮਾਇਆ ਰੰਗ ਤਿਖ ਨਾ ਬਜਾਵੇ ਹਰ ਕਾ ਨਾਮ ਜਪਤ ਆਗਾਵੇ ਜੇ ਮਾਰਗ ਇਹ ਜਾਤ ਅਕੇਲਾ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਾਂ ਭਾਰ ਪਰਾਹੀ ਅਨਕ ਬਿਗਨ ਜਾਂ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੂ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰਗ ਕੇ ਗਨੇ ਜਾਹੇ ਨਾ ਕੋਸਤਾ ਹਰ ਕਾ ਨਾਮ ਹਰ ਸੰਗ ਤੋਸਤਾ ਜੇ ਪੈਂਡੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤਾਂ ਨਾਲ ਪਛਾਨੂ ਜਾਂ ਮਹਾ ਭਿਆਨ ਤਪਤ ਬਹੁ ਕਾਮ ਤਾਂ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਾਂ ਤ੍ਰਿਖਾ ਮਨ ਤੁਝ ਆਕਖੈ ਤਾਂ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਕਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀਂ ਵਿਯੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤ ਇਹ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਨਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਦਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਹ ਸਲੋਕ ਬਹੁ ਸਾਤ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਿਤ ਨਾਹੀ।

నాలు అష్టపది రమయ్యా కేగుని తీర్పురాణి కమలమూర్తి కమన్ దిష్టాని జింతు సాజ స్వార్ శృంగారయా గర్భ అగ్న మహ జిన ఉభారయా బార వ్యవస్థా తుజై ప్యార దూద పర జోబన పూజన సుఖ సూద బిర్ద పయా ఉపర సాక సేన ముఖ పయావు బేట కో దేన ఏ నిర్గుణ గుణ కచు నా బూజై బక్ష లేవ తో నానక సీజై దేహ ప్రసాద తరు ఉపర సుఖ బసై సుత పురాత మీత బనతా సంఘస్ దేహ ప్రసాద పీవై శీతల జలా సుఖదాయి పవన పావక ముల్లా దేహ ప్రసాద భోగై సబరసా సగల సమగ్రీ సంగ సాధ బసా దీనే హస్త పామ కర్ణ నేత్ర రసనా తిసై త్యాగ అవర సంగ రచనా ఐసే దోఖ మూడ అంధ బ్యాపే నానక కాడ లేవ ప్రభ ఆపే ఆద అంత జో రాఖన హార తిస సిఉ ప్రీత నా కరై గ్వార డాకి సేవా నామ నిద పావై ఆసిఉ మూడా మన నీ లావై జో ఠాకుర సద సదా హజూరే తాకో అందా జాంత దూరే జాకి టహల పావై దర్గమాన తిసై బసారై ముగ్ధ అజాన సదా సదాయ పూలన హార నానక రాఖన హార అపార రతన త్యాగ కౌడీ సంగ రచై సాచ ఛోడ ఝూఠ సంగ మచై జో ఛడనా సో అస్తర కర్మానై జో హోవన సో దూర పురానై ఛోడ జాయ తిస్కా కర్మ కరై సంగ సహాయ తిస్ పర హరై చందన లేప ఉతారై తోయే గర్ధగ ప్రీత పసం సంగ హోయే అంధ కూప మహ పతత వికరాల నానక కాడ లే హో ప్రభ దయాల కర్తూత పశు కీ మానస జాత లోక పచారా కరై దిన రాత బాహర పేఖ అంతర మల మాయా శబ్ద నాహీ కచ్ కరై చుపాయా బాహర జ్ఞాన ధ్యాన ఇస్నాన అంతర వ్యాపై లోభ సువాన అంతర అగన బాహర తన సువా గల పాత్ర కై తీతర అథా జాకై అంతర్ బసై ప్రభయాప్ నానక తేజన సై సమాత్ సున అందా కైసి మార్గ పావై కాగ్యై లేహు ఓర్ నిబహావై కహం బజారత బూజై డోరా నిస్కయ్యై తౌ సమజై పూరా కహం విష్ణు పద గావై గుంగ జతన కరై తౌ పీ సుర భంగ కహం పింగల పర్వత పర పవన నహీ హోత ఊహా ఉస గమన కర్తార్ కరణా మై దీన్ బేంతి కరై నానక తుమరీ కే పాత్రై సంగ సహాయీ సో ఆవై నాచీ జో బహరాయి తా సు ప్రీత బలుఆ కే గిరి భీతర బసై అంధ కే మాయా రంగ రసై దృఢ కర మనై మనై ప్రతీత తాళనా ఆవై మూఢే చీత బైర బరోధ కామ క్రోధ మోహ ఝూఠ బకార మహాలోభ ద్రోహ యాహూ జుగత బేహానే కయీ జనమ నానక రాఖ లేవో అపన కర కర్మ తు ఠాకర తుమ్ పహ అరదాస జియో పిండ సబ తేరీ రాస తుమ్ మాత పితా ముబారక తేరే తుమ్రీ కృపా మై సూత నేరే కోయ నా జానై తుమరా అంత ఊచే తే ఊచా భగవంత సగల సమగ్రీ తుమరై సూత్ర తారీ తుమ్ తే హోయే సో ఆజ్ఞాకారీ తుమరీ గత మిత తుమ్హీ జానీ నానక దాస సదా కుర్బానీ సలోక దేన హార ప్రభ ఛోడ కై లాగే ఆన సువాయే నానక కౌనా సీజై మిన నావే పత జాయ అష్టపది దస వస్తు లే పాచై పావై ఏక వస్త కారణ వికోట గువావై ఏక పీనా దే దస పీ హిర లే తో మూడా కో కహా కరే జిస్ ఠాక సిఉ నాహి చారా తా కో కీజై సర నమ శికారా జాం కా మన లాగా ప్రభ మీఠా సర్వ సూఖ తాహు మన బూఠా జిస్ జన అపనా హుక్మ మనాయా సర్వ తోక నానక తిన పాయా అగంత సావ అపనీ దేరాస ఖాత పీత బరత అనంద ఉలాస అపనీ అమాన కస బహుర సాలే అగ్యానీ మన రోస కరే అపనీ ప్రతీత ఆప హీ ఖోవై బహుర ఉస్కా విశ్వాస నా హోవై జిస్కీ బస్త త్రియా గై రఖై తబ కీ ఆజ్ఞా మానై మాతై ఉస్తే చౌగణ కరై నిహాల నానక సాహిబ సదా దయాల అనక పాత మాయా కే హేత పర పర హోవత జాన అనేత బిర్ఖ కీ ఛాయా సో రంగ లావై ఓ బిరసై ఓ మన పుస్తావై జో దిసై సో చాలన హార లప్ట రహ్యో తై అంధ అంధార బటావు సిఉ జో లావై ని ఆకో హాత న ఆవై కే మన హర కే నామ కీ ప్రీత సుఖదాయి హర కృపా నానక ఆప లై లాయి మిథ్యా తన తన కుటుంబ సుభాయా మిథ్యా హో మై మమతా మాయా మిథ్యా రాజ జోబన ధన మాల మిథ్యా కామ క్రోధ వికరాల మిథ్యా రథ హస్తి అతు వస్త్ర మిథ్యా రంగ సంగ మాయా తే కస్తా మిథ్యా తో మో అబ
ਅਪਮਾਨ ਮਿਥਿਆ ਆਪਸੂ ਪ੍ਰਕਰਤ ਗਮਾਨ ਅਸਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੋਹਿਰੈ ਮਿਥਿਆ ਨੇਤਰ ਪੇਖਤ ਪਰ ਤਿਆ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਨਿਭਾਵੈ ਮਿਥਿਆ ਤਨ ਨਹੀਂ ਪਰ ਵਿਪਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਕਰ ਕੀ ਆਰਜਾ ਸਾਚ ਬਿਨਾ ਕਾਹੋ ਸੁੱਚਾ ਬਿਰਥਾ ਨਾਮ ਬਿਨਾ ਤਨੇ ਅੰਧ ਮੁਕਿਆ ਵਤਾਂ ਕੈ ਦੁਰਗੰਧ ਬਿਨ ਸਿਮਰਨ ਦਿਨ ਰੈਣ ਬਿਰਥਾ ਵਿਹਾਏ ਮੇਰ ਬਿਨਾ ਜੂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਣ ਕੇ ਨਰਾਰਕ ਦਾਮ ਤਨ ਤਨ ਤੇ ਜਨ ਜੇ ਕਟ ਬਸਿਓ ਹਰ ਨਾਮ ਨਾਨਕ ਤਾਂ ਕੈ ਬਲ ਬਲ ਜਾਮ ਰਹਿਤ ਅਵਰ ਕਸ਼ਟ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰਮੀਨ ਬਾਹਰ ਭੇਖ ਨਾ ਕਾਹੂ ਪੀਨ ਅਵਰ ਅਪਦੇਸੈ ਆਪ ਨਾ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸਕੀ ਸੇਖ ਤਰੈ ਸੰਸਾਰ ਜੋ ਤੁਮ ਭਾਨੀ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੈ ਮਾਨੈ ਆਪੈ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ ਬਜਾਵਤ ਨੇਰਾ ਉਪਾਲ ਸਿਆਨਪ ਸਗਲ ਤੇ ਰਹਿ ਸਭ ਕੇ ਜਾਣੈ ਆਤਮ ਕੀ ਰਹਿ ਜਿਸ ਭਾਵੈ ਤਿਸ ਲਏ ਲੜ ਲਾਏ ਥਾਂ ਤਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਸਦੀ ਜੇ ਪਛਾ ਸ਼ਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸਗੰਧਰ ਤਨ ਲਾਵੈ ਇਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰਹੁ ਤਿਸ ਰਸਨਾ ਇਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਯੋਗ ਇਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗ ਗਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਤੇਜ ਸੁਜੈ ਮਨੇ ਆਠ ਪਹਿਰ ਤਾਂ ਕਾਜਾ ਸੁਗਵੀਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਮਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਤ ਤੇਤੀ ਘਰ ਜਾਵੈ ਜੇ ਪ੍ਰਸਾਦ ਅਰੋ ਕੰਚਨ ਦੇਈ ਲਿਵ ਲਾਵੋ ਤਿਸ ਰਾਮ ਸੁਨੇਈ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰਭ ਤਾਂ ਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਅਭੁਖਨ ਪਹਿਰੀਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵਸਤ ਅਸਵਾਰੀ ਮਨ ਤਿਸ ਸਭ ਕੋ ਪ੍ਰਭੂ ਨਾਮ ਵਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਤ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਦ ਤਿਸੈ ਧਿਆਈ ਇਸੈ ਧਿਆਏ ਜੋ ਏਕ ਅਲਖ ਹੈ ਇਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਅਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਤੀ ਜਾਤ ਸੋ ਪ੍ਰਭ ਸਿਮਰ ਸਰਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਪੇਖੈ ਬਿਸਮਾਦ ਜੇ ਪ੍ਰਸਾਦ ਬੋਲੈ ਅੰਮ੍ਰਿਤ ਸੁਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵ ਹੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੂ ਹੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੁ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋਨਾਓ ਆਪ ਗੁਆਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਬਗਾਸ ਸਭ ਤੋਂ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਵ ਨਦਾਨ ਪ੍ਰਭ ਤੇਰੀ ਮਾਇਆ ਆਪੋ ਪਛੂਣਾ ਕਿਨੂੰ ਲਿਆ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਇਨ ਕੈ ਕਛੂ ਨਾ ਹਾਥ ਸਲੋਕ ਅਗਮਗਾਰ ਭਾਰ ਬ੍ਰਹਮ ਸੋਏ
ਕਰੇ ਜੋ ਜੋ ਕਹਿ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਰਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌ ਪਰਾਣੀ ਨਾਨਕ ਸਾਧ ਕੀ ਸੋਭਾ ਪ੍ਰਮਾ ਸਮਾਨੀ ਸਾਧ ਕੈ ਸੰਗ ਅਗੁਰ ਚਿਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁਲੈ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨ ਕਥੂ ਤਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪਨੀਤ ਸਾਧ ਸੰਗ

ਸੰਤ ਸੰਤ ਜੋ ਜਨ ਪਰੈ ਸੋ ਜਨ ਉਦਰਣ ਹਾਰ ਸੰਤ ਕਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਣ ਹਰ ਜਗ ਘਟੈ ਸੰਤ ਕੈ ਦੁਖਣ ਜਮਤੇ ਨਹੀਂ ਛੁਟੈ ਸੰਤ ਕੈ ਦੁਖਣ ਸੁਖ ਸਭ ਜਾਏ ਸੰਤ ਕੈ ਦੁਖਣ ਨਰਕ ਮੈਂ ਪਾਏ ਸੰਤ ਕੈ ਦੁਖਣ ਮਤ ਹੋਏ ਮਲੀਨ ਸੰਤ ਕੈ ਦੁਖਣ ਸੋਭਾ ਤੇ ਹੀਨ ਸੰਤ ਕੇ ਹੱਥੇ ਕੋ ਰੱਖੈ ਨਾ ਕੋਈ ਸੰਤ ਕੈ ਦੁਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲੇ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਇੰਦਰ ਪੀਤਰੈ ਸੰਤ ਕੇ ਦੁਖਣ ਤੇ ਮੁਖ ਭਵੈ ਸੰਤਨ ਕੈ ਦੁਖਣ ਕਾਗ ਜੁਨ ਲਵੈ ਸੰਤਨ ਕੈ ਦੁਖਣ ਸਭ ਜੁਨ ਪਾਏ ਸੰਤ ਕੈ ਦੁਖਣ ਤ੍ਰਿਗ ਜੁਨ ਕਮਾਏ ਸੰਤਨ ਕੈ ਦੁਖਣ ਪਿਛਨਾ ਮੈਂ ਜਲੈ ਸੰਤ ਕੈ ਦੁਖਣ ਸਭ ਕੋ ਚਲੈ ਸੰਤ ਕੈ ਦੁਖਣ ਤੇਜ ਸਭ ਜਾਏ ਸੰਤ ਕੈ ਦੁਖਣ ਨੀਚ ਨਚਾਏ ਸੰਤ ਦੁਖੀ ਕਾ ਥਾਂ ਕੋ ਨਾਹੀ ਨਾਨਕ ਸੰਤ ਭਾਵੈ ਤਾਂ ਉਹ ਵੀ ਗਤ ਪਾਏ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਕਿਨ ਟਿਕਣ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਭ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਲੋਕ ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਕ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਕਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖਣਾ ਸੁਖ ਤੇ ਤਰੈ ਸੰਤ ਕੇ ਦੁਖੀ ਕੋ ਨਾਹੀ ਥਾਉ ਨਾਨਕ ਸੰਤ ਭਾਵੈ ਤਾਂ ਲਏ ਮਲਾਏ ਸੰਤ ਕਾ ਦੁਖੀ ਅਦ ਬੀਚ ਕੇ ਟੂਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਉਦਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਥ ਬਿਨਾ ਮ੍ਰਿਤਕ ਕੀ ਲੋਤਾ ਸੰਤ ਕੇ ਦੁਖੀ ਕੀ ਜੜ ਕਿਸਨਾ ਹੈ ਆਪਣੇ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੋ ਅਵਨਾ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜੋ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਦਨ ਨਹੀਂ ਤ੍ਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜੋ ਬੁਆੜ ਤਿਲ ਚੇਤ ਮਾਹੀ ਦਹੇਲਾ ਸੰਤ ਕਾ ਦੁਖੀ ਤਮ ਤੇ ਰਹਿਤ ਸੰਤ ਕਾ ਦੁਖੀ ਸਦਮਿਥਿਆ ਕਹਿਤ ਕਿਰਤ ਨਿੰਦ ਕਾ ਤੁਹੀ ਪਿਆ ਨਾਨਕ ਦੋ ਤੁਸ ਪਾਵੈ ਸੋਈ ਥੀਆ ਸੰਤ ਕਾ ਦੁਖੀ ਵਿਗੜ ਰੂਪ ਹੋਈ ਜਾਏ ਸੰਤ ਕੇ ਦੁਖੀ ਕੋ ਦਰਗੈ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜਵਾਈਐ ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕੈ ਦੁਖ ਨਾ ਪ੍ਰਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨਾ ਮੇਟੈ ਕੋਈ ਨਾਨਕ ਜਾਣੈ ਸੱਚਾ ਸੋਏ ਸਭ ਘਟ ਪਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਤਿਆਵਹੁ ਸਾਸ ਗ੍ਰਾਸ ਸਭ ਕੁਝ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਤੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰੈ ਕਿਸੇ ਆਪਣ ਨਾਮ ਦੇ ਵੱਡ ਭਾਗੀ ਨਾਨਕ ਜਨ ਸੇ ਸਰੋ ਕਰ ਤਜੋ ਸਿਆਨ ਪਸੁਰ ਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਹੁ ਜਾਏ ਅਸ਼ਟਪਦੀ ਮਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋਈ ਕਹਿ ਭਗਵਾਨ ਜਿਸ ਕਹਿ ਦੀਆ ਹੈ ਅਗਾਏ ਬਹੁਰ ਨਾ ਤਿਸਨਾ ਲਾਗ ਆਏ ਮਾਰੈ ਰਾਖੈ ਇੱਕੋ ਆਪ ਮਾਨੁਖ ਕਹਿ ਕਿਛ ਨਾਹੀ ਹਾਥ ਤਿਸਕਾ ਹੁਕਮ ਬੂਤ ਸੁਕੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਨਾ ਲਾਗੈ ਕੋਏ ਉਸਤਤ ਮਨ ਮੈਂ ਕਰ ਨੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇ ਜੀਓ ਨੈਣੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿੰਤੈ ਸਭ ਸੰਗ ਚਰਨ ਚਲੋ ਮਾਰਿ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਊਜਲ ਮੱਥਾ ਵੱਡ ਭਾਗੀ ਤੇਜਾ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੁਲੈ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੈ ਇਕ ਪੁਰਕੀ ਓ ਸੋ ਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਜੈ ਜਿਸਕੀ ਜਾਨੋ ਕ੍ਰਿਸ਼ਨਾ ਬਿਜੈ ਸਾਧ ਸੰਗ ਹਰ ਹਰ ਜਸ ਕੈਤ ਸਰਵ ਰੋਗ ਤੇ ਓ ਹਰ ਜਨ ਰਹਿਤ ਆਂਦਿਨ ਕੀਰਤਨ ਕੇਵਲ ਬਿਖਾਨ ਗ੍ਰਿਸਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟਿਆ ਜਨ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨਾ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚੇਤੇ ਆਵੈ ਸੋ ਸੰਤ ਸਹੇਲਾ ਨਹੀਂ ਦੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਸ਼ਮੂਲ ਨਾਨਕ ਸੋ ਸੁਖਮ ਸੋਏ
अतूल नह किस जन्म नह किस मरे आपन चलत आप ही करे आवन जावन दृष्ट अंदृष्ट आज्ञाकारी तारी सृष्ट आपे आप सगल मह आप अंत जुगत रच थाप थाप अवनाशी नाही किस खंड धारण तार रहे ब्रह्मांड अलख अपे पुरख प्रताप आप जो पाए नानक जाप जिन प्रभ जाता सो सो भावंत सगल संसार उदरै तिन मंत सब के सेवक सगल उदाहरण सब के सेवक रूप बसान आपे में लय कृपाल गुरु का शब्द जप पहे निहाल उनकी सेवा तो ही लागे जिसनो कृपा कहे बड पागे नाम जपत पाल है विश्राम नानक तिन पुरुष को उत्तम कर्मान जो किस करे सो प्रभ कह रंग सदा सदा बसे हसंग सहज सुपाए होवे सो होए करने हार पछाने सोए प्रभ का किया जन मीठ लगाना जैसा सा तैसा दृष्टान जिसके उपजे इस माहे समाये।

ਸਲੋਕ ਸਭ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾਂ ਕੈ ਸਿਮਰਨ ਉਦਰੀਐ ਨਾਨਕ ਤਿਸ ਬਰਿਹਾਰਸਪਦੀ ਟੁੱਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਿਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਇਸਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਰਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਸ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਉਹ ਹੈ ਪ੍ਰਭ ਕੀ ਜੋ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਨਾ ਸਭ ਕੇ ਸਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬੈ ਦਤਾਰ ਇਸ ਦੇਨ ਹਾਰ ਜਾਨੈ ਗਵਾਰ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਾਨਕ ਸੋਜਨ ਸਦਾ ਅਰੋਗ ਜਿਉ ਮੰਦਰ ਕਹੋ ਤਾਂ ਮੈਂ ਥੰਮਣ ਤੂੰ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉ ਪਾਖਾਣ ਨਾਵ ਚੜਤੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਦਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਤਵ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੈ ਅਜਾਨ ਕੌਣ ਬਸਤ ਆਈ ਤੇਰੈ ਸੰਗ ਲਪਟ ਰਹੇ ਹੋ ਰਸ ਲੋ ਵੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਤ ਖੇਤੀ ਘਰ ਜਾਏ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਰ ਅਭਿਮਾਨ ਲਿਹੇ ਮਨ ਬੋਲ ਰਾਮ ਨਾਮ ਹਿਰਦੇ ਮਹਿਤੋਲ ਲਾਦ ਖੇਵ ਸੰਤਾ ਸੰਗਚਾਲ ਹਵ ਤਿਆਗ ਵਿਖਿਆ ਜੰਜਾਲ ਤਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰ ਗੈ ਸੋਏ ਇਹ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਂ ਕਹਿ ਸਦ ਬਲਿਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੇ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਅਖੈ ਓਟ ਗਹੀ ਸੰਤਾਂ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜਵਾਲਨ ਹਾਰ ਭੂਖੇ ਕੋ ਦੇਵਤ ਆਧਾਰ ਸਰਵ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਹੇ ਸਭ ਕੇ ਸਿਸ ਕਾ ਕਰਨੈ ਜੋਗ ਕਿਸ ਬਿਨ ਦੂਸਰ ਹੋਆ ਨਾ ਹੋਗ ਡੱਪ ਜਾਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਕ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਤੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਕਿਸ ਜਨ ਆਵੈ ਹਰ ਪ੍ਰਭ ਜੀਤ ਪਗਰ ਪਗਰ ਸੁਣੀਐ ਤੇ ਲੋਏ ਜਾ ਕੈ ਹਿਰਦੈ ਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਮੁਖ ਕੈਤ ਸੱਚ ਇਦਰ ਸਾਚਾ

ਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਸਮਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਤ ਸਤ ਸਤ ਜਸ ਸੁਨਤਾ ਬੁਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਹਿ ਜਿਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਣਿਆ ਡਾਂਕਾ ਹਿਰਦੈ ਵਿਸ਼ਵਾਸ ਦਬਿਆਇਆ ਸਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭੋ ਹੈ ਬਸਾਨਾ ਜਿਸ ਤੇ ਉਪਰਿਆ ਤਿਸ ਮਾਹੀ ਸਮਾਨਾ ਬਸਤ ਮਾਹੀ ਲੇ ਬਸਤ ਗਡਾਈ ਤਾਂ ਕੋ ਪਿੰਨ ਨਾ ਕਹਿਣਾ ਜਾਈ ਬੂਝਾ ਬੂਝਣ ਹਾਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕਰ ਕਾ ਸੇਵਕ ਆਗਿਆ ਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਨਿਰਮਲ ਰੀਤ ਠਾਕਰ ਕਹੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਹੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਥ ਸਾਥ ਸਮਾਰੈ ਆਪਣੇ ਜਨ ਕਾ ਪ੍ਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤਮਿਤ ਹੋਏ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨਿੱਕੀ ਕੀ ਮੈਂ ਕਲਾਕੈ ਭਸਮ ਕਰੈ ਲਸ਼ਕਰ ਕੋਟ ਲਾਕੈ ਜਿਸ ਕਾ ਸਾਸਨਾ ਘਾਟ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਂਤ ਤਿਸ ਕੇ ਕਰਤਵ ਬਿਰਥੇ ਜਾਤ ਮਾਰੈ ਨਾ ਰਾਖੈ ਅਵਰ ਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਹਿ ਹਰਿ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਬਣਾਣੀ ਬਾਰੰਬਾਰ ਬਾਰ ਪ੍ਰਭ ਜਪੀ ਹੈ ਪੀ ਅੰਮ੍ਰਿਤ ਮਨ ਤਨ ਧਰਤੀ ਹੈ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ ਅਵਰ ਨਾਹੀ ਦਿਸਤਾਇਆ ਨਾਮ ਧਨ ਨਾਮ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤਿਰਤਾਨੇ ਮਨ ਤਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਦਸ ਜਿਹ ਬਾਧਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰਹਿ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੋ ਰਹਿ ਸਮਾਏ ਦੋ ਹੋ ਆਹੋਤ ਸੋ ਜਨ ਪ੍ਰਭ ਆਪਣੇ ਕਾ ਹੁਕਮ ਪਛਾਣੈ ਜਿਸਕੀ ਮੈਂ ਮਕੌਨ ਬਖਾਨੂ ਜਿਸਕਾ ਗੁਣ ਕਹਿ ਇਕ ਨ ਜਾਣੂ ਆਠ ਪੈਰ ਪ੍ਰਭ ਸਹਿ ਹਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਇਕ ਕੀ ਸਨ ਸਰਬ ਸੁਖ ਪਾਵੈ ਤਿਸ ਕੈ ਦਰ ਸੋ ਸਰਬ ਪਾਪ ਮਟਾਵੈ ਅਵਸਿਆ

ਅਸਲੋਕ ਸਤਿਪੁਰਖ ਜਿਨੇ ਜਾਣੇ ਆ ਸਤਿਗੁਰੂ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰੂ ਸਿੱਖ ਕੀ ਕਰੈ ਪ੍ਰਿਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਟ ਸਵਾਰ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਚ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਚਿਤ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਸ਼ਕਾਮੀ ਜਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਬਾਤਲੇ ਬੀਸ ਬਿਸਰੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਹਰ ਕਬਾਰ ਗੁਰ ਕੋ ਬਲ ਜਾਓ ਸਰਵ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਪਰਮ ਸਹਿ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਿਤ ਪਨੀਤ ਅਰਸਤ ਚਰਨ ਗਤ ਨਿਰਮਲ ਰੀਤ ਪੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਆਗਾਨੀ ਮਨ ਸੰਤੋਖ ਆਤਮ ਪਤਿਆਨੀ ਪੂਰਾ ਗੁਰ ਅਖ ਹੋ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਈ ਮਲਾਏ ਜੇ ਬਾ ਏਕ ਪੁਸਤਕ ਅਨੇਕ ਸਤਿਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁੰਚ ਪ੍ਰਾਣੀ ਅਗਮੰਗੋ ਚਿਰਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਭ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਡੱਪਣੇ ਕਿ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋਏ ਉਸ ਪੁਰਖ ਕਾ ਨਾਂ ਕਰੇ ਬਿਨਾ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸਤ ਬਦੇ ਸੇਵਕ ਹੋ ਦੇ ਉਹ ਮਾਇਆ ਕਹਿ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ ਸਭ ਤਮਾਏ ਠੰਡ ਵਰਤਾਈ ਅਨੰਦ ਪਿਆ ਦੁਖ ਨਾ ਟੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਉਹ ਚੁੱਕਾ ਨਿਰਭੋ ਹੋਏ ਬਸੇ ਸਗਲ ਵਿਆਦ ਮਨ ਦੇਖੈ ਨਸੇ ਜਿਸ ਕਾ ਸਤਿ ਨੇ ਕਿਰਪਾ ਤਾਰੀ ਸਾਧ ਸੰਗ ਡਪਨਾ ਮਰਾਰੀ ਚਿਤ ਪਾਈ ਚੂਕੇ ਪਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਿਰ ਪ੍ਰਵਿਆ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਟ ਪੋਟ ਰਵਿਆ ਰੂਪ ਰੰਗ ਪਏ ਪ੍ਰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਧਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਣਾ ਨਾਨਕ ਕੀਰਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਹੇਠ ਸਿਮਰ ਨਾਮ ਆਧਾਰ ਅਵਰ ਉਪਾਵ ਸੰਬੀਤ ਵਿਸਾਰੋ ਚਰਨ ਕਮਲ ਰਿਧ ਮਹਿ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਤ ਦ੍ਰਿੜ ਕਰ ਗਹੋ ਨਾਮ ਹਰ ਵਕਤ ਏ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਪੁੱਠ ਧਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬੰਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਪਜਹਰ ਕੀ ਕਰਨੀ ਅਨਕ ਪਾਵੀ ਰੋਗ ਨਾ ਜਾਏ ਰੋਗ ਮਿਤੈ ਹਰ ਅਬ ਖਦ ਲਾਏ ਸਭ ਨਿਧਾਨ ਮੈਂ ਹਰ ਨਾਮ ਨਿਧਾਨ ਡਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਭੂ ਦੋ ਹੱਕੈ ਨਾਏ ਦੈ ਦਿਸ ਧਾਵਤ ਆਵੈ ਥਾਏ ਤਾਂ ਕੋ ਬਿਘਨ ਨਾ ਲਾਗੈ ਕੋਏ ਜਾਂ ਕਹਿ ਰਿਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਰਾ ਸੁਖ ਪਾਉ ਭਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਈ ਬਸੈ ਅਵਨਾਸੀ ਕਹੁ ਨਾਨਕ ਕਾਟੀ ਜਮਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਤੂੰ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਸਤੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਰਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਪਾਪ ਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਛਿਤ ਨਾਨਕ ਪਰ ਪਾਏ ਸਾਂਗਣਾ ਚਾਲ ਸਤੇ ਰਹਿ ਧਨਾ ਤੂੰ ਕਿਆਲ ਪਤਾਵੈ ਮੂਰਖ ਮਨਾ ਸੁਤ ਮੀਤ ਕਟੰਬ ਅਰਬਨਤਾ ਇੰਤੇ ਕਹੋ ਤੁਮ ਕਮਨ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਮਨ ਛੁਟਕਾਰ ਹਸ ਹਸਤੀ ਰਥ ਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਿੰਦੀਏ ਤਿਸ ਬੁਜੈ ਨਾ ਬਿਗਾਨਾ ਨਾਮ ਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੂ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ
को नाव सह सुभाए नानक गुण गाव गुण गावत तेरी उतर समैल बिन सजाए हों मैं बिख फैल होहे अचिंत बसै सुख नाल सास ग्रह सर नाम समाल शाद सियानप सगली मना साध संग पावे सच तहां हर पूंजी संच करो व्यवहार इहां सुख दगे जयकार सर्वनंत्र इको देख कहो नानक जा कै मस्तक लेख एको जप एको सलाह एक सिमर एको मन आय एक के गुण गाओ अनंत मन तन जाप हे भगवंत एको एक एक हर आप पूरन पूर रहो प्रभु व्याप अनक विस्तार एक ते भये एक आराध परासत गए मन तन अंतर एक प्रभराता गुरु प्रसाद नानक एक जाता श्लोक फिरत फिरत प्रभु आया परया तो प्रणाय नानक की प्रभु बेनती अपनी भक्ति लाय अष्टपदी जाचक जन जाचै प्रवदान कर कृपा देव हर नाम साजना की मांगो तूर पार ब्रह्म मेरी श्रद्धा पूर सदा सदा प्रभु के गुण गाओ सास सास प्रभु तुम त्याओ चन कमल स्यों लागे पीत भगत करो प्रभु की नित नीत एक फुट एको आरहार नानक मांगे नाम प्रभु सार प्रभु की दृष्ट महा सुख होए हर रस पावे बिरला कोए जिन चाख्या से जन तृप्तानी पूर्ण पुरख नहीं डोलानी सुभर भरे प्रेम रस रंग उपजय चाओ सार कै संग परे सरन आन सब त्याग अंतर प्रगास अन दिन लिवलाग बड़ भागी जपया प्रभु सोए नानक नाम रत्ते सुख होए सेव की मस्ता पूरी पई सतगुर ते निर्मल मत लई जान को प्रभु होयो दयाल सेवक किनो सदा निहाल बंधन काट मुक्त जन पया जन्म मरण दुख भरम गया इस पुन्नी सरदा सब पूरी रब रहया सत्संग हजूरी जिसका साथ लिया मलाए नानक प्रति नाम समाए सो तुम बिस्तरै जे काल न पाने सो तुम बिस्तरै जे किया जाने सो तुम बिस्तरै जे सब कुछ दिया सो क्यों बिस्तरै जे जीवन जिया सो क्यों बिस्तरै जे अगन मैं राखे गुर प्रसाद को बिरला लाखे सो क्यों बिस्तरै जे बिख ते काढे जन्म जन्म का टूटा गंड है गुर पूरे तत एह बजाया प्रभु अपना नानक जन त्याया साजन संत करो ए काम आन त्याग जपो हर नाम सिमर सिमर सिमर सुख पावो आप जपो अवर नाम जपावो अगत पाए तरिया संसार बिन भरती तन हो सीचार सब कल्याण सुख निरनाम बूढ़त जात पाए विश्राम सगल दुख का होवत नाश नानक नाम जपो गुणतास उपजी प्रीत प्रेम रस चाओ मन तन अंतर ही सुवाओ नेत्र हो पेट दर्श सुख होए मन बिगसै साध चरण धोए भगत जना कै मन तन रंग बिरला को पावे संग एक बस्त दीजै करमया गुरु प्रसाद नाम जप लया ताकि उपमा कही न जाए नानक रहया सर्ब समाय प्रभु बख्शंद दीन दयाल भगत वचल सदा कृपाल अनाथ नाथ गोविंद गोपाल।

ਸਾਸ ਸਲੋਕ ਸਰਗੁਣ ਨਿਰਗੁਣ ਨੰਕਾਰ ਹੁਣ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਫਿਰ ਜਾ ਪਸ਼ਪਦੀ ਜਬ ਅਕਾਰ ਕਸਨਾ ਦਿਸ਼ਟੇਤਾ ਪਾਪ ਪੁਣ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਰ ਤਬ ਵੈਰ ਵਿਰੋਧ ਕਿਸ ਸੰਕਮਾਤ ਜਬ ਇਸ ਕਾ ਵਰਣ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸੈ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਨ ਖੇਲੋ ਆਪ ਵਰਤੀਜਾ ਨਾਨਕ ਕਰਨ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਅਬ ਬੰਧ ਮੁਕਤ ਕਹੋ ਕਿਸ ਕੋ ਗਨੀ ਜਬ ਏਕ ਹੈ ਹਰ ਅਗਮ ਅਪਾਰ ਅਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸੇਵ ਸਕਤ ਕਹੋ ਕਿਤ ਠਾਏ ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕਵਣ ਨਰ ਕਵਣ ਕਤ ਨਰੈ ਆਪਨ ਚਲਤ ਆਪ ਕਰਨ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਨਾਸੀ ਸੁਖ ਆਪਣੇ ਆਸਨ ਤਾਂ ਜਨਮ ਮਰਨ ਕੋ ਕਹਾ ਬਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਡਮਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਵਾਦੇ ਆਪਣ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜਹਾਂ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੂਤਾ ਜਹਾਂ ਨਿਰੰਜਨ ਨਿਰੰਕਾਰ ਨਿਰਮਾਨ ਤਾਂ ਕੌਣ ਕੋ ਮਾਨ ਕੌਣ ਅਪਮਾਨ ਜਹਾਂ ਸਰੂਪ ਕੇਵਲ ਜਗਦੀਸ਼ ਤਾਂ ਛਲ ਸਿਦਰ ਲਗਿਤ ਕਹੋ ਕੀਸ ਜਹਾਂ ਜੋਤ ਸਰੂਪੇ ਜੋਤ ਸੰਗ ਸਮਾਵੈ ਤਾਂ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਮਨ ਕਰਨ ਹਾਰ ਨਾਨਕ ਕਤੇ ਕਾ ਨਹੀਂ ਸਮਾਰ ਜਬ ਆਪਣੀ ਸੁਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜਾਂ ਸਰਬ ਕਲਾ ਆਪੈ ਪ੍ਰਵੀਨ ਤਾਂ ਵੇਦ ਕਤੇਵ ਕਹਾਂ ਕੋਚੀਨ ਜਬ ਆਪਣ ਆਪ ਆਪ ਉਰਤਾਰੈ ਤੋ ਸਗਨ ਅਪ ਸਗਨ ਕਹਾਂ ਵਿਚਾਰੈ ਜਾਂ ਆਪਣ ਊਚ ਆਪਣ ਆਪ ਨੇੜਾ ਤਾਂ ਕੌਣ ਠਾਕਰ ਕੌਣ ਕਲਿਆ ਚੇਰਾ ਬਿਸਮਰ ਬਿਸਮਰ ਹੈ ਬਿਸਮਾਦ ਨਾਨਕ ਆਪਣੀ ਗਤ ਜਾਨ ਹੋ ਆਪ ਜਾਂ ਅਚਲ ਅਚੇਦ ਅਭੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ ਆਪ ਕੋ ਆਪੈ ਅਦੇਸ ਇਹ ਗੁਣ ਕਾ ਨਾਹੀ ਪ੍ਰਵੇਸ਼ ਜਾਂ ਇੱਕ ਹੈ ਏਕ ਏਕ ਭਗਵੰਤਾ ਤਾਂ ਕੌਣ ਚਿੰਤ ਕਿਸ ਲਾਗੈ ਚਿੰਤਾ ਜਾਂ ਆਪਣੇ ਆਪੇ ਆਪ ਪਤਿਆਰਾ ਤਾਂ ਕੌਣ ਕਤੈ ਕੌਣ ਸੁਣੈ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੈ ਪਹੁੰਚਾ ਜਾਂ ਪ੍ਰਚੂ ਪ੍ਰਪੰਕਾਰ ਇਹ ਗੁਣ ਮੈਂ ਕੀਨੋ ਵਿਸਥਾਰ ਪਾਪ ਪੁੰਨ ਤਾਂ ਭਈ ਕਹਾਵਤ ਕੋ ਨਰਕੋ ਕੋ ਸੁਰਗ ਪੰਛਾਵਤ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਾਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜਾਂ ਅਵਗਤ ਭਗਤ ਆਹੇ ਆਪ ਜਾਂ ਪਤਰੈ ਪਸਾਰ ਸੰਤ ਪ੍ਰਤਾ ਦੁਹ ਪਾਖ ਕਾ ਆਪੈ ਤਨੀ ਉਨਕੀ ਸੋਭਾ ਉਨਹੂ ਬਨੀ ਆਪੈ ਕੌਟਕ ਕਰੈ ਅਨਦ ਚੋਜ ਆਪੈ ਰਸ ਭੋਗਣ ਨਿਰਜੋਗ ਜਿਸ ਪਾਵੈ ਤਿਸ ਆਪਣ ਨਾਹੀ ਲਾਵੈ ਜਿਸ ਪਾਵੈ ਤਿਸ ਖੇਲ ਖਿਲਾਵੈ ਬੇਸ਼ੁਮਾਰ

ਦੂਜਾ ਕਹੇ ਵਿਸਤਾਰ ਸੁਪਦੀ ਆਪ ਕਥੈ ਆਪ ਸੁਣਨੇ ਹਾਰ ਆਪੇ ਏਕਾ ਵਿਸਤਾਰ ਜਾਂ ਸੁਭਾਵੈ ਤਾਂ ਸਿਸ਼ਟ ਉਪਾਏ ਆਪਣੇ ਭਾਣੇ ਲਈ ਸਮਾਏ ਤੁਮ ਤੇ ਪਿੰਨ ਨਹੀਂ ਕਿਸ ਹੋਏ ਆਪਣ ਸੂਰ ਸਭ ਜਗਤ ਪਰੋਏ ਜਾਂ ਕੁਪਰਬ ਜਿਵਾ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨੁ ਵਸਾਰ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀਤੀ ਜੁਗਤ ਜਾਂ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੀ ਰਹਿਓ ਬਿਆਪ ਤਿਸ ਪਾਲੈ ਜੀਅਨ ਬਹੁ ਭਾਂਤ ਜੋ ਜੋ ਰਤਿਓ ਸੋ ਤਿਸੈ ਤਿਆਤ ਜਿਸ ਪਾਵੈ ਤਿਸ ਲਈ ਮਲਾਏ ਭਗਤ ਕਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਕੇ ਕਹਿਣਾਏ ਜਿਸਕੀ ਆਸਨ ਬਿਰਤੀ ਜਾਏ ਸੇਵਕ ਕੁਲ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉਪਰ ਨਹੀਂ ਵਿਚਾਰ ਡਾਂਕੈ ਮਨ ਹਸਿਆ ਨਿਰੰਕਾਰ ਬੰਧਨ ਤੋਂ ਭਈ ਨਿਰਵੈਰ ਆਂਦਿਨ ਪੂਜ ਹੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੈ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਕਾ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲੱਭ ਦੇਹ ਕਾ ਕਰੋ ਉਦਾਹਰ ਅੰਮ੍ਰਿਤ ਬਚਨ ਹਰ ਕੇ ਗੁਣ ਗਾ

صاحب شری گرو گرنتھ صاحب سچے پاتشاہ جی دی حضوری اندر سبائے مان گرو روپ ساد سنگت جیو بالا پریتم تن گرو ہرکشن صاحب جی سچے پاتشاہ جی دی پاون گود اندر گرو گرنتھ صاحب جی دی رہنمائی ہیٹھ امرت ویلے تو گرو دیوانہ دیاں حاضریاں بھر رہے گرو پیارے ست سنگی جنو آؤ جو لڑی وار گربانی وچار چل رہی ہے گردوارا بنگلہ صاحب تو سویرے کل دے دیوان اندر گرو امر داس جی دے ایک سلوک دی وچار آپاں کیتی سی گرو نے کرپا کر کے کروائی سی آؤ اج اس سلوک نال اگلا سلوک جو تن گرو امر داس جی نے اج بخش کر کے سانو بخشیا ہے اس دی وچار آپاں کر سکیے کرو کرپا من برتیاں اکاگر کریے وچار دی ارمبتا تو پہلا گر فتح دی سانج پاؤ جی واہے گرو جی کا خالصہ واہے گرو جی کی فتح گرو امر داس سچے پاتشاہ جی اج دے اس شبد دیاں ارمب دیاں پنکتیاں وچ کرپا پہ کردے نے اپنا آپ نہ پچھانے موڑا اوراں آنکھ دکھائے منڈے دی خصلت نہ گئیا اندے وچھڑ چوتا کھائے اس شبد دیاں پہلیاں دو ٹکاں اندر تن گرو امر داس صاحب کہہ رہے نے کہ منک نو اپنے آپ دی پہچان نہیں اپنے مول دی پہچان نہیں اپنے دیش دی پہچان نہیں تے اپنے سبھا کر کے اپنے نیچر کر کے اپنے جیون کردار کر کے دوجیاں دی زندگی وچ کنڈے پیا ونڈدا ہے دکھ پیا دیندا ہے اپنا آپ نہ پچھانے موڑا اورے آنکھ دکھائے پھر بابا جی کہنے منڈے دی خصلت نہ گئیا اندے وچھڑ چوٹا کھائے ہن اگے شبد ستگر نے ورتیا منڈے کہن لگے اس اناڑی بندے دے من اندروں ہن منڈے دا ارتھ کیتا ہے من دا انا اگانی پرچ اے دے اندروں غریب نواز جی کہن لگے منڈے دی خصلت نہ گئیا اندر اے تے او ہجے بھی سہم ڈر بنیا ہے اندھا وچھ اندے وچھڑ چوٹا کھائے خوار پیا ہوں انے منا کیونکہ تم اپنے مول دی پہچان نہیں ہن پہلیاں دو ٹکاں اے بھی آپاں وچار آرمب کر لگے ہاں تسی کدی اپنے جیون وچ دھیان ماریا ہوئے تے تسی زندگی دے وچ دو تھاواں تے ضرور گئے ہو گے ایک تے تسی اپنے جیون دے اندر ہو سکدا ہے کسے جنگل وچ گزرے ہو لنگدے ہاں اچن چیچ ٹریول کردے ہاں کوئی گزردے ہاں تہاڈے سفر وچ جنگل آ گیا کسے دے نال ویکھن گئے جنگل وچ بھی گئے تے اکثر تسی زندگی دے اندر دیکھیا ہونا ہے تسی باغ دے اندر بھی جاندے ہو دھیان رکھا جی اج شبد اپنا آپ نہ پچھانے موڑا بےتی سوجی نہیں ہوں ایک گل تسی نوٹ کریا جی جنگل دے اندر اتے باغ دے اندر ایک چیز تانو ایک جی ملے گی جنگل دے اندر بھی بوٹے نے جنگل دے اندر بھی رخ نے جنگل دے اندر بھی پیڑ پودے نے پر ایک باغ ول دھیان ماریا جائے
ایک باغ دے اندر بھی پیڑ نے، باغ دے اندر بھی بوٹے نے، باغ دے اندر بھی تمہیں وہی کچھ ملے گا جو جنگل وچ. پر فرق کی؟ جنگل تے باغ وچ فرق تے بڑا ہے نا. حالانکہ باغ اندر بھی بوٹے نے، جنگل اندر بھی رکھ نے، پر جنگل اتے باغ دے اندر بہت بڑا فرق ہے. جنگل وچ جانا کوئی پسند نہیں کرتا، باغ دے اندر ہر ایک بندہ جب دنیا تو ستایا ہوتا ہے سوچتا ہے چلو دو گھڑیاں باغ وچ چل کے سیر کریے، تھوڑا جا ٹکا ملے گا. کی کارن ہوں جنگل تے باغ دے وچ فرق کی ہے؟ بس اتوں آپ اج آرمبتا کی چیتے رکھو، پاویں رخ دونوں وچ نے پر زمین اسمان دا فرق ہے. سب تو پہلا فرق ہے کہ جنگل جہاں ہے وہ نختم ہے، وہ ختم کوئی نہیں، پاو وہ مالی کوئی نہیں، وہ رکھوالا کوئی نہیں. تے باغ جہاں چیتے رکھو وہ سر اتنے مالی ہے. ہوں نختما جنگل ہے تے باغ جہاں وہ سر تے ختم مالی ہے. دوجی بےنتی کرا، جنگل دی ترتیب کوئی نہیں تے باغ دی ترتیب بڑی ہے. باغ وچ ہر ایک بوٹا ترتیب وچ لایا ہے. بس گرمکو ایک گل کدی نہ بھولیا جے، جیڑی ساڈی زندگی وچ مریادا ہے نا گرو دی بانی دی، گرو بانی دے شبد دی، گرو دے سدھانت دی، سچ جانیو اے ساڈی مریادا ہی ساڈا جیون ترتیب وچ لیاؤندی ہے. تے جے یہ ترتیب ہی نہیں جیون دی، ڈسپلن نہیں، جیون دا انشاسن نہیں، تے مینوں معاف کریا جے، جس بندے دی زندگی وچ مریادا نہیں، ترتیب نہیں، انشاسن نہیں، جس بندے دے سر تے او دا ختم گرو سائی نہیں، مینوں معاف کرے، او انسان دا جیون ایک جنگل تو بدتر ہے. ایک جنگل تو بنا ہور دوجا جیون ہی کوئی نہیں. ہن دھیان رکھو، تن گرو امر داس جی جنہ دی اج بانی آپ وچار رہے ہاں، گرو امر داس جی کہن لگے چیتے رکھی او انسان، تینو پرماتما نے پیر دتے نے، تینو پرماتما نے ہاتھ زبان ناسکا اکھاں کان اے شریر دی مدولی دتی ہے. چیتے رکھی جے تے تیرے اندرے مریادا وچ نے، اپنے مول نال جڑے نے. میں بےنتی کریں اپنا آپ نہ پچھانے موڑا دی بےنتی، جے تے اے اپنے مول نال جڑے نے. تے گرو گرنتھ صاحب صاحب جی کہہ رہے نے پھر تے چیتے رکھی ایک تیرا جیون مریادا دے تے، پر جے اے اپنے مول تو ٹوٹ گئے تے تیرے جیون دی مریادا کوئی نہیں. بے مریادا بے ترتیبا جیون ایک جنگل ہے. ہن پوچھو کدی گرو گرنتھ صاحب جی نو بلیارے جائیے. میں تے بےنتی کراں اج نہ ساڈے کول ہر چیز لئی وقت ہے. اخبار پڑھن لئی وقت ساڈے کول نکل آؤں گا جی، میگزین پڑھن لئی وقت کر لینے ہاں، ٹیلی ویژن دی سکرین ویکھن لئی وقت کر لینے ہاں، چار رشتے دار ملن آ جان انہاں نال گل کرن لئی وقت کر لینے ہاں، پڑھو ہر ایک لئی وقت کر لینے ہاں. اج سکھا کدی تو یتن کرے اپنے گرو لئی وقت کڈ کے، دو گھڑیاں اپنے گرو نوں پڑھ کے ویکھ، لوکاں نال گل کرے گا تے خواری ملے گی، گرو نال گل کرے گا تے خماری ملے گی. چیتے رکھو، ہن گل نہیں نا آپاں کر دے، چاراں نال گل کیتی پھلے کھنڈ گئے، کھڑاو نہیں آیا، کھڑاو آ گیا، بکھیرا آ گیا، گرو نال گل کیتی تے خماری آ گئی. ہن گرو گرنتھ صاحب نوں پوچھو، داتا میرے پیراں دی کوئی مریادا ہے؟ میرے ہتھاں دی، میری اکھاں دی، میری ناسکاں دی کوئی مریادا ہے؟ تے دھن گرو امر داس جی دی وڈیائی کردیاں نا پٹ جالک نے ایک بڑی سونی گل کہی. حالانکہ آنند صاحب دی بانی اندر انہاں دی مریادا دسی، بھی پیراں دی مریادا کی ہے، جیب دی، اکھاں دی، ہتھ دی، شریر دی کی. پر پٹ جالک کہندے نے، اگر تے بندیاں چلدیاں چلدیاں تیرے قدم گرو دوارے وال نوں تر پئے نے، تیرے قدم اپنے گرو دے دیدار کرنے، اپنے گرو دو بلیار جان لئی تر پئے نے،
ਚੇਤੇ ਰੱਖੀ ਫਿਰ ਤੇ ਤੇਰੇ ਕਦਮ ਮਰਿਆਦਾ ਵਿੱਚ ਨੇ ਆਪਣੇ ਮੂਲ ਨੂੰ ਪਹਿਚਾਣਦੇ ਨੇ ਪਰ ਜੇ ਇਹ ਕਦਮ ਗੁਰੂ ਵੱਲ ਜਾਣ ਦੀ ਥਾਂ ਤੇ ਕਿਸੇ ਨਸ਼ੇ ਵਾਲੇ ਪਾਸੇ ਕਿਸੇ ਵੇਸਿਆਂ ਦੇ ਡਰ ਵਾਲੇ ਪਾਸੇ ਕਿਸੇ ਕੁਕਰਮ ਵਾਲੇ ਪਾਸੇ ਤੁਰ ਪਏ ਨੇ ਕਹਿਣ ਲੱਗੇ ਫਿਰ ਤੇਰੇ ਕਦਮ ਬਾਗ ਨੀ ਤੇਰੇ ਕਦਮ ਜੰਗਲ ਨੇ ਤਰਤੀਬ ਚ ਨਹੀਂ ਨਾ ਮਰਿਆਦਾ ਚ ਨਹੀਂ ਜਾ ਰਿਹਾ ਜੇ ਤੇਰੇ ਹੱਥ ਧਰਮ ਦੀ ਕਿਰਤ ਕਰਦੇ ਆ ਨੇਕ ਕਮਾਈ ਕਰਦੇ ਆ ਆਪਣਾ ਵੀ ਪੇਟ ਭਰਦੇ ਨੇ ਦੂਜੇ ਦਾ ਵੀ ਪੇਟ ਭਰਦੇ ਨੇ ਤੇਰੇ ਹੱਥ ਮਰਿਆਦਾ ਵਿੱਚ ਨੇ ਕਿਉਂਕਿ ਹੱਥਾਂ ਦਾ ਮੂਲ ਹੈ ਧਰਮ ਦੀ ਕਿਰਤ ਕਰਨਾ ਮੈਂ ਅਰਜ਼ ਕਰ ਰਿਹਾ ਆਪਣਾ ਆਪ ਨਾ ਪਛਾਣੇ ਮੂੜਾ ਪਿਆਰਿਓ ਸਾਡਾ ਤੇ ਇੱਕ ਇੱਕ ਅੰਗ ਆਪਣੇ ਮੂਲ ਨੂੰ ਟੁੱਟ ਚੁੱਕਾ ਹੈ ਇੱਕ ਇੱਕ ਅੰਗ ਦੇ ਕਰਮ ਵੇਖੋ ਕੀ ਨੇ ਪੈਰਾਂ ਦਾ ਮੂਲ ਸੀ ਇਹਨਾਂ ਨਾਲ ਚੱਲ ਕੇ ਗੁਰੂ ਦੀ ਸੰਗਤ ਵਿੱਚ ਗੁਰੂ ਦੁਆਰੇ ਗੁਰੂ ਕੋਲ ਆਉਣਾ ਹੱਥਾਂ ਦਾ ਧਰਮ ਸੀ ਹੱਥਾਂ ਨਾਲ ਕਿਰਤ ਕਰਕੇ ਆਪਣੇ ਜੀਆਂ ਦਾ ਗੁਜ਼ਾਰਾ ਕਰਨਾ ਆਪਣੇ ਦਸਵੰਧ ਵਿੱਚੋਂ ਲੋੜਵੰਦਾਂ ਦੀ ਮਦਦ ਕਰਨਾ ਅੱਖਾਂ ਦਾ ਧਰਮ ਅੱਖਾਂ ਦਾ ਮੂਲ ਸੀ ਆਪਣੇ ਪਿਆਰੇ ਦੇ ਦੀਦਾਰ ਕਰਨੇ ਜੀਭ ਦਾ ਮੂਲ ਸੀ ਪਿਆਰੇ ਦੀ ਸਿਫਤ ਕਰਨੀ ਤੇ ਭੱਟ ਜਾਲਕ ਕਹਿੰਦੇ ਨੇ ਸੱਚ ਜਾਣੋ ਹਿਰਦੇ ਦਾ ਮੂਲ ਸੀ ਆਪਣੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ ਬਿਠਾ ਕੇ ਉਹਦੀ ਕਮਾਈ ਕਰਨੀ ਆ ਜੇ ਇਹਨਾਂ ਅੰਗਾਂ ਦਾ ਮੂਲ ਇਹ ਸਵੱਈਆ ਤੁਸੀਂ ਪੜ੍ਹਦੇ ਹੋ ਭੱਟ ਸਾਹਿਬ ਭੱਟ ਜਾਲਕ ਜੀ ਕਹਿੰਦੇ ਨੇ ਚਰਨ ਤਾਂ ਪਰ ਸਕਿਆਥ ਮਰਿਆਦਾ ਅਨੁਸ਼ਾਸਨ ਇਸ ਪੈਰਾਂ ਦਾ ਚਰਨ ਤਾਂ ਪਰ ਸਕਿਆਥ ਚਰਨ ਗੁਰ ਅਮਰ ਪੋਲ ਰਿਹਾ ਹੱਥ ਤਾਂ ਪਰ ਸਕਿਆਥ ਹੱਥ ਲੱਗੇ ਗੁਰ ਅਮਰ ਪੈ ਜੀ ਤਾਂ ਪਰ ਸਕਿਆਥ ਜੀ ਗੁਰ ਅਮਰ ਪਨੀ ਜੈ ਨੈਣ ਤਾਂ ਪਰ ਸਕਿਆਥ ਨੈਣ ਗੁਰ ਅਮਰ ਪੁਖੀ ਜੈ ਸ਼ਰਵਣ ਤਾਂ ਪਰ ਸਕਿਆਥ ਸ਼ਰਵਣ ਗੁਰ ਅਮਰ ਸੁਨੀ ਜੈ ਸਕਿਆਥ ਸੋ ਹੀ ਹੋ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਇਸ ਸਿਰ ਦੀ ਮਰਿਆਦਾ ਕਿਵੇਂ ਮੂਲ ਨੂੰ ਪਛਾਣੇਗਾ ਪੈਰ ਹੱਥ ਇਹ ਸਰੀਰ ਕਿਵੇਂ ਆਪਣੇ ਮੂਲ ਨੂੰ ਪਛਾਣਨਗੇ ਕਹਿਣਗੇ ਸਕਿਆਥ ਸੋ ਸਿਰ ਜਿਤ ਸਿਰ ਨਿਵੈ ਸਕਿਆਥ ਸੋ ਸਿਰ ਜਾਲਕ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਜਦੋਂ ਗੁਰੂ ਦੇ ਚਰਨਾਂ ਵਿੱਚ ਤੂੰ ਝੁਕਣ ਲੱਗ ਪਿਓ ਤੇਰੀ ਮਤ ਗੁਰੂ ਕੋਲ ਆ ਕੇ ਨੀਵੀਂ ਹੋ ਗਈ ਗੁਰੂ ਦੀ ਵਿਚਾਰ ਉੱਚੀ ਹੋ ਗਈ ਨਾ ਸੱਚ ਜਾਣੀ ਤੂੰ ਗੁਰੂ ਦੀ ਮਰਿਆਦਾ ਵਿੱਚ ਮੂਲ ਨੂੰ ਪਛਾਣ ਗਿਆ ਹੁੰਦਾ ਕੀ ਹੈ ਅੱਜ ਮਤ ਉੱਚੀ ਹੋ ਗਈ ਹੈ ਗੁਰੂ ਦੀ ਵਿਚਾਰ ਸਾਨੂੰ ਛੋਟੀ ਲੱਗਣ ਲੱਗ ਪਈ ਹੈ ਇੱਕ ਮੈਂ ਬੇਨਤੀ ਹੋਰ ਕਰਾਂ ਹੁਣ ਗੱਲ ਮੂਲ ਦੀ ਚੱਲੀ ਹੈ ਥੋੜ੍ਹੀ ਜਿਹੀ ਤਵੱਜੋ ਲਿਆ ਜੇ ਜਿੱਦਣ ਰੱਬ ਨੇ ਆ ਸਰੀਰ ਬਣਾਇਆ ਨਾ ਉਹਨੇ ਆ ਕਾਇਆ ਬਣਾਈ ਸੱਚ ਜਾਣਿਆ ਜੇ ਉਹਨੇ ਮਟੀਰੀਅਲ ਕੈਸਾ ਗਜ਼ਬ ਦਾ ਇਹਨੂੰ ਲਾਇਆ ਪੰਜ ਚੀਜ਼ਾਂ ਇਕੱਠੀਆਂ ਕੀਤੀਆਂ ਤੇ ਬੰਦਿਆ ਤੇਰੀ ਹੋਂਦ ਹੋ ਗਈ ਪੰਜ ਤੱਤਾਂ ਦਾ ਤੈਨੂੰ ਪੁਤਲਾ ਬਣਾਇਆ ਉਹਨੇ ਪੰਜ ਚੀਜ਼ਾਂ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਪੰਜ ਚੀਜ਼ਾਂ ਵਿੱਚੋਂ ਪਾਣੀ ਤੇਰੇ ਅੰਦਰ ਮਿਲਾਇਆ ਮਿੱਟੀ ਤੇਰੇ ਅੰਦਰ ਮਿਲਾਈ ਹਵਾ ਆਕਾਸ਼ ਤੇ ਅੱਗ ਪੰਜ ਤੱਤਾਂ ਦਾ ਮੇਲ ਦਾ ਸੁਮੇਲ ਕੀਤਾ ਤੇ ਪੰਜ ਤੱਤਾਂ ਦੇ ਸੁਮੇਲ ਤੋਂ ਤੇਰਾ ਸਰੀਰ ਬਣਿਆ ਮੈਂ ਬੇਨਤੀ ਕਰਾਂ ਇੱਕ ਗੁਰਮੁਖ ਪਿਆਰੇ ਨੇ ਗੱਲ ਕਹੀ ਉਹ ਇੰਨੀ ਮਨ ਨੂੰ ਭਾ ਗਈ ਤੇ ਅੱਜ ਇੰਨੀ ਢੁਕਦੀ ਪਈ ਹੈ ਧੰਨ ਗੁਰੂ ਅਮਰਦਾਸ ਜੀ ਅੱਜ ਕਹਿ ਰਹੇ ਨੇ ਤੂੰ ਮੂਲ ਨੂੰ ਪਹਿਚਾਣਦਾ ਨਹੀਂ ਉਹ ਬੰਦਿਆ ਇੱਕ ਤੇਰੇ ਤੋਂ ਬਿਨਾਂ ਰੱਬ ਦੀ ਹਰ ਪੈਦਾ ਕੀਤੀ ਚੀਜ਼ ਆਪਣੇ ਮੂਲ ਵੱਲ ਜਾ ਰਹੀ ਹੈ ਕਹਿਣਗੇ ਪੰਜ ਤੱਤਾਂ ਨਾ ਤੇਰੇ ਸਰੀਰ ਵਿੱਚ ਤੇਰੇ ਨਾਲ 60 ਸਾਲ ਤੇਰੇ ਨਾਲ 70 ਸਾਲ ਤੇਰੇ ਨਾਲ 100 ਸਾਲ ਪੰਜ ਤੱਤ ਤੇਰੇ ਸਰੀਰ ਵਿੱਚ ਰਹੇ ਤੇ ਜਿੱਦਣ ਭਾਂਡਾ ਭੱਜ ਗਿਆ ਨਾ ਧਿਆਨ ਰੱਖਿਆ ਜੇ ਨੁਕਤੇ ਨੂੰ ਸਮਝੀਏ ਜਿੱਦਣ ਸਰੀਰ ਦਾ ਭਾਂਡਾ ਭੱਜਾ ਭਾਂਡਾ ਭੱਜਣ ਦੀ ਦੇਰ ਸੀ ਜਿਹੜੇ ਪੰਜ ਤੱਤ ਆਪਣੇ ਮੂਲ ਨਾਲੋਂ ਉਖੜ ਕੇ ਆਏ ਸਨ ਆਪਣੇ ਮੂਲ ਨਾਲੋਂ ਵਿਛੜ ਕੇ ਆਏ ਸਨ ਭਾਂਡਾ ਟੁੱਟਣ ਦੀ ਦੇਰ ਏ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਕਹਿ ਲੱਗੇ ਐਵੇਂ ਮਾਨ ਨਾ ਕਰ ਕਹਾਂ ਵਿਸਾਤਾ ਇਸ ਭਾਂਡੇ ਕਾ ਸਰੀਰ ਨੂੰ ਭਾਂਡਾ ਕਿਹਾ ਕਿਤਨਕ ਲਾਗੇ ਠੁਲਕਾ ਜਦੋਂ ਭਾਂਡਾ ਟੁੱਟਾ ਤੇ ਜਿਹੜਾ ਪਾਣੀ ਸੀ ਆਪਣੇ ਮੂਲ ਪਾਣੀ ਵਿੱਚ ਚਲਾ ਗਿਆ ਅੱਗ ਆਪਣੇ ਮੂਲ ਅੱਗ ਦੇ ਵਿੱਚ ਸਮਾ ਗਈ ਹਵਾ ਆਪਣੇ ਮੂਲ ਹਵਾ ਵਿੱਚ ਚਲੀ ਗਈ ਕਹਿਣ ਲੱਗੇ ਆਕਾਸ਼ ਸਪੇਸ ਆਪਣੇ ਮੂਲ ਵਿੱਚ ਸਮਾ ਗਿਆ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਸੀ ਪਵਨ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਨਾਲ ਜਾਇਆ ਮਾਟੀ ਮਾਟੀ ਹੋਈ ਏਕ ਮਿੱਟੀ ਆਪਣੇ ਮੂਲ ਮਿੱਟੀ ਵਿੱਚ ਸਮਾ ਗਈ
ہوا اپنے مول وچ چلیا گیا، پانی اپنے مول وچ سما گیا، تو بندیا افسوس اس گل دا ہے کہ اے آتما سی رام کی انش۔ کبیر صاحب نے کہا بھی کہو کبیر اے رام کی انش، اے آتما سی رام کی انش، باقی تت تاں 60 سال 70 سال تیرے شریر چ رہ کے انتلے ویلے اپنے اپنے مول چ سما گئے، ایک رام کی انش ایویں دی سی، چاہیدا تے اے سی تیری موت ہون تو بعد مٹی وچ مٹی چلے گی، پانی وچ پانی چلا گیا، چاہیدا تے اے سی آتما پرم آتما دے گھروں آئیے، اے بھی اپنے مول چ چلی جاندی، پر سچ جانی ایک آتما ایویں دی اے اپنے مول وچ سمائی نہیں سکی، یہ نہیں پہنچ سکی اپنے مول وچ۔ تے میں بینتی کراں جدوں تک مول دی پہچان نہیں، غریب نواز کہندے نے تو اپنے مول نو اپنا آپ نہ پچھانے موڑا اورا آنک دکھائے۔ ایتھے اک میں بینتی کر لگا، بھائی صاحب بھائی ویر سنگھ نے بڑی پیاری ایک گل کہی سی، انہاں نے اچھا بل دی ادھارن دتی، کہندے نے شام پئی تے اچھا بل جھرنا پانی والا جھرنا پیا وگدا ہے، بھائی صاحب کہنے لگے جب اچھا بل وگدا ہے پیا، جنہیں دیکھیا اس اچھا بل جھرنے دے کول پنچھی بھی اودے کنارے تے بیٹھے نے، اچھا بل دے کنارے دے کول سیلانی یاترو اودے پاس آئے، پنچھی اودے پاس پانی پیاس بجھان آئے، پشو اودے کنارے تے پیاس بجھان آئے، سانجھ ہون دی ڈیرے شام ہون دی ڈیرے پنچھی اپنے گھونسلیاں وچ چلے گئے، شام پین دی دیر پشو اپنے گھراں نوں چلے گئے، سیلانی اس کناریاں نوں چھڈ کے آپو اپنے ٹکانے تے تر گئے، تے شام پی گئی بالکل شانت ماحول۔ تے بھائی ویر سنگھ کہندے نے میں گیا، میں ویکھیا سارے ٹکے پئے نے، قادر دی قدرت وچ ہر ایک چیز ٹکی پئی ہے، پر کہن لگے جدوں میں جھرنے وال ویکھیا وہ اچھا بل پانی جیڑا وہ ہجے بھی نرنتر وگدا پیا ہے، نرنتر وہ اگے نو جا رہا ہے۔ بھائی ویر سنگھ کہندے میرے تو ریا نہ گیا، اس اچھا بل نو میں ایک سوال کیتا، میں پوچھا اچھا بل ایک گل دس، سارے آپو اپنے گھراں چ ٹک گئے نے، آپو اپنے ٹکانیاں تے چلے گئے، سارے شام پین تے ٹک گئے نے، تینوں ٹکا کیوں نہیں؟ بھائی صاحب کہندے نے جڑا اچھا بل نے جواب دیتا وہ میرے اندر نو چیر کے چلا گیا۔ وہ کبھی نے نا وچوں نقطے پہ لب دے نے، کہن لگے جڑا انہیں جواب دیتا ہے وہ میرے اندر نو چیر کے چلا گیا، وہ جواب سی۔ بھائی صاحب کہن لگے میں سوال کیتا، سانج ہوئی پر چھاویں چھپ گئے، کیوں اچھا بل تو جاری میں سرود کر رہی اوویں ہی تے ترنوں بھی نہ ہاری، سیلانی تے پنچھی مالی ہن سب آرام وچ آئے، سہم سواگلا سارے سارے قدرت ٹیک گئی ساری، کہن لگے سارے ٹیک گئے نے تینوں ٹکا کیوں نہیں؟ بھائی ویر سنگھ کہندے نے جھرنے وچوں انج آوازاں آندیاں نے، ویر سیاں جڑے اپنے مول تو بچھڑے ہون تے احساس ہوے مول تو بچھڑے ہاں، اودو تک پہن کتھے جدوں تک اپنے مول وچ سما نہ جائے، رکھو ادو تک چین کتنے جدو تک اپنے مول تک سما نہ جائے۔ بھائی ویر سنگھ کہندے نے اچھا بل تیرا مول، تیرا مول کی ہے؟ کہن لگے میرا مول ہے ساگر، میرا مول ہے سمندر، جدو تک میں اپنے مول تک نہ پہنچیا مینو چکا نہیں آنا۔ بھائی ویر سنگھ نے سدھانت کی گل کی، کہندا سکھا دھیان رکھی، اچھا بل کہندا میں ادو تک نہیں ٹکنا جدو تک مول نہ آیا، اپنے اندر چاتی مار کے دیکھ تیری زندگی وچ تیرا مول آ گیا، جس کر کے تینو جنم ملیا تو انو پراپت کر چکا ہے۔ بھائی صاحب کہنے لگے وہ اچھا بل دا جواب کی، کہنے لگے سینے کھچ جنہاں نے کھادی او کر آرام نہیں بہندے، دھیان رکھیا جی جڑے مول نو پہچان گئے، سینے کھچ جنہاں نے کھادی او کر آرام نہیں بہندے، نیو والے نینا دی نندر او دنے رات پہ ویندے، اکو لگن لگی لئی جاندی ہے ٹور انت اونا دی، تے مول نو پہچانن والا کہندا ہے بس نو اڑے مقام نہ کوئی، سو چال پے نت رہندے میں اپنی منزل تک پہنچنا ہے۔ پیاریا جدن تینو اپنے مول دی سمجھ آ گئی اس دن تا تیرا جیون باغ ہے،
उस दिन जिस दिन तेरे सिर से तेरा स्वामी मालिक लोता है, तेरा गुरु खड़ा है, तेरा जीवन बाग माफ करी, जे तू बेतरतीबा तेरा जीवन है ना, ते मैं कहन दिया जे मैं फिर रिपीट करा, एक जंगल तो सिवाय साडा जीवन कुछ भी नहीं। गरीब नवाज ने कहा, अपना आप ना पछाणे मूड़ा, अबरा आख दुखाए, मुंडा दी खसलत ना गईया, अंधे विछड़ चोटा खाए, कहिंदा ओ अन्या तेनू तो रे भी नहीं सोझी आई भी तेनू मूल तेरा की है, समझ आई नहीं पाई। एक मैं बेनती करा इतने प्यारे, आज तुसी गुरमुख प्यारिया ने पंज ककार अपने शरीर से धारण किए ने, पंज ककारियां आप, तो मैं बेनती करना हूं ना, अज ना सानू सवाल करते ने कई, कड़े की कि लोड़ पैगी जी, केसा की कि लोड़, संघे की क्यों लोड़ है, कृपान क्यों, कछहरा क्यों। तो मेरे तो भाई प्रोफेसर पूरन सिंह के शब्द बड़े प्यारे लगे, वो कहिंदा जदों सिखा तेनू कोई सवाल करके पूछे ककार क्यों, तो उन्हें जवाब ये दे सकने, एक औरत बाजार विच शहर विच नगर विच लंघ दिए, उस औरत ने सौला शिंगार किते ने, ते लोग वेख के ओदी मांग ओदा शिंगार कहिंदे ने, एक औरत खसम वाली है, यह नखसमी नहीं, एदे सिर उत्ते एदा पति खलोता है, क्योंकि एदे शिंगार बोल बोल के कहिंदे ने कि एदे सिर दा साई हजे एदे सिर उत्ते मौजूद है। प्रोफेसर पूरन सिंह कहिंदे ने, मैनू पुछ दिओ एक कार क्यों पाए ने, मेरा कड़ा बोल के दसदा है, मेरे गात्रे पाई कृपान बोल के दस दिए, मेरे ककार बोल के दस देने। देखने वाले हो तुसी जिन्ना मर्जी मजाक करी जाओ, पर मैं तुहाडे वर्गा नखत मानू, मेरे सिर ते खसम गुरु गोबिंद सिंह जी खड़े ने, ए मेरे गुरु दे शिंगार ने, मेरे गुरु ने दिते ने, पर इन्हां दा मूल पता जे की, अज गल मूलां दी तुरपी ना, मूल की है, इन्हां दा मूल की है, ध्यान रखिया जे, गुरु ने कड़ा दिता है, हुण तुहानू पता कड़े दा मूल की है, क्योंकि विषय है ना अपना आपना पछाणे मूड़ा, कड़े दा मूल की सी, कृपान पाई, कृपान दा मूल की है, गुरु ने जग सत दा प्रतीक चेहरा दिता है, आखिर इन्हां दा मूल कोई सिद्धांत बेस ते है ना। प्यारे हो तुसी आम तौर ते जिहड़े स्कूलां च पढ़े हो, जिन्हां ने गेम्स विच हिस्सा लिया होवेगा, तुहाडे घरां विच ट्रॉफियां पईआं होणगीआं, तुसी अपने घर में ट्रॉफी बड़ी सजा के रखी है, उस ट्रॉफी नू देखदे हो ते तुहानू याद आ जांदा भी सानू इनाम मिलिया सी, कदी असी जिते सां, सानू स्पेशल किसे ने इनवाइट करके सन्मानित किया सी, मैनू माफ करियो, घर विच ट्रॉफी तां रखीए ट्रॉफी वेख के याद आ जाए सानू इनाम मिलिया सी, साडे गेम नू साडे किसी टैलेंट नू वेख के खुश हो के सानू टीचर्स ने इनाम दिता सी, माफ करियो। आ केवल लोहे का कड़ा नहीं, ये मेरे गुरु गोबिंद सिंह साहब की सिखा तेन ट्रॉफी दी है, इनू वेख के तेन याद आ जाए कभी तेरे ते गुरु खुश होया सी, गुरु ने एक कड़ी कड़ा दिता सी तेन ट्रॉफी। ते एक गुरमुख प्यारे ने ते बड़ी सोहनी गल कही, कहन लगे अमृत दे के दशमेश ने कहा मूहो, इन्हां पंज ककारां दा मूल, अमृत दे के दशमेश ने कहा मूहो, जाओ बख्शियां अज सरदारियां ने, कंघा फेरदियां सदाई याद रखियो, कदी फिरनियां सिरां ते आरियां ने। मूल की सी, कह लगे कछ की है, कछहरा कछ की है, जत ते सत दे के, जत सत दे दिता गुरु ने, कछहरा दिता है, कह लगे कछ की है, जत ते सत दे के, दे दितियां रहमतां सारियां ने, मेरे गुरु ने मर्यादा विच साडा जीवन लैण दा, कह लगे तेरी जत सत दा प्रतीक है तेरे तेढ कछहरा। ते मैं बेनती करां कलगी धर पिता दा असी शुकराना करने आ, जिस पिता ने सानू मर्यादा वाला जीवन दिता है, माफ करो मनुख की मर्यादा है, पशु की कोई मर्यादा नहीं दे, इसे करके पशु बेमर्यादा जीवन है। गरीब नवाज ने कहा कष्ट की है, जत से सत दे के, दे दितियां रहमतां सारियां ने, ते एक गुरु जी दिते जत साधी ही दात है ना, भी साडे सिंघा ने इहदे मूल नू पहचानिया, ते काजी नूर मुहम्मद वर्गा मुतसबी बंदा, एक पासे साडे लई शब्द वरतदा सग, कुत्ता शब्द वरतदा है, पर नाल कहिंदा नहीं, इन्हां सगां वर्गा वफादार, इन्हां सगां वर्गा उच्चे जीवन वाला धरती ते नहीं मिलना, इन्हां दा जीवन इन्ना उच्चा है, भावें सामने नौजवान बची भी आ जाए,
ਇਹਨਾਂ ਦੇ ਮੂੰਹ ਤੋਂ ਮੈਂ ਅੱਜ ਤੱਕ ਬਚਨ ਹੀ ਦੋ ਸੁਣੇ ਨੇ, ਤੀਜਾ ਸੁਣਿਆ ਨਹੀਂ। ਜਾਂ ਤੇ ਨੌਜਵਾਨ ਲੜਕੀ ਨੂੰ ਵੇਖ ਕੇ ਕਹਿਣਗੇ ਧੀ, ਤੇ ਜਾਂ ਭੈਣ ਕਹਿਣਗੇ, ਤੀਜਾ ਸ਼ਬਦ ਹੀ ਇਹਨਾਂ ਦੀ ਜ਼ੁਬਾਨ ਤੋਂ ਨਹੀਂ ਸੁਣਿਆ। ਇਹ ਗੁਰੂ ਦੀ ਦਿੱਤੀ ਦਾਤ ਹੈ ਨਾ। ਖੈਰ ਗੱਲ ਚੱਲ ਪਈ ਹੈ, ਮੈਂ ਇੱਕ ਬੇਨਤੀ ਕਰਾਂ। 1972 ਦੇ ਅੰਦਰ ਬੰਗਲਾਦੇਸ਼ ਦੀ ਜੰਗ ਹੋਈ, ਉਸ ਜੰਗ ਦੇ ਅੰਦਰ ਪਾਕਿਸਤਾਨ ਦੀ ਹਾਰ ਹੋਈ। ਧਿਆਨ ਰੱਖਿਆ ਜੇ ਕੱਚ ਕੀ ਹੈ, ਇਹਦਾ ਮੂਲ ਹੈ, ਇਹਨਾਂ ਸਰਕਾਰਾਂ ਦਾ ਕੁਝ ਮੂਲ ਸੀ। ਬੰਗਲਾਦੇਸ਼ ਦੀ ਵਾਹਿਗੁਰੂ ਜੰਗ ਤੋਂ ਬਾਅਦ ਪਾਕਿਸਤਾਨ ਦੀ ਹਾਰ ਹੋਈ। ਪਾਕਿਸਤਾਨ ਦੀ ਹਾਰ ਤੋਂ ਬਾਅਦ, ਕਿਉਂਕਿ ਰਿਸਰਚ ਕੀਤੀ ਗਈ ਉਹਨਾਂ ਲੋਕਾਂ ਵੱਲੋਂ ਵੀ ਕਿਉਂ ਹਾਰੇ ਸੀ, ਉਸ ਹਾਰ ਦੇ ਕਈ ਕਾਰਨਾਂ ਵਿੱਚੋਂ ਸਭ ਤੋਂ ਵੱਡਾ ਇੱਕ ਕਾਰਨ ਸੀ। ਉਹ ਕਾਰਨ ਸੀ ਜਿੱਥੇ ਫੌਜੀ ਕੈਂਪ ਸਨ, ਜਿੱਥੇ ਆਰਮੀ ਮੈਨ ਰਹਿ ਰਹੇ ਸਨ, ਜਿੱਥੇ ਉਹਨਾਂ ਦੀ ਰਿਹਾਇਸ਼ ਸੀ, ਉਹਨਾਂ ਦੀ ਰਿਹਾਇਸ਼ ਵਿੱਚੋਂ ਐਸੀਆਂ ਐਸੀਆਂ ਵਸਤੂਆਂ ਮਿਲੀਆਂ ਜਿਹੜੀਆਂ ਇਨਸਾਨੀਅਤ ਨੂੰ, ਕਿਰਦਾਰ ਨੂੰ ਬਿਲਕੁਲ ਗਿਰਾ ਦਿੰਦੀਆਂ ਨੇ। ਉਹਨਾਂ ਦੇ ਕਰੈਕਟਰ ਲੈਸ ਹੋਣ ਦਾ ਸਬੂਤ ਮਿਲਿਆ। ਉਹਨਾਂ ਕੈਂਪਾਂ ਵਿੱਚੋਂ ਉਹਨਾਂ ਦੇ ਆਚਰਣ ਕਿਰਦਾਰ ਦਾ ਪਤਾ ਲੱਗਾ ਵੀ ਇਹ ਕਿਰਦਾਰ ਕਰਕੇ ਗਿਰ ਚੁੱਕੇ ਸਨ। ਮੈਨੂੰ ਮਾਫ ਕਰਿਆ ਜੇ, ਉਸ ਜੰਗ ਤੋਂ ਬਾਅਦ ਜਿੱਥੇ ਦੁਸ਼ਮਣ ਦੇ ਕੈਂਪ ਅੰਦਰ ਉਹ ਵਸਤੂਆਂ ਮਿਲੀਆਂ ਜਿਨ੍ਹਾਂ ਤੋਂ ਪਤਾ ਲੱਗਦਾ ਇਹਨਾਂ ਲੋਕਾਂ ਦਾ ਕਿਰਦਾਰ ਨਹੀਂ, ਤੇ ਸਭ ਤੋਂ ਵੱਡਾ ਉਹਨਾਂ ਦੀ ਹਾਰ ਦਾ ਕਾਰਨ ਬਣਿਆ ਆਚਰਣਹੀਨ ਹੋ ਗਏ ਸਨ। ਪਰ ਉਸੇ ਜੰਗ ਤੋਂ ਬਾਅਦ ਇੱਕ ਦਸਤਾਰਧਾਰੀ ਸਿੱਖ, ਕੇਸਾਧਾਰੀ ਰਹਿਤ ਬਾਤ ਵਾਲਾ ਫੌਜੀ ਸਿੰਘ ਪਹਿਰਾ ਪਿਆ ਦਿੰਦਾ ਬਾਰਡਰ ਉੱਤੇ। ਇੱਕ ਬੰਗਾਲੀ ਬੀਬੀ ਆਪਣੇ ਪਿਤਾ ਦੇ ਨਾਲ ਗੱਡੀ ਤੇ ਜਾ ਰਹੀ। ਮੈਂ ਬੇਨਤੀ ਕਰਾਂ, ਮੂਲ ਕੀ ਸੀ, ਕੱਚ ਕੀ ਹੈ, ਜੱਟ ਤੇ ਸੱਤ ਦੇ ਕੇ। ਗੁਰੂ ਗ੍ਰੰਥ ਸਾਹਿਬ ਨੇ ਇੱਕ ਗੱਲ ਕਹੀ ਹੈ ਨਾ, ਕਹਿੰਦੇ ਕਹਾਂ ਗਲਾਇਓ ਕੂਟ, ਪਰ ਵੇਲ ਨਾ ਜੋ ਹੈ ਕੰਦ ਤੂੰ। ਵੇਖੀ ਪਰਾਈ ਵੇਲ ਵੱਲ ਨਾ ਧਿਆਨ ਮਾਰੀ, ਨਹੀਂ ਤੇ ਤੂੰ ਮੂੜੇ ਕੇ ਤੂੰ ਪੂਛੇ। ਤੇ ਸਿੱਖਾਂ ਨੇ ਉਹਨੂੰ ਅਡੋਪਟ ਕੀਤਾ ਉਸ ਸਿਧਾਂਤ ਨੂੰ। ਕਹਿਣ ਲੱਗੇ ਉਹ ਸਿੰਘ ਪਹਿਰਾ ਪਿਆ ਦਿੰਦਾ ਹੈ, ਇੱਕ ਬੱਚੀ ਆਪਣੇ ਬਾਪ ਦੇ ਨਾਲ ਗੱਡੀ ਤੇ ਜਾਂਦੀ ਪਈ ਹੈ। ਇੱਕੋ ਦਮ ਬਾਪ ਨੂੰ ਕਹਿੰਦੀ, ਪਿਤਾ ਜੀ ਗੱਡੀ ਰੋਕੋ, ਦੇਖੋ ਸਾਹਮਣੇ ਸੂਰਬੀਰ ਸੈਨਿਕ ਲੋਤਾ, ਮੈਂ ਉਹਦਾ ਸਨਮਾਨ ਕਰਨਾ। ਬੱਚੀ ਆਪਣੀ ਗੱਡੀ ਤੋਂ ਉਤਰੀ, ਉਸ ਫੌਜੀ ਸਿੱਖ ਦੇ ਗਲ ਵਿੱਚ ਹਾਰ ਪਾਇਆ, ਥੈਂਕਸ ਬੋਲਿਆ ਤੇ ਗੱਡੀ 'ਚ ਬਹਿ ਗਈ। ਇਸ ਨਜ਼ਾਰੇ ਨੂੰ ਤੱਕਦਾ ਪਿਆ ਸੀ ਨਿਊਯਾਰਕ ਟਾਈਮਸ ਦਾ ਐਡੀਟਰ। ਉਹਨੇ ਅੱਖਾਂ ਨਾਲ ਜਦੋਂ ਨਜ਼ਾਰਾ ਤੱਕਿਆ ਤੇ ਉਹ ਲਿਖਣ ਲਈ ਮਜਬੂਰ ਹੋ ਗਿਆ। ਕਹਿਣ ਲੱਗਾ ਕਮਾਲ ਦੀ ਗੱਲ, ਬੰਗਾਲ ਦੇ ਅੰਦਰ ਹਮ ਮਜ਼ਹਬ ਹਮ ਵਤਨ ਤੇ ਹਮ ਉਮਰ, ਹਮ ਮਜ਼ਹਬ ਹਮ ਵਤਨ, ਉਹ ਬੀਬੀਆਂ ਜਿਹੜੀਆਂ ਪਾਕਿਸਤਾਨੀ ਸੈਨਾ ਵੱਲ ਜਾਣ ਤੋਂ ਗੁਰੇਜ਼ ਕਰਦੀਆਂ ਨੇ, ਤੇ ਬੜੀ ਵੱਡੀ ਗੱਲ ਏ, ਉਹਨਾਂ ਕੋਲ ਜਾਣ ਤੋਂ ਕੰਨੀ ਕਤਰਾਉਂਦੀਆਂ ਨੇ। ਪਰ ਉਹ ਹੀ ਬੰਗਾਲ ਦੇ ਵਿੱਚ ਰਹਿਣ ਵਾਲੀਆਂ ਬੀਬੀਆਂ ਇੱਕ ਦਸਤਾਰਧਾਰੀ ਸਰੂਪ ਵਾਲੇ ਸਿੰਘ ਦੇ ਕੋਲ ਜਾਣ ਵਿੱਚ ਬਿਲਕੁਲ ਰਾਹਤ ਮਹਿਸੂਸ ਕਰਦੀਆਂ ਨੇ। ਪਤਾ ਕਿਉਂ? ਕਿਉਂਕਿ ਉਹਨਾਂ ਬੀਬੀਆਂ ਦਾ ਵਿਸ਼ਵਾਸ ਹੈ, ਜਿਹੜਾ ਰਹਿਤ ਤੇ ਬੈਤ ਵਾਲਾ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ ਨਾ, ਉਹ ਇੱਜ਼ਤ ਬਚਾਣੀ ਜਾਣਦਾ, ਇੱਜ਼ਤ ਗਵਾਣੀ ਨਹੀਂ ਜਾਣਦਾ। ਧਿਆਨ ਰੱਖਿਓ, ਕੱਚ ਕੀ ਏ, ਧਿਆਨ ਰੱਖਿਆ ਜੇ ਕੱਚ ਕੀ ਏ, ਜੱਤ ਤੇ ਸੱਤ ਦੇ ਕੇ ਦੇ ਦਿੱਤੀਆਂ ਰਹਿਮਤਾਂ ਸਾਰੀਆਂ ਨੇ। ਕਦੇ ਮਨ ਵਿੱਚ ਵਹਿਮ ਨਾ ਭਰਮ ਆਵੇ, ਵਹਿਮ ਭਰਮ ਨੂੰ ਕੜੀਆਂ ਗਈਆਂ ਮਾਰੀਆਂ ਨੇ। ਇਹ ਟਰੋਫੀ ਸੀ, ਵਹਿਮ ਭਰਮ ਨੂੰ ਜਿੱਤਿਆ ਕਿ ਸਾਂ, ਪਰ ਅੱਜ ਗੁਰੂ ਕਿਰਪਾ ਕਰੇ ਸ਼ਾਇਦ ਹੋ ਸਕਦਾ ਸੀ ਆਪਣੇ ਸਿਧਾਂਤ ਤੋਂ ਉੱਕੜ ਗਿਆ। ਕਹਿਣ ਲੱਗੇ ਮਨ ਵਿੱਚ ਵਹਿਮ ਤੇ ਭਰਮ ਨਾ ਆਵੇ, ਵਹਿਮ ਭਰਮ ਨੂੰ ਕੜੀਆਂ ਗਈਆਂ ਮਾਰੀਆਂ ਨੇ। ਸਦਾ ਰਹਿਣਾ ਮਜ਼ਲੂਮਾਂ ਦੀ ਢਾਲ ਬਣ ਕੇ, ਇਸੇ ਲਈ ਅੰਮ੍ਰਿਤ ਕਿਰਪਾਨ ਦਾ ਦਾਨ ਕੀਤਾ। ਦਾਦਾ ਰਵੇਗਾ ਤੁਹਾਡੇ ਤੋਂ ਕਾਲ ਜੀ, ਅੰਮ੍ਰਿਤ ਖੰਡੇ ਧਾਰ ਤੁਸਾਂ ਪਾਨ ਕੀਤਾ, ਮੈਨੂੰ ਮਾਫ ਕਰਿਓ। ਹੁਣ ਕੰਘੇ ਦਾ ਮੂਲ, ਕੜੇ ਦਾ ਮੂਲ, ਕਛਹਿਰੇ ਕਿਰਪਾਨ ਦਾ ਮੂਲ ਸਿਧਾਂਤ ਸੀ ਨਾ। ਅੱਜ ਗਰੀਬ ਨਿਵਾਜ ਨੇ ਕਿਆ ਕਹਿਣਗੇ, ਆਪਣਾ ਆਪ ਨਾ ਪਛਾਣੇ ਮੂੜਾ, ਨਹੀਂ ਨਾ ਸੋਜੀ ਅਵਰਾ ਆਪ ਦਿਖਾਏ, ਮੁੰਡਾ ਦੀ ਖਸਲਤ ਨਾ ਗਈਆ, ਅੰਦੇ ਵਿਛੜ ਚੋਟਾਂ ਖਾਏ। ਹੁਣ ਅਗਲੀ ਤੁਕ ਕਹਿੰਦੇ ਨੇ, ਸਤਿਗੁਰ ਤੇ ਭੈ ਭੰਨ ਨਾ ਕਰਿਓ, ਗੁਰੂ ਦੇ ਭੈ ਵਿੱਚ ਰਹਿ ਕੇ, ਗੁਰੂ ਦੇ ਸ਼ਬਦ ਵਿੱਚ ਰਹਿ ਕੇ ਸਤਿਗੁਰ ਤੇ ਭੈ ਭੰਨ ਨਾ ਕਰਿਓ, ਰਹੇ ਅੰਕ ਸਮਾਏ। ਕਹਿਣ ਲੱਗੇ ਅਨਦਿਨ ਸਹਿਤਾ ਕਦੇ ਨਾ ਚੁੱਕੈ, ਬਿਨ ਸ਼ਬਦ ਹੈ ਦੁੱਖ ਪਾਏ। ਕਹਿਣ ਲੱਗੇ
ਅੰਦਰੋਂ ਉਦੋਂ ਤੱਕ ਸਹਿਸਾ ਭਰਮ ਨਹੀਂ ਜਾਏਗਾ ਜਦੋਂ ਤੱਕ ਤੂੰ ਗੁਰੂ ਦੇ ਸ਼ਬਦ ਨੂੰ ਧਾਰਨਾ ਕਰ ਲਏਗਾ। ਮੈਂ ਤੇ ਬੇਨਤੀ ਕਰਾਂ ਜਦੋਂ ਤੱਕ ਪੂਰਨ ਰੂਪ ਦੇ ਅੰਦਰ ਸਿੱਖਾ ਤੂੰ ਗੁਰੂ ਗ੍ਰੰਥ ਸਾਹਿਬ ਦਾ ਅਦਬੀ ਸਿੱਖ ਨਾ ਹੋ ਗਿਆ, ਸਿਧਾਂਤਕ ਸਤਿਕਾਰ ਨਾ ਕੀਤਾ, ਗੁਰੂ ਦੇ ਸ਼ਬਦ ਤੇ ਪਹਿਰਾ ਨਾ ਦਿੱਤਾ, ਗਰੀਬ ਨਵਾਜ ਜੀ ਕਹਿੰਦੇ ਨੇ ਉਦੋਂ ਤੱਕ ਅੰਦਰੋਂ ਸਹਿਸਾ ਨਹੀਂ ਜਾਣਾ। ਹੁਣ ਇੱਕ ਮੈਂ ਬੇਨਤੀ ਕਰਾਂ ਅਸੀਂ ਕਿੰਨਾ ਕੁ ਅਦਬ ਕਰਨੇ ਪਏ ਹਾਂ, ਨੁਕਤੇ ਨੇ ਬਾਣੀ ਦੀ ਰੋਸ਼ਨੀ ਵਿੱਚ ਰਹਿ ਕੇ ਕਰਨੇ। ਮੈਂ ਬੇਨਤੀ ਕਰਾਂ ਆ ਪਿੱਛੇ ਜਾਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਭਾਵਾਂ ਨੂੰ ਇੱਕ ਪੱਤਰਿਕਾ ਲਿਖੀ ਹੈ ਤੇ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਜਿਹੜੀ ਸਭ ਤੋਂ ਅੱਜ ਲਾਜ਼ਮੀ ਸੀ। ਤੇ ਮੈਂ ਬੇਨਤੀ ਕਰਨਾ ਇਹ ਜਿਹੜਾ ਸਟੈਪ ਚੁੱਕਿਆ ਇੰਨਾ ਸ਼ਲਾਘਾ ਯੋਗ ਹੈ ਕਿਉਂਕਿ ਅੱਜ ਅਸੀਂ ਇਸ ਪੱਖ ਤੋਂ ਬਹੁਤ ਦੂਰ ਜਾ ਚੁੱਕੇ ਹਾਂ ਸਾਡੀ ਮਰਿਆਦਾ ਤੋਂ। ਦਿੱਲੀ ਪ੍ਰਬੰਧਕ ਕਮੇਟੀ ਨੇ ਆਨੰਦ ਕਾਰਜਾਂ ਦੇ ਸੰਬੰਧੀ ਸਿੰਘ ਸਭਾਵਾਂ ਨੂੰ ਇੱਕ ਲੈਟਰ ਪਾਇਆ, ਉਹਦੇ ਚ ਕਿਹਾ ਗਿਆ ਵੀ ਯਤਨ ਕੀਤਾ ਜਾਏ ਜਿੰਨੇ ਸਧਾਰਨ ਤਰੀਕੇ ਨਾਲ, ਜਿੰਨੇ ਸਿੰਪਲ ਤਰੀਕੇ ਨਾਲ ਆਨੰਦ ਕਾਰਜ ਗੁਰੂ ਦੀ ਮਰਿਆਦਾ ਨੂੰ ਮੁੱਖ ਰੱਖ ਕੇ ਕੀਤਾ ਜਾਏ ਉਹ ਸ਼ਲਾਘਾ ਯੋਗ ਹੈ। ਤੇ ਮੈਂ ਬੇਨਤੀ ਕਰਾਂ ਇਹ ਕਮੇਟੀ ਇਹ ਪ੍ਰਬੰਧ ਵਧਾਈ ਦੇ ਪਾਤਰ, ਕਿਉਂਕਿ ਪਿਆਰਿਓ ਅੱਜ ਚੇਤੇ ਰੱਖਿਓ ਜਦੋਂ ਸਾਡੇ ਘਰਾਂ ਚ ਆਨੰਦ ਕਾਰਜ ਹੁੰਦੇ ਨੇ ਨਾ, ਮਾਫ ਕਰਿਓ ਗੁਰੂ ਦੇ ਸ਼ਬਦ ਗੁਰੂ ਦੇ ਸਿਧਾਂਤ ਦਾ ਅਸੀਂ ਜਿਵੇਂ ਮਜ਼ਾਕ ਬਣਾਉਂਦੇ ਹਾਂ ਇਹ ਸਾਨੂੰ ਦੂਜਾ ਨਹੀਂ। 1932 ਤੋਂ ਲੈ ਕੇ 1935 ਤੱਕ ਸਾਡੀ ਰਹਿਤ ਮਰਿਆਦਾ ਤਿਆਰ ਹੋਈ, 13 ਸਾਲ ਦੇ ਕਰੀਬ ਰਹਿਤ ਮਰਿਆਦਾ ਨੂੰ ਲਾਗੇ ਬਣਦੇ ਹਾਂ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਰਹਿਨੁਮਾਈ ਲਈ ਕਿ ਤੇਰਾ ਜੀਵਨ ਇੱਕ ਬਾਗ ਬਣੇ ਜੰਗਲ ਨਾ, ਤਰਤੀਬ ਦਿੱਤੀ ਗਈ ਮਰਿਆਦਾ ਵਿੱਚ। 3 ਸੰਸਕਾਰ ਸਾਡੀ ਰਹਿਤ ਮਰਿਆਦਾ ਵਿੱਚ ਨੇ, ਜਨਮ ਤੇ ਨਾਮ ਸੰਸਕਾਰ, ਆਨੰਦ ਸੰਸਕਾਰ ਤੇ ਮ੍ਰਿਤਕ ਸੰਸਕਾਰ। ਮੈਂ ਬੇਨਤੀ ਕਰਾਂ ਜਿਹੜੀ 13 ਸਾਲ ਲਾ ਕੇ ਮਰਿਆਦਾ ਬਣਾਈ ਗਈ ਨਾ, ਉਸ ਮਰਿਆਦਾ ਨੂੰ ਬਣਾਉਣ ਵਿੱਚ ਕੌਮ ਦੇ ਪਤਵੰਤੇ ਸੱਜਣ ਭਾਈ ਸਾਹਿਬ ਭਾਈ ਜੋਧ ਸਿੰਘ ਜੀ ਵਰਗੇ, ਭਾਈ ਕਾਨ ਸਿੰਘ ਜੀ ਵਰਗੇ, ਸੰਗਤ ਸਿੰਘ ਕਮਾਲੀਏ ਵਰਗੇ ਉਹਦੇ ਵਿੱਚ ਮਹਾਂਪੁਰਸ਼ਾਂ ਨੇ ਹਿੱਸਾ ਲਿਆ। ਉਸ ਮੀਟਿੰਗਾਂ ਦੇ ਅੰਦਰ ਤੈਅ ਕੀਤਾ ਗਿਆ ਜਿਹੜਾ ਸਾਡਾ ਆਨੰਦ ਸੰਸਕਾਰ ਹੈ ਨਾ, ਉਹਦਾ ਕੌਲਮ ਪੜ੍ਹਿਓ, ਉਹਦੇ ਚ ਲਿਖਿਆ ਹੈ ਪਹਿਲੀ ਗੱਲ ਕੁੜਮਾਈ ਦੀ ਰਸਮ ਕਰਨੀ ਕੋਈ ਜ਼ਰੂਰੀ ਨਹੀਂ, ਪਰ ਜੇ ਕੀਤੀ ਜਾਏ ਤੇ ਲੜਕੀ ਲੜਕੇ ਵਾਲੇ ਪਰਿਵਾਰ ਦੇ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾਣ, ਉੱਥੇ ਅਰਦਾਸ ਕਰਾ ਕੇ ਹੁਕਮਨਾਮਾ ਲੈ ਕੇ ਲੜਕੇ ਨੂੰ ਨਾਲ ਜ਼ਿਕਰ ਕੀਤਾ ਕਿਰਪਾਨ ਕੜਾ ਤੇ ਮਿੱਠਾ ਤੇ ਗੁਟਕਾ ਸਾਹਿਬ ਦੇ ਕੇ ਕੁੜਮਾਈ ਦੀ ਰਸਮ ਕੀਤੀ ਜਾਏ। ਉਦੋਂ ਬਾਅਦ ਆਈ ਆਨੰਦ ਕਾਰਜਾਂ ਦੀ ਗੱਲ। ਮੈਨੂੰ ਮਾਫ ਕਰਿਆ ਜੇ ਮੈਂ ਜਿਹੜੀ ਬੇਨਤੀ ਕਰਨ ਲੱਗਾ, ਆਨੰਦ ਕਾਰਜਾਂ ਦੀ ਗੱਲ ਆਈ। ਰਹਿਤ ਮਰਿਆਦਾ ਚ ਲਿਖਿਆ ਹੈ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤੇ ਜਾਣ ਸਾਧਾਰਨ ਤਰੀਕੇ ਨਾਲ, ਉਹਦੇ ਵਿੱਚ ਕੋਈ ਉਹਦੇ ਚ ਛੇਛਾਪਨ ਨਾ ਕੀਤਾ ਜਾਏ ਤੇ ਯਤਨ ਕੀਤਾ ਜਾਏ ਸਾਡੀ ਮਰਿਆਦਾ ਤੇ ਵੀ ਲੜਕੀ ਨੂੰ ਖੱਬੇ ਬੰਨੇ ਬਹਾਇਆ ਜਾਏ, ਗੁਰੂ ਦੇ ਸ਼ਬਦ ਨੂੰ ਪੜਿਆ ਜਾਏ, ਕੀਰਤਨ ਕੀਤਾ ਜਾਏ। ਪਿਆਰਿਓ ਹੁਣ ਧਿਆਨ ਰੱਖਿਆ ਜੇ ਕੁੜਮਾਈ ਦੀ ਰਸਮ ਕਰਨੀ ਹੈ ਤੇ ਰਹਿਤ ਮਰਿਆਦਾ ਵਿੱਚ ਕਿਹਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਟੇਕ ਲਓ, ਗੁਰੂ ਦੇ ਸ਼ਬਦ ਦੀ। ਆਨੰਦ ਕਾਰਜ ਕਰਨੇ ਨੇ ਗੁਰੂ ਦੇ ਸ਼ਬਦ ਦੀ ਟੇਕ ਲਓ। ਹੁੰਦਾ ਅੱਜ ਪਤਾ ਕੀ ਹੈ, ਮੈਨੂੰ ਮਾਫ਼ ਕਰਿਓ, ਮੈਂ ਇਹ ਤਾਂ ਅਰਜ ਕਰ ਰਿਹਾ ਕਿ ਕਮੇਟੀ ਦਾ ਸ਼ਲਾਘਾ ਯੋਗ ਕਦਮ ਹੈ। ਇਸ ਕਦਮ ਦੀ ਮੈਂ ਸਲਾਹਨਾ ਤਾਂ ਕਰ ਰਿਹਾ, ਹੁੰਦਾ ਪਤਾ ਕੀ ਹੈ, ਅਸੀਂ ਨਾ ਬਾਹਰ ਰੰਗ ਰਲੀਆਂ ਪਾਉਣ ਵਾਲੇ, ਨਾਚ ਗਾਣੇ ਕਰਨ ਵਾਲੇ ਲੱਖਾਂ ਰੁਪਈਆਂ ਦੇ ਸੱਦ ਲੈਂਦੇ ਹਾਂ, ਪਰ ਜਦੋਂ ਗੁਰਦੁਆਰੇ ਵਿੱਚ ਆਨੰਦ ਕਾਰਜ ਕਰਾਉਣਾ ਹੈ, ਜੇ ਕਿਤੇ ਗਿਆਨੀ ਜੀ ਕਹਿ ਦੇ ਨਾ ਵੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੀ ਬਣਦੀ ਹੈ, ਬਿਲਡਿੰਗ ਵਿੱਚ ਸੇਵਾ ਵਿੱਚ ਫੰਡ ਪਾਓ, ਤੇ ਕਿਤੇ ਉਹ ਵਿਚਾਰਾ 500-1100 ਰੁਪਇਆ ਮੰਗ ਲੈ, ਮਾਫ਼ ਕਰਿਓ, ਨੱਚਣ ਵਾਲਿਆਂ ਨੂੰ ਲੱਖਾਂ ਦੇ ਕੇ ਸੱਦ ਲੈਂਦੇ ਹਾਂ, 1100 ਰੁਪਇਆ ਗਿਆਨੀ ਜੀ ਕਹਿ ਦੇ ਨਾ ਬਿਲਡਿੰਗ ਦਾ ਤੁਸੀਂ ਕਟਾਉਣਾ ਹੈ, ਤੇ ਝੱਟ ਮੂੰਹ ਤੇ ਕਹਿ ਦੇਈਦਾ ਬੜੀਆਂ ਫੀਸਾਂ ਵਧਾਈਆਂ ਨੇ, ਗੁਰਦੁਆਰਾ ਹੈ ਕਿ ਦੁਕਾਨਦਾਰੀ ਹੈ। ਮਾਫ਼ ਕਰਿਆ ਜੀ, ਅਸੀਂ ਕਿੱਥੇ ਕੁ ਖੜੇ ਹਾਂ। ਦੂਜੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਗਿਆਨੀ ਜੀ ਨੂੰ ਟਾਈਮ ਦੇ ਦਿੱਤਾ, 11 ਵਜੇ ਆਨੰਦ ਕਾਰਜ ਹੋਣਗੇ ਜੀ, ਬਰਾਤ ਆ ਜਾਏਗੀ। ਉਹ ਗੁਰਮੁਖ ਪਿਆਰਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਹਾਂਜੀ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨੀ ਜੀ ਤਾਬਿਆ ਬੈਠੇ ਨੇ ਕਿ ਬਰਾਤ ਆਵੇਗੀ ਆਨੰਦ ਕਾਰਜ ਹੋਣਗੇ। ਮੈਂ ਬੇਨਤੀ ਕਰਾਂ ਸਿੱਖਾ, ਵੇਖ ਤੇਰੀ ਸਿੱਖੀ ਕਿੱਧਰ ਪਈ ਜਾਂਦੀ ਹੈ, ਤੇਰੇ ਬਜ਼ੁਰਗਾਂ ਦਾ ਇਤਿਹਾਸ ਕੀ ਸੀ ਤੇ ਤੇਰਾ ਕੀ। ਮੂਲ ਨਹੀਂ ਨਾ ਪਛਾਣਦਾ ਸ਼ਬਦ ਦੀ ਤੇ ਅਨੁਸਾਰ ਨਹੀਂ, ਪਤਾ ਕੀ ਤੇਰਾ ਗੁਰੂ ਬੈਠਾ ਹੈ, ਗ੍ਰੰਥੀ ਸੀ ਬੈਠੇ ਨੇ, ਉਡੀਕਦੇ ਨੇ ਬਰਾਤੀ ਆਨੰਦ ਕਾਰਜ ਹੋਣ।
ਪੁਰਾਤਨ ਇਤਿਹਾਸ ਖੋਲ ਕੇ ਵੇਖੋ, ਆਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਬਹੁਤ ਹੀ ਦੂਰ ਜਾਣ ਦੀ ਲੋੜ ਨਹੀਂ, ਪ੍ਰਕਾਸ਼ ਪੁਰਬ ਨੇੜੇ ਆ ਰਿਹਾ ਹੈ। ਭੀਖਣ ਸ਼ਾਹ ਤੁਰਦਾ ਕੁੜਾਮ ਤੋਂ ਹਰਿਆਣੇ ਤੋਂ ਪਟਨਾ ਸਾਹਿਬ ਦਰਵਾਜ਼ੇ ਤੇ ਖੜਾ ਹੋ ਗਿਆ ਹੈ ਤੇ ਇੰਤਜ਼ਾਰ ਕਰਦਾ ਹੈ ਵੀ ਕਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਸ ਨੂਰਾਨੀ ਚਿਹਰੇ ਦੇ ਮੈਨੂੰ ਦੀਦਾਰ ਹੋਣ। ਮੈਂ ਬੇਨਤੀ ਕਰਾਂ ਸੱਜਣਾ, ਭਾਈ ਲੋਹੜੀ ਵਰਗੇ ਇੰਤਜ਼ਾਰ ਕਰਦੇ ਨੇ ਕਦੋਂ ਗੁਰੂ ਦੇ ਦਰਸ਼ਨ ਹੋਣ। ਉਹ ਸਿੱਖਾ ਤੂੰ ਇੰਨਾ ਹੀ ਅਮੀਰ ਹੋ ਗਏ, ਤੇਰੇ ਬਜ਼ੁਰਗ ਪੀਰ ਗੁਰੂ ਦਾ ਇੰਤਜ਼ਾਰ ਕਰਦੇ ਸਨ ਕਿ ਕਦੋਂ ਗੁਰੂ ਦੇ ਦੀਦਾਰ ਹੋਣ ਤੇ ਸਾਡਾ ਜਨਮ ਸਫਲਾ ਹੋਵੇ। ਅੱਜ ਕਹਾਣੀ ਉਲਟ ਹੋ ਗਈ, ਪਹਿਲਾਂ ਸਿੱਖ ਗੁਰੂ ਦਾ ਇੰਤਜ਼ਾਰ ਕਰਦਾ ਸੀ, ਅੱਜ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਇੰਤਜ਼ਾਰ ਕਰਦੇ ਨੇ ਕਦੋਂ ਆਉਣਗੇ ਨਸ਼ਈ ਸ਼ਰਾਬੀ ਕਬਾਬੀ ਲੋਕ ਤੇ ਕਦੋਂ ਚਾਰ ਲਾਵਾਂ ਹੋਣਗੀਆਂ। ਪਿਆਰਿਓ, ਅਸੀਂ ਤੇ ਸਿਧਾਂਤਾਂ ਨੂੰ ਇੰਨਾ ਦੂਰ ਕਰ ਦਿੱਤਾ। ਮੈਂ ਫਿਰ ਬੇਨਤੀ ਕਰਾਂ, ਇਹ ਆਵਾਜ਼ ਬਹੁਤ ਦੂਰ ਤੱਕ ਜਾਂਦੀ ਪਈ ਏ, ਜਿੱਥੋਂ ਤੱਕ ਜਾਂਦੀ ਪਈ ਆਨੰਦ ਕਾਰਜ ਦੀ ਮਰਿਆਦਾ ਨੂੰ ਰਹਿਤ ਮਰਿਆਦਾ ਅਨੁਸਾਰ ਕਰੀਏ। ਸਧਾਰਨ ਤਰੀਕੇ ਨਾਲ ਜੋ ਉਪਰਾਲਾ ਇੱਥੋਂ ਦੀ ਪ੍ਰਬੰਧਕ ਕਮੇਟੀ ਕੀਤਾ ਹੈ, ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਮੇਰੇ ਸਾਹਿਬ ਨੇ ਕਿਹਾ ਜਿਸ ਦਿਨ ਤੈਨੂੰ ਗੁਰੂ ਦੇ ਸ਼ਬਦ ਦੀ ਸਾਰ ਆ ਗਈ ਨਾ, ਗੁਰੂ ਗ੍ਰੰਥ ਸਾਹਿਬ ਦੀ ਸੋਝੀ ਆ ਗਈ ਕਿ ਮੇਰਾ ਗੁਰੂ ਕੀ ਏ, ਫਿਰ ਬਾਬਾ ਜੀ ਕੀ ਹੋਵੇਗਾ। ਕਹਿਣ ਲੱਗੇ ਸੱਜਣਾ ਸੱਚ ਜਾਣੀ, ਉਸ ਦਿਨ ਤੇਰੇ ਅੰਦਰ ਅਨਦਿਨ ਸਹਿਸਾ ਕਦੇ ਨਾ ਚੁੱਕੇ, ਇਹ ਸਹਿਸੇ ਜਿਹੜੇ ਨਹੀਂ ਨਾ ਮਿਲਦੇ ਉਹਦਾ ਕਾਰਨ ਹੈ ਬਿਨ ਸ਼ਬਦ ਹੈ ਦੁੱਖ ਪਾਏ। ਕਾਮ ਕ੍ਰੋਧ ਲੋਭ ਅੰਤਰ ਸਬਲਾ, ਹੁਣ ਅੰਦਰ ਵਾਸ਼ਨਾਵਾਂ ਨੇ, ਕ੍ਰੋਧ ਏ ਕਾਮ ਏ, ਤੇ ਮੈਂ ਇੱਕ ਬੇਨਤੀ ਕਰਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਇਹਨਾਂ ਚੀਜ਼ਾਂ ਦਾ ਜਦੋਂ ਜ਼ਿਕਰ ਕੀਤਾ ਨਾ, ਬਾਬਾ ਜੀ ਕਹਿਣ ਲੱਗੇ ਕਦੀ ਸੁਨਿਆਰੇ ਦੀ ਦੁਕਾਨ ਤੇ ਜਾਈ, ਜਿਹਦਾ ਕੰਮ ਹੈ ਸੋਨਾ ਘੜਨਾ, ਜਿਹਦਾ ਕੰਮ ਹੈ ਸੋਨੇ ਦੇ ਗਹਿਣੇ ਤਿਆਰ ਕਰਨੇ, ਉਹ ਆਪਣੀ ਦੁਕਾਨ ਉੱਤੇ ਸੋਨੇ ਦੇ ਗਹਿਣਿਆਂ ਨੂੰ ਕਿਵੇਂ ਘੜਦਾ ਹੈ। ਗਹਿਣਾ ਘੜਨ ਤੋਂ ਪਹਿਲਾਂ ਸੋਨੇ ਨੂੰ ਆਪਣੀ ਇੱਛਾ ਅਨੁਸਾਰ ਢਾਲਦਾ ਹੈ ਤੇ ਢਾਲਣ ਦੇ ਲਈ ਉਹਦੇ ਕੋਲ ਇੱਕ ਕੈਮੀਕਲ ਹੈ ਜਿਹਦਾ ਨਾਂ ਹੈ ਸੁਹਾਗਾ, ਉਹ ਵਿੱਚ ਪਾਉਂਦਾ ਹੈ, ਜਿਹਦੇ ਨਾਲ ਸੋਨੇ ਨੂੰ ਉਬਾਲ ਕੇ ਫਿਰ ਉਹਦਾ ਆਕਾਰ ਉਹਨੂੰ ਸ਼ੇਪ ਦਿੱਤੀ ਜਾਂਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁਰਬਾਨ ਜਾਈਏ। ਕਹਿਣਗੇ ਚੇਤੇ ਰੱਖੀ, ਸੋਨੇ ਦੇ ਗਹਿਣਿਆਂ ਨੂੰ ਜਦੋਂ ਸੁਨਿਆਰ ਉਹਨਾਂ ਵਿੱਚ ਸੁਹਾਗਾ ਪਾ ਕੇ ਅੱਗ ਉੱਤੇ ਪਾਉਂਦਾ ਹੈ ਤੇ ਉਹ ਸੋਨਾ ਪਿਘਲ ਜਾਂਦਾ ਹੈ, ਉਹ ਬੰਦਿਆ ਗੁਰੂ ਨਾਨਕ ਦੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਟੇਕ ਲੈ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਅਗਵਾਈ ਲੈ। ਜੇ ਤੇਰੇ ਕੋਲ ਗੁਰੂ ਦੇ ਸ਼ਬਦ ਦੀ ਅਗਵਾਈ ਨਾ ਹੋਈ, ਚੇਤੇ ਰੱਖੀ ਕਾਮ ਵੀ ਹੱਲਾ ਕਰ ਸਕਦਾ ਹੈ ਤੇ ਕ੍ਰੋਧ ਵੀ, ਤੇ ਜਿੱਦਣ ਕਾਮ ਤੇ ਕ੍ਰੋਧ ਦੇ ਤੇਰੇ ਤਨ ਉੱਤੇ ਹੱਲੇ ਹੋ ਗਏ, ਉਹਨਾਂ ਤੇਰੇ ਆਤਮਿਕ ਜੀਵਨ ਨੂੰ ਇਸ ਤਰ੍ਹਾਂ ਖਤਮ ਕਰਨਾ ਕਿਵੇਂ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਾਲ ਹੈ। ਕਹਿਣਗੇ ਤੇਰੇ ਅੰਦਰ ਨੂੰ, ਤੇਰੇ ਅੰਦਰ ਦੇ ਟਿਕਾ ਨੂੰ ਇਹ ਖਤਮ ਕਰ ਦੇਣਗੇ। ਤੇ ਮੈਂ ਇੱਕ ਬੇਨਤੀ ਕਰਾਂ, ਉਦਾਹਰਣ ਇੱਕ ਹੋਰ ਦੇਣ ਲੱਗਾ ਵਾਂ, ਇਹ ਸ਼ਬਦ ਤੇ ਕਾਮ ਕ੍ਰੋਧ ਲੋਭ ਅੰਤਰ ਸਬਲਾ ਨੇ ਤਾਂ ਧੰਦਾ ਕਰਤ ਵਿਆਹ ਵਾਸਨਾਵਾਂ ਚ ਗੁਆਚਾ ਪਿਆ। ਜ਼ਿਮੀਦਾਰ ਨੇ ਪਤਾ ਕੀ ਕਰਨਾ, ਜਦੋਂ ਨੇ ਖੇਤ ਬੀਜਣੇ ਨਾ, ਪੈਲੀ ਬੀਜਣੀ ਤੇ ਖੇਤ ਬੀਜਣ ਤੋਂ ਬਾਅਦ ਉਹਦੇ ਵਿੱਚ ਬੀਜ ਪਾ ਕੇ ਉਹ ਸਿਆਣੇ ਜ਼ਿਮੀਦਾਰ ਨੇ ਇੱਕ ਤੇ ਸੁਹਾਗਾ ਜ਼ਰੂਰ ਫੇਰਨਾ ਤੇ ਦੂਜਾ ਸੁਹਾਗਾ ਫੇਰਨ ਤੋਂ ਬਾਅਦ ਉਹਨਾਂ ਖੇਤਾਂ ਨੂੰ ਵਾੜ ਕਰਨੀ ਤੇ ਪੁੱਛਣਾ ਜ਼ਿਮੀਦਾਰ ਨੂੰ, ਕਦੀ ਪੁੱਛਿਆ ਜੇ ਭਰਾਵਾ ਫਸਲ ਬੀਜੀ ਆ, ਇੱਕ ਦਸੀ ਫਸਲ ਬੀਜਣ ਤੋਂ ਬਾਅਦ ਖੇਤਾਂ ਦੇ ਉੱਤੇ ਵਾੜ ਕਿਉਂ। ਉਹਨੇ ਇੱਕ ਗੱਲ ਕਹਿਣੀ, ਕਿਉਂਕਿ ਮੈਨੂੰ ਪਤਾ ਜੇ ਮੈਂ ਖੇਤਾਂ ਨੂੰ ਵਾੜ ਨਾ ਕੀਤੀ, ਜੰਗਲ ਵਿੱਚੋਂ ਪੰਛੀ ਮੇਰੀ ਫਸਲ ਨੂੰ ਉਜਾੜ ਦੇਣਗੇ, ਜੰਗਲ ਵਿੱਚ ਰਹਿਣ ਵਾਲੇ ਬਾਂਦਰ ਗਿਰਜਾਂ ਨੀਲ ਗਾਈਆਂ ਪੰਛੀ ਮੇਰੇ ਖੇਤਾਂ ਨੂੰ ਤਬਾਹ ਕਰ ਦੇਣਗੇ, ਮੇਰੀ ਫਸਲ ਨੂੰ ਹੋਣ ਨਹੀਂ ਦੇਣਗੇ। ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇੱਕ ਕੰਮ ਕਰੀ, ਅੰਮ੍ਰਿਤ ਵੇਲੇ ਨਿਤਨਿਮ ਕਰ, ਗੁਰੂ ਦੇ ਸ਼ਬਦ ਪੜ, ਗੁਰੂ ਨਾਨਕ ਦੇ ਘਰ ਵਿੱਚੋਂ ਨਿਮਰਤਾ ਦਾ ਸੁਹਾਗਾ ਫੇਰ। ਪਰ ਕਹਿਣਗੇ ਮਰਿਆਦਾ ਦੀ ਇਹਨੂੰ ਵਾੜ ਕਰਨੀ ਨਾ ਭੁੱਲੀ, ਕਿਉਂਕਿ ਚੇਤੇ ਰੱਖੀ ਜੇ ਜ਼ਿਮੀਦਾਰ ਨੇ ਖੇਤ ਬੀਜੇ ਨੇ ਪਰ ਵਾੜ ਨਹੀਂ ਕੀਤੀ ਤੇ ਉਹਨਾਂ ਖੇਤਾਂ ਦੀ ਫਸਲ ਨੂੰ ਚੇਤੇ ਰੱਖੀ ਪੰਛੀ ਜੰਗਲ ਦੇ ਜਾਨਵਰ ਉਜਾੜ ਦੇਣਗੇ। ਜੇ ਤੂੰ ਸਿਮਰਨ ਕੀਤਾ ਹੈ ਪਰ ਯਾਦ ਰੱਖੀ ਨਿਮਰਤਾ ਦੀ ਵਾੜ ਨਹੀਂ, ਗੁਰੂ ਸ਼ਬਦ ਦੀ ਟੇਕ ਨਹੀਂ, ਕੋਈ ਪਤਾ ਨਹੀਂ ਕਦੋਂ ਕਾਮ ਦਾ ਪੰਛੀ ਉੱਡ ਕੇ ਆਵੇ, ਤੇਰੀ ਕਮਾਈ ਕੀਤੀ ਨੂੰ ਇੱਕ ਘੜੀ ਵਿੱਚ ਉਜਾੜ ਕੇ ਚਲਾ ਜਾਏ, ਕੋਈ ਪਤਾ ਨਹੀਂ।
ਕਦੋਂ ਕ੍ਰੋਧ ਦਾ ਪੰਛੀ ਤੇਰੇ ਅੰਦਰ ਦੀ ਕਮਾਈ ਦੇ ਖੇਤ ਤੇ ਹਮਲਾ ਬੋਲ ਦੇਣ, ਜੇ ਕੋਈ ਪਤਾ ਨਹੀਂ ਕਦੋਂ ਤੇਰੀਆਂ ਵਾਸਨਾਵਾਂ ਤੇਰੇ ਤੇ ਲੋਭ ਮੋਹ ਹੰਕਾਰ ਹਾਵੀ ਹੋ ਜਾਏ। ਤੇ ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਦੇ ਕਹਿਣ ਲੱਗੇ, ਮਨ ਹਾਲੀ ਕਿਰਤਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਖ। ਕਹਿਣ ਲੱਗੇ ਨਾਮ ਦਾ ਬੀਜ ਪਾ, ਸੰਤੋਖ ਦਾ ਸੁਹਾਗਾ ਦੇ ਤੇ ਨਿਮਰਤਾ ਦੀ ਵਾੜ ਕਰੀ, ਕਿਉਂਕਿ ਜੇ ਨਿਮਰਤਾ ਦੀ ਵਾੜ ਹੋਵੇਗੀ ਤੇ ਕਾਮ ਕ੍ਰੋਧ ਪੰਛੀ ਤੇਰੇ ਖੇਤ ਨੂੰ ਨਹੀਂ ਉਜਾੜਨਗੇ। ਪਰ ਭਲਿਆ ਜੇ ਨਿਮਰਤਾ ਦੀ ਵਾੜ ਨਾ ਕੀਤੀ। ਗਰੀਬ ਨਿਵਾਜ ਕਹਿੰਦੇ ਨੇ ਕਾਮ ਕ੍ਰੋਧ ਲੋਭ ਅੰਤਰ ਸਮਲਾ, ਵਾੜ ਨਹੀਂ ਸੀ ਤੇ ਪ੍ਰਵੇਸ਼ ਕਰ ਗਏ, ਚਾਰ ਦੁਆਰੀ ਨਹੀਂ ਸੀ ਕੀਤੀ ਤੇ ਵਾਸ਼ਨਾਵਾਂ ਲੋਭ ਅਹੰਕਾਰ ਅੰਦਰ ਆ ਗਿਆ। ਨਿਤ ਧੰਦਾ ਕਰਤ ਵਿਆਏ ਤੇ ਧੰਦਿਆਂ ਵਿੱਚ ਲੰਘ ਗਈ। ਮੈਂ ਬੇਨਤੀ ਕਰਾਂ, ਇੱਕ ਗੱਲ ਬਾਬਾ ਫਰੀਦ ਸਾਹਿਬ ਨੇ ਬੜੀ ਸੋਹਣੀ ਕਹੀ ਸੀ, ਬੰਦੇ ਨੇ ਧਰਮ ਪਤਾ ਕਿਉਂ ਛੱਡਿਆ, ਦੀਨ ਕਿਉਂ ਛੱਡਿਆ, ਦੁਨੀਆਂ ਦੀ ਖਾਤਰ। ਮੈਂ ਨਹੀਂ ਕਿ ਅੰਮ੍ਰਿਤ ਛਕਣਾ ਲੋਕ ਕੀ ਕਹਿਣਗੇ, ਮੈਂ ਨੀ ਅਜੇ ਆਪਣੇ ਕੇਸ ਕਿਤੇ ਆਉਣ ਦੇਣੇ, ਕਿਉਂਕਿ ਲੋਕ ਕਹਿਣਗੇ ਬੜੀ ਛੇਤੀ ਬੁੱਢਾ ਹੋ ਗਏ। ਮੈਂ ਨੀ ਅਜੇ ਇਸ ਸਿਧਾਂਤ ਨੂੰ ਅਪਣਾਉਣਾ, ਮੈਨੂੰ ਤੇ ਲੋਕ ਮਜ਼ਾਕ ਕਰਨਗੇ। ਮਾਫ਼ ਕਰੋ, ਤਾਂ ਦੁਨੀਆਂ ਦੀ ਖਾਤਰ ਇਹਨੇ ਦੀਨ ਛੱਡ ਦਿੱਤਾ। ਤੇ ਜਿੱਦਣ ਹੋਈ ਨਾ ਬੰਦੇ ਦੀ ਮੌਤ, ਜਿੱਦਣ ਸਵਾਦ ਨਿਕਲੇ, ਜਿਉਂਦਿਆਂ ਦੁਨੀਆਂ ਦੀ ਖਾਤਰ ਦੀਨ ਛੱਡਿਆ ਸੀ, ਤੇ ਜਿੱਦਣ ਮੌਤ ਆਈ ਤੇ ਜਿਹੜੀ ਦੁਨੀਆਂ ਦੀ ਖਾਤਰ ਦੀਨ ਛੱਡਿਆ ਸੀ ਉਸ ਦੁਨੀਆਂ ਨੇ ਵੀ ਛੱਡ ਦਿੱਤਾ। ਦੇਖੋ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਇਸ ਵਿਚਾਰੇ ਦੀ ਹਾਲਤ ਵੇਖੋ, ਨਾ ਘਰ ਦਾ ਰਿਹਾ ਨਾ ਘਰ ਦਾ, ਜਿਉਂਦਿਆਂ ਦੀਨ ਭੁਲਾ ਗਿਆ, ਮੋਇਆਂ ਪਿੱਛੋਂ ਦੁਨੀਆਂ ਛੱਡ ਦਿੱਤਾ, ਨਾ ਦੀਨ ਰਿਹਾ ਤੇ ਨਾ ਦੁਨੀਆਂ ਰਹੀ। ਕਹਿਣ ਲੱਗੇ ਕਿਹਦੀ ਖਾਤਰ, ਧੰਦਿਆਂ ਖਾਤਰ? ਸਾਹਿਬ ਕਹਿਣ ਲੱਗੇ, ਕਾਮ ਕ੍ਰੋਧ ਲੋਭ ਅੰਤਰ ਸਬਲਾ, ਨਿਤ ਧੰਦਾ ਕਰਤੇ ਹੈ ਚਰਨ ਕਰ, ਦੇਖਤ ਸੁਣ ਥੱਕੇ, ਪੈਰ ਚੱਲਦਿਆਂ ਚੱਲਦਿਆਂ ਥੱਕ ਗਏ। ਕਹਿਣ ਲੱਗੇ ਹੱਥ ਕੰਮ ਕਰਦਿਆਂ ਕਰਦਿਆਂ ਥੱਕ ਗਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ, ਖਾਂਦਿਆਂ ਖਾਂਦਿਆਂ ਮੂੰਹ ਕੱਠਾ। ਚੇਤੇ ਰੱਖੋ ਪਿਆਰਿਓ, ਖਾਂਦਿਆਂ ਖਾਂਦਿਆਂ ਮੂੰਹ ਕੱਟ ਗਿਆ। ਰੱਬ ਨੇ ਨਾ ਜਿੱਦਣ ਮਾਂ ਦੇ ਪੇਟ ਚੋਂ ਆਏ ਸਾਂ, ਦੰਦ ਨਾਲ ਨੀ ਸਾਂ ਲੈ ਕੇ ਆਏ। ਰੱਬ ਨੇ ਜਨਮ ਤੋਂ ਬਾਅਦ ਸਾਨੂੰ ਦੰਦ ਦਿੱਤੇ, ਪਰ ਮੌਤ ਆਉਣ ਤੋਂ ਪਹਿਲਾਂ ਉਹਨੇ ਸਾਡੇ ਤੋਂ ਦੰਦ ਖੋਹ ਲਏ। ਚੇਤੇ ਰੱਖਿਓ, ਜਨਮ ਤੋਂ ਬਾਅਦ ਦੰਦ ਆਏ, ਹਜੇ ਮੌਤ ਆਈ ਨੀ, ਦੰਦ ਮੂੰਹ ਚੋਂ ਚਲੇ ਗਏ। ਬਾਬਾ ਜੀ ਕਹਿ ਲੱਗੇ, ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪਹਿਨਦਿਆਂ ਸਭ ਅੰਗ, ਪਹਿਣਦਾ ਪਹਿਣਦਿਆਂ ਅੰਗ ਘੱਟ ਗਏ। ਤ੍ਰਿਗ ਤਿੰਨਾਂ ਦਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ, ਉਹ ਤੈਨੂੰ ਨਾਮ ਦਾ ਰੰਗ ਹੀ ਨੀ ਲੱਗਾ। ਬਾਬਾ ਜੀ ਕਹਿੰਦੇ ਨੇ, ਚਰਨ ਕਰ, ਦੇਖਤ ਸੁਣ ਥੱਕੇ, ਦੇ ਮੁੱਕੇ ਨੇੜੇ ਆਏ। ਤੇ ਬਾਬਾ ਜੀ ਕਹਿਣ ਲੱਗੇ, ਭਲਿਆ ਦਿਨ ਮੁੱਕ ਗਏ, ਉਹ ਦਿਨ ਨੇੜੇ ਆ ਗਿਆ। ਕਿਹੜਾ? ਕਹਿਣ ਲੱਗੇ, ਸੱਦਨਹਾਰਾ ਸਿਮਰੀਏ ਨਾਨਕ ਸੇ ਦੇ ਆਵਨ। ਕਿਹੜਾ ਦਿਨ? ਉਹ ਦਿਨ ਨੇੜੇ ਆ ਗਿਆ ਜਿਹਨੂੰ ਬਾਬਾ ਜੀ ਕਹਿਣ ਲੱਗੇ, ਵੈਦੋ ਨਾ ਵਾਈ, ਭੈਣੋ ਨਾ ਭਾਈ। ਉਹ ਦਿਨ ਨੇੜੇ ਆ ਗਿਆ। ਕਿਹੜਾ ਦਿਨ? ਜਿਸ ਦਿਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੇ ਕਰਕੇ ਗੱਲ ਕਹੀ ਸੀ। ਕਹਿਣ ਲੱਗੇ, ਮਾਤ ਪਿਤਾ ਬਣਤਾ ਸਤਬੰਧਕ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ, ਤੇ ਉਹ ਨਸਾਈ। ਉਹ ਦਿਨ ਆ ਗਿਆ ਜੀ। ਸਾਹਿਬ ਜੀ ਕਹਿਣ ਲੱਗੇ, ਦੇਹ ਮੁੱਕੇ ਨੇੜੇ ਆਏ, ਸੱਚਾ ਨਾਮ ਨਾ ਲੱਗੋ ਮਿੱਠਾ, ਜਿਤ ਨਾਮ ਨਵ ਨਿਧ ਪਾਏ, ਰੱਬ ਦਾ ਨਾਂ ਤੈਨੂੰ ਸੱਚਾ ਲੱਗੇ ਨਾ। ਨਾਮ ਤੇ ਕਮਾਏ ਹੀ ਨਹੀਂ ਜੀ, ਸਾਰੀ ਜ਼ਿੰਦਗੀ ਦੁਨੀਆਂ ਕਮਾਈ। ਇੱਕ ਬੇਨਤੀ ਦੇ, ਗੁਰੂ ਨੇ ਕਿਹਾ, ਇਹਨਾਂ ਖਾਟ ਚਲੋ ਹਰ ਲਾਹਾ, ਇੱਥੇ ਕਮਾ ਜਾਏਗਾ ਤੇ ਅੱਗੇ ਸਤਿਗੁਰ ਕਹਿਣ ਲੱਗੇ ਨਾਲ ਜਾਏਗਾ। ਪਰ ਹੁਣ ਵੱਟਾ ਹਰ ਨਾਮ ਨਾ ਬੀਜਿਓ, ਜੇ ਹੁਣੀ ਵੱਤਰ ਨਾ ਸਾਂਭਿਆ ਤੇ ਅੱਗੇ ਕੀ ਕਰੇਗਾ। ਸ਼ਾਇਦ ਆਪ ਨੂੰ ਪਤਾ ਹੋਵੇ, ਜਦੋਂ ਕਦੀ ਘਰ ਦੇ ਵਿੱਚ ਆਪਣੀ ਬੱਚੀ ਦਾ ਰਿਸ਼ਤਾ ਕਰਨੇ ਆ ਨਾ ਆਪਾਂ, ਰਿਸ਼ਤਾ ਕਰਨ ਤੋਂ ਬਾਅਦ ਅਸੀਂ ਆਪਣੀ ਬੱਚੀ ਦੇ ਲਈ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਵੀ ਵਿਆਹ ਵਾਲੇ ਦਿਨ ਬੱਚੀ ਨੂੰ ਤੋਰਨਾ ਤੇ ਘਰੋਂ ਉਹਨੂੰ ਆਹ ਕੋਈ ਦੇ ਕੇ ਤੋਰਨਾ। ਅਸੀਂ ਦਾਜ ਇਕੱਠਾ ਕਰ ਲੈਂਦੇ ਹਾਂ, ਬਾਜ਼ਾਰ ਗਏ ਤੇ ਕਦੀ ਉੱਥੋਂ ਜਾ ਕੇ ਕੱਪੜੇ ਲੈ ਆਉਂਦੇ, ਬਾਜ਼ਾਰ ਗਏ ਭਾਂਡੇ ਲੈ ਆਉਂਦੇ, ਕਦੀ ਕਦੀ ਬਾਜ਼ਾਰ ਗਏ ਤੇ ਸਿਲਾਈ ਕਢਾਈ ਦੇ ਉੱਥੋਂ ਵਸਤੂਆਂ ਲੈ ਆਉਂਦੀਆਂ। ਤੇ ਕਿਸੇ ਗੁਆਂਢੀ ਪੁੱਛ ਲਿਆ, ਕਹਿੰਦਾ ਭਾਈ ਸਾਹਿਬ ਜਦੋਂ ਤੁਸੀਂ ਬਾਜ਼ਾਰੋਂ ਆਉਂਦੇ ਹੋ ਤੁਹਾਡੇ ਹੱਥ ਦੇ ਵਿੱਚ ਕੁਝ ਨਾ ਕੁਝ ਹੁੰਦਾ, ਤੁਸੀਂ ਸ਼ੋਪਿੰਗ ਕਰਕੇ ਆਉਂਦੇ ਹੋ, ਕੀ ਗੱਲ ਅੱਜ ਕੱਲ੍ਹ ਬਾਜ਼ਾਰ 'ਚ ਸ਼ੋਪਿੰਗ ਬੜੀ ਕਰਦੇ ਪਏ ਹੋ? ਉਹਦੇ ਅੱਗੇ ਜਵਾਬ ਹੋਵੇਗਾ, ਕਹੇਗਾ ਧੀ ਦਾ ਵਿਆਹ ਜੀ ਵਿੱਢਿਆ ਹੈ। ਤੇ ਪੁੱਛੋ ਵੀ ਵਿਆਹ ਕਦੋਂ ਵਿੱਢਿਆ ਹੈ? ਕਹਿਣ ਲੱਗਾ ਹਜੇ 6 ਮਹੀਨੇ ਵਿਆਹ ਨੂੰ ਪਏ ਨੇ। ਤੇ ਅੱਗੋਂ ਹੱਸ ਕੇ ਕਹਿੰਦਾ ਵਿਆਹ ਦੀਆਂ ਤਰੀਕਾਂ ਏਡੀਆਂ ਦੂਰ,
ਤੇ ਅੱਜ ਤੁਸੀਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ

0: ਧੀਆਂ ਲਈ ਆਪਣੇ ਸਮਾਨ ਇਕੱਠੇ ਕਰਨ ਵਾਲਿਆ ਕਦੀ 10 ਮਿੰਟ ਬਹਿ ਕੇ ਆਪਣੀ ਜਿੰਦ ਲਈ ਦਾਜ ਇਕੱਠਾ ਕੀਤਾ ਹੀ ਰੱਬ ਦੇ ਨਾਂ ਦਾ? ਕਦੀ 10 ਮਿੰਟ 20 ਮਿੰਟ ਕਦੀ ਨਿਤਨੇਮ ਹੀ ਹੋਇਆ? ਕਦੀ ਸਿਮਰਨ ਕਰਕੇ ਗੁਰੂ ਦਾ ਨਿਤਨੇਮ ਕਰਕੇ ਉਹਦੇ ਤੇ ਗੌਰ ਕੀਤੀ ਤੇਰਾ ਗੁਰੂ ਕੀ ਕਹਿ ਰਿਹਾ ਹੈ? ਰੋਜ਼ ਵਕਤ ਕੱਢ, ਇਹ ਤੇਰੀ ਜਿੰਦ ਦਾ ਦਾਜ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹਰ ਸਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਲਾਜੋ। ਕਿਹੜਾ ਦਾਨ? ਕਹਿਣ ਲੱਗੇ ਉਹ ਦਾਨ ਦੇ ਜਿਹਦੇ ਨਾਲ ਮੇਰਾ ਹਲਤ ਵੀ ਕੱਢਿਆ ਜਾਏ ਤੇ ਪਲਟ ਵੀ, ਨਾਮ ਦਾ ਦਾਜ। ਬਾਬਾ ਜੀ ਕਹਿਣ ਲੱਗੇ ਖੀਰ ਤੇ, ਕਹਿਣ ਲੱਗੇ ਜੀਵਤ ਮਰੈ ਮਰੈ ਕੁਲ ਜੀਵੈ, ਤਾਂ ਮੁੱਖ ਅੰਤਰ ਪਾਏ। ਜਿਹੜਾ ਭਾਈ ਸ਼ਬਦ ਵਿੱਚ ਆਪਣਾ ਆਪ ਮਾਰੇਗਾ, ਗੁਰੂ ਦੇ ਸ਼ਬਦ ਮੁਤਾਬਕ ਜੀਵਨ ਢਾਲੇਗਾ, ਤੁਰ ਕਰਮ ਨਾ ਪਾਇਓ ਪ੍ਰਾਣੀ, ਬਿਨ ਕਰਮਾਂ ਕਿਆ ਪਾਏ। ਕਹਿਣ ਲੱਗੇ ਜੇ ਇੱਥੇ ਨਹੀਂ ਨਾ ਲਿਖਿਆ ਤੇ ਬਿਨਾਂ ਕਰਮਾਂ ਤੋਂ ਕੀ? ਗੁਰੂ ਦੇ ਸ਼ਬਦ ਅੱਗੇ ਚੁੱਕ, ਗੁਰੂ ਦਾ ਸ਼ਬਦ ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟਾ ਕੋਟ ਕਰਮ। ਗੁਰੂ ਦੇ ਸ਼ਬਦ ਨਾਲ ਤੇਰੇ ਅੰਦਰ ਦੇ ਮਾੜੇ ਸੰਸਕਾਰ ਦਗਦ ਹੋਣਗੇ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗਤ ਮਤ ਸ਼ਬਦੇ ਪਾਏ, ਤੂੰ ਗੁਰੂ ਦੇ ਸ਼ਬਦ ਨੂੰ ਸੰਭਾਲ। ਹੁਣ ਸ਼ਬਦ ਨੂੰ ਸੰਭਾਲਣਾ ਕੀ ਹੈ? ਵੀ ਗੁਰੂ ਦੇ ਸ਼ਬਦ ਤੇ ਆਪਣਾ ਜੀਵਨ ਰੋਜ਼ ਢਾਲ। ਮੈਂ ਇੱਕ ਬੇਨਤੀ ਕਰਾਂ, ਸੀਤਾ ਕਦੀ ਝੂਠ ਨਹੀਂ ਜੇ ਬੋਲਦਾ, ਸ਼ੀਸ਼ੇ ਨੇ ਝੂਠ ਬੋਲਣਾ ਹੀ ਨਹੀਂ। ਤੁਸੀਂ ਜਿਵੇਂ ਦੇ ਹੋ ਸ਼ੀਸ਼ੇ ਦੇ ਅੱਗੇ ਜਾਓਗੇ ਤੇ ਰੋਜ਼ ਸ਼ੀਸ਼ਾ ਤੁਹਾਨੂੰ ਦੱਸੇਗਾ ਆ ਇਵੇਂ ਦੇ ਆ। ਮੈਂ ਬੇਨਤੀ ਕਰਾਂ, ਸ਼ੀਸ਼ੇ ਅੱਗੇ ਆਪਣਾ ਆਪ ਅਸੀਂ ਰੋਜ਼ ਸਵਾਰਨੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਕਿਉਂਕਿ ਪ੍ਰੋਫੈਸਰ ਸਾਹਿਬ ਸਿੰਘ ਨੇ ਟੀਕਿਆਂ ਦਾ ਨਾਂ ਰੱਖਿਆ ਸੀ ਦਰਪਣ, ਤੇ ਦਰਪਣ ਦਰਸ਼ਨ ਦਾ ਸ਼ੀਸ਼ਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਰੋਜ਼ ਪੜ੍ਹ, ਇਹ ਤੇਰੀ ਆਤਮਾ ਦਾ ਸ਼ੀਸ਼ਾ ਹੈ। ਜਦੋਂ ਪੜ੍ਹੇਗਾ ਤੇਰਾ ਗੁਰੂ ਤੈਨੂੰ ਆਪਣੇ ਆਪ ਦੀ ਪਹਿਚਾਣ ਦੱਸੇਗਾ। ਤੇ ਚੇਤੇ ਰੱਖੀ, ਜੇ ਕਿਤੇ ਕੱਪੜੇ ਵਿੰਗੇ ਟੇਡੇ ਹੋਣ, ਦਸਤਾਰ ਸਜਾਈ ਹੋਵੇ ਤੇ ਕਿਤੇ ਪੱਲੂ ਉਹਦਾ ਉਖੜਿਆ ਹੋਵੇ, ਪਤਾ ਨਾ ਹੋਵੇ ਨਾ, ਸ਼ੀਸ਼ੇ ਸਾਹਮਣੇ ਜਾਈਏ, ਸ਼ੀਸ਼ਾ ਵਿਖਾ ਦੇ ਤੇ ਆਪਣੀ ਕੇਸਕੀ ਸਵਾਰ ਲਈ ਦੀਏ। ਮੈਂ ਬੇਨਤੀ ਕਰਾਂ, ਮੇਰੇ ਜੀਵਨ ਵਿੱਚ ਕਿੰਨੇ ਐਬ ਨੇ ਮੈਨੂੰ ਨੀ ਪਤਾ, ਪਰ ਜਦੋਂ ਗੁਰੂ ਰੂਪੀ ਸ਼ਬਦ ਸ਼ੀਸ਼ੇ ਦੇ ਸਾਹਮਣੇ ਜਾਏਗਾ, ਗੁਰੂ ਤੇਰੇ ਐਬ ਤੈਨੂੰ ਦੱਸੇਗਾ। ਤੇ ਜਦੋਂ ਗੁਰੂ ਐਬ ਦੱਸਣਗੇ ਨਾ, ਗੁਰੂ ਰੂਪੀ ਸ਼ੀਸ਼ੇ ਚੋਂ ਐਬ ਦੱਸਣਗੇ, ਆਪਣਾ ਆਪ ਸਵਾਰਨਾ ਸ਼ੁਰੂ ਕਰ ਦੇਗਾ। ਬਾਬਾ ਜੀ ਕਹਿਣ ਲੱਗੇ ਫਿਰ ਕੀ ਬਣੇਗਾ? ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗਤ ਮਤ ਸ਼ਬਦੇ ਪਾਏ, ਨਾਨਕ ਸਤਿਗੁਰੂ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਪਰ ਉਸ ਗੁਰੂ ਦੀ ਪ੍ਰਾਪਤੀ ਤਾਂ ਹੋਣੀ ਜੇ ਆਪਣਾ ਆਪ ਗਵਾਏਗਾ। ਬੁੱਲੇ ਸ਼ਾਹ ਦਾ ਮੈਂ ਗੁਰੂ ਸੀ ਅਨੈਤ ਸ਼ਾਹ, ਤੇ ਇੱਕ ਦਿਨ ਬੁੱਲੇ ਦਾ ਸ਼ਾਹ ਗੁਰੂ ਸੀ ਅਨੈਤ, ਅਨੈਤ ਆਪਣੇ ਗੁਰੂ ਕੋਲ ਗਿਆ। ਅਨੈਤ ਸ਼ਾਹ ਆਪਣੇ ਗੁਰੂ ਨੂੰ ਜਾ ਕੇ ਕਹਿੰਦਾ ਰੱਬ ਨੂੰ ਪਾਉਣਾ ਤੇ ਮੈਂ ਕੀ ਕਰਾਂ? ਉਹ ਕਹਿੰਦਾ ਰੱਬ ਨੂੰ ਪਾਣੀ ਤੇ ਖਜੂਰ ਤੇ ਚੜ ਜਾ। ਉਹਨਾਂ ਨੂੰ ਚੜ੍ਹਨਾ ਆਉਂਦਾ ਕੋਈ ਨਹੀਂ ਸੀ, ਕਹਿੰਦਾ ਕਮਾਲ ਦੀ ਗੱਲ, ਰੱਬ ਨੂੰ ਪਾਉਣਾ ਖਜੂਰ ਤੇ ਚੜ ਜਾ, ਖਜੂਰ ਤੇ ਚੜਿਆ ਰੱਬ ਮਿਲ ਜਾਏਗਾ। ਚੱਲ ਕੇ ਚੜ ਜਾ, ਉਹਨੂੰ ਚੜ੍ਹਨਾ ਨਹੀਂ ਚਾਹੁੰਦਾ। ਜਦੋਂ ਅੱਧ ਤੱਕ ਗਿਆ ਨਾ ਤੇ ਥੱਲੇ ਵੇਖਿਆ ਕਾਫੀ ਨੀਵਾਂ, ਦਿਸਿਆ ਹੱਥ ਕੰਬਣ ਲੱਗ ਪਏ, ਡਿੱਗ ਪਿਆ ਤੇ ਡਿੱਗਦਿਆ ਸਾਰ ਕਹਿੰਦਾ ਹਾਏ ਮਾਂ ਮੈਂ ਮੂਆ। ਜਦੋਂ ਕਿਹਾ ਨਾ ਮੈਂ ਮੂਆ, ਤੇ ਗੁਰੂ ਸਿਰ ਤੇ ਖਲੋ ਕੇ ਕਹਿੰਦਾ ਬਸ ਬੇਟਾ ਮੈਂ ਮੂਆ ਤੋਂ ਖੁਦਾ ਹੋਆ, ਮੈਂ ਹੀ ਨੀ ਮਰਦੀ, ਜਿੱਦਣ ਮੈਂ ਮਰ ਗਈ ਉਦੋਂ ਹੀ ਰੱਬ ਹੋ ਜਾਂਦੇ। ਅੱਜ ਮੇਰੇ ਗੁਰੂ ਨੇ ਕਿਹਾ ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਬਾਬਾ ਜੀ ਕਹਿਣਗੇ ਆਪ ਗਵਾਈਐ ਤਾਂ ਸ਼ੋ ਪਾਈਐ, ਆਪਣਾ ਆਪ ਗਵਾ ਤਨ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਬਾਲਾ ਪ੍ਰੀਤਮ, ਤਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ, ਧੰਨ ਧੰਨ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਸਾਡੇ ਵਰਗੇ ਨਾ ਚੀਜ਼ਾਂ ਨੂੰ ਗੋਦ ਵਿੱਚ ਬਿਠਾ ਕੇ ਇਸ ਕਾਬਲ ਬਣਾਇਆ ਵੀ ਗੁਰੂ ਦਾ ਸ਼ਬਦ ਤੁਹਾਡੇ ਨਾਲ ਸਾਂਝਾ ਕਰ ਸਕੀਏ। ਇੱਥੋਂ ਦੀਆਂ ਪਰ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਮੁੱਚੀ ਸੰਗਤ ਦਾ ਧੰਨਵਾਦ, ਸਾਧ ਸੰਗਤ ਜਿਹਨਾਂ ਗੁਰੂ ਦੀ ਗੱਲ ਕਰਨ ਦੇ ਲਈ ਪ੍ਰੇਰਿਆ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ, ਭੁੱਲਾਂ ਦੀ ਮੁਆਫ਼ੀ। ਫਤਿਹ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. Waheguru Ji Ka Khalsa, Waheguru Ji Ki Fateh.
2: ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ।

0: ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਰੋ ਕਰੁਣਾ ਨਿਧਿ ਕੀ, ਜਿਤ ਸੇਵਤ ਚਾਰ ਪਦਾਰਥ ਕਈ ਹੈ।

गरीब नवाज सतगुर सच्चे पातशाह जी दी पावन हजूरी बिच जुड़ मिल के बैठी बड़भागी सतसंगत जी, बड़भागी हो आप जो बाला प्रीतम श्री गुरु हरकृष्ण साहिब जी दे पावन इतिहासक अस्थान गुरुद्वारा बंगला साहिब नवी दिल्ली तो श्री गुरु ग्रंथ साहिब जी की पावन चरण शरण सुशोभित होके कीर्तन निर्मूलक हीरा जी दास सरवण करके मन जीवन का हिस्सा बना के आत्मक आनंद मान रहे सी। चल रही लड़ीवार श्री गुरु ग्रंथ साहिब जी की पावन कथा अनुसार आप जी ने राग बिहागड़े दे विच्चों संत दा तीसरा बंद तीसरा हिस्सा आप जी ने सरवण किया है। इस पावन वचना दे अंदर जो मूल विचार श्री गुरु अर्जुन देव पातशाह जी ने दिती है वो ये है, सुन वड भागिया हर अमृत बाणी राम। बड़े भागा वाले ऐ गुरमुख जन आत्मक जीवन देन वाली ए रबी बाणी नू तू सुनिया कर ते जीवन दा हिस्सा बनाया कर। इसकी विचार गुरबाणी दे ज्ञान चानण पक्ष नाल दासरा आप जी दे नाल तुशबुद्धि अनुसार सांझी करे। इस तो पहला वो सारे गुरु दरकर दी चली आ रही मर्यादा अनुसार अदब सहद हथ जोड़ सतगुरु पातशाह वालों बख्शी फतेह दे नाल सांझ पाइए। सारे प्यार नाल आखो जी वाहिगुरु जी का खालसा वाहिगुरु जी की फतेह। जो भी जग्यासु गुरमुख प्यारा सतसंगी जन रब्बी बाणी नू पढ़दा है गाउंदा है सुनदा है फिर उस पढ़ी सुनी बाणी नू अपने जीवन का हिस्सा बनाउंदा है। उस मनुख का जीवन सुचज्जा सफल सुखदाई ते सहज वाला बन जाता है। साहिबां दे अमृत बचन हैं गुरबाणी गावे भाई ओह सफल सदा सुखदाई। जो गुरबाणी नूं गाउंदा है सुनदा है ते अपने जीवन का हिस्सा बनाउंदा है। जिसने सतगुरु की आग्या जो बाणी है उसनों सत सत करके मन लिया है उसका जीवन प्रभु अते गुरु के दर से प्रवान हो जाता है। सतगुरु पातशाह जी कहते ने सेवक सिख पूजन सब आवे सब गावे हर हर उत्तम बाणी गावे आ सुनिया तिनका हर थाए पाए जिन सतगुरु की आग्या सत सत कर मानी। गुरबाणी गावे भाई ओ सफल सदा सुखदाई। एक बात आप जी नूं मैं बार बार कहनी चाहुंदा हां गुरबाणी पढ़नी है सुननी है कीर्तन राही इसनों गाउणा है प्लस इसनों अपने जीवन का हिस्सा भी बनाउणा है। जब जीवन का इसनों हिस्सा बनावांगे ताही असी
सफल सुचज्जा सहज ते सुखदाई वाला जीवन जी सकांगे। सतगुरु की बाणी अंदर ये भी पावन बचन ने धुरती बाणी आई तिन सगली चिंत मटाई। इस दे अर्थ बड़े यूनीक सन बेजोड़ सन जिन्हां गुरमुखां दे जीवन दे अंदर ये बाणी आ गई है धुरती बाणी आई जिन्हां दे जीवन दे अंदर ये बाणी दी विचार आ गई है वस गई है तिन सगली चिंत मटाई। उस सतसंगी जना ने अपने जीवन दे सारे फिकर चिंता झोरे खत्म कर ले सन। पर जिन्हां दे जीवन दे अंदर ये धुरकी वाणी दी विचार वसी नहीं वो अपने जीवन दे विचो चिंता फिकर झोरे खत्म कर ही नहीं सकदा। ते ये सच है जेड़ा मनुख ये बाणी दे नाल अंदरों प्यार पौंदा है उस दे सारे सारे दुख गुरु कृपा करके दूर कर दिंदा है। गुर की बाणी सिओ रंग लाए गुर कृपाल होए दुख जाए। जब गुरु ज्ञान दी कृपा दे नाल अपने जन उत्ते बख्शिश करदा है जद जन गुरमुख गुरु दी बाणी दे नाल दिलों मोहब्बत करदा है प्यार पाउंदा है गुर की बाणी क्यों रंग लाए रंग दा भाव है प्यार। गुर कृपाल होए दुख जाए वकारा को पैदा होण वाले उस दे सारे दुख चले जाते हैं। तो समुचा जीवन मनुख का सुखी हो जाता है। गुर की बाणी से लाए प्यार एथे उथे ए आधार जो गुरु की बाणी के नाल प्यार पाउंदा है एथे उथे ईहा ऊहा हलत पलत भाव समुचे समुचे जीवन के अंदर मनुख सुखदाई हो जाता है। समुचे जीवन का यह आसरा यह आधार बाणी बन जाती है। एक बात बहुत ध्यान न सुननी कि मन का सहारा है बाणी। जदों ये बाणी दी थम्मी असी मन नू देवांगे ते मन साडा अडोल टिक जावेगा। जिस तरह घर दी छत हुंदी है वो छत दे थल्ले पिल्लर हुंदे सन थम्मियां हुंदियां ते वो छत टिकी रहिंदी है। इसे तरह जिस मन नू ये शब्द दियां थम्मियां मिल जान वो मन कदी कदी भी डोलदा नहीं है डिगदा नहीं है वो मन टिकिया रहिंदा है। श्री सुखमी साहब दे अंदर ये पावन बचन ने जो मंदर को थामे थम्मन त्यों गुर का शब्द मने अस्थम्मन। गुरु दा शब्द गुरु दी बाणी ए मन दी थम्मी है मन दा सहारा है। मन नू ए सदा सदा गुरु दा शब्द टका के रखदा है। किसे भी जीवन दे खेतर दे विच मन नू ए शब्द डोलने ही नहीं दिंदा बशर्त असी ए शब्द दी थम्मी मन नू दे लईए। भाई गुरदास जी ने एक थान से एक बचन बड़ा प्यारा किया है गुरमुख जन्म सकार था गुरबाणी पढ़
ਸਮਝ ਸੰਦੇਹੀ ਹਰ ਸਿੱਖ ਨੂੰ ਇਹ ਪੰਗਤੀ ਆਪਣੇ ਜੀਵਨ ਦੇ ਅੰਦਰ ਯਾਦ ਕਰਨੀ ਚਾਹੀਦੀ, ਘਰ ਦੇ ਵਿੱਚ ਲਿਖ ਕੇ ਲਾ ਲੈਣੀ ਚਾਹੀਦੀ ਹੈ। ਗੁਰਮੁਖ ਜਨਮ ਸਕਾਰ ਥਾ ਗੁਰਬਾਣੀ ਪੜ ਸਮਝ ਸੁਣੀ ਹੀ। ਗੁਰਮੁਖਾਂ ਦਾ ਜੀਵਨ ਉਦੋਂ ਸਕਾਰਥਾ ਹੈ, ਉਦੋਂ ਸਫਲ ਹੈ ਜਦੋਂ ਗੁਰਬਾਣੀ ਨੂੰ ਅਸੀਂ ਪੜ੍ਹ ਕੇ ਸਮਝ ਕੇ ਜੀਵਨ ਦੇ ਅੰਦਰ ਵਸਾਉਂਦੇ ਹਾਂ। ਅਸੀਂ ਬਾਣੀ ਪੜ੍ਹਦੇ ਤੇ ਬਹੁਤ ਹਾਂ, ਬਾਣੀ ਅਸੀਂ ਸੁਣਦੇ ਵੀ ਬਹੁਤ, ਪੜ੍ਹਨੀ ਸੁਣਨੀ ਚਾਹੀਦੀ ਹੈ। ਪਰ ਇਹ ਵੀ ਤੇ ਸੱਚ ਹੈ, ਜਦੋਂ ਤੱਕ ਬਾਣੀ ਨੂੰ ਅਸੀਂ ਸਮਝ ਕੇ ਨਹੀਂ ਪੜ੍ਹਦੇ, ਸਮਝ ਕੇ ਨਹੀਂ ਸੁਣਦੇ, ਉਦੋਂ ਤੱਕ ਸਾਡਾ ਜੀਵਨ ਸਕਾਰਕ ਨਹੀਂ ਸਗੋਂ ਵਿਅਰਥ ਹੋ ਜਾਵੇਗਾ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ, ਜਿੰਨੀ ਵੀ ਅਸੀਂ ਬਾਣੀ ਪੜ੍ਹੀਏ ਉਹ ਬਹੁਤ ਸਮਝ ਕੇ ਪੜ੍ਹਨੀ ਚਾਹੀਦੀ, ਉਹਨਾਂ ਦਾ ਅਰਥ ਸਾਨੂੰ ਪਤਾ ਹੋਣਾ ਚਾਹੀਦਾ ਹੈ। ਸਾਨੂੰ ਗੁਰਬਾਣੀ ਦੇ ਅਰਥਾਂ ਦਾ ਘੱਟ ਪਤਾ ਹੈ, ਇਸ ਕਰਕੇ ਕੋਈ ਵੀ ਸਾਨੂੰ ਗੁਰਮਤਿ ਦੇ ਰਸਤੇ ਤੋਂ ਭਟਕਾ ਦਿੰਦਾ ਹੈ, ਗੁਰਮਤਿ ਦੇ ਰਸਤੇ ਤੋਂ ਲਾਂਭੇ ਕਰ ਦਿੰਦਾ ਹੈ। ਜਿਸ ਵੀ ਜਗਿਆਸੂ ਨੂੰ ਗੁਰਬਾਣੀ ਦੇ ਅਰਥ, ਗੁਰਬਾਣੀ ਦਾ ਬੋਧ, ਗਿਆਨ ਹੋਵੇ, ਉਸ ਜਗਿਆਸੂ ਸਤਸੰਗੀ ਗੁਰਮੁਖ ਨੂੰ ਕੋਈ ਗੁਰੂ ਦੇ ਰਸਤੇ ਤੋਂ ਪਾਸੇ ਹਟਾਈ ਨਹੀਂ ਸਕਦਾ। ਬਾਣੀ ਭਾਵੇਂ ਅਸੀਂ ਘੱਟ ਪੜ੍ਹੀਏ, ਮੈਂ ਇਹ ਨਹੀਂ ਕਹਿੰਦਾ ਕਿ ਬਾਣੀ ਸਾਨੂੰ ਘੱਟ ਪੜ੍ਹਨੀ ਚਾਹੀਦੀ ਹੈ, ਬਾਣੀ ਜਿੰਨੀ ਹੋ ਸਕੇ ਪੜ੍ਹਨੀ ਚਾਹੀਦੀ, ਪਲੱਸ ਉਸ ਬਾਣੀ ਨੂੰ ਅਸੀਂ ਸਮਝ ਕੇ ਵੀ ਪੜ੍ਹੀਏ, ਬਾਣੀ ਦਾ ਸਾਨੂੰ ਅਰਥ ਬੋਧ ਵੀ ਹੋਣਾ ਚਾਹੀਦਾ ਹੈ। ਪਰ ਬਾਣੀ ਦੇ ਅਰਥਾਂ ਵੱਲ ਧਿਆਨ ਨਾ ਦਈਏ, ਬਾਣੀ ਪੜ੍ਹੀ ਜਾਈਏ, ਅਸੀਂ ਬੜੀ ਸਪੀਡ ਦੇ ਨਾਲ ਬਾਣੀ ਪੜ੍ਹੀ ਜਾਈਏ ਪਰ ਉਸਦਾ ਸਾਨੂੰ ਕੁਝ ਪਤਾ ਹੀ ਨਾ ਚੱਲੇ, ਤੇ ਗੁਰਮਤਿ ਦੇ ਰਸਤੇ ਤੇ ਚੱਲਣਾ ਸਾਡੇ ਵਾਸਤੇ ਬੜਾ ਔਖਾ ਹੋ ਜਾਂਦਾ ਹੈ। ਮੈਨੂੰ ਕਦੀ ਨਹੀਂ ਭੁੱਲਦਾ, ਬਹੁਤ ਧਿਆਨ ਦੇ ਨਾਲ ਸੁਣਨਾ, ਦਾਸ ਇੱਕ ਦੇਸ਼ ਦੇ ਵਿੱਚ ਕਥਾ ਕਰ ਰਿਹਾ ਸੀ। ਕਰੀਬਨ ਦਾਸ 24-25 ਦੇਸ਼ਾਂ ਦੇ ਵਿੱਚ ਕਥਾ ਕਰਨ ਜਾਂਦਾ ਹੈ। ਇੱਕ ਗੁਰਮੁਖ ਪਿਆਰਾ, ਗੁਰਮੁਖ ਪਿਆਰਾ ਕਹਿਣਾ ਪੈਂਦਾ ਹੈ, ਉਹ ਮੇਰੇ ਕੋਲ ਆਇਆ ਤੇ ਬੜੇ ਰੋਗ ਦੇ ਨਾਲ ਮੈਨੂੰ ਪੁੱਛਣ ਲੱਗਾ, ਗਿਆਨੀ ਜੀ ਅੰਮ੍ਰਿਤ ਵੇਲੇ ਕਿੰਨੀਆਂ ਬਾਣੀਆਂ ਪੜ੍ਹਦੇ ਹੋ? ਮੈਂ ਕਿਹਾ ਬਾਣੀ ਮੈਂ ਆਪਣੇ ਵਾਸਤੇ ਪੜ੍ਹਦਾ ਹਾਂ, ਤੈਨੂੰ ਲੈਣਾ ਦੇਣਾ ਇਸ ਦੇ ਵਿੱਚ ਕੀ? ਬਾਣੀ ਆਤਮਕ ਖੁਰਾਕ ਹੈ, ਜਿੰਨੀ ਮੈਂ ਪੜ੍ਹਦਾ ਆਪਣੇ ਵਾਸਤੇ ਪੜ੍ਹਦਾ ਹਾਂ। ਪਰ ਉਹ ਖੈੜੇ ਪੈ ਗਿਆ, ਕਹਿੰਦਾ ਨਹੀਂ ਨਹੀਂ ਨਹੀਂ ਤੁਸੀਂ ਦੱਸੋ ਅੰਮ੍ਰਿਤ ਵੇਲੇ ਕਿੰਨੀਆਂ ਬਾਣੀਆਂ ਪੜ੍ਹਦੇ ਹੋ? ਮੈਂ ਕਿਹਾ ਜੋ ਪੰਥਕ ਰਹਿਤ ਮਰਿਆਦਾ ਹੈ ਉਸ ਅਨੁਸਾਰ ਤੇ ਬਾਣੀ ਮੈਂ ਸਹਿਜ ਦੇ ਨਾਲ ਪੜ੍ਹਦਾ ਹੀ ਹਾਂ। ਦਿਨ ਦੇ ਵਿੱਚ ਜਦੋਂ ਵੀ ਜਿੰਨਾ ਸਮਾਂ ਲੱਗ ਜਾਵੇ ਮੈਂ ਸਹਿਜ ਦੇ ਨਾਲ ਬਾਣੀ ਪੜ੍ਹਦਾ, ਪਰ ਮੈਂ ਗਿਣਤੀ ਮਿਣਤੀ ਦੇ ਵਿੱਚ ਨਹੀਂ ਪੈਂਦਾ, ਮੈਂ ਰਹਿਤ ਮਰਿਆਦਾ ਅਨੁਸਾਰ ਬਾਣੀ ਪੜ੍ਹਦਾ ਹਾਂ। ਚਲੋ ਅੰਮ੍ਰਿਤ ਵੇਲੇ ਘੱਟ ਤੋਂ ਘੱਟ 5 ਬਾਣੀਆਂ ਤੇ ਮੈਂ ਪੜ੍ਹਦਾ। ਕਹਿੰਦਾ ਬਸ 5 ਬਾਣੀਆਂ ਹੀ ਪੜ੍ਹਦੇ ਹੋ ਤੁਸੀਂ? ਮੈਂ ਕਿਹਾ 5 ਬਾਣੀਆਂ ਹੀ ਪੜ੍ਹੀਆਂ ਜਾਂਦੀਆਂ ਸਨ। ਮੈਨੂੰ ਕਹਿਣ ਲੱਗਾ ਫਿਰ ਸੁਣੋ, ਮੈਂ ਅੰਮ੍ਰਿਤ ਵੇਲੇ 22 ਬਾਣੀਆਂ ਰੋਜ਼ ਪੜ੍ਹਦਾ ਹਾਂ, ਉਹ ਵੀ 2.5-3 ਘੰਟਿਆਂ ਦੇ ਵਿੱਚ। ਨਾਲੇ ਮੈਨੂੰ ਉਹ ਸਾਰੀਆਂ ਬਾਣੀਆਂ ਗੁਣਵਾਉਣ ਵੀ ਲੱਗ ਪਿਆ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ, ਅਨੰਦ ਸਾਹਿਬ, ਆਸਾ ਕੀ ਵਾਰ, ਬਸੰਤ ਕੀ ਵਾਰ, ਰਾਮ ਕਲੀ ਰਾਏ ਬਲਵੰਡ ਕੀ ਵਾਰ, ਕਬੀਰ ਸਾਹਿਬ ਦੇ ਸਲੋਕ, ਸਿੱਧ ਗੋਸ਼ਟ, ਸੁਖਮਨੀ ਸਾਹਿਬ,
उसने 22 बाणियां गुणवा दित्तियां। कहिंदा 22 बाणियां पढ़दा सां 2.5-3 घंटे दे विच। मैं क्या प्यारिया फिर सुन, तू फर्क केवल इतना है, मैं पैदल जांदा सां ते जदों मैं पैदल जांदा सां मैनू सब पता हुंदा है किथे रस्ते दे विच मोड़ आया, किथे रस्ते दे विच कोई पुल आया, किथे कोई लाइटा आईया, किथे दरख्त आए, किथे कोई खंबा आया, मैनू सब पता हुंदा क्योंकि मैं पैदल जांदा सां। कि तू बाई एयर जांदा है तेनू पता ही कख नहीं, क्योंकि जो हवाई सफर करदा है उते उते ते चले जांदा, उसनू पता ही नहीं लगदा कि कुछ चला गया है। मैं कहा बस फर्क इन्ना है, मैं पैदल चलदा हां तू बाई एयर जांदा है। मैनू सब पता गुरबाणी अंदर गुरु ने की सानू उपदेश दिता है ते किना कर्म कांडा तो सानू बर गया है। जदों असी सहज दे नाल बाणी पढ़दे हां पढ़ांगे उस वेले सानू पता चलदा है गुरु साहब ने सानू की उपदेश की संदेश की सानू सिखिया दित्ती है, किना कर्मा नू करन दी प्रेरणा कीती है ते किना कर्मा तो सानू वर्जिया है। जे असी सहज विच बाणी पढ़ांगे जे पैदल चलांगे, पर जे असी बड़ी तेजी नाल बाणी पढ़ांगे बाई एयर चलांगे सानू कख नहीं पता चलेगा किथे गुरु पातशाह जी ने सानू की उपदेश दिता, किथे चलन वास्ते किया है। सानू बाणी बड़ी समझ के पढ़नी चाहिए, पर मैं पाठियां नू सुनिया है। मैं बेनती करा पाठी जना नू गुस्सा ना करन को, कोई कहिंदा है मैं 50-60 अंक, मेरी इतनी स्पीड है बाणी पढ़न दी 50-60 अंक घंटे दे विच पढ़ दिंदा। दूसरा कहिंदा मैं घंटे दे विच 70-80 अंक खिच दिंदा। भाषा देखो कैसी है इनाम दी। मैं क्या इतनी स्पीड गड्डी ड्राइव कर दे जब पाठ पढ़ते हो, साड़ी ऐसी भाषा है। भाई साहब भाई गुरदास जी कहिंदे गुरमुख जन्म सकार था, गुरबाणी पढ़ समझ सुने ही साडा जीवन प्यारियो ता सकार था ता सफल होवेगा। जीवन दे अंदर सहज आनंद ता वरतेगा जेकर असी बाणी नू समझ के पढ़ांगे ते उस बाणी नू जीवन दा हिस्सा बनावांगे। कलगीधर पातशाह जी दे जीवन इतिहास दे अंदर एक बड़ी कीमती साखी आउंदी है। जेठहाड़ दा महीना सी, श्री आनंदपुर साहब विखे दीवान सजिया सी, जून जुलाई दा बड़िया गर्मिया दा महीना सी। अंतर जामी कलगीधर पातशाह श्री गुरु गोबिंद सिंह पातशाह जी ने पंज सिखा नू आखिया तुसी सुबह तो लैके शाम तक जल नहीं तुसी छकना, साडा हुक्म है। क्योंकि कलगीधर पातशाह जी नू सब पता सी। आखन लगे तुसी सुबह तो लैके शाम तक जल नहीं छकना, साडा हुक्म है। ए नाले 3-4 सिखां दी सेवा ला दित्ती, ड्यूटी ला दित्ती ते इन्हां दा तुसी ख्याल रखना, इस सुबह तो लैके शाम तक जल ना छकन। सिख भी बड़े को हैरान सी, संगतां भी हैरान सी, सोचिया शायद पातशाह ने इन्हां नू कोई सजा कोई तनखा ला दित्ती है। सारा दिन गर्मियां दे अंदर उना 5-6 सिखां दा बड़ी मुश्किल दे नाल बीतिया, जिन्हां दी सेवा लाई सी इन्हां ने ध्यान भी रखिया एक किधरे जल ना छकण। छामां पईआं, फिर दीवान सजिया,
कलगी प्रपाशा जी ने भाई दीवान चंद नू आखिया जाओ इना जो सवेर दे प्यासे हन इना सिखा वास्ते ठंडा ते मिठा शरबत ले आओ। हुण सिख होर भी हैरान हो गए, हद हो गई। पहला सुबह तो लैके शाम तक प्यासे रखिया ते हुण कहंदे ठंडे ते मिठे शरबत इना वास्ते ले आओ। जल्दी ठंडा मिठा शरबत आ गया, गलास भर भर के उन्हें सिखां दे हाथ दे दिते, जिन्हां नूं प्यासा रखिया ते सतगुरु पातशाह जी ने हुक्म दिता, आखण लगे तुसी एक ठंडा ते मिठा शरबत अंदर नहीं लगाउणा, बस चूड़ियां करनियां कहिंदे। उस सिख बड़े हैरान, उन्होंने कलगीधर पातशाह जी दे हुक्म अनुसार वो ठंडे ते मिठे पानी दी चूड़ियां कर दित्तियां, पंज पंज गलासां दियां। कलगीधर पातशाह कहण लगे थोड़ी प्यास हुण मिट गई होवेगी। उस सिख कहण लगे महाराज अंदर ते जल तुसीं लंघाउणा ही नहीं दिता, कभी चूड़ियां करन दे नाल भी प्यास मिटदी, जे अंदर तुसी ए शरबत लंघाउण दिंदे ते साडी प्यास मिट जांदी, पर तुसी ते सत चूड़ियां करा दित्तियां। कलगीधर पातशाह जी ने आखिया तुसी कहंदे हो जदों तक असी शरबत अंदर नहीं लंघाउंदे प्यास नहीं मिटदी, ते फिर तुसी बाणी पढ़दे उसनू जीवन दे अंदर बसाउंदे नहीं, थोड़े आत्मक जीवन की प्यास किन्ने मिटे? तुसी बाणी दियां चूड़ियां करदे हो, केवल ते केवल बाणी तुसी पढ़दे हो, खाता पूर्ति करदे हो, थोड़े आत्मक जीवन की प्यास कभी मिट ही नहीं सकती। भाई साहब भाई गुरदास जी के बचन सरवण करने, गुरबाणी मन त्राप निज घर आ गई। एक गुरबाणी ते मन नू त्राप तृप्ति दिंदी है, संतुष्टि दिंदी है, ते मनुख निज घर टिक जांदा है। कदी कदी भी जीवन दे अंदर ओ मनुख कदी कदी भी डोलदा नहीं है, जदो बाणी नू अपने जीवन दा हिस्सा बनाउंदा है। श्री गुरु अर्जुन दे पातशाह जी ने जो कि बिहादड़े राग दे विच संत है, गुरु ग्रंथ साहिब जी दे पावन अंक 545 दे उत्ते एक संत दे चार सिक्के हैं। एक छंद दा नाम है, अपनी इसकी चाल है। इस पावन संत दा जो असी तीसरा पदा सरवण कीता है, गुरु अर्जन देव पातशाह जी ने एक तुरकी बाणी पढ़न ते सुनन दी प्रेरणा कीती है। पावन पदे दे एक एक पंक्तियां दे आपां अखरी अर्थ समझिए, ते कुछ इस दे संबंध विच ही गुरबाणी दे अते इतिहास दे आधार ते दातरा आप जी नूं होर बेनतियां करे। आओ एक बारी सारे सावधान एकाग्र चीत होके आखिए सतनाम श्री वाहे गुरु। सतगुरु पातशाह जी फरमान करदे ने सुन वड भागिया हर अमृत बाणी राम, शब्द ज्ञान राही ए बने बदभागी जन, आत्मक जीवन देन वाली ए रब्बी बाणी तू रोज रोज सुनिया कर। आत्मक जीवन का भाव है पवित्र जीवन बनाउण वाली ए रब्बी बाणी, ए खत्म की बाणी, ए सच की वाणी, ए बदभागी जनों तुसी रोज रोज सुनिया करो। पर कई वारी असी कहंदे रोज रोज रेपिटेशन क्यों करिए? शरीर नूं जिंदा रखना होवे ते सानू
ਭੋਜਨ ਦੀ ਲੋੜ ਪੈਂਦੀ, ਰੋਜ਼ ਅਸੀਂ ਖਾਂਦੇ ਹਾਂ। ਪਰ ਜੇ ਜ਼ਮੀਰ ਨੂੰ ਅਸੀਂ ਜਿੰਦਾ ਰੱਖਣਾ ਹੈ, ਉਸਦੇ ਵਾਸਤੇ ਭਜਨ ਭਾਵ ਗੁਰਬਾਣੀ ਦੀ ਸਾਨੂੰ ਲੋੜ ਪੈਂਦੀ, ਤਾਂ ਕਿ ਰੋਜ਼ ਰੋਜ਼ ਸਾਨੂੰ ਗੁਰੂ ਪਾਤਸ਼ਾਹ ਜੀ ਦੀ ਸਿੱਖਿਆ ਦਾ ਪਤਾ ਚੱਲ ਜਾਵੇ। ਹੁਣ ਵੱਡ ਭਾਗੀ ਆ, ਵੱਡੇ ਭਾਗਾਂ ਵਾਲੇ ਆ, ਤੂੰ ਸੁਣਿਆ ਕਰ ਕੀ ਹਰ ਅੰਮ੍ਰਿਤ ਬਾਣੀ ਰਾਮ, ਜੋ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲੀ, ਆਤਮਿਕ ਆਨੰਦ ਦੇਣ ਵਾਲੀ ਬਾਣੀ ਹੈ, ਉਸਨੂੰ ਰੋਜ਼ ਤੂੰ ਸੁਣਿਆ ਕਰ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਸਿੱਖਾਂ ਨੂੰ ਆਵਾਜ਼ ਦਿੱਤੀ ਹੈ, ਕਹਿੰਦੇ ਐ ਗੁਰਸਿੱਖੋ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣ ਆਇਆ ਕਰੋ। ਤੇ ਆ ਕੇ ਕੀ ਕਰਨਾ ਹੈ? ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਬੜੇ ਧਿਆਨ ਨਾਲ ਸੁਣਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੀਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਫਿਰ ਬਾਣੀ। ਐ ਗੁਰਸਿੱਖ ਪਿਆਰੀਓ, ਤੁਸੀਂ ਸਾਡੇ ਕੋਲ ਆਵੋ, ਆਵੋ ਸਿੱਖ ਸਤਿਗੁਰੂ ਕੇ ਪਿਆਰੀਓ, ਗਾਵੋ ਸੱਚੀ ਬਾਣੀ। ਤੇ ਇੱਕ ਖਾਸ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਪ੍ਰੇਰਨਾ ਕੀਤੀ ਹੈ, ਹਦਾਇਤ ਗੁਰਸਿੱਖਾਂ ਨੂੰ ਕੀਤੀ ਹੈ, ਤੁਸੀਂ ਰੱਬੀ ਰੱਬੀ ਬਾਣੀ ਦਾ ਕੀਰਤਨ ਕਰੋ, ਰੱਬੀ ਬਾਣੀ ਨੂੰ ਹੀ ਰਾਗਾਂ ਦੇ ਵਿੱਚ ਗਾਵੋ। ਆਵੋ ਸਿੱਖ ਸਤਿਗੁਰੂ ਕੇ ਪਿਆਰੀਓ, ਗਾਵੋ ਸੱਚੀ ਬਾਣੀ। ਇਹ ਕਿਉਂ ਪ੍ਰੇਰਨਾ ਦਿੱਤੀ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ? ਆਪ ਜੀ ਨੇ ਕਦੀ ਖਿਆਲ ਕੀਤਾ ਕਿਉਂ ਆਖਿਆ ਹੈ ਗਾਵੋ ਸੱਚੀ ਬਾਣੀ? ਕਿਉਂਕਿ ਉਸ ਵੇਲੇ ਇਸ ਦੇ ਮੁਕਾਬਲੇ ਤੇ ਕੱਚੀ ਬਾਣੀ ਵੀ ਪ੍ਰਚਲਿਤ ਹੋ ਚੁੱਕੀ ਸੀ। ਝੂਠ ਇਸ ਜਗਤ ਦੇ ਅੰਦਰ ਸੀ, ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਇਹ ਉਪਦੇਸ਼ ਕਰਨਾ ਪਿਆ, ਬੋਲੋ ਸਾਚ, ਪਛਾਣੋ ਅੰਦਰ, ਦੂਰ ਨਾਹੀਂ ਦੇਖੋ ਕਰ ਨੰਦਰ, ਵਿਘਨ ਨਾਹੀਂ ਗੁਰਮੁਖ ਤਰਤਾਰੀ, ਕਿਉਂ ਭਾਈ ਬਦਲ ਪਾਰ ਲੰਘਾਈ ਹੈ। ਇਸ ਜਗਤ ਦੇ ਅੰਦਰ ਝੂਠ ਦਾ ਪਸਾਰਾ ਸੀ, ਝੂਠ ਨੂੰ ਛੱਡਣ ਵਾਸਤੇ ਤੇ ਸੱਚ ਨੂੰ ਅਪਣਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਇਸ ਕਰਕੇ ਇਹ ਪ੍ਰੇਰਨਾ ਦੇਣੀ ਪਈ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਤ ਮੁਰੀਦਾਂ ਜੋਲੀਏ। ਝੂਠ ਸੀ ਜਗਤ ਦੇ ਅੰਦਰ, ਤਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਇਹ ਖਾਸ ਕਰਕੇ ਕਹਿਣਾ ਪਿਆ, ਝੂਠ ਨਾ ਬੋਲ ਪਾਉਂਦੇ, ਸੱਚ ਕਹੀਏ, ਹੋਮੇ ਜਾਏ ਸ਼ਬਦ ਕਰ ਲਈਏ। ਝੂਠ ਦੀ ਤਾਂ ਸੱਚ ਦੀ ਪ੍ਰੇਰਨਾ ਦਿੱਤੀ, ਇਸ ਜਗਤ ਦੇ ਅੰਦਰ ਔਗਣ ਸੀ, ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਗੁਣਾਂ ਦੀ ਪ੍ਰੇਰਨਾ ਦੇਣੀ ਪਈ, ਸਾਂਝ ਕਰੀਜੇ ਗੁਣਾ ਕੇਰੀ ਛੋੜ, ਅਵਗੁਣ ਚੱਲੀਏ। ਔਗਣ ਸੀ ਇਸ ਕਰਕੇ ਗੁਣਾਂ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਪ੍ਰੇਰਨਾ ਕਰਨੀ ਪਈ, ਔਗਣ ਛੋੜੋ, ਗੁਣ ਕਰੋ, ਐਸੇ ਤੱਤ ਪਰ ਆਓ। ਜੇ ਔਗਣ ਨਾ ਹੁੰਦੇ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਦੀ ਇਹ ਪ੍ਰੇਰਨਾ ਹੀ ਨਾ ਦੇਣੀ ਪੈਂਦੀ, ਔਗਣ ਛੋੜੋ ਗੁਣ ਕਰੋ ਦੀ। ਇਸ ਜਗਤ ਦੇ ਅੰਦਰ ਨਫ਼ਰਤ ਸੀ, ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਪਿਆਰ ਦੀ ਪ੍ਰੇਰਨਾ ਦੇਣੀ ਪਈ। ਤੇ ਆਖਿਆ ਉਹ ਪਰਮਾਤਮਾ ਤੇ ਹੈ ਹੀ ਪਿਆਰ ਦਾ ਭੁੱਖਾ ਲੋਗੋ, ਤੁਸੀਂ ਨਫ਼ਰਤ ਤੇ ਈਰਖਾ ਜੀਵਨ ਦੇ ਵਿੱਚੋਂ ਤਿਆਗ ਦੇਵੋ, ਜੇ ਪਰਮਾਤਮਾ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ। ਗੋਬਿੰਦ ਭਾਓ ਭਗਤ ਦਾ ਭੁੱਖਾ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਓ। ਨਫ਼ਰਤ ਇਸ ਜਗਤ ਦੇ ਅੰਦਰ ਸੀ, ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਪਿਆਰ ਦਾ ਸੰਦੇਸ਼ ਦੇਣਾ ਪਿਆ। ਇਸੇ ਤਰ੍ਹਾਂ
ਜੇ ਝੂਠ ਸੀ ਤੇ ਸੱਚ ਦੀ ਪ੍ਰੇਰਨਾ ਦੇਣੀ ਪਈ, ਜੇ ਔਗਣ ਸੀ ਗੁਣਾਂ ਦੀ ਪ੍ਰੇਰਨਾ ਦੇਣੀ ਪਈ, ਜੇ ਜੀਵਨ ਦੇ ਅੰਦਰ ਨਫ਼ਰਤ ਸੀ ਪਿਆਰ ਦਾ ਸੰਦੇਸ਼ ਦੇਣਾ ਪਿਆ। ਇਸ ਜਗਤ ਦੇ ਅੰਦਰ ਸਵਾਰਥੀ ਤੇ ਲੋਭੀਆਂ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਪਾ ਵਾਸਤੇ, ਆਪਣੇ ਆਪ ਨੂੰ ਜੁਦਾ ਦੱਸਣ ਵਾਸਤੇ ਉਸ ਵੇਲੇ ਕੱਚੀ ਬਾਣੀ ਵੀ ਹੋਂਦ ਵਿੱਚ ਲੈ ਆਉਂਦੀ ਸੀ। ਉਸ ਕੱਚੀ ਬਾਣੀ ਤੋਂ ਹਟਾਉਣ ਵਾਸਤੇ ਹੀ ਸਤਿਗੁਰੂ ਪਾਤਸ਼ਾਹ ਜੀ ਨੂੰ ਇਹ ਪ੍ਰੇਰਨਾ ਦੇਣੀ ਪਈ, ਆਵੋ ਸਿੱਖ ਸਤਿਗੁਰੂ ਕੇ ਪਿਆਰੀਓ, ਗਾਵੋ ਸੱਚੀ ਬਾਣੀ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਅਗਲੀ ਅਨੰਦ ਸਾਹਿਬ ਦੀ ਪੌੜੀ ਦੇ ਅੰਦਰ ਇਹ ਵੀ ਕਿਹਾ ਹੈ, ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਪ ਬਖਾਣੀ। ਫਿਰ ਦੁਬਾਰਾ ਆਪ ਜੀ ਦੇ ਖਿਆਲ ਅੰਦਰ ਮੈਂ ਲੈ ਆਵਾਂ, ਲੋਭੀ ਸਵਾਰਥੀ ਤੇ ਆਪਣੇ ਆਪ ਦਾ ਦਿਖਾਵਾ ਕਰਨ ਵਾਲਿਆਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਰੀਸ ਕਰਕੇ ਇਹ ਕੱਚੀ ਬਾਣੀ ਉਸ ਵੇਲੇ ਹੀ ਰਚਨੀ ਸ਼ੁਰੂ ਕਰ ਦਿੱਤੀ ਸੀ, ਤੇ ਬੜੀ ਕੱਚੀ ਬਾਣੀ ਉਸ ਵੇਲੇ ਪ੍ਰਚਲਿਤ ਸੀ। ਇਹ ਪਤਾ ਕਿਉਂ ਕੀਤੀ? ਬੜੇ ਚਾਲਾਕ ਤੇ ਸ਼ੈਤਾਨ ਲੋਕ ਸੀ, ਜਦੋਂ ਉਹਨਾਂ ਸ਼ੈਤਾਨ ਚਲਾਕ ਲੋਕਾਂ ਨੂੰ ਕੋਈ ਆਖੇ ਤੁਸੀਂ ਖੰਡੇ ਕੀ ਪਹੁਲ ਛਕ ਲਵੋ, ਤੁਸੀਂ ਧਰਮ ਪਾਸੇ ਆ ਜਾਵੋ, ਤੁਸੀਂ ਸਤਿਗੁਰੂ ਦਾ ਉਪਦੇਸ਼ ਮੰਨ ਲਵੋ, ਤੇ ਉਹ ਆਪਣੇ ਆਪ ਨੂੰ ਬਚਾਉਣ ਵਾਸਤੇ ਜਲਦੀ ਪੜ ਦੇਣਗੇ, ਕਰੇ ਕਰਾਵੇ ਆਪੇ ਆਪ, ਮਾਨਸ ਕੇ ਕਿਸ ਨਾਹੀ ਹਾਥ। ਆਪ ਜੀ ਨੂੰ ਮੈਂ ਬੇਨਤੀ ਕਰਾਂ, ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਪੰਕਤੀਆਂ ਨਹੀਂ ਸਨ, ਜਿਹੜੇ ਸ਼ੈਤਾਨ ਲੋਕ ਸਨ, ਜਿਹੜੇ ਚਲਾਕ ਲੋਕ ਸਨ, ਜਿਹੜੇ ਆਪਣੇ ਆਪ ਨੂੰ ਧਰਮ ਤੋਂ ਬਚਾਉਣਾ ਚਾਹੁੰਦੇ, ਜਦੋਂ ਉਹਨਾਂ ਨੂੰ ਕੋਈ ਆਖੇ ਤੁਸੀਂ ਧਰਮ ਪਾਸੇ ਆ ਜਾਓ, ਤੁਸੀਂ ਇਹ ਨਸ਼ੇ ਸ਼ਰਾਬ ਛੱਡ ਦੇਵੋ, ਉਹ ਚਲਾਕ ਤੇ ਸ਼ੈਤਾਨ ਲੋਕ ਆਪਣੇ ਆਪ ਨੂੰ ਬਚਾਉਣ ਵਾਸਤੇ ਇਹ ਜੋ ਕੱਚੀ ਬਾਣੀ ਘੜ ਲਈ ਸੀ ਉਹ ਜਲਦੀ ਪੰਕਤੀਆਂ ਪੜ ਦੇਣਗੇ, ਕਰੇ ਕਰਾਵੇ ਆਪੇ ਆਪ, ਮਾਨਸ ਕੇ ਕਿਸ ਨਾਹੀ ਹਾਥ। ਇਹ ਗੁਰਬਾਣੀ ਦੀਆਂ ਪੰਕਤੀਆਂ ਨਹੀਂ ਹਨ, ਇਹ ਕਿਸੇ ਨੇ ਸਵਾਰਥੀ ਨੇ ਆਪ ਬਣਾਈਆਂ ਹਨ। ਗੁਰਬਾਣੀ ਦੀਆਂ ਪੰਕਤੀਆਂ ਤੇ ਸੁਖਮਨੀ ਸਾਹਿਬ ਅੰਦਰ ਇਹ ਸਨ, ਮਾਰੇ ਰਾਖੇ ਏਕੋ ਹਾਥ, ਮਾਲਕ ਕੇ ਕਿਸ ਨਾਹੀ ਹਾਥ। ਗੁਰਬਾਣੀ ਦੀਆਂ ਪੰਕਤੀਆਂ ਤਾਂ ਇਹ ਹੈ, ਜਨਮ ਅਤੇ ਮੌਤ ਮਨੁੱਖ ਦੇ ਹੱਥ ਨਹੀਂ, ਉਹ ਪਰਮਾਤਮਾ ਦੇ ਹੱਥ ਹੈ। ਪਰ ਕੱਚੀ ਬਾਣੀ ਵਾਲਿਆਂ ਨੇ ਇਸਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਧਰਮ ਦੇ ਪਾਸੇ ਬਚਾਉਣ ਦਾ ਯਤਨ ਕੀਤਾ, ਫਿਰ ਹੋਰ ਵੀ ਸਰਵਣ ਕਰਨਾ। ਜਦੋਂ ਇਹ ਚਲਾਕ ਲੋਕ ਧਰਮੀਆਂ ਨੂੰ ਆਪਣੇ ਅਧੀਨ ਕਰਨਾ ਚਾਹੁਣ, ਤੇ ਜੇ ਧਰਮੀ ਮਨੁੱਖ ਉਸ ਨੂੰ ਨਸੀਹਤ ਦੇਵੇ, ਉਸ ਦੀ ਗੱਲ ਨੂੰ ਨਾ ਮੰਨੇ, ਤੇ ਇਹ ਜਲਦੀ ਜਲਦੀ ਇਹ ਪੜ੍ਹ ਦੇਣਗੇ ਨਾਨਕ ਨੀਮਾ ਜੋ ਚੱਲੇ ਲਗੇ ਨਾ ਤੱਤੀ ਵਾਓ। ਹੁਣ ਇਹ ਗੁਰਬਾਣੀ ਦੀ ਪੰਕਤੀ ਨਹੀਂ ਹੈ, ਗੁਰਬਾਣੀ ਦੀ ਪੰਕਤੀ ਤੇ ਇਹ ਹੈ, ਚਿੱਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤੱਤੀ ਵਾਓ। ਪਰ ਸਵਾਰਥੀਆਂ ਨੇ ਧਰਮੀਆਂ ਨੂੰ ਝੁਕਾਉਣ ਵਾਸਤੇ, ਆਪਣੇ ਅਧੀਨ ਲਿਆਉਣ ਵਾਸਤੇ, ਆਪਣੀ ਗੱਲ ਮਨਾਉਣ ਵਾਸਤੇ ਇਹ ਪੰਕਤੀ ਹੋਂਦ ਵਿੱਚ ਲੈ ਆਉਂਦੀ, ਕੱਚੀ ਬਾਣੀ ਨਾਨਕ ਨੀਮਾ ਜੋ ਚੱਲੇ ਲੱਗੇ ਨਾ ਤੱਤੀ ਵਾਓ। ਗੁਰੂ ਪਾਤਸ਼ਾਹ ਜੀ ਦੇ ਸਮੇਂ ਹੀ ਸਵਾਰਥੀ ਲੋਭੀ ਤੇ ਚਲਾਕ ਲੋਕਾਂ ਨੇ ਆਪਣੇ ਆਪ ਨੂੰ ਵੱਖਰਾ ਦੱਸਣ ਵਾਸਤੇ ਐਸੀ ਬਾਣੀ ਪ੍ਰਚਲਿਤ ਕਰ ਲਈ ਸੀ। ਆਮ ਕਰਕੇ ਵੱਡੇ ਤੋਂ ਵੱਡਾ ਵੀ ਇਹ ਕਹਿ ਦਿੰਦਾ ਕਿ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀ ਜਿਸ ਨਾਮ ਆਧਾਰ। ਇਹ ਗੁਰਬਾਣੀ ਦੇ ਅੰਦਰ ਐਸੀ ਬਣਤਰ ਨਹੀਂ ਹੈ ਇਹ ਪੰਕਤੀਆਂ ਦੀ, ਇਹ ਆਪਣੇ ਕੋਲੋਂ ਤੋੜ ਮਰੋੜ ਕੇ ਬਣਾਈ ਹੈ,
नानक दुखिया सब संसार तो सुखी जिस नाम आधार। ये पंक्तियां नहीं, इस तरह सतगुरु पातशाह जी ने तो यह पंक्ति उच्चारण की है, बाली रोवे नाहे पतार नानक दुखिया सब संसार मन्ने नाओ सोई गिन जाए औरी कर्म ना लेखे लाए। तो सुखी जिस नाम आधार, ये अपने आप कच्ची बाणी बना ली है गुरु नानक पातशाह तो लैके गुरु अंगद देव पातशाह जी दे समय भी ऐसे स्वार्थियां लोभियां ते अपने आप नू वखरा दसन वास्ते उस वेले एक कच्ची बाणी की आरंभता हो गई सी। गुरु अमरदास पातशाह जी दे समय ते एक कच्ची बाणी जेड़ी इस शिखर ते चली गई सी। इस करके गुरु अमरदास पातशाह जी ने आनंद साहब जी की बाणी के अंदर ये दो पौड़ियां उच्चारण कीतियां। आवो सिख सतगुरु के प्यारियो गावो सच्ची बाणी, बाणी तो गावो गुरु केरी बाणिया सिर बाणी। ते अगली पौड़ी के अंदर गुरु अमरदास पातशाह जी ने लोगों को सुचेत भी कर दिता ते ਇਹ ਫਰਮਾਇਆ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਾਜੋ ਹੋਰ ਕੱਚੀ ਬਾਣੀ। ਇਹ ਕੱਚੀ ਬਾਣੀ ਕਿਉਂ ਪ੍ਰਚਲਿਤ ਹੋਈ ਤੇ ਅੱਜ ਵੀ ਸਵਾਰਥੀ ਲੋਕ ਆਪਣੀਆਂ ਕਵਿਤਾਵਾਂ ਦਾ ਕੀਰਤਨ ਕਰਦੇ ਹਨ ਜੋ ਸਤਿਗੁਰ ਪਾਤਸ਼ਾਹ ਜੀ ਨੇ ਮਨਾ ਕੀਤਾ ਤੇ ਦਲੀਲਾਂ ਉਹ ਬੜੀਆਂ ਆਪਣੀਆਂ ਦਿੰਦੇ। ਖੈਰ ਬਾਤ ਲੰਬੀ ਨਾ ਹੋ ਜਾਵੇ। ਸ੍ਰੀ ਗੁਰੂ रामदास पातशाह जी ने अपने बड़े पुत्र पृथ्वी चंद नू अयोग जान के जो गुरमत दे रस्ते ते नहीं सी चलदा उसनू छड़ के अपने छोटे पुत्र श्री गुरु अर्जन देव पातशाह जी नू जदो गुरियाई दित्ती पृथ्वी चंद उस वेले विरोधी हो गया सी। गुरियाई लैण वास्ते श्री गुरु अर्जन देव पातशाह जी को खत्म करने वास्ते कभी सूली खां ले आता सी, कभी सुलभी खां ले आता सी। फिर मन तसली दे लेंदा सी, कहिंदा चलो कोई नहीं, जे मैनू गुरियाई नहीं मिली ना दे घर केड़ी कोई संतान है, इन्हां तो बाद गुरियाई मैनू ना मेरे पुत्र निर्वाण नू की मिल जाएगी। पर जदों अकाल पुरख की कृपा दे नाल माता गंगा जी की कुख तो गुरु अर्जन देव पातशाह जी दे घरे बाल हरगोबिंद साहब का आगमन होया। किसी दे वर दे नाल नहीं, अकाल पुरख दे नियम अनुसार जदो बाल हरगोबिंद साहब का आगमन होया तिरछी चंद दियां उम्मीदां ते पानी फिर गया सी। फिर की सी, पिरछी चंद दा पुत्र मेहरवान अपने आप नू गुरु साबित करन वास्ते ओह भी बाणी दी रचना करन लग पिया सी। केसर सिंह छिब्बर बंसावली नामा दे अंदर उसका जिक्र करदा है अपने आप नू गुरु दर्शाउण वास्ते। पिरछी चंद दा पुत्र मेहरवान भी अजदियां दी तरह बाणी रचन लग पिया सी। बंसावली नामे दे अंदर उसका जिक्र है, मेहरवान पुत पृथ्वीए दा कविश्री करे हिंदवी पारसी संस्कृत नाले गुरमुखी पढ़े, तिन भी बाणी बहुत बनाई भोग गुरु नानक जी दा ही पाई, नीलिया भी पुस्तक एक ग्रंथ बनाया चौं पातशाहियां दे शब्द लिख बाणी विच पाया, बचन कीता भाई गुरदास जी गुरु की बाणी जुदा कर करिए, मीने पांदे नहीं रला सो विच रला ना धरिए। भाई गुरदास जी ने गुरु अर्जन देव पातशाह जी दे नाल मशवरा कीता कि पृथ्वी चंद का पुत्र जेड़ा मेहरवान है
ਉਹ ਵੀ ਕਵਿਸ਼ਰੀ ਕਰਦਾ ਤੇ ਆਪਣੀਆਂ ਕਵਿਤਾ ਨੂੰ ਬਾਣੀ ਦੱਸਦਾ ਹੈ। ਮਿਹਰਵਾਨ ਪੁੱਤ ਪਿਰਥੀਏ ਦਾ ਕਵਿਸ਼ਰੀ ਕਰੇ, ਕਵਿਤਾ ਲਿਖਦਾ ਸੀ ਤੇ ਕਹਿੰਦਾ ਸੀ ਇਹਦੀ ਬਾਣੀ ਹੈ। ਹਿੰਦਵੀ ਪਾਰਸੀ ਸੰਸਕ੍ਰਿਤ ਨਾਲ ਗੁਰਮੁਖੀ ਪੜ੍ਹੇ, ਤਿੰਨਵੀਂ ਬਾਣੀ ਬਹੁਤ ਬਣਾਈ। ਅੱਜ ਦੇ ਪਿਰਥੀ ਚੰਡੀਆਂ ਵਾਂਗ ਉਸਨੇ ਵੀ ਬਹੁਤ ਬਹੁਤ ਸਾਰੀਆਂ ਕਵਿਤਾਵਾਂ ਲਿਖ ਲਈਆਂ ਤੇ ਕਵਿਤਾ ਦੇ ਵਿੱਚ ਅਖੀਰ ਦੇ ਵਿੱਚ ਨਾਨਕ ਲਫ਼ਜ਼ ਲਿਖ ਦਿੰਦਾ ਸੀ ਲੋਕਾਂ ਨੂੰ ਧੋਖਾ ਦੇਣ ਵਾਸਤੇ। ਭਾਈ ਗੁਰਦਾਸ ਜੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 16 ਅਗਸਤ 1604 ਈਸਵੀ ਦੇ ਅੰਦਰ ਇਹ ਗੁਰਬਾਣੀ ਦੇ ਅੰਦਰ ਕੋਈ ਕੱਚੀ ਬਾਣੀ ਦਾ ਰਲਾ ਨਾ ਪਾਵੇ, ਉਹਨਾਂ ਨੇ ਪੋਥੀ ਪਰਮੇਸ਼ਰ ਕਾ ਥਾਨ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਉਸਦਾ ਪ੍ਰਕਾਸ਼ ਕਰ ਦਿੱਤਾ, ਤਾਂ ਕਿ ਇਹ ਧੁਰਕੀ ਬਾਣੀ, ਸੱਚ ਕੀ ਬਾਣੀ, ਖਤਮ ਕੀ ਬਾਣੀ ਦੇ ਅੰਦਰ ਕੋਈ ਵੀ ਰਲਾ ਨਾ ਪਾ ਸਕੇ। ਪਰ ਲੋਕ ਬੜੇ ਅਜੀਬ ਹਨ, ਅਜੀਬ ਹੀ ਕਹਿਣਾ ਪੈਂਦਾ ਹੈ। ਗੁਰੂ ਦੀ ਗੱਲ ਘੱਟ ਮੰਨਦੇ ਸਨ ਤੇ ਆਪਣੇ ਬਣਾਏ ਸੋ ਕਾਲਡ ਮਹਾਂਪੁਰਖਾਂ ਦੀ ਗੱਲ ਜ਼ਿਆਦਾ ਮੰਨਦੇ ਸਨ। ਆਪ ਜੀ ਨੂੰ ਮੈਂ ਬੇਨਤੀ ਕਰਾਂ, ਗੁਰਬਾਣੀ ਦੇ ਅੰਦਰ ਮਹਾਂਪੁਰਖ ਕਿਸ ਨੂੰ ਕਿਹਾ ਹੈ? ਬਾਣੀ ਦਿਲੋਂ ਵਿਚਾਰ ਸੀ ਜੇਕੋ ਗੁਰਮੁਖ ਹੋਏ, ਬਾਣੀ ਮਹਾਂਪੁਰਖ ਕੀ, ਨਿਜ ਕਰ ਵਾਸਾ ਹੋਏ, ਇਹ ਬਾਣੀ ਮਹਾਂਪੁਰਖ ਕੀ? ਅਕਾਲ ਪੁਰਖ ਦੀ ਬਾਣੀ ਹੈ, ਅਕਾਲ ਪੁਰਖ ਨੂੰ ਕਿਹਾ ਹੈ ਜਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਗੁਰਬਾਣੀ ਦੇ ਅੰਦਰ ਮਹਾਂਪੁਰਖ ਕਿਹਾ ਹੈ? ਪਰ ਲੋਕ ਬੜੇ ਅਜੀਬ ਹਨ, ਕਹਿੰਦੇ ਨਹੀਂ ਨਹੀਂ ਜੀ, ਸਾਡੇ ਮਹਾਂਪੁਰਖਾਂ ਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਤੁਸੀਂ ਸੌਖੀਆਂ ਸੌਖੀਆਂ ਧਾਰਨਾ ਦੇ ਨਾਲ ਲੋਕਾਂ ਨੂੰ ਰੱਬ ਦੇ ਨਾਲ ਜੋੜਿਆ ਕਰੋ, ਉਹਨਾਂ ਨੂੰ ਸੁਪਨਾ ਆਇਆ, ਇਸ ਕਰਕੇ ਇਹ ਧਾਰਨਾ ਸ਼ੁਰੂ ਹੋ ਗਈਆਂ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਕਿਸੇ ਦੇ ਸੁਪਨੇ ਨੇ ਕੌਮ ਨੂੰ ਇਹ ਧੁਰਕੀ ਬਾਣੀ ਦੇ ਨਾਲੋਂ ਤੋੜ ਕੇ ਆਪਣੀਆਂ ਕੱਚੀਆਂ ਧਾਰਨਾਵਾਂ ਦੇ ਨਾਲ ਜੋੜ ਦਿੱਤਾ ਸੁਪਨੇ ਦੇ ਆਧਾਰ ਤੇ? ਮੈਂ ਆਪਣੇ ਕੋਲੋਂ ਗੱਲ ਨਹੀਂ ਕਰਾਂਗਾ, ਜੋ ਵੀ ਸਤਿਗੁਰੂ ਦੀ ਬਾਣੀ ਕਹਿੰਦੀ ਮੈਂ ਉਹ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ ਸੁਪਨੇ ਵਿੱਚ। ਹੁਣ ਸਤਿਗੁਰੂ ਪਾਤਸ਼ਾਹ ਤੇ ਬਾਣੀ ਦੇ ਅੰਦਰ ਇਹ ਕਹਿੰਦੇ ਨੇ, ਸੁਪਨੇ ਚੇਤੀ ਚਿੱਤ ਮੂਰਖ ਲਾਇਆ। ਮੈਂ ਨਹੀਂ ਕਹਿੰਦਾ ਏ, ਮੇਰੀ ਕੋਈ ਔਕਾਤ ਨਹੀਂ ਹੈ ਜੋ ਮੈਂ ਇਹ ਆਖਾਂ, ਪਰ ਮੇਰੇ ਸਤਿਗੁਰੂ ਪਾਤਸ਼ਾਹ ਤੇ ਬਾਣੀ ਦੇ ਅੰਦਰ ਇਹ ਆਖਦੇ ਨੇ, ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਜੋ ਸੁਪਨਿਆਂ ਦੇ ਵਿੱਚ ਵਿਸ਼ਵਾਸ ਰੱਖਦੇ ਉਹ ਕੋਈ ਸਮਝਦਾਰ ਨਹੀਂ, ਨਾ ਸਮਝ ਹੁੰਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਨੇ, ਜੋ ਸੁਪਨਾ ਅਰ ਦੇਖਣਾ ਐਸੇ ਜਗ ਕੋ ਜਾਨ, ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਇਹ ਸੁਪਨਿਆਂ ਦੇ ਅੰਦਰ ਕੋਈ ਸੱਚਾਈ ਨਹੀਂ ਹੁੰਦੀ। ਇੱਕ ਅੰਗਰੇਜ਼ ਰਾਈਟਰ ਲਿਖਦਾ ਹੈ, ਡਰੀਮ ਆਰ ਓਨਲੀ ਡਰੀਮ ਵਟ ਨਾਟ ਹੈਜ਼ ਐਨੀ ਮੀਨਸ। ਸੁਪਨੇ ਸੁਪਨੇ ਹੁੰਦੇ ਨੇ, ਸੁਪਨਿਆਂ ਦਾ ਜੀਵਨ ਦੇ ਅੰਦਰ ਕੋਈ ਵੀ ਅਰਥ ਨਹੀਂ ਹੁੰਦਾ। ਜੈਸਾ ਮਨੁੱਖ ਸੋਚਦਾ ਹੈ ਦਿਨੇ ਅਚੇਤ ਮਨ, ਕੋਈ ਰਾਤ ਨੂੰ ਸੁੱਤਿਆਂ ਪਿਆ ਦਿਖਾ ਦਿੰਦਾ ਬਸ ਸੁਪਨਾ ਇਹ ਹੈ। ਗੁਰਬਾਣੀ ਨੇ ਸੁਪਨਿਆਂ ਨੂੰ ਕੋਈ ਸੱਚ ਕਰਕੇ ਨਹੀਂ ਆਖਿਆ। ਇੱਕ ਬਾਤ ਕਹਿ ਕੇ ਮੈਂ ਫਿਰ ਜੋ ਸ਼ਬਦ ਵਿਚਾਰ ਅਧੀਨ ਉਸ ਪਾਸੇ ਆਵਾਂਗਾ, ਕਿਉਂਕਿ ਮੇਰੇ ਸਾਹਿਬ ਆਖ ਰਹੇ ਨੇ ਇੱਕ ਪੰਕਤੀ ਦੇ ਅੰਦਰ, ਸੁਣ ਵਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ, ਸੰਖੇਪ ਵਿੱਚ ਆਖਾਂਗਾ। ਭਾਈ ਗੁਰਦਾਸ ਜੀ ਨੇ ਇੱਕ ਪੌੜੀ ਦੇ ਅੰਦਰ ਇੱਕ ਮਜ਼ਾਜੀ ਵਾਰਿਆਂ ਬਾਰੇ ਗੱਲਾਂ ਬੜੀਆਂ ਕੀਤੀਆਂ ਹਨ। ਲੈਲਾ ਮਜਨੂੰ ਆਸ਼ਕੀ ਚੌਚੱਕੀ ਜਾਤੀ, ਸਾਰੀ ਪੌੜੀ ਦੇ ਅੰਦਰ ਉਹ ਕਿੱਸੇ ਲਿਖੇ ਹਨ।
ਉਹਨਾਂ ਕਿੱਸਿਆਂ ਦੇ ਅੰਦਰ ਭਾਈ ਗੁਰਦਾਸ ਜੀ ਨੇ ਇੱਕ ਇਹ ਕਿੱਸਾ ਵੀ ਕਿਹਾ ਹੈ, ਮਹੀਵਾਲ ਨੂੰ ਸੋਹਣੀ ਨੈ ਤਰਦੀ ਰਾਤੀ, ਨੈ ਦਾ ਭਾਵ ਹੈ ਨਦੀ। ਬਹੁਤ ਧਿਆਨ ਨਾਲ ਸੁਣਨਾ, ਜੋ ਭਾਈ ਗੁਰਦਾਸ ਜੀ ਦਾ ਹੱਥ ਦੇਣਾ ਚਾਹੁੰਦੇ ਸਨ, ਸਾਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਭਾਈ ਗੁਰਦਾਸ ਜੀ ਉਹ ਕਿੱਸਾ ਬਿਆਨ ਕਰਦੇ ਨੇ, ਕਹਿੰਦੇ ਪਾਕਿਸਤਾਨ ਦੇ ਅੰਦਰ ਝਨਾ ਦੇ ਦਰਿਆ ਦੇ ਪਰਲੇ ਪਾਸੇ ਮਹੀਵਾਲ ਰਹਿੰਦਾ ਸੀ ਤੇ ਇਸ ਪਾਸੇ ਇੱਕ ਔਰਤ ਸੋਹਣੀ ਰਹਿੰਦੀ ਸੀ। ਦੋਹਾਂ ਦਾ ਆਪਸ ਦੇ ਵਿੱਚ ਸਨੇਹ ਹੋ ਗਿਆ। ਸੋਹਣੀ ਰੋਜ਼ ਇੱਕ ਘੜਾ ਲੈਂਦੀ ਸੀ ਪੱਕਾ, ਝਨਾ ਨੂੰ ਤੈਰ ਕੇ ਪਰਲੇ ਪਾਸੇ ਉਹ ਮਹੀਵਾਲ ਨੂੰ ਮਿਲ ਲੈਂਦੀ ਸੀ। ਪਰ ਕਹਿੰਦੇ ਇੱਕ ਵਾਰੀ ਕਿਸੇ ਨੇ ਪੱਕੇ ਘੜੇ ਦੇ ਥਾਂ ਤੇ ਕੱਚਾ ਘੜਾ ਰੱਖ ਦਿੱਤਾ। ਹੁਣ ਜਦੋਂ ਸੋਹਣੀ ਮਹੀਵਾਲ ਨੂੰ ਮਿਲਣ ਵਾਸਤੇ ਉਹ ਕੱਚੇ ਘੜੇ ਦਾ ਸਹਾਰਾ ਲੈ ਕੇ ਝਨਾ ਦੇ ਵਿੱਚ ਤੈਰਨ ਲੱਗਦੀ ਹੈ, ਅੱਧ ਵਿੱਚ ਜਾ ਕੇ ਉਹ ਕੱਚਾ ਘੜਾ ਖੁਰ ਜਾਂਦਾ ਹੈ, ਸੋਹਣੀ ਝਨਾ ਦੇ ਵਿੱਚ ਡੁੱਬ ਕੇ ਮਰ ਜਾਂਦੀ ਹੈ। ਮਹੀਵਾਲ ਦਾ ਮਿਲਾਪ ਨਹੀਂ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਮਹੀਵਾਲ ਨੂੰ ਸੋਹਣੀ ਨੈਤਰ ਦੀ ਰਾਤੀ। ਭਾਈ ਗੁਰਦਾਸ ਜੀ ਕੀ ਕਹਿਣਾ ਚਾਹੁੰਦੇ ਹਨ ਕਿ ਸਾਡੀ ਆਤਮਾ ਜਿੰਦ ਜਿਹੜੀ ਹੈ ਇਹ ਸੋਹਣੀ ਦੀ ਤਰ੍ਹਾਂ ਹੈ, ਮਹੀਵਾਲ ਸਾਡਾ ਅਕਾਲ ਪੁਰਖ ਹੈ, ਇਹ ਸੰਸਾਰ ਸਾਗਰ ਝਨਾ ਦਰਿਆ ਦੀ ਤਰ੍ਹਾਂ ਹੈ। ਜਦੋਂ ਤੱਕ ਸਾਡੀ ਜਿੰਦ ਆਤਮਾ ਸੱਚੀ ਤੇ ਪੱਕੀ ਬਾਣੀ ਦਾ ਆਸਰਾ ਲਵੇਗੀ, ਇਹ ਭਵ ਸਾਗਰ ਸੰਸਾਰ ਨੂੰ ਤੈਰ ਕੇ ਅਕਾਲ ਪੁਰਖ ਮਹੀਵਾਲ ਦਾ ਮਿਲਾਪ ਕਰੇਗੀ। ਪਰ ਜਿਸ ਦਿਨ ਇਸ ਜਿੰਦ ਸੋਹਣੀ ਨੇ ਕੱਚੀ ਬਾਣੀ ਦਾ ਆਸਰਾ ਲੈ ਲਿਆ, ਉਸ ਦਿਨ ਇਹ ਸੰਸਾਰ ਸਾਗਰ ਝਨਾ ਦੇ ਵਿੱਚ ਡੁੱਬ ਜਾਵੇਗੀ ਵਕਾਰਾਂ ਦੇ ਵਿੱਚ, ਅਕਾਲ ਪੁਰਖ ਦਾ ਇਹ ਮਿਲਾਪ ਨਹੀਂ ਕਰ ਸਕਦੀ। ਇਸ ਕਰਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ ਹੈ, ਸੁਣ ਵੱਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ। ਇਹ ਸ਼ਬਦ ਗੁਰੂ ਦੇ ਗਿਆਨ ਦੇ ਨਾਲ ਬਣੇ ਵੱਡ ਭਾਗੀ ਜਨੋ, ਤੁਸੀਂ ਆਤਮਿਕ ਜੀਵਨ ਦੇਣ ਵਾਲੀ, ਆਤਮਿਕ ਖੇੜਾ ਆਨੰਦ ਦੇਣ ਵਾਲੀ ਇਹ ਰੱਬੀ ਬਾਣੀ ਨੂੰ ਸੁਣਿਆ ਕਰੋ ਤੇ ਉਸਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਕਰੋ, ਤਾਂ ਤੁਹਾਡਾ ਜੀਵਨ ਸਫਲ ਸੁਚੱਜਾ ਸੁਖਦਾਈ ਤੇ ਅਡੋਲ ਬਣੇਗਾ। ਅਗਲੀ ਪੰਕਤੀ ਵਿੱਚ ਸਾਈ ਫਰਮਾਨ ਕਰਦੇ ਨੇ, ਜਿਨ ਕੋ ਕਰਮ ਲਿਖੀ ਤਿਸ ਹਿਰਦੇ ਸਮਾਣੀ ਰਾਮ। ਜਿਸ ਦੇ ਭਾਗਾਂ ਵਿੱਚ ਪਰਮਾਤਮਾ ਨੇ ਬਖਸ਼ਿਸ਼ ਕਰਕੇ ਗੁਰੂ ਜੀ ਰਾਹੀਂ ਇਹ ਬਾਣੀ ਜੀਵਨ ਦੇ ਵਿੱਚ ਬਸਾ ਦਿੱਤੀ, ਤਿਸ ਹਿਰਦੇ ਸਮਾਣੀ ਰਾਮ, ਉਸਦੇ ਸਿਰ ਦੇ ਅੰਦਰ ਉਹ ਪਰਮਾਤਮਾ ਸਮਾਣੀ ਸਮਾ ਜਾਂਦਾ ਹੈ, ਵਸ ਜਾਂਦਾ ਹੈ। ਬਹੁਤ ਧਿਆਨ ਨਾਲ ਸੁਣਨਾ, ਜਿਸ ਦੇ ਜੀਵਨ ਦੇ ਅੰਦਰ ਇਸ ਧੁਰਕੀ ਬਾਣੀ ਰਾਹੀਂ ਪਰਮਾਤਮਾ ਵਸ ਜਾਵੇ, ਉਹ ਮਨੁੱਖ ਜੀਵਨ ਦੇ ਹਰ ਫਰੰਟ ਤੇ ਅਡੋਲ ਰਹਿੰਦਾ ਹੈ, ਸੱਚ ਕਹਿੰਦਾ ਹੈ, ਕਦੀ ਵੀ ਉਹ ਡੋਲਦਾ ਨਹੀਂ ਹੈ, ਕਿਸੇ ਨੂੰ ਉਹ ਝੂਠੇ ਇਨਾਮ ਨਹੀਂ ਦਿੰਦਾ, ਕੋਈ ਅਵਾਰਡ ਝੂਠੇ ਨਹੀਂ ਦਿੰਦਾ। ਜਿਹਦੇ ਸਿਰ ਦੇ ਅੰਦਰ ਇਹ ਬਾਣੀ ਵਸ ਜਾਂਦੀ ਹੈ, ਜਿਨ੍ਹਾਂ ਦੇ ਜੀਵਨ ਦੇ ਅੰਦਰ ਇਹ ਬਾਣੀ ਨਹੀਂ ਵਸਦੀ, ਉਹ ਚਾਪ ਲੂਸਰ ਬਣ ਜਾਂਦੇ ਨੇ, ਕੌਮ ਨੂੰ ਕੁਰਾਹੇ ਪਾ ਦਿੰਦੇ ਨੇ ਤੇ ਫਖਰੇ ਕੌਮ ਦਾ ਕਦੀ ਆਵਾਜ਼ ਦਿੰਦੇ ਨੇ। ਇਹ ਉਹ ਲੋਕ ਮਰੀ ਜ਼ਮੀਰ ਵਾਲੇ ਕਰਦੇ ਨੇ ਜਿਨ੍ਹਾਂ ਦੇ ਜੀਵਨ ਦਾ ਹਿੱਸਾ ਇਹ ਬਾਣੀ ਨਹੀਂ ਬਣਦੀ। ਮੇਰੇ ਸਤਿਗੁਰੂ ਪਾਤਸ਼ਾਹ ਜੀ ਤੇ ਇਹ ਆਖਦੇ ਨੇ ਇਸ ਵਿਚਾਰ ਅਧੀਨ ਸ਼ਬਦ ਦੇ ਅੰਦਰ, ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ। ਜਿਸ ਉੱਤੇ ਸ਼ਬਦ ਗੁਰੂ ਦੀ ਰਾਹੀਂ ਗਿਆਨ ਰਾਹੀਂ
ਕਿਰਪਾ ਹੋ ਜਾਂਦੀ ਹੈ, ਉਹ ਪਰਮਾਤਮਾ ਦੀ ਅਕਥ ਮਹਿਮਾ ਦੇ ਨਾਲ ਆਪਣੇ ਜੀਵਨ ਨੂੰ ਜੋੜ ਦਿੰਦਾ ਹੈ ਜਿਸ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ। ਕਿਰਪਾ ਦੇ ਪਾਤਰ ਬਣਨਾ ਪੈਂਦਾ ਹੈ, ਸਾਨੂੰ ਉੱਦਮ ਕਰਨਾ ਪਵੇਗਾ। ਗੁਰੂ ਦੀ ਬਾਣੀ ਸਾਨੂੰ ਪੜ੍ਹਨੀ ਪਵੇਗੀ, ਸੁਣਨੀ ਪਵੇਗੀ, ਉਸ ਅਨੁਸਾਰ ਜੀਵਨ ਜਿਉਣ ਦਾ ਉੱਦਮ ਕਰਾਂਗੇ ਤਾਂ ਪਰਮਾਤਮਾ ਸਾਡੇ ਉੱਤੇ ਕਿਰਪਾ ਕਰੇਗਾ। ਫਿਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਜਿਨ੍ਹਾਂ ਉੱਤੇ ਬਾਣੀ ਦੀ ਰਾਹੀਂ ਪਰਮਾਤਮਾ ਦੀ ਕਿਰਪਾ ਹੋ ਗਈ, ਅਮਰ ਥੀਆ ਫਿਰ ਨਾ ਮੂਆ ਕੱਲ ਕਲੇਸ਼ਾ ਦੁੱਖ ਹਰੇ। ਉਹ ਮਨੁੱਖ ਅਮਰ ਹੋ ਜਾਂਦਾ ਭਾਵ ਉਹ ਆਤਮਕ ਮੋਟੇ ਵਕਾਰਾਂ ਦੇ ਵਿੱਚ ਇਖਲਾਕ ਤੌਰ 'ਤੇ ਕਦੇ ਵੀ ਨਹੀਂ ਮਰਦਾ, ਕਦੀ ਵੀ ਕੱਲ ਕਲੇਸ਼ਾਂ ਦੇ ਵਿੱਚ ਉਹ ਨਹੀਂ ਪੈਂਦਾ। ਕੱਲ ਕਲੇਸ਼ਾ ਦੁੱਖ ਹਰੇ, ਜੀਵਨ ਦੇ ਅੰਦਰ ਕਲਾ ਕਲੇਸ਼ ਝਗੜੇ ਇਹ ਸਾਰੇ ਦੇ ਸਾਰੇ ਹਰੇ ਆਪਣੇ ਜੀਵਨ ਤੋਂ ਦੂਰ ਕਰ ਲੈਂਦਾ, ਕਦੀ ਆਤਮਕ ਮੌਤੇ ਮਰਦਾ ਨਹੀਂ। ਇੱਕ ਸਰੀਰ ਦੀ ਮੌਤ ਹੈ, ਇੱਕ ਜ਼ਮੀਰ ਦੀ ਮੌਤ ਹੈ। ਸਰੀਰ ਦੀ ਮੌਤ ਦੀ ਨਿਸ਼ਾਨੀ ਹੈ ਸੰਸਾਰ ਦਾ ਪਤਾ ਨਹੀਂ ਚੱਲਦਾ, ਜ਼ਮੀਰ ਦੀ ਮੌਤ ਦੀ ਨਿਸ਼ਾਨੀ ਹੈ ਨਿਰੰਕਾਰ ਦੀ ਬਾਣੀ ਦਾ ਪਤਾ ਨਹੀਂ ਮਨੁੱਖ ਨੂੰ ਚੱਲਦਾ। ਜਿਨ੍ਹਾਂ ਦੀ ਆਤਮਕ ਮੌਤ ਹੋ ਗਈ ਉਹ ਵਿਦਵਾਨਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੰਦੇ ਹਨ, ਕਿਉਂਕਿ ਉਹਨਾਂ ਨੂੰ ਇਹ ਧੁਰਕੀ ਬਾਣੀ ਦਾ ਪਤਾ ਹੀ ਨਹੀਂ ਚੱਲਦਾ। ਸਰੀਰ ਦੀ ਮੌਤ ਦੀ ਨਿਸ਼ਾਨੀ ਸੰਸਾਰ ਦਾ ਪਤਾ ਨਹੀਂ ਚੱਲਦਾ, ਜ਼ਮੀਰ ਦੀ ਮੌਤ ਦੀ ਨਿਸ਼ਾਨੀ ਹੈ ਗੁਰੂ ਤੇ ਗੁਰੂ ਦੀ ਬਾਣੀ ਦਾ ਪਤਾ ਨਹੀਂ ਚੱਲਦਾ। ਇਸ ਕਰਕੇ ਪੰਥ ਦੇ ਸ਼ੀਰਿਆਂ ਨੂੰ ਜਿਹੜੇ ਗੁਰਮਤਿ ਵਿਚਾਰ ਨੂੰ ਰੋਸ਼ਨਾਉਂਦੇ ਨੇ, ਐਸੇ ਮਰੀ ਜ਼ਮੀਰ ਵਾਲੇ ਉਹਨਾਂ ਨੂੰ ਪੰਥ ਦੇ ਵਿੱਚੋਂ ਬਾਹਰ ਕੱਢ ਦਿੰਦੇ।

0: ਹਰ ਵੇਲੇ ਜੀਵਨ ਦੇ ਹਰ ਖੇਤਰ ਦੇ ਵਿੱਚ ਮਦਦਗਾਰ ਬਣਦਾ ਹੈ। ਅਖੀਰਲੀ ਪੰਕਤੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਬਚਨ ਕਰ ਰਹੇ ਨੇ, ਬਿਨਵੰਤ ਨਾਨਕ ਸਦਾ ਗਾਈਏ ਪਵਿੱਤਰ ਅੰਮ੍ਰਿਤ ਵਾਣੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੇਨਤੀ ਕਰਕੇ ਸਮੁੱਚੇ ਜਗਤ ਨੂੰ ਇਹ ਫਰਮਾਨ ਕਰਦੇ ਨੇ, ਇਹ ਪ੍ਰੇਰਨਾ ਕਰਦੇ ਨੇ, ਬਿਨਵੰਤ ਨਾਨਕ ਸਦਾ ਗਾਈਏ ਪਵਿੱਤਰ ਅੰਮ੍ਰਿਤ ਵਾਣੀ। ਇਹ ਪਵਿੱਤਰ ਜੀਵਨ ਨੂੰ ਕਰਨ ਵਾਲੇ ਰੱਬੀ ਬਾਣੀ ਨੂੰ ਹਰ ਵੇਲੇ ਅਸੀਂ ਗਾਈਏ ਤੇ ਆਪਣੇ ਜੀਵਨ ਦਾ ਹਿੱਸਾ ਬਣਾਈਏ। ਗੁਰਬਾਣੀ ਗਾਵੀ ਭਾਈ ਉਹ ਸਫਲ ਸਦਾ ਸੁਖਦਾਈ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ, ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਨੂੰ ਆਵਾਜ਼ ਲਾ ਕੇ ਆਖਿਆ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀ ਆ ਸਿਰ ਬਾਣੀ। ਇਸ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਸਾਡਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਤੋ ਮੇਲੇ, ਇਸ ਦੀਆਂ ਦਾਤਾਂ ਬਰਕਤਾਂ ਮਿਲਣ। ਕਥਾ ਕਰਦੇ ਨਮਾਣੇ ਦਾਸੇ ਤੋਂ ਹੋਈਆਂ ਭੁੱਲਾਂ ਦੀ ਖਿਮਾ, ਅੰਤ ਸਾਰੇ ਅਸੀਸਾਂ ਦਿੰਦੇ ਹੋਏ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

0: ਵਿੱਚ ਸਮਝ ਸੱਚ ਫੁੱਟ ਦੇ ਸੀਵੇ ਨਾਨਕ ਦੇ ਘਰ ਅੰਮ੍ਰਿਤ ਵਰਸੇ ਬਿਰਲਾ ਗੁਰਮੁਖ ਪੀਵੇ।
1: ਸਭ ਤੋਂ ਪਹਿਲਾਂ ਹਾਜ਼ਰੀ ਲਵਾਉਣ ਲਈ ਗੁਰੂ ਸਾਹਿਬਾਂ ਦਾ ਨਾਰਾ ਬੁਲੰਦ ਕਰੋ, ਸਰਬੱਤ ਮਾਈ ਭਾਈ ਗੁਰਸਿੱਖ ਕੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਵਿੱਚ ਸਿੰਘਾਂ ਦੀ ਚੜ੍ਹਤ ਬਾਰੇ ਕੁਝ ਬਿਆਨ ਕਰਨ ਵਾਸਤੇ ਹੁਕਮ ਆਏ ਨੇ ਕੁਝ ਸੱਜਣਾਂ ਦੇ। ਸੋ ਸਿੰਘ ਹਰ ਵੇਲੇ ਦੇਸ਼ ਵਾਸਤੇ ਮਰਨ ਲਈ, ਵੰਡ ਕੇ ਛਕਣ ਲਈ, ਚੜ੍ਹਦੀ ਕਲਾ ਮੰਗਣ ਲਈ, ਸਾਂਝੀਵਾਲਤਾ ਲਿਆਉਣ ਲਈ, ਗੁਰੂ ਨਾਨਕ ਦਾ ਉਪਦੇਸ਼ ਸੰਸਾਰ ਵਿੱਚ ਖਿਲਾਰਨ ਲਈ ਤਿਆਰ ਪੁਰ ਤਿਆਰ ਰਹਿੰਦੇ ਨੇ। ਇਸੇ ਲਈ ਸਿੰਘ ਰੋਜ਼ ਅਰਦਾਸ ਕਰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਸਿੰਘ ਹਰ ਵੇਲੇ ਸਤਿਗੁਰਾਂ ਦੇ ਆਸਰੇ ਚੱਲਦਾ, ਸਤਿਗੁਰਾਂ ਦੇ ਭਰੋਸੇ ਵਿੱਚ ਰਹਿੰਦਾ, ਉਹਦੀ ਓਟ ਵਿੱਚ ਰਹਿੰਦਾ। ਇਹੀ ਵਜ੍ਹਾ ਹੈ ਅੱਜ ਸੰਸਾਰ ਭਰ ਵਿੱਚ ਸਿੱਖੀ ਦੀ ਪੂਜਾ ਹੈ। ਇਸ ਦੇ ਪ੍ਰਥਾਏ ਖਾਲਸੇ ਦੀ ਚੜ੍ਹਤ ਬਾਰੇ, ਸਿੰਘਾਂ ਦੀਆਂ ਕੁਰਬਾਨੀਆਂ ਬਾਰੇ ਇੱਕ ਛੰਦ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ, ਸੁਣੋ।
0: ਸਾਨੂੰ ਤਾਰੀਖ ਦੱਸਦੀ ਪੁਰਾਣੀਏ ਸਾਡੇ ਮੂਹਰੇ।

ਪਰ ਅਡਾਉਂਦੇ ਰਾਹੇ ਝੂਠ ਦੀਆਂ ਫੰਬੀਆਂ ਪਾਦਸ਼ਾਹਾਂ ਸਾਥੋਂ ਡਰ ਡਰ ਕੰਬੀਆਂ ਜੋਰੀ ਪੁੱਤ ਰਹਿੰਦੇ ਪੱਥਰਾਂ ਤੋਂ ਹੀਰੇ ਟੋਲਦੇ ਡੋਲੇ।

ਦੁਨੀਆਂ ਦੇ ਵੱਡੇ ਆਦਮੀ ਸ਼ਾਹੀ ਮਹਿਲਾਂ ਵਿੱਚ ਨਹੀਂ ਸਗੋਂ ਗਰੀਬਾਂ ਦੀਆਂ ਝੁੱਗੀਆਂ ਵਿੱਚ ਪੈਦਾ ਹੁੰਦੇ ਨੇ। ਨੈਪੋਲੀਅਨ, ਬੋਨਾਪਾਰਟ, ਇਬਰਾਹਿਮ ਲਿੰਕਨ, ਸ਼ਿਵਾਜੀ, ਮਰਹੱਟਾ, ਹਰੀ ਸਿੰਘ ਨਲੂਆ ਆਦਿ ਸਰਦਾਰਾਂ ਨੇ ਵੱਡਿਆਂ ਘਰਾਂ ਵਿੱਚ ਨਹੀਂ ਸਗੋਂ ਗੁੰਮਨਾਮ ਘਰਾਣਿਆਂ ਵਿੱਚੋਂ ਜਨਮ ਲਿਆ ਅਤੇ ਦੁਨੀਆਂ 'ਤੇ ਜਿਉਣ ਜੋਗਾ ਨਾਮ ਛੱਡ ਗਏ। ਸੰਨ 1881 ਦੇ ਕਰੀਬ ਅੰਗਰੇਜ਼ ਨੇ ਫਰਾਂਸੀਸੀ ਅਖ਼ਬਾਰਾਂ ਵਿੱਚ ਇਹ ਚਰਚਾ ਛਿੜੀ ਕਿ ਸੰਸਾਰ ਵਿੱਚ ਸਭ ਤੋਂ ਵੱਡਾ ਅਤੇ ਕਾਮਯਾਬ ਜਰਨੈਲ ਕੌਣ ਹੈ। ਨੈਪੋਲੀਅਨ, ਮਾਰਸ਼ਲ, ਹੈਡਬਰਗ, ਲਾਰਡ ਕਿਚਨਰ, ਯੂਰਪ ਤੋਂ ਬਿਨਾਂ ਕਈ ਏਸ਼ੀਆ ਦੇ ਜਰਨੈਲਾਂ ਜਿਵੇਂ ਹਲਾਕੂ ਖਾਨ, ਚੰਗੇਜ਼ ਖਾਨ, ਅਲਾਉਦੀਨ ਖਿਲਜੀ ਦੇ ਨਾਂ ਲਏ ਗਏ। ਪਰ ਜਦ ਹਰੀ ਸਿੰਘ ਨਲਵੇ ਦਾ ਜ਼ਿਕਰ ਆਇਆ ਤਾਂ ਅੰਗਰੇਜ਼ ਲਿਖਾਰੀ ਨੇ ਸਿਰ ਨਵਾ ਦਿੱਤਾ ਕਿ ਇਹ ਸੰਸਾਰ ਦਾ ਸਭ ਤੋਂ ਵੱਡਾ ਅਤੇ ਕਾਮਯਾਬ ਜਰਨੈਲ ਹੋਇਆ ਹੈ। ਇਸ ਮਾਮੂਲੀ ਗਿਣਤੀ ਵਿੱਚੋਂ ਜਿਸ ਨੇ ਪੈਦਾ ਹੋ ਕੇ ਐਡੇ ਐਡੇ ਮੁਲਕ ਜਿੱਤੇ ਉਹ ਸਰਦਾਰ ਹਰੀ ਸਿੰਘ ਨਲਵਾ ਹੀ ਹੋ ਸਕਦਾ ਹੈ। ਹਰੀ ਸਿੰਘ ਕੋਲ ਇਤਨੀ ਕੁ ਤਾਕਤ ਸੀ, ਜੇ ਕਿਤੇ ਓਨੀ ਤਾਕਤ ਹੁੰਦੀ ਜਿੰਨੀ ਅੰਗਰੇਜ਼ ਜਰਨੈਲਾਂ ਕੋਲ ਸੀ, ਇਹ ਸਾਰੀ ਦੁਨੀਆਂ ਨੂੰ ਫਤਿਹ ਕਰ ਲੈਂਦਾ। ਹਰੀ ਸਿੰਘ ਦਾ ਜਨਮ 1791 ਈਸਵੀ ਵਿੱਚ ਸੰਮਤ 1848 ਬਿਕਰਮੀ ਨੂੰ ਗੁਜਰਾਂਵਾਲੇ ਦੀ ਧਰਤੀ ਵਿੱਚ ਸਰਦਾਰ ਗੁਰਦਿਆਲ ਸਿੰਘ ਕੁੰਮੇ ਨਾਮ ਦੇ ਘਰ ਹੋਇਆ। ਮਾਤਾ ਧਰਮ ਕੌਰ ਦੀ ਕੁੱਖੋਂ ਹੋਇਆ। ਅਜੇ 7 ਕੁ ਸਾਲਾਂ ਦਾ ਸੀ ਸਰਦਾਰ ਹਰੀ ਸਿੰਘ ਜਦ ਇਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। 7-8 ਸਾਲ ਉੱਥੇ ਹੀ ਮਾਪਿਆਂ ਦੇ ਘਰ ਵਿੱਚ ਇਹਦੀ ਮਾਤਾ ਨੇ ਇਹਦੀ ਪੜ੍ਹਾਈ, ਇਹਦੀ ਪਰਵਰਿਸ਼ ਕੀਤੀ। ਪੰਜਾਬੀ ਅਤੇ ਫਾਰਸੀ ਦੇ ਨਾਲ ਘੋੜ ਸਵਾਰੀ ਅਤੇ ਤੀਰ ਅੰਦਾਜ਼ੀ ਵੀ ਸਿਖਾਈ ਗਈ। 1805 ਈਸਵੀ ਦੇ ਬਸੰਤੀ ਦਰਬਾਰ ਵਿੱਚ ਜਿਸ ਵੇਲੇ ਸ਼ੇਰੇ ਪੰਜਾਬ ਦੇ ਕਈ ਨਾਮਵਰ ਯੋਧੇ ਆਪਣੇ ਜੰਗੀ ਕਰਤੱਵ ਵਿਖਾ ਰਹੇ ਸਨ, ਇੱਕ 14-15 ਸਾਲ ਦਾ ਮੁੱਛ ਫੁੱਟ ਗੱਭਰੂ, ਮੋਟੇ ਮੋਟੇ ਨੇਤਰ, ਗੋਲ ਗੋਲ ਡੌਲੇ, ਉੱਚਾ ਕੱਦ, ਸਡੌਲ ਸਰੀਰ, ਇਉਂ ਪ੍ਰਤੀਤ ਹੋਵੇ ਜਿਵੇਂ ਫਲਾਦ ਢਾਲ ਕੇ ਸੱਚੇ ਵਿੱਚ ਹੀ ਕੱਢਿਆ ਹੁੰਦਾ ਹੈ। ਅਖਾੜੇ ਵਿੱਚ ਆਇਆ, ਇਸ ਨੇ ਸ਼ਸਤਰ ਵਿਦਿਆ ਦੇ ਉਹ ਜ਼ੋਰ ਵਿਖਾਏ ਕਿ ਬਾਦਸ਼ਾਹ ਦਾ ਮਨ ਮੋਹ ਲਿਆ। ਸ਼ੇਰੇ ਪੰਜਾਬ ਨੇ ਕੋਲ ਬੁਲਾ ਕੇ ਪੁੱਛਿਆ ਤਾਂ ਪਤਾ ਲੱਗਾ ਕਿ ਇਹ ਗੱਭਰੂ ਸਰਦਾਰ ਹਰੀ ਸਿੰਘ, ਗੁਰਦਿਆਲ ਸਿੰਘ ਦਾ ਪੁੱਤਰ, ਸਰਦਾਰ ਸਿੰਘ ਦਾ ਪੋਤਰਾ, ਉੱਪਰ ਖੱਤਰੀ ਘਰਾਣੇ ਵਿੱਚੋਂ ਗੁਜਰਾਂ ਵਾਲੇ ਨੂੰ ਪਾਗ ਲਾਉਣ ਵਾਲਾ ਹੈ। ਨਿਗਾਹ ਚੜ ਗਿਆ ਜੋਹਰੀ ਦੀ, ਜਿਸ ਤਾਂ ਦਾ ਮਣਕਾ ਸੀ ਉਸੇ ਥਾਂ ਪਰੋ ਦਿੱਤਾ ਗਿਆ। ਮਹਾਰਾਜੇ ਨੇ ਖੁਸ਼ ਹੋ ਕੇ ਗਲ ਵਿੱਚ ਸੋਨੇ ਦਾ ਕੈਂਠਾ ਪਾ ਦਿੱਤਾ ਅਤੇ ਆਪਣੇ ਹਜ਼ੂਰੀ ਖਿਦਮਤਗਾਰਾਂ ਵਿੱਚ ਭਰਤੀ ਕਰ ਲਿਆ। ਇੱਕ ਦਿਨ ਮਹਾਰਾਜੇ ਨਾਲ ਸ਼ਿਕਾਰਗਾਹ ਵਿੱਚ ਵੜੇ ਹੀ ਸਨ ਕਿ ਇੱਕ ਸ਼ੇਰ ਨੇ ਅਚਾਨਕ ਇਹਨਾਂ ਤੇ ਚਪਟ ਮਾਰੀ। ਸਰਦਾਰ ਨੇ ਇੱਕਦਮ ਸੰਭਲ ਕੇ ਸ਼ੇਰ ਨੂੰ ਚਵਾੜੇ ਤੋਂ ਫੜ ਕੇ ਦੋਵਾਂ ਹੱਥਾਂ ਨਾਲ ਸ਼ੇਰ ਦੇ ਚਵਾੜੇ ਇਹਨੇ ਜ਼ੋਰ ਨਾਲ ਚੀਰੇ ਕਿ ਸ਼ੇਰ ਦੀ ਮੌਤ ਕਰਕੇ ਰੱਖ ਦਿੱਤੀ। ਮਹਾਰਾਜੇ ਨੇ ਖੁਸ਼ ਹੋ ਕੇ ਇਸ ਨੂੰ ਬਹੁਤ ਸਾਰੇ ਇਨਾਮ ਦਿੱਤੇ ਅਤੇ ਸ਼ੇਰ ਦਿਲ ਰਜਵੜ ਦਾ ਸਰਦਾਰ ਬਣਾ ਦਿੱਤਾ, ਜਿਸ ਵਿੱਚ 800 ਪੈਦਲ ਅਤੇ ਘੋੜ ਸਵਾਰ ਜਵਾਨ ਸਨ। ਸ਼ੇਰਾਂ ਨੂੰ ਹੱਥਾਂ ਨਾਲ ਮਾਰ ਸੁੱਟਣ ਕਰਕੇ ਹੀ ਇਸ ਦਾ ਨਾਮ ਨਲਵਾ ਮਸ਼ਹੂਰ ਹੋਇਆ। ਪਹਿਲੀ ਲੜਾਈ ਸਰਦਾਰ ਹਰੀ ਸਿੰਘ ਨੇ ਕਸੂਰ ਦੀ ਲੜੀ, ਜਿਸ ਵਿੱਚ ਖਾਲਸੇ ਨੂੰ ਫਤਿਹ ਪ੍ਰਾਪਤ ਹੋਈ। ਦੂਜੀ ਮਸ਼ਹੂਰ ਲੜਾਈ ਮੁਲਤਾਨ ਦੀ ਸੀ, ਜਿਸ ਵਿੱਚ ਸਰਦਾਰ ਹਰੀ ਸਿੰਘ ਬੁਰੀ ਤਰ੍ਹਾਂ ਕਹਿਰ ਹੋਇਆ। ਮੁਲਤਾਨ ਫਤਿਹ ਹੋ ਗਿਆ, ਹਰੀ ਸਿੰਘ ਅਗਲੇ ਪਾਰੋਂ ਹੋ ਕੇ ਬਚਿਆ। ਕਈ ਮਹੀਨਿਆਂ ਦੇ ਇਲਾਜ ਪਿੱਛੋਂ ਉਹ ਅਰੋਗ ਹੋ ਕੇ ਦਰਬਾਰ ਵਿੱਚ ਆਇਆ ਤਾਂ ਸ਼ੇਰੇ ਪੰਜਾਬ ਨੇ ਉੱਠ ਕੇ ਛਾਤੀ ਨਾਲ ਲਾਇਆ। ਮਹਾਰਾਜੇ ਨੇ ਖੁਸ਼ ਹੋ ਕੇ 20,000 ਸਾਲ ਦੀ ਜਗੀਰ ਤੇ 5,000 ਅਸਵਾਰ ਦੀ ਸਰਦਾਰੀ ਬਖਸ਼ੀ। ਅੰਤ ਸਮੇਂ ਸਰਦਾਰ ਹਰੀ ਸਿੰਘ ਦੀ ਜਗੀਰ ਸਿੱਖ ਰਾਜ ਵਿੱਚ ਸਭ ਨਾਲੋਂ ਵਧੇਰੇ ਸੀ। ਇਹ ਪਦਵੀ ਪਾ ਕੇ ਸਰਦਾਰ ਹਰੀ ਸਿੰਘ ਨੇ ਮੁਲਕ ਜਿੱਤਣਾ ਸ਼ੁਰੂ ਕਰ ਦਿੱਤਾ। ਟਵਾਣੇ, ਸੱਜਦ, ਖੱਖੇ, ਬੱਬੇ, ਗੱਖੜ, ਗੁੱਜਰ ਸਭ ਨੂੰ ਸੋਧ ਕੇ ਕਸ਼ਮੀਰ ਤੱਕ ਫਤਿਹ ਕਰਕੇ ਸਿੱਖ ਰਾਜ ਵਿੱਚ ਮਿਲਾ ਲਿਆ। ਪਿਸ਼ਾਵਰ ਦਾ ਗਵਰਨਰ ਬਣ ਕੇ ਸਰਦਾਰ ਹਰੀ ਸਿੰਘ ਨੇ ਦਰਾ ਖੇਬਰ ਦੇ ਬੂਹੇ ਅੱਗੇ ਬਾਲਾਸਾਰ, ਜਮਰੌਦ, ਹਰੀ ਸਿੰਘ ਬੁਰਜ, ਮਿਚਨੀ, ਸ਼ੰਕਰਗੜ ਆਦਿ ਕਿਲਿਆਂ ਦਾ ਜਾਲ ਵਿਛਾ ਦਿੱਤਾ। ਕਈ ਪੁਰਾਣੇ ਮੁਰੰਮਤ ਕੀਤੇ ਤੇ ਕਈ ਨਵੇਂ ਉਸਾਰੇ। ਇਸ ਬਾਰੇ ਸਾਡੇ ਤੀਰ ਜੀ ਨੇ ਬਹੁਤ ਸੁੰਦਰ ਲਾਈਨਾਂ ਖਿੱਚੀਆਂ ਨੇ, ਇਉਂ ਬੇਨਤੀ ਕੀਤੀ ਗਈ ਹੈ। ਉਹਨਾਂ ਲਿਖਿਆ, ਕਰ ਸਿੱਧਾ ਤੀਰ ਪਿਸ਼ੌਰ ਨੂੰ, ਨਲਵੇ ਅਲਖੀਂਦੇ, ਜਦ ਫੜ ਫੜ ਸੱਪ ਕਰੂੰਡੀਏ, ਤੇਗਾਂ ਵਿੱਚ ਕੀਲੇ, ਜਦ ਜਿੱਤੇ ਜੰਗੀ ਚਾਲ ਤੋਂ ਅਫਗਾਨੀ ਫੀਲੇ, ਜਦ ਕਾਬਲ ਖਬਰਾਂ ਪੁੱਜੀਆਂ ਜਾਂ ਦਿਸੇ ਵਸੀਲੇ, ਤਦ ਸੁਣ ਸੁਣ ਕੰਧਾਂ ਕੰਬੀਆਂ, ਕੰਬਣ ਜੋ ਤੀਲੇ, ਖਾਸੇਮ ਅਨਾਰ ਕੰਧਾਰ ਦੇ ਰੰਗ ਪੈ ਗਏ ਪੀਲੇ, ਸੁਣ ਹੋਈਆਂ ਸੁਣ ਅਫਗਾਨਣਾ, ਮੂੰਹ ਪੈ ਗਏ ਨੀਲੇ, ਤਦ ਪੈ ਗਈ ਸੋਚ ਅਮੀਰ ਨੂੰ, ਬਚੀਏ ਕਿਸ ਹੀਲੇ, ਰਜ ਤਵਾਂ ਬਿਠਾਇਆ ਮਰਦ ਨੇ, ਫੜ ਦੁਸ਼ਮਣ ਫੰਡੇ, ਹੰਕਾਰੀ ਸਿਰੀਆਂ ਭੰਨੀਆਂ,
ज्यों गंदे अंडे उस फेर बहारी तेग दी हुंजे कुल कंडे उस चौंक पूरिया रत दा पूर्ण ज्यों पंडे उस पुत्र पिखी तेग दा ओ पुत्र तिखी तेग दा जो पालिया खंडे जद गड बैठा जमरौते जित्तां दे झंडे जद बने फंगारी सिंघां दे अफगान कमंडे तद भुल गया शाह काबली सा लैणे ठंडे प्या बुके सिंह पंजाब दा अफगान ना बोले उस तोले तकड़ी तेग दी सिर साडे तोले लंघ सीनी गोली उस दी दिल साडे फुले सुन सुन के गरजा ओदियां सब पर्वत डोले मिन मिट्टी ए अफगान दी ओ वांगर बरोले असा मक्खन पेड़े जानिया सिंघां नूं पोले ओ निकल पए दंद भन्नणे लोहे दे छोले उन्हां माघ दे किस्मत काबली कर सुट्टी कोले ओ गड बैठा जमरौते जित्तां दा झंडा उस खूनी मर्द अफगान दा कर सुट्टिया ठंडा अज सुनिया सुन लीता अफरीदियां नलुए दा डंडा अज पीनी भरदा वेख लो अज पानी भरदा वेख लो उसे दा लंडा दिल मेरे अंदर रड़कदा नित नलुआ कंडा तुसी अणखी गाखे सूरमे ओ कल दा नंडा चढ़ पे मेरी हिक ते खड़कावे खंडा ओ कौम साडी खारिया जो हलवा मंडा सारे काबल विच पठाणा नू ए सोचा पै गिया फिर पक पका अमीर ने लिखे परवाने अफगानो मर्दो गाजियो हथ बनो गाने सब खाके कसम कुरान दी नित्रो मैदाने तुसी जो जो पुत पठान दे कट दियो बगाने अज मर जाना जा मारना हुण रण विच बयाने अज लंडे कंडे उसने पंज आकी काने जड़ पुट्टो जड़ तो पुटने कट देन बगाने मैं हरिया अज ना जे हरिया अज ना हारिया जग देने ताने इस परवाने दा जिवें फौजियां ते असर होया ओ इउं सी एक खैबर अंदर आवड़ी सूरत जरवाणी अज खारी बंदे काबली ओ आदम खानी अज उल्ट बगाया उसने काबल वल पानी ओ कांग सूक दी आमदी अज खैबर थानी ओ अख असाडी अणख दी कर छड़ी कहानी उस अगे साडी वीरता बन गई कहानी उस धरती साडी तेग लै ढालां विच छाणी जे अगे न्यो गए उसते डुब मरू पठानी जे छाती अंदर हैन जे जे छाती अंदर हैन जे कुछ अणखा खारा जे अफगाना दी छातियों पींदे रे धारा ता कसमा खा के चुक लो बरशे तलवारा रल मिल के आखी गल जे नचदे हथियारा मैं गानी गाई दे सूर में कर बैठन नारा हन बाज शिकार उडाम दे दड़ बैन गुटारा बस लड़ मरना जा मारना मर्दा दिया कारा ना चलन साडे हुंदिया नलवे दिया वारा जिवें अपने फौजिया नू अणखी तकरीर करके उभारिया उसका वेरवा कवि दी कलम ने इउं कीता है।

0: ਅਸੀਂ ਹਾਕਮ ਬੇਗਮ ਰਾਣੀ ਕਲਮਾ ਪੜਨਾ ਚਾਹੀਦਾ, ਸਕਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ।
1: ਦੋਸਤ ਖਾਨ ਮੁਹੰਮਦ ਕਹਿੰਦਾ ਇੱਕ

0: ਬੀਵੀਆਂ ਫੜ ਕੇ ਅਜ ਤੱਕ ਕਿਹਾ ਮੈਦਾਨ ਚ ਲੜਕੇ ਵੈਰੀ ਫੜਨਾ ਚਾਹੀਦਾ ਰੱਖਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ
1: ਆਏ ਕਰ ਪੈਰੋਂ ਦੇ ਮੰਦਰ ਲੱਭਾ ਨਹੀਂ ਰਾਮ ਜੋ ਚੰਦਰ ਦਿਸਦਾ ਨਹੀਂ ਕੋਈ ਨਾਥ ਮਛੰਦਰ ਜਿਨ੍ਹਾਂ

0: ਸਕਦੇ ਮਰਦ ਮਰਨ ਦਾ ਦਾਇਆ ਹੱਸ ਕੇ ਮਰਨਾ ਚਾਹੀਦਾ
1: ਇੰਜਣ ਚੀਕ ਦੀਨ ਦਾ ਮਾਰੇ ਟਿਕਟਾਂ ਲੈ ਲੋ ਦੀਨੀ ਸਾਰੇ ਗਾਜੀ ਦੇ ਕਾਫਰ ਤੂੰ ਹਾਰੇ ਖਾਦੀ ਜੈਰ ਨਾ ਪਤਦੀ ਐ ਸੁਣ ਲੋ ਦੀਨੀ ਦਲੇਰੋ ਸ਼ਮਾ ਦੀਨ ਦੀ ਮਤਦੀ ਐ
0: ਆ ਗਿਆ ਸਿੱਖ ਪੰਜਾਬ।

ਕਾਬਲ ਦੇ ਬਾਦਸ਼ਾਹ ਨੇ ਦੀਨ ਦੇ ਨਾਂ ਤੋਂ ਮਰਨ ਲਈ ਸਿਪਾਹੀਆਂ ਨੂੰ ਬੜੇ ਤਾਨੇ ਦਿੱਤੇ, ਬੜੇ ਮਿਹਣੇ ਦਿੱਤੇ। ਭਰਾਵੋ, ਜੇ ਹਿੰਦੁਸਤਾਨ ਦੀ ਤਾਰੀਖ ਪੜ੍ਹੀਏ, ਜਿਹੜੇ ਲੁੱਟਣ ਆਉਂਦੇ ਨੇ ਉਹਨਾਂ ਦੇ ਨਾਂ ਪੜ੍ਹੋ, ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਸੀ ਉਹਨਾਂ ਦੇ ਨਾਂ ਪੜ੍ਹੋ। ਉਹਨੇ ਦੋਸਤ ਮੁਹੰਮਦ ਖਾਨ, ਅਮੀਰ ਜਾਨ ਖਾਨ, ਬੜੇ ਬੜੇ ਤਗੜੇ ਨਾਂ ਜਿਨ੍ਹਾਂ ਨੂੰ ਲੁੱਟੀ ਦਾ ਸੀ, ਉਹਨੇ ਰੁਲਦੂ ਰਾਮ, ਉਹਨੇ ਮੁਰਲੀ ਰਾਮ, ਉਹਨੇ ਛੋਟੇ ਨਾਂ ਲਿਆ ਹੀ ਮਾੜੇ ਦਾ ਦਿਲ ਉਤਾਂ ਠਾਂ ਹੋਣ ਲੱਗ ਜਾਂਦਾ ਹੈ। ਕਾਬਲ ਦਾ ਬਾਦਸ਼ਾਹ ਕਹਿੰਦਾ, ਮਿੱਤਰੋ, ਸਾਡੇ ਵੱਡੇ ਜਾਂਦੇ ਰਹੇ ਨੇ, ਹਿੰਦੁਸਤਾਨ ਚੋਂ ਦੇਵੀਆਂ ਫੜ ਕੇ ਲਿਆਉਂਦੇ ਰਹੇ ਨੇ, ਇਹ ਕਾਫਰ ਸਤਲਜੋ ਪਾਰੋਂ ਆ ਕੇ ਸਾਡੀ ਜੂਹ ਵਿੱਚ ਡੇਰੇ ਲਾ ਕੇ ਬਹਿ ਗਏ ਨੇ, ਇਹਨਾਂ ਸਾਡੇ ਰਸਤੇ ਲੁੱਟਦੇ ਬੰਦ ਕਰ ਦਿੱਤੇ ਨੇ, ਮੇਰੇ 5 ਪੁੱਤਰ ਇਹ ਤੁਹਾਡੇ ਅੱਗੇ ਹੋਣਗੇ, ਤੁਸੀਂ ਇਹਨਾਂ ਦੇ ਪਿੱਛੇ ਹੋਵੋਗੇ। ਦੀਨ ਤੋਂ ਮਰਨ ਵਾਲਾ ਅੱਲਾ ਦੀ ਦਰਗਾਹ ਵਿੱਚ ਪੂਜਿਆ ਜਾਂਦਾ ਹੈ। ਇਸ ਤਕਰੀਰ ਦਾ, ਇਸ ਗੱਲ ਦਾ ਅਸਰ ਗਾਜ਼ੀਆਂ ਤੇ ਇੰਨਾ ਹੋਇਆ ਕਿ ਉਹ ਮਾਰਨ ਮਰਨ ਲਈ ਤਿਆਰ ਹੋ ਗਏ। ਪਰਵਾਨਾ ਕੀ ਸੀ, ਅੱਗ ਸੀ ਖਿਲਰੀ ਹਰ ਪਾਸੇ, ਉਸ ਥਾਂ ਥਾਈ ਭੜਕਾ ਕਰੇ ਅਫਗਾਨ ਉਦਾਸੇ, ਉਹ ਵਾਂਗ ਅੰਗਾਰਾ ਹੋ ਗਏ ਸਭ ਰੱਤ ਪਿਆਸੇ, ਉਹਨਾਂ ਕਾਲੀ ਕਾਲੀ ਸਿਰਾਂ ਤੇ ਬਨ ਲਏ ਮੜਾਸੇ, ਮੂੰਹ ਸੂਏ ਹਿੱਕਾ ਚੌੜੀਆਂ, ਢਿੱਡ ਮੋਟੇ ਖਾਸੇ, ਉਹ ਆਖਣ ਅਸਾਂ ਬਣਾਵਣੇ ਸਿਰੀਆਂ ਦੇ ਕਾਸੇ, ਅਸਾਂ ਖਿਬਰ ਅੰਦਰ ਟੁੱਕਣੇ ਸਿੱਖ ਲਾਲ ਪਤਾਸੇ, ਅਸਾਂ ਰੱਤ ਨਲਵੇ ਦੀ ਪੀਵਣੀ ਅੱਲਾ ਪ੍ਰਵਾਸੇ। ਇਹਨਾਂ ਨੇ ਆਖਿਆ, ਅਸੀਂ ਅੱਲਾ ਦੇ ਪ੍ਰਵਾਸੇ, ਇਹਨਾਂ ਦੀ ਰੱਤ ਪੀਣੀ ਹੈ। ਭਾਈ ਪਠਾਣਾ ਨੇ ਅਪੋਵੀ ਦੀ ਜੋ ਗੱਲਾਂ ਕੀਤੀਆਂ, ਉਹਨਾਂ ਆਖਿਆ, ਅਸੀਂ ਇੱਕ ਇੱਕ ਭਾਰੂ 100 ਤੇ ਅਣਖਾਂ ਵਿੱਚ ਪੱਲੇ, ਅਸੀਂ ਹਿੱਕਾ ਡਾ ਦਰਿਆ ਨੂੰ ਲਾ ਦਈਏ ਥੱਲੇ, ਅਸੀਂ ਅੱਜ ਤੱਕ ਕਿਸੇ ਸੂਰਮੇ ਤੋਂ ਗਏ ਨੀ ਚੱਲੇ, ਇਹ ਸਾਰੇ ਤਿਆਰ ਪਰ ਤਿਆਰ ਹੋਏ। ਜਿਵੇਂ ਤਿਆਰ ਪਰ ਤਿਆਰ ਹੋ ਕੇ ਆਪਣੇ ਬਾਦਸ਼ਾਹ ਨੂੰ ਇਹਨਾਂ ਦਲੇਰੀ ਦਿੱਤੀ, ਉਸ ਵੇਲੇ ਦਾ ਵੇਰਵਾ ਇਹ ਛੰਦ ਵਿੱਚ ਇਉਂ ਕੀਤਾ ਜਾ ਰਿਹਾ ਹੈ। ਸੁਣੋ ਗੱਲਾਂ।

ਉਹਨਾਂ ਨੇ ਆਪਣੇ ਸਰਦਾਰ ਨੂੰ ਜਿਵੇਂ ਦਲੇਰੀਆਂ ਦਿੱਤੀਆਂ ਉਹ ਤੁਸੀਂ ਸੁਣੀਆਂ। ਉਹਨਾਂ ਆਖਿਆ ਸਿੱਖ ਸਾਡੇ ਸਾਹਮਣੇ ਘੜੇ ਦੀਆਂ ਮੱਛੀਆਂ ਨੇ, ਜਦੋਂ ਕਹੋ ਖਾ ਸਕਦੇ ਹਾਂ। ਇਹ ਕੀ ਨੇ ਜਿਹੜੇ ਸਾਡੇ ਦਰਵਾਜ਼ੇ ਤੇ ਆਣ ਕੇ ਸਾਨੂੰ ਲਲਕਾਰਦੇ ਨੇ? ਇਸ ਗੱਲ ਦਾ ਇਹਨਾਂ ਦੇ ਜਰਨੈਲ ਤੇ ਬੜਾ ਅਸਰ ਹੋਇਆ। ਅੱਗੇ ਕੀ ਹੋਇਆ ਸੁਣੋ। ਕਲਾਡੀਏ, ਸਿੱਖ ਸਾਡੇ ਸਾਹਮਣੇ ਬਟੇਰੇ ਜਿਵੇਂ ਬਾਜ ਅੱਗੇ, ਕੱਚੇ ਚੱਬ ਜਾਈਏ, ਖੁਰਾ ਖੋਜ ਹੀ ਮਿਟਾ ਦਈਏ। ਕਿਲੇ ਜਿਹੜੇ ਕਹਿੰਦੇ ਪਰਸ਼ੌਰ ਜਮਰੌਦ ਕੀ ਨੇ, ਆਪਣੀ ਆਈ ਤੇ ਆਈਏ ਪਰਬਤ ਹਿਲਾ ਦਈਏ। ਹਜ਼ਰਤ ਅਲੀ ਦੇ ਨਾਮ ਲੇਵਾ ਤਨੀ ਤੇਗਦੇ ਹਾਂ, ਮੌਤ ਆਵੇ ਸਾਹਮਣੇ ਤਾਂ ਮੌਤ ਨੂੰ ਮਿਟਾ ਦਈਏ। ਉਹਨਾਂ ਦੇ ਦਿਲ ਵਿੱਚ ਸੀ ਕਿ ਸਾਡੇ ਦੇਸ਼ ਦੇ ਕੁਛ ਗੱਭਰੂ ਜਾਣ ਤਾਂ ਹਿੰਦੁਸਤਾਨ ਦੇ ਮੰਦਰ ਢਾ ਕੇ, ਮੂਰਤੀਆਂ ਤੋੜ ਕੇ, ਦੌਲਤ ਲੁੱਟ ਕੇ, ਹੁਸਨ ਬੰਨ ਕੇ ਲੈ ਆਉਣ, ਤੇ ਅੱਜ ਉੱਥੇ ਕਿਹੜੀ ਮਰਦ ਕੌਮ ਪੈਦਾ ਹੋ ਗਈ ਏ ਜੋ ਸਾਡੇ ਬੂਹੇ ਅੱਗੇ ਆਣ ਕੇ ਵੰਗਾਰ ਦਈਏ। ਇਸ ਜੋਸ਼ ਵਿੱਚ ਹਜ਼ਾਰਾਂ ਪਠਾਨ ਤਿਆਰ ਹੋ ਪਏ। ਦੋਸਤ ਮੁਹੰਮਦ ਖਾਨ ਦੇ ਪੰਜੇ ਪੁੱਤਰ ਅਮੀਰ ਅਖੂਨ ਜ਼ਾਦਾ, ਮੁੱਲਾ ਮੁਹੰਮਦ ਖਾਨ, ਜਰੀਰ ਖਾਨ, ਅਰਜ ਬੇਗੀ, 30,000 ਫੌਜ ਤੇ ਬਹੁਤ ਸਾਰਾ ਮੁਲਖਈਆ ਸਣੇ 50 ਤੋਪਾਂ ਦੇ ਮਿਰਜ਼ਾ ਸੰਮੀ ਖਾਨ ਦੀ ਜਰਨੈਲੀ ਹੇਠਾਂ 15 ਅਪ੍ਰੈਲ 1837 ਨੂੰ ਕਾਬੁਲ ਤੋਂ ਰਵਾਨਾ ਹੋ ਤੁਰੇ। ਇਹ ਸਾਰਾ ਦਲ 24 ਅਪ੍ਰੈਲ ਨੂੰ ਲੁੱਡੀ ਖਾਨ ਨੇ ਪੁੱਜਾ। ਇੱਥੋਂ ਦੇ ਅਫਰੀਦੀਆਂ ਨੂੰ ਵੱਡੀ ਦੇ ਕੇ ਸੰਮੀ ਖਾਨ ਨੇ ਆਪਣੇ ਨਾਲ ਗੰਢ ਲਿਆ ਤੇ ਕਈਆਂ ਨੂੰ ਨਾਲ ਵੀ ਲੈ ਲਿਆ। ਸੋ ਚੋਖਾ ਲਾਓ ਲਸ਼ਕਰ 50,000 ਰਲ ਕੇ 27 ਅਪ੍ਰੈਲ ਰਾਤ ਨੂੰ ਜਮਰੌਦ ਕੋਲ ਆ ਉਤਰਿਆ। ਦੂਜੇ ਪਾਸੇ ਸਿੱਖਾਂ ਦੇ ਹਾਲਾਤ ਵੀ ਸਮਝੋ। ਪੰਜਾਬ ਦੇ ਬਹੁਤੇ ਇਲਾਕਿਆਂ, ਖਾਸ ਕਰਕੇ ਪਿਸ਼ਾਵਰ ਦੀ ਫੌਜ ਕੰਵਰ ਨੌਂ ਨਿਹਾਲ ਸਿੰਘ ਦੇ ਵਿਆਹ ਤੇ ਅਟਾਰੀ ਗਈ ਹੋਈ ਸੀ। ਪਿਸ਼ਾਵਰ ਵਿਚ ਪਿੱਛੇ ਥੋੜੀ ਹੀ ਫੌਜ, ਪਿਸ਼ਾਵਰ ਦਾ ਗਵਰਨਰ ਸਰਦਾਰ ਹਰੀ ਸਿੰਘ ਨਲੂਆ ਚੋਖੇ ਚਿਰ ਤੋਂ ਬਿਮਾਰ ਪਿਆ ਸੀ। ਪਿਸ਼ਾਵਰ ਤੋਂ 12 ਮੀਲ ਖੇਬਰ ਵੱਲੇ ਜਮਰੌਦ ਹੈ, ਇੱਥੇ ਕਿਲ੍ਹਾ ਫਤਿਹਗੜ੍ਹ ਦੀ ਨੀਂਹ 17 ਅਕਤੂਬਰ 1836 ਈਸਵੀ ਨੂੰ, 1 ਕੱਤਕ 1893 ਬਿਕਰਮੀ ਨੂੰ ਸਰਦਾਰ ਹਰੀ ਸਿੰਘ ਨੇ ਆਪਣੇ ਹੱਥੀਂ ਰੱਖੀ ਸੀ। ਇਸ ਦੀਆਂ ਕੰਧਾਂ 8 ਗਜ਼ ਚੌੜੀਆਂ ਤੇ 12 ਗਜ਼ ਉੱਚੀਆਂ ਉਸਾਰੀਆਂ ਗਈਆਂ। ਕੰਧਾਂ 4 ਗਜ਼ ਚੌੜੀਆਂ ਤੇ 12 ਗਜ਼ ਉੱਚੀਆਂ ਉਸਾਰੀਆਂ ਗਈਆਂ। ਉਸ ਵੇਲੇ ਇਸ ਵਿੱਚ 800 ਪੈਦਲ, 200 ਸਵਾਰ, 80 ਗੋਲਦਾਜ, 10 ਵੱਡੀਆਂ ਅਤੇ 12 ਛੋਟੀਆਂ ਤੋਪਾਂ ਮਾਹ ਸਿੰਘ ਦੀ ਜਥੇਦਾਰੀ ਹੇਠ ਸਨ। ਜਿਸ ਵੇਲੇ ਕਿਲ੍ਹਾ ਜਮਰੌਦ ਫਤਿਹਗੜ੍ਹ ਦੇ ਉਦਾਲੇ ਵੈਰੀ ਨੇ ਘੇਰਾ ਪਾਇਆ ਤਾਂ ਸਰਦਾਰ ਮਾਹ ਸਿੰਘ ਨੇ ਆਪਣੀ ਫੌਜ ਦੇ ਸਾਹਮਣੇ ਖਲੋ ਕੇ ਲਲਕਾਰ ਮਾਰ ਕੇ ਕਿਹਾ, ਮਰਦੋ, ਸਾਨੂੰ ਮਰ ਮਿਟਣਾ ਚਾਹੀਦਾ। ਜਿਵੇਂ ਮਾਹ ਸਿੰਘ ਦੀ ਇਸ ਤਕਰੀਰ ਦਾ ਅਸਰ ਸਿੰਘਾਂ ਤੇ ਹੋਇਆ, ਉਸ ਦਾ ਵੇਰਵਾ ਕਵੀ ਦੀ ਕਲਮ ਨੇ ਇਉਂ ਕੀਤਾ ਹੈ।

ਸਿੰਘਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਸਰਦਾਰ ਮਹਾਂ ਸਿੰਘ ਨੂੰ ਲਾਲੀਆਂ ਚੜ ਗਈਆਂ। ਰਲ ਮਿਲ ਕੇ ਸਿੰਘਾਂ ਸੋਧਿਆ, ਆਖਿਰ ਅਰਦਾਸਾ, ਇਹ ਸਤਿਗੁਰੂ ਫੌਜਾਂ ਵਾਲਿਆ, ਤੇਰਾ ਪਰਿਭਾਸ਼ਾ ਅੱਜ ਭਾਰਾ ਵੇਖਣ ਵਿੱਚ ਹੈ। ਵੈਰੀ ਦਾ ਪਾਸਾ ਇੱਕ ਪਾਸੇ ਹੈ ਮਨ ਜਾਪਦਾ, ਇੱਕ ਪਾਸੇ ਮਾਸਾ, ਪਰ ਤੇਰੇ ਪੁੱਤਾਂ ਲਾ ਲਈ ਜੀਵਨ ਦੀ ਆਸਾ। ਅਸੀਂ ਤੇਗੋਂ ਜੰਮੇ, ਤੇਗ ਵਿੱਚ ਤੂੰ ਦਿੱਤਾ ਵਾਸਾ, ਅਸੀਂ ਲੰਡੇ ਨਾਲ ਵਗਾਵਣੀ ਅੱਜ ਰੱਤ ਬਿਆਸਾ, ਅੱਜ ਤੇਗ ਮਧਾਣੀ ਸਿੰਘਾਂ ਦੀ ਖੋਣੀ ਦਾ ਹਾਸਾ। ਕੰਧ ਤੱਠੀ ਕਿਲੇ ਦੀ, ਕਹਿੰਦੇ ਨੇ ਤੋਪਾਂ ਏਡੇ ਜ਼ੋਰ ਦੀ ਚੱਲਣੀਆਂ ਸ਼ੁਰੂ ਹੋਈਆਂ, ਸਾਰਾ ਜ਼ੋਰ ਵੈਰੀ ਨੇ ਕਿਲੇ ਦੀ ਕੰਧ ਢਾਉਣ ਉੱਤੇ ਹੀ ਲਾ ਦਿੱਤਾ। ਸਿੰਘ ਸੂਰਮੇ ਜਥੇਦਾਰ ਤੋਂ ਹੁਕਮ ਲੈ ਕੇ ਮੈਦਾਨ ਵੱਲ ਨਿਕਲ ਰਹੇ ਨੇ। ਇੱਕ ਇੱਕ ਸੂਰਮਾ ਦਸਾਂ ਦਸਾਂ ਤੇ ਭਾਰੂ ਜਾਪਦਾ ਸੀ। ਮਰਦਾਂ ਦੀ ਕੌਮ ਉਹੀ ਜਿਉਂਦੀ ਹੈ ਜਿਹੜੀ ਮਰਨ ਦੀ ਜਾਚ ਸਿੱਖ ਲੈ, ਜਿਹੜੀਆਂ ਕੌਮਾਂ ਨੂੰ ਮਰਨ ਦੀ ਜਾਚ ਨਹੀਂ, ਉਹ ਕੌਮਾਂ ਮਲੀਆ ਮੇਟ ਹੋ ਜਾਂਦੀਆਂ ਨੇ। ਜਥੇਦਾਰ ਮਹਾਂ ਸਿੰਘ ਨੇ ਆਖਿਆ, ਸਿੰਘੋ ਅੱਜ ਮੌਤ ਜਾਂ ਜ਼ਿੰਦਗੀ ਦੋਵੇਂ ਗੱਲਾਂ ਤੁਹਾਡੇ ਵੱਸ ਵਿੱਚ ਨੇ। ਇਹ ਠੀਕ ਹੈ ਕਿ ਬਹੁਤ ਸਾਰੀਆਂ ਫੌਜਾਂ ਇਸ ਵੇਲੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਤੇ ਪਹੁੰਚੀਆਂ ਹੋਈਆਂ ਨੇ। ਸਾਡਾ ਸਰਦਾਰ ਸਰਦਾਰ ਹਰੀ ਸਿੰਘ ਨਲੂਆ ਬਿਮਾਰ ਪਿਆ ਹੈ, ਪਰ ਸਾਡੇ ਸਾਹਮਣੇ ਇੱਕੋ ਹੀ ਗੱਲ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਲਈ ਅਸੀਂ ਆਪਣੀਆਂ ਜਾਨਾਂ ਵਾਰ ਦਈਏ, ਲੇਕਿਨ ਜਮਰੋਹ ਦੇ ਕਿਲੇ ਵਿੱਚ ਵੈਰੀ ਨੂੰ ਦਾਖਲ ਨਾ ਹੋਣ ਦਈਏ। ਦੂਜੇ ਪਾਸੇ ਵੈਰੀਆਂ ਦੇ ਸਾਹਮਣੇ ਵੀ ਇਹ ਵੀ ਸਭ ਤੋਂ ਵੱਡੀ ਸ਼ਰਤ ਸੀ ਕਿ ਅੱਜ ਦਾ ਮਰਨਾ ਹੈ ਜਾਂ ਮਾਰਨਾ ਹੈ। ਜਿਹੜੇ ਮੁਲਕ ਨੂੰ ਅਸੀਂ ਲੁੱਟਦੇ ਸਾਂ, ਉਸ ਮੁਲਕ ਵਿੱਚੋਂ ਇੱਕ ਮੁੱਠੀ ਪਰ ਕੌਮ ਉੱਠ ਕੇ ਸਾਡਿਆਂ ਬੂਹਾਂ ਉੱਤੇ ਛਾਉਣੀਆਂ ਪਾਈ ਬੈਠੀ ਹੈ। ਦੋਹਾਂ ਪਾਸਿਆਂ ਤੋਂ ਕਿਵੇਂ ਅੱਗ ਵਰ ਰਹੀ ਸੀ, ਦੋਹਾਂ ਪਾਸਿਆਂ ਦੇ ਸੂਰਮੇ ਕਿਵੇਂ ਵੱਧ ਵੱਧ ਕੇ ਲੜ ਰਹੇ ਸਨ। ਇੱਕ ਪਾਸੇ ਅੱਲਾ ਨੂੰ ਖੁਸ਼ ਰੱਖਣ ਵਾਲੇ, ਇੱਕ ਪਾਸੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸੂਰਮੇ ਸਤ ਸ੍ਰੀ ਅਕਾਲ ਜਾ ਕੇ ਕਲਗੀਆਂ ਵਾਲੇ ਦੀ ਓਤ ਲੈ ਕੇ ਲੜ ਰਹੇ ਸਨ। ਉਸ ਵੇਲੇ ਦਾ ਨਜ਼ਾਰਾ, ਮਾਵਾਂ ਦੇ ਪੁੱਤਰ ਆਜ਼ਾਦੀ ਨੂੰ ਮਰਨ ਵਾਸਤੇ ਕਿਵੇਂ ਵੱਧ ਰਹੇ ਸਨ, ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ।

ਖਾਲਸੇ ਨੇ ਆਖਿਆ ਅਜੇ ਤੱਕ ਕੋਈ ਆਇਆ ਨੀ ਲਾਹੌਰ ਤੋਂ, ਵਿਗੜੀ ਕਹਾਣੀ ਜਾਪਦੀ ਹੈ ਤੌਰ ਤੋਂ। ਸਰਦਾਰ ਮਹਾਂ ਸਿੰਘ ਸੂਰਮਾ ਇਹ ਜਾਣਦਾ ਸੀ ਕਿ ਡੋਗਰਾ ਜਿਹੜੀਆਂ ਨੀਤੀਆਂ ਵਰਤ ਰਿਹਾ, ਜਿਹੜੀਆਂ ਚਾਲਾਂ ਚੱਲ ਰਿਹਾ, ਇਹ ਸਿੱਖ ਰਾਜ ਦੇ ਖਿਲਾਫ ਨੇ। ਯਾਦ ਰਹੇ ਮਿੱਤਰੋ, ਇਸ ਤੋਂ ਪਹਿਲਾਂ ਵੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਹਰੀ ਸਿੰਘ ਨਲੂਏ ਨੇ ਇੱਕ ਚਿੱਠੀ ਲਿਖੀ ਸੀ। ਉਹਨੇ ਆਖਿਆ, ਠੀਕ ਹੈ ਸ਼ੇਰ ਪੰਜਾਬ, ਤੁਹਾਡੇ ਪੋਤਰੇ ਦੀ ਛਾਦੀ ਏ, ਪਰ ਇਹ ਇਲਾਕਾ ਏਡਾ ਖਤਰਨਾਕ ਹੈ, ਤੇਰੇ ਡੋਗਰੇ ਕਿਸੇ ਨੇ ਇੱਧਰ ਚਿੱਠੀ ਲਿਖ ਦੇਣੀ ਹੈ ਬਾਦਸ਼ਾਹ ਕਾਬਲ ਨੂੰ, ਔਰ ਇਹਨਾਂ ਵੇਲ ਪਿਆ ਵੇਖ ਕੇ ਜਮਰੌਤ ਔਰ ਇਹਨਾਂ ਕਿਲਿਆਂ ਤੇ ਹੱਲਾ ਕਰ ਦੇਣਾ। ਸਾਡੇ ਦੇਸ਼ ਵਿੱਚ ਰਹਿਣ ਵਾਲੇ ਜਰਨੈਲਾਂ ਵਿੱਚੋਂ ਇੱਕ ਨੀਤੀਵਾਨ ਜਰਨੈਲ ਹਰੀ ਸਿੰਘ ਹੈ, ਜਿਹੜਾ ਕਈ ਆਉਣ ਵਾਲੀਆਂ ਗੱਲਾਂ ਬਾਰੇ ਦੱਸ ਸਕਦਾ ਸੀ। ਪਰ ਇਤਿਹਾਸ ਵਿੱਚ ਆਉਂਦਾ ਕਿ ਜਿੰਨੀਆਂ ਚਿੱਠੀਆਂ ਮਹਾਂ ਸਿੰਘ ਸਾਹਿਬ ਨੇ ਲਿਖੀਆਂ ਸਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ, ਉਹਨਾਂ ਚਿੱਠੀਆਂ ਵਿੱਚੋਂ ਕੋਈ ਵੀ ਚਿੱਠੀ ਮਹਾਰਾਜੇ ਤੱਕ ਨਹੀਂ ਸੀ ਪਹੁੰਚੀ। ਹਰੀ ਸਿੰਘ ਨਲੂਏ ਨੇ ਜਿੰਨੀਆਂ ਚਿੱਠੀਆਂ ਲਿਖੀਆਂ ਸਨ, ਉਹਨਾਂ 'ਚੋਂ ਕੋਈ ਵੀ ਚਿੱਠੀ ਸਾਡੇ ਦੇਸ਼ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਨਹੀਂ ਸੀ ਮਿਲੀ। ਮਹਾਂ ਸਿੰਘ ਕਹਿ ਰਿਹਾ, ਅਜੇ ਤਾਂ ਹੈ ਖਾਲਸਾ ਜਕਾਰੇ ਮਾਰਦਾ, ਕੇਸਰੀ ਨਿਸ਼ਾਨ ਹੈ ਫਰਾਰੇ ਮਾਰਦਾ। ਕਹਿੰਦਾ, ਮੈਨੂੰ ਹਿਰਖ ਹੈ ਕਿਹਦੇ ਸਿੱਖੀ ਦੇ ਸਰੀਰ ਨੂੰ ਕਸ਼ਟ ਨਾ ਪੈ ਜਾਣ। ਜਿਉਂਦਾ ਸ਼ੇਰ ਮੁੱਛਦਾ ਵਾਲ ਕਿਸੇ ਨੂੰ ਨਹੀਂ ਦਿੰਦਾ, ਇੱਕ ਮੁਸਲਮਾਨ ਫਕੀਰ ਦਾ ਕਥਨ ਹੈ। ਜਿਉਂਦਾ ਸ਼ੇਰ ਨੀ ਮੁੱਛਦਾ ਵਾਲ ਦਿੰਦਾ, ਤੈਨੂੰ ਦੱਸੀਏ ਗੱਲ ਵਿਚਾਰ ਸਾਈ, ਕੋਈ ਉੱਠੋ ਜਿਹੜਾ ਮੇਰੇ ਵੀਰ ਨੂੰ ਰਾਤੋ ਰਾਤ ਖਬਰ ਪਹੁੰਚਾ ਸਕਦਾ। ਫਿਰ ਇੱਕ ਬੀਬੀ ਉੱਠੀ ਹੈ, ਫਿਰ ਸ਼ਰਨ ਕੌਰ ਨੇ ਆਖਿਆ, ਮੈਂ ਜਾਵਾਂ ਵੀਰਾ, ਚਿੱਠੀ ਲਿਖ ਦੇ ਤੁਸੀਂ, ਮੈਂ ਪਹੁੰਚਾਵਾਂ ਵੀਰਾ, ਧੋਖਾ ਵੈਰੀ ਕੋਲੋਂ ਨਾ ਮੈਂ ਖਾਵਾਂ ਵੀਰਾ, ਤੋਪ ਨਿਸ਼ਾਨੇ ਪਹੁੰਚ ਕੇ ਚਲਵਾਵਾਂ ਵੀਰਾ। ਫਿਰ ਸਿੰਘ ਅੱਗੋਂ ਇੱਕ ਬੋਲਿਆ, ਤੂੰ ਜਾ ਨਹੀਂ ਸਕਦੀ, ਅਣਖ ਗਵਾ ਕੇ ਕੌਮ ਕੋਈ ਜਾਨ ਬਚਾ ਨਹੀਂ ਸਕਦੀ, ਗਲਤੀ ਕਰ ਬੇਅਕਲੀ ਪਛਤਾ ਨਹੀਂ ਸਕਦੀ, ਜੋਗੀ ਸਿੰਘਾ ਇੱਜ਼ਤ ਗਈ ਹੱਥ ਆ ਨਹੀਂ ਸਕਦੀ। ਤੂੰ ਕਹਿੰਦਾ ਕਿਹਾ ਭੈਣ ਨੇ ਕੜਕ ਕੇ, ਕੀ ਗੱਲ ਹੈ ਕੋਈ, ਉਹ ਜਿਹੜਾ ਮਰਜ਼ੀ ਤੋੜ ਲੈ, ਇਹ ਫਲ ਹੈ ਕੋਈ, ਜਾਨ ਬਚਾਉਣੀ ਲੁਕ ਕੇ, ਇਹ ਭਲ ਹੈ ਕੋਈ, ਉਹ ਸ਼ਮਾ ਉੱਤੇ ਸੜ ਜਾਵਣਾ ਤਰਪਲ ਹੈ ਕੋਈ, ਜਿਹੜਾ ਮਰਜ਼ੀ ਪੀ ਲਵੇ, ਇਹ ਜਲ ਹੈ ਕੋਈ, ਉਹ ਲੱਕੜ ਸਾਰੇ ਕੱਟ ਲੈਣ, ਇਹ ਘਲ ਹੈ ਕੋਈ, ਅਣਖ ਉੱਤੋਂ ਮਰਨਾ ਜੋਗੀਆ, ਇਹ ਛਲ ਹੈ ਕੋਈ। ਭੈਣ ਨੇ ਆਖਿਆ, ਮੈਂ ਪੁੱਛਣਾ ਚਾਹੁੰਦੀ ਹਾਂ, ਖਾਲਸਾ ਜੀ ਜਿਹੜਾ ਅੰਮ੍ਰਿਤ ਤੁਸਾਂ ਨੇ ਛਕਿਆ, ਅੰਮ੍ਰਿਤ ਉਹ ਹੀ ਮੈਨੂੰ ਛਕਾਇਆ ਕਿ ਹੋਰ ਕੋਈ? ਜਥੇਦਾਰ ਨੇ ਆਖਿਆ, ਭੈਣ ਜੀ ਅੰਮ੍ਰਿਤ ਸਾਰਿਆਂ ਨੂੰ ਇੱਕੋ ਛਕਾਇਆ ਜਾਂਦਾ, ਉਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ, ਉਹੀ ਪੰਜੇ ਬਾਣੀਆਂ ਪੜੀਆਂ ਜਾਂਦੀਆਂ ਨੇ। ਸਿੱਖੀ ਵਿੱਚ ਇਹੀ ਤਾਂ ਗੱਲ ਹੈ ਕਿ ਇੱਥੇ ਇਸਤਰੀ ਔਰ ਮਰਦ ਵਿੱਚ ਫਰਕ ਨਹੀਂ ਕੋਈ, ਇੱਥੇ ਬਰਾਬਰਤਾ ਹੈ। ਅੰਮ੍ਰਿਤ ਉਹੀ ਹੈ ਜਿਹੜਾ ਇਸਤਰੀ ਨੂੰ ਛਕਾਇਆ ਜਾਂਦਾ, ਉਹੀ ਹੈ ਜਿਹੜਾ ਮਰਦ ਨੂੰ ਛਕਾਇਆ ਜਾਂਦਾ, ਉਹੀ ਹੈ ਜਿਹੜਾ ਬੱਚੇ ਨੂੰ ਛਕਾਇਆ ਜਾਂਦਾ, ਉਹੀ ਹੈ ਜਿਹੜਾ ਬੁੱਢੇ ਨੂੰ ਛਕਾਇਆ ਜਾਂਦਾ। ਭੈਣ ਨੇ ਆਖਿਆ, ਫਿਰ ਸਰਦਾਰ ਜੀ ਜੇ ਅੰਮ੍ਰਿਤ ਵਿੱਚ ਫਰਕ ਨਹੀਂ, ਸਾਰਿਆਂ ਨੂੰ ਇੱਕੋ ਛਕਾਇਆ ਜਾਂਦਾ, ਫਿਰ ਹੱਕਾਂ ਵਿੱਚ ਕਿਉਂ ਫਰਕ ਹੈ? ਜੇ ਕੋਈ ਭਰਾ ਇਹ ਸੇਵਾ ਲੁੱਟ ਸਕਦਾ, ਤੇ ਤੁਹਾਡੀ ਭੈਣ ਵੀ ਇਹ ਸੇਵਾ ਲੁੱਟ ਸਕਦੀ ਹੈ। ਸੁਣ ਕੇ ਗੱਲ ਸ਼ਰਨ ਕੌਰ ਦੀ, ਜਥੇਦਾਰ ਨੇ ਕਿਹਾ, ਹਾਂ ਭੈਣ ਜੀ ਤੁਸੀਂ ਜਾ ਸਕਦੇ ਹੋ, ਹਾਂ ਬੇਟਾ ਤੁਸੀਂ ਜਾ ਸਕਦੇ ਹੋ। ਜਿਵੇਂ ਹੁਕਮ ਲੈ ਕੇ ਸ਼ਰਨ ਕੌਰ ਚਿੱਠੀ ਪਹੁੰਚਾਉਣ ਵਾਸਤੇ ਜਮਰੌਤ ਦੇ ਕਿਲੇ ਵਿੱਚੋਂ ਪਿਸ਼ੌਰ ਨੂੰ ਤੁਰਦੀ ਹੈ, ਮੇਰੇ ਸਾਥੀ ਦਲਵੀਰ ਸਿੰਘ ਮਹਿਮੇ ਚੱਕੀਆ ਅਤੇ ਗੁਰਮੁਖ ਸਿੰਘ ਐਮ ਏ ਇਉਂ ਬਿਆਨ ਕਰ ਰਹੇ ਹਨ।

0: ഒരു ബാധിക്ക വിട്ട് കേളു റോഡ് തീറിയാതെ കേളു ജോലി സദാ ജോത് ഹാത്ത് മോതനും അത്
1: ബീബി നെ ആഖ്യാ അജ ഗർദാ അഫ്ഗാനാ മല്ലിയാ റൾ ചാർ ഫേരാ ਉਹਨਾਂ ਜੋਧਿਆਂ ਕਟਕ ਵਿਓੜ ਕੇ ਡਾਢਾ ਕਰ ਜੇਰਾ ਉਹ ਖਿਬਰ ਦੇ ਵਿਚ ਆਣ ਕੇ ਲਾ ਬੈਠੇ ਡੇਰਾ ਉਹਨਾਂ ਤੋਪਾਂ ਡਾ ਕੇ ਬੰਨਿਓ ਭੰਨਿਆ ਗੜ ਤੇਰਾ ਉਹਨਾਂ ਮਹਿਰਾ ਧੂਆਂ ਛੱਡਿਆ ਪੈ ਗਿਆ ਹਨੇਰਾ ਹੈ ਝੱਲਿਆ ਵੀਰਾਂ ਤੇਰਿਆਂ ਹੁਣ ਤੀਕਰ ਸ਼ੇਰਾ ਪਰ ਤੂੰ ਨਾ ਜੇਕਰ ਬੋੜਿਓ ਹੋ ਗਿਆ ਸਵੇਰਾ ਤਦ ਮਹਾਂ ਸਿੰਘ ਸਰਦਾਰ ਨੂੰ ਕਰ ਦੇਣਗੇ ਉਹ ਬੇਰਾ ਬੇਰਾ ਇਹ ਪ੍ਰਵਾਨਾ ਪੜ ਕੇ ਨਲੂਏ ਦਾ ਦਿਲ ਗੁੱਸੇ ਨਾਲ ਭਰ ਆਇਆ ਪਰਵਾਨਾ ਪੜ ਕੇ ਮਰਦ ਨੂੰ ਲੱਗ ਗਈ ਕਟਾਰੀ ਉਹਨੂੰ ਮਰਨਾ ਚੇਤੇ ਆ ਗਿਆ ਭੁੱਲ ਗਈ ਬਿਮਾਰੀ ਉਹਨੇ ਹੁਕਮ ਚਾੜਿਆ ਖਾਲਸਾ ਕਰ ਲੋ ਤਿਆਰੀ ਝਟ ਘੋੜੀ ਪਾ ਲੋ ਕਾਠੀਆਂ ਚੱਬ ਕਰੋ ਤਿਆਰੀ ਤੁਸੀਂ ਤੋਪਾਂ ਲੈ ਲੋ ਦੋਜ ਕੀ ਮਾਰੂ ਤੇ ਪਾਰੀ ਤੁਸੀਂ ਬਿਗਲ ਵਜਾ ਰਹੇ ਕੂਚ ਦਾ ਲੈ ਸੈਨਾ ਸਾਰੀ ਸਭ ਰਲ ਮਿਲ ਕੇ ਅਫਗਾਨ ਨੂੰ ਦੱਸੋ ਇੱਕ ਵਾਰੀ ਅੱਜ ਤੋੜੀ ਫੌਜ ਅਕਾਲ ਦੀ ਰਣ ਕਦੇ ਨੀ ਹਾਰੀ
2: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰਾਡਕਾਸਟਿੰਗ ਫਰੋਮ ਦ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਜ਼ ਲੇਕ ਬ੍ਰਿਟਿਸ਼ ਕੋਲੰਬੀਆ ਕੈਨੇਡਾ

0: You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚ ਫੁੱਟ ਦੇ ਸੀਵੇ ਨਾਨਕ ਦੇ ਘਰ ਅੰਮ੍ਰਿਤ ਵਰਸੇ ਬਿਰਲਾ ਗੁਰਮੁਖ ਪੀਵੇ।
1: ਸਭ ਤੋਂ ਪਹਿਲਾਂ ਹਾਜ਼ਰੀ ਲਵਾਉਣ ਲਈ ਗੁਰੂ ਸਾਹਿਬਾਂ ਦਾ ਨਾਰਾ ਬੁਲੰਦ ਕਰੋ, ਸਰਬੱਤ ਮਾਈ ਭਾਈ ਗੁਰਸਿੱਖ ਕੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਵਿੱਚ ਸਿੰਘਾਂ ਦੀ ਚੜ੍ਹਤ ਬਾਰੇ ਕੁਝ ਬਿਆਨ ਕਰਨ ਵਾਸਤੇ ਹੁਕਮ ਆਏ ਨੇ ਕੁਝ ਸੱਜਣਾਂ ਦੇ। ਸੋ ਸਿੰਘ ਹਰ ਵੇਲੇ ਦੇਸ਼ ਵਾਸਤੇ ਮਰਨ ਲਈ, ਵੰਡ ਕੇ ਛਕਣ ਲਈ, ਚੜ੍ਹਦੀ ਕਲਾ ਮੰਗਣ ਲਈ, ਸਾਂਝੀਵਾਲਤਾ ਲਿਆਉਣ ਲਈ, ਗੁਰੂ ਨਾਨਕ ਦਾ ਉਪਦੇਸ਼ ਸੰਸਾਰ ਵਿੱਚ ਖਿਲਾਰਨ ਲਈ ਤਿਆਰ ਪੁਰ ਤਿਆਰ ਰਹਿੰਦੇ ਨੇ। ਇਸੇ ਲਈ ਸਿੰਘ ਰੋਜ਼ ਅਰਦਾਸ ਕਰਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਸਿੰਘ ਹਰ ਵੇਲੇ ਸਤਿਗੁਰਾਂ ਦੇ ਆਸਰੇ ਚੱਲਦਾ, ਸਤਿਗੁਰਾਂ ਦੇ ਭਰੋਸੇ ਵਿੱਚ ਰਹਿੰਦਾ, ਉਹਦੀ ਓਟ ਵਿੱਚ ਰਹਿੰਦਾ। ਇਹੀ ਵਜ੍ਹਾ ਹੈ ਅੱਜ ਸੰਸਾਰ ਭਰ ਵਿੱਚ ਸਿੱਖੀ ਦੀ ਪੂਜਾ ਹੈ। ਇਸ ਦੇ ਪ੍ਰਥਾਏ ਖਾਲਸੇ ਦੀ ਚੜ੍ਹਤ ਬਾਰੇ, ਸਿੰਘਾਂ ਦੀਆਂ ਕੁਰਬਾਨੀਆਂ ਬਾਰੇ ਇੱਕ ਛੰਦ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ, ਸੁਣੋ।

0: ਦੁਨੀਆਂ ਦੇ ਵੱਡੇ ਆਦਮੀ ਸ਼ਾਹੀ ਮਹਿਲਾਂ ਵਿੱਚ ਨਹੀਂ ਸਗੋਂ ਗਰੀਬਾਂ ਦੀਆਂ ਝੁੱਗੀਆਂ ਵਿੱਚ ਪੈਦਾ ਹੁੰਦੇ ਨੇ। ਨੈਪੋਲੀਅਨ, ਬੋਨਾਪਾਰਟ, ਇਬਰਾਹਿਮ ਲਿੰਕਨ, ਸ਼ਿਵਾਜੀ, ਮਰਹੱਟਾ, ਹਰੀ ਸਿੰਘ ਨਲੂਆ ਆਦਿ ਸਰਦਾਰਾਂ ਨੇ ਵੱਡਿਆਂ ਘਰਾਂ ਵਿੱਚ ਨਹੀਂ ਸਗੋਂ ਗੁੰਮਨਾਮ ਘਰਾਣਿਆਂ ਵਿੱਚੋਂ ਜਨਮ ਲਿਆ ਅਤੇ ਦੁਨੀਆਂ 'ਤੇ ਜਿਉਣ ਜੋਗਾ ਨਾਮ ਛੱਡ ਗਏ। ਸੰਨ 1881 ਦੇ ਕਰੀਬ ਅੰਗਰੇਜ਼ ਨੇ ਫਰਾਂਸੀਸੀ ਅਖ਼ਬਾਰਾਂ ਵਿੱਚ ਇਹ ਚਰਚਾ ਛਿੜੀ ਕਿ ਸੰਸਾਰ ਵਿੱਚ ਸਭ ਤੋਂ ਵੱਡਾ ਅਤੇ ਕਾਮਯਾਬ ਜਰਨੈਲ ਕੌਣ ਹੈ। ਨੈਪੋਲੀਅਨ, ਮਾਰਸ਼ਲ, ਹੈਡਬਰਗ, ਲਾਰਡ ਕਿਚਨਰ, ਯੂਰਪ ਤੋਂ ਬਿਨਾਂ ਕਈ ਏਸ਼ੀਆ ਦੇ ਜਰਨੈਲਾਂ ਜਿਵੇਂ ਹਲਾਕੂ ਖਾਨ, ਚੰਗੇਜ਼ ਖਾਨ, ਅਲਾਉਲਦੀਨ ਖਿਲਜੀ ਦੇ ਨਾਂ ਲਏ ਗਏ। ਪਰ ਜਦ ਹਰੀ ਸਿੰਘ ਨਲੂਏ ਦਾ ਜ਼ਿਕਰ ਆਇਆ ਤਾਂ ਅੰਗਰੇਜ਼ ਲਿਖਾਰੀ ਨੇ ਸਿਰ ਨਵਾ ਦਿੱਤਾ ਕਿ ਇਹ ਸੰਸਾਰ ਦਾ ਸਭ ਤੋਂ ਵੱਡਾ ਅਤੇ ਕਾਮਯਾਬ ਜਰਨੈਲ ਹੋਇਆ ਹੈ। ਇਸ ਮਾਮੂਲੀ ਗਿਣਤੀ ਵਿੱਚੋਂ ਜਿਸ ਨੇ ਪੈਦਾ ਹੋ ਕੇ ਐਡੇ ਐਡੇ ਮੁਲਕ ਜਿੱਤੇ ਉਹ ਸਰਦਾਰ ਹਰੀ ਸਿੰਘ ਨਲੂਆ ਹੀ ਹੋ ਸਕਦਾ ਹੈ। ਹਰੀ ਸਿੰਘ ਕੋਲ ਇਤਨੀ ਕੁ ਤਾਕਤ ਸੀ, ਜੇ ਕਿਤੇ ਓਨੀ ਤਾਕਤ ਹੁੰਦੀ ਜਿੰਨੀ ਅੰਗਰੇਜ਼ ਜਰਨੈਲਾਂ ਕੋਲ ਸੀ, ਇਹ ਸਾਰੀ ਦੁਨੀਆਂ ਨੂੰ ਫਤਿਹ ਕਰ ਲੈਂਦਾ। ਹਰੀ ਸਿੰਘ ਦਾ ਜਨਮ 1791 ਈਸਵੀ ਵਿੱਚ ਸੰਮਤ 1848 ਬਿਕਰਮੀ ਨੂੰ ਗੁਜਰਾਂਵਾਲੇ ਦੀ ਧਰਤੀ ਵਿੱਚ ਸਰਦਾਰ ਗੁਰਦਿਆਲ ਸਿੰਘ ਕੁਮੇਂਦਾਨ ਦੇ ਘਰ ਹੋਇਆ। ਮਾਤਾ ਧਰਮ ਕੌਰ ਦੀ ਕੁੱਖੋਂ ਹੋਇਆ। ਅਜੇ 7 ਕੁ ਸਾਲਾਂ ਦਾ ਸੀ ਸਰਦਾਰ ਹਰੀ ਸਿੰਘ ਜਦ ਇਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। 7-8 ਸਾਲ ਉੱਥੇ ਹੀ ਮਾਪਿਆਂ ਦੇ ਘਰ ਵਿੱਚ ਇਹਦੀ ਮਾਤਾ ਨੇ ਇਹਦੀ ਪੜ੍ਹਾਈ, ਇਹਦੀ ਪਰਵਰਿਸ਼ ਕੀਤੀ। ਪੰਜਾਬੀ ਅਤੇ ਫਾਰਸੀ ਦੇ ਨਾਲ ਘੋੜ ਸਵਾਰੀ ਅਤੇ ਤੀਰ ਅੰਦਾਜ਼ੀ ਵੀ ਸਿਖਾਈ ਗਈ। 1805 ਈਸਵੀ ਦੇ ਬਸੰਤੀ ਦਰਬਾਰ ਵਿੱਚ ਜਿਸ ਵੇਲੇ ਸ਼ੇਰੇ ਪੰਜਾਬ ਦੇ ਕਈ ਨਾਮਵਰ ਯੋਧੇ ਆਪਣੇ ਜੰਗੀ ਕਰਤੱਵ ਵਿਖਾ ਰਹੇ ਸਨ, ਇੱਕ 14-15 ਸਾਲ ਦਾ ਮੁੱਛ ਫੁੱਟ ਗੱਭਰੂ, ਮੋਟੇ ਮੋਟੇ ਨੇਤਰ, ਗੋਲ ਗੋਲ ਡੌਲੇ, ਉੱਚਾ ਕੱਦ, ਸਡੌਲ ਸਰੀਰ, ਇਉਂ ਪ੍ਰਤੀਤ ਹੋਵੇ ਜਿਵੇਂ ਫਲਾਦ ਢਾਲ ਕੇ ਸੱਚੇ ਵਿੱਚ ਹੀ ਕੱਢਿਆ ਹੁੰਦਾ ਹੈ। ਅਖਾੜੇ ਵਿੱਚ ਆਇਆ, ਇਸ ਨੇ ਸ਼ਸਤਰ ਵਿਦਿਆ ਦੇ ਉਹ ਜ਼ੋਰ ਵਿਖਾਏ ਕਿ ਬਾਦਸ਼ਾਹ ਦਾ ਮਨ ਮੋਹ ਲਿਆ। ਸ਼ੇਰੇ ਪੰਜਾਬ ਨੇ ਕੋਲ ਬੁਲਾ ਕੇ ਪੁੱਛਿਆ ਤਾਂ ਪਤਾ ਲੱਗਾ ਕਿ ਇਹ ਗੱਭਰੂ ਸਰਦਾਰ ਹਰੀ ਸਿੰਘ, ਗੁਰਦਿਆਲ ਸਿੰਘ ਦਾ ਪੁੱਤਰ, ਸਰਦਾਰ ਸਿੰਘ ਦਾ ਪੋਤਰਾ, ਉੱਪਲ ਖੱਤਰੀ ਘਰਾਣੇ ਵਿੱਚੋਂ ਗੁਜਰਾਂ ਵਾਲੇ ਨੂੰ ਪਾਗ ਲਾਉਣ ਵਾਲਾ ਹੈ। ਨਿਗਾਹ ਚੜ ਗਿਆ ਜੋਹਰੀ ਦੀ, ਜਿਸ ਤਾਂ ਦਾ ਮਣਕਾ ਸੀ ਉਸੇ ਥਾਂ ਪਰੋ ਦਿੱਤਾ ਗਿਆ। ਮਹਾਰਾਜੇ ਨੇ ਖੁਸ਼ ਹੋ ਕੇ ਗਲ ਵਿੱਚ ਸੋਨੇ ਦਾ ਕੈਂਠਾ ਪਾ ਦਿੱਤਾ ਅਤੇ ਆਪਣੇ ਹਜ਼ੂਰੀ ਖਿਦਮਤਗਾਰਾਂ ਵਿੱਚ ਭਰਤੀ ਕਰ ਲਿਆ। ਇੱਕ ਦਿਨ ਮਹਾਰਾਜੇ ਨਾਲ ਸ਼ਿਕਾਗਾ ਵਿੱਚ ਵੜੇ ਹੀ ਸਨ ਕਿ ਇੱਕ ਸ਼ੇਰ ਨੇ ਅਚਾਨਕ ਇਹਨਾਂ ਤੇ ਚਪਟ ਮਾਰੀ। ਸਰਦਾਰ ਨੇ ਇੱਕਦਮ ਸੰਭਲ ਕੇ ਸ਼ੇਰ ਨੂੰ ਚਵਾੜੇ ਤੋਂ ਫੜ ਕੇ ਦੋਹਾਂ ਹੱਥਾਂ ਨਾਲ ਸ਼ੇਰ ਦੇ ਚਵਾੜੇ ਇਹਨੇ ਜ਼ੋਰ ਨਾਲ ਚੀਰੇ ਤੇ ਸ਼ੇਰ ਦੀ ਮੌਤ ਕਰਕੇ ਰੱਖ ਦਿੱਤੀ। ਮਹਾਰਾਜੇ ਨੇ ਖੁਸ਼ ਹੋ ਕੇ ਇਸ ਨੂੰ ਬਹੁਤ ਸਾਰੇ ਇਨਾਮ ਦਿੱਤੇ ਅਤੇ ਸ਼ੇਰ ਦਿਲ ਰਜਵੜ ਦਾ ਸਰਦਾਰ ਬਣਾ ਦਿੱਤਾ, ਜਿਸ ਵਿੱਚ 800 ਪੈਦਲ ਅਤੇ ਘੋੜ ਸਵਾਰ ਜਵਾਨ ਸਨ। ਸ਼ੇਰਾਂ ਨੂੰ ਹੱਥਾਂ ਨਾਲ ਮਾਰ ਸੁੱਟਣ ਕਰਕੇ ਹੀ ਇਸ ਦਾ ਨਾਮ ਨਲੂਆ ਮਸ਼ਹੂਰ ਹੋਇਆ। ਪਹਿਲੀ ਲੜਾਈ ਸਰਦਾਰ ਹਰੀ ਸਿੰਘ ਨੇ ਕਸੂਰ ਦੀ ਲੜੀ, ਜਿਸ ਵਿੱਚ ਖਾਲਸੇ ਨੂੰ ਫਤਿਹ ਪ੍ਰਾਪਤ ਹੋਈ। ਦੂਜੀ ਮਸ਼ਹੂਰ ਲੜਾਈ ਮੁਲਤਾਨ ਦੀ ਸੀ, ਜਿਸ ਵਿੱਚ ਸਰਦਾਰ ਹਰੀ ਸਿੰਘ ਬੁਰੀ ਤਰ੍ਹਾਂ ਕੈਦ ਹੋਇਆ। ਮੁਲਤਾਨ ਫਤਿਹ ਹੋ ਗਿਆ, ਹਰੀ ਸਿੰਘ ਅਗਲੇ ਪਾਰੋਂ ਹੋ ਕੇ ਬਚਿਆ। ਕਈ ਮਹੀਨਿਆਂ ਦੇ ਇਲਾਜ ਪਿੱਛੋਂ ਉਹ ਅਰੋਗ ਹੋ ਕੇ ਦਰਬਾਰ ਵਿੱਚ ਆਇਆ ਤਾਂ ਸ਼ੇਰੇ ਪੰਜਾਬ ਨੇ ਉੱਠ ਕੇ ਛਾਤੀ ਨਾਲ ਲਾਇਆ। ਮਹਾਰਾਜੇ ਨੇ ਖੁਸ਼ ਹੋ ਕੇ 20,000 ਸਾਲ ਦੀ ਜਗੀਰ ਤੇ 5,000 ਅਸਵਾਰ ਦੀ ਸਰਦਾਰੀ ਬਖਸ਼ੀ। ਅੰਤ ਸਮੇਂ ਸਰਦਾਰ ਹਰੀ ਸਿੰਘ ਦੀ ਜਗੀਰ ਸਿੱਖ ਰਾਜ ਵਿੱਚ ਸਭ ਨਾਲੋਂ ਵਧੇਰੇ ਸੀ। ਇਹ ਪਦਵੀ ਪਾ ਕੇ ਸਰਦਾਰ ਹਰੀ ਸਿੰਘ ਨੇ ਮੁਲਕ ਜਿੱਤਣਾ ਸ਼ੁਰੂ ਕਰ ਦਿੱਤਾ। ਟਵਾਣੇ, ਸੱਜਦ, ਖੱਖੇ, ਬੱਬੇ, ਗੱਖੜ, ਗੁੱਜਰ ਸਭ ਨੂੰ ਸੋਧ ਕੇ ਕਸ਼ਮੀਰ ਤੱਕ ਫਤਿਹ ਕਰਕੇ ਸਿੱਖ ਰਾਜ ਵਿੱਚ ਮਿਲਾ ਲਿਆ। ਪਿਸ਼ਾਵਰ ਦਾ ਗਵਰਨਰ ਬਣ ਕੇ ਸਰਦਾਰ ਹਰੀ ਸਿੰਘ ਨੇ ਡਰਾ ਖੇਬਰ ਦੇ ਬੂਹੇ ਅੱਗੇ ਬਾਲਾਸਾਰ, ਜਮਰੌਦ, ਹਰੀ ਸਿੰਘ, ਬੁਰਜ, ਮਿਚਨੀ, ਸ਼ੰਕਰਗੜ ਆਦਿ ਕਿਲਿਆਂ ਦਾ ਜਾਲ ਵਿਛਾ ਦਿੱਤਾ। ਕਈ ਪੁਰਾਣੇ ਮੁਰੰਮਤ ਕੀਤੇ ਤੇ ਕਈ ਨਵੇਂ ਉਸਾਰੇ। ਇਸ ਬਾਰੇ ਸਾਡੇ ਤੀਰ ਜੀ ਨੇ ਬਹੁਤ ਸੁੰਦਰ ਲਾਈਨਾਂ ਖਿੱਚੀਆਂ ਨੇ, ਇਉਂ ਬੇਨਤੀ ਕੀਤੀ ਗਈ ਹੈ। ਉਹਨਾਂ ਲਿਖਿਆ, ਕਰ ਸਿੱਧਾ ਤੀਰ ਪਿਸ਼ੌਰ ਨੂੰ, ਨਲੂਏ ਅਲਖੀਂਦੇ, ਜਦ ਫੜ ਫੜ ਸੱਪ ਕਰੂੰਡੀਏ, ਤੇਗਾਂ ਵਿੱਚ ਕੀਲੇ, ਜਦ ਜਿੱਤੇ ਜੰਗੀ ਚਾਲ ਤੋਂ ਅਫਗਾਨੀ ਫੀਲੇ, ਜਦ ਕਾਬਲ ਖਬਰਾਂ ਪੁੱਜੀਆਂ ਜਾਂ ਦਿਸੇ ਵਸੀਲੇ, ਤਦ ਸੁਣ ਸੁਣ ਕੰਧਾਂ ਕੰਬੀਆਂ, ਕੰਬਣ ਜੋ ਟੀਲੇ, ਖਾਸੇਮ ਅਨਾਰ ਕੰਧਾਰ ਦੇ ਰੰਗ ਪੈ ਗਏ ਪੀਲੇ, ਸੁਣ ਹੋਈਆਂ ਸੁਣ ਅਫਗਾਨਣਾ, ਮੂੰਹ ਪੈ ਗਏ ਨੀਲੇ, ਤਦ ਪੈ ਗਈ ਸੋਚ ਅਮੀਰ ਨੂੰ, ਬਚੀਏ ਕਿਸ ਹੀਲੇ, ਰਜ ਤਵਾਂ ਬਿਠਾਇਆ ਮਰਦ ਨੇ, ਫੜ ਦੁਸ਼ਮਣ ਫੰਡੇ, ਹੰਕਾਰੀ ਸਿਰੀਆਂ ਭੰਨੀਆਂ, ਜਿਉਂ ਗੰਦੇ ਅੰਡੇ ਉਸ ਫੇਰ ਬਹਾਰੀ ਤੇਗ ਦੀ ਖੁੰਝੇ ਕੁੱਲ ਕੰਡੇ ਉਸ ਚੌਂਕ ਪੂਰਿਆ ਰੱਤ ਦਾ ਪੂਰਨ ਜੋ ਪੰਡੇ ਉਸ ਪੁੱਤਰ ਭਿੱਖੀ ਤੇਗ ਦਾ ਉਹ ਪੁੱਤਰ ਤਿੱਖੀ ਤੇਗ ਦਾ ਜੋ ਪਾਲਿਆ ਖੰਡੇ ਜਦ ਗੱਡ ਬੈਠਾ ਜਮਰੌਤੇ ਜਿੱਤਾਂ ਦੇ ਝੰਡੇ ਜਦ ਬਣੇ ਫੰਗਾਰੀ ਸਿੰਘਾਂ ਦੇ ਅਫਗਾਨ ਘਮੰਡੇ ਤਦ ਭੁੱਲ ਗਿਆ ਸ਼ਾਹ ਕਾਬਲੀ ਸਾਹ ਲੈਣੇ ਠੰਡੇ ਪਿਆ ਬੁੱਕੇ ਸਿੰਘ ਪੰਜਾਬ ਦਾ ਅਫਗਾਨ ਨਾ ਬੋਲੇ ਉਸ ਤੋਲੇ ਤੱਕੜੀ ਤੇਗ ਦੀ ਸਿਰ ਸਾਡੇ ਤੋਲੇ ਲੰਘ ਸੀਨੀ ਗੋਲੀ ਉਸ ਦੀ ਦਿਲ ਸਾਡੇ ਫੁੱਲੇ ਸੁਣ ਸੁਣ ਕੇ ਗਰਜਾਂ ਉਹਦੀਆਂ ਸਭ ਪਰਬਤ ਡੋਲੇ ਮਿਣ ਮਿੱਟੀ ਇਹ ਅਫਗਾਨ ਦੀ ਉਹ ਵਾਂਗਰ ਬਰੋਲੇ ਅਸਾਂ ਮੱਖਣ ਪੇੜੇ ਜਾਣਿਆ ਸਿੰਘਾਂ ਨੂੰ ਪੋਲੇ ਉਹ ਨਿਕਲ ਪਏ ਦੰਦ ਭੰਨਣੇ ਲੋਹੇ ਦੇ ਛੋਲੇ ਉਹਨਾਂ ਮਾਘ ਦੇ ਕਿਸਮਤ ਕਾਬਲੀ ਕਰ ਸੁੱਟੀ ਕੋਲੇ ਉਹ ਗੱਡ ਬੈਠਾ ਜਮਰੌਤ ਤੇ ਜਿੱਤਾਂ ਦਾ ਝੰਡਾ ਉਸ ਖੂਨੀ ਮਰਦ ਅਫਗਾਨ ਦਾ ਕਰ ਸੁੱਟਿਆ ਠੰਡਾ ਅੱਜ ਸੁਣਿਆ ਸੁਣ ਲੀਤਾ ਅਫਰੀਦੀਆਂ ਨਲੂਏ ਦਾ ਡੰਡਾ ਅੱਜ ਪੀਣੀ ਭਰਦਾ ਵੇਖ ਲੋ ਅੱਜ ਪਾਣੀ ਭਰਦਾ ਵੇਖ ਲੋ ਉਸੇ ਦਾ ਲੰਡਾ ਦਿਲ ਮੇਰੇ ਅੰਦਰ ਰੜਕਦਾ ਨਿਤ ਨਲੂਆ ਕੰਡਾ ਤੁਸੀਂ ਅਣਖੀ ਗਾਖੇ ਸੂਰਮੇ ਉਹ ਕੱਲ ਦਾ ਨੰਡਾ ਚੜ ਪਏ ਮੇਰੀ ਹਿੱਕ ਤੇ ਖੜਕਾਵੇ ਖੰਡਾ ਉਹ ਕੌਮ ਸਾਡੀ ਖਾ ਰਿਹਾ ਜਿਉਂ ਹਲਵਾ ਮੰਡਾ ਸਾਰੇ ਕਾਬਲ ਵਿੱਚ ਪਠਾਣਾ ਨੂੰ ਇਹ ਸੋਚਾਂ ਪੈ ਗਈਆਂ ਫਿਰ ਪੱਕ ਪਕਾ ਅਮੀਰ ਨੇ ਲਿਖੇ ਪ੍ਰਵਾਨੇ ਅਫਗਾਨੋ ਮਰਦੋ ਗਾਜੀਓ ਹੱਥ ਬੰਨੋ ਗਾਨੇ ਸਭ ਖਾ ਕੇ ਕਸਮ ਕੁਰਾਨ ਦੀ ਨਿਤਰੋ ਮੈਦਾਨੇ ਤੁਸੀਂ ਜੋ ਜੋ ਪੁੱਤ ਪਠਾਣ ਦੇ ਕੱਢ ਦਿਓ ਬੇਗਾਨੇ ਅੱਜ ਮਰ ਜਾਣਾ ਜਾਂ ਮਾਰਨਾ ਹੁਣ ਰਣ ਵਿੱਚ ਬਿਆਨੇ ਅੱਜ ਲੰਡੇ ਕੰਡੇ ਉਸ ਨੇ ਪੰਜ ਆਕੀ ਕਾਨੇ ਜੜ ਪੁੱਟੋ ਜੜ ਤੋਂ ਪੁੱਟਣੇ ਕੱਟ ਦੇਣ ਬੇਗਾਨੇ ਮੈਂ ਹਰੀਆ ਅੱਜ ਨਾ ਜੇ ਹਰੀਆ ਅੱਜ ਨਾ ਹਾਰਿਆ ਜੱਗ ਦੇਣੇ ਕਾਨੇ ਇਸ ਪ੍ਰਵਾਨੇ ਦਾ ਜਿਵੇਂ ਫੌਜੀਆਂ ਤੇ ਅਸਰ ਹੋਇਆ ਉਹ ਇਉਂ ਸੀ ਇਹ ਖੈਬਰ ਅੰਦਰ ਆਵੜੀ ਸੂਰਤ ਜਰਵਾਣੀ ਅੱਜ ਖਾਰੀ ਬੰਦੇ ਕਾਬਲੀ ਉਹ ਆਦਮ ਖਾਣੀ ਅੱਜ ਉਲਟ ਵਗਾਇਆ ਉਸਨੇ ਕਾਬਲ ਵੱਲ ਪਾਣੀ ਉਹ ਕਾਂਗ ਸੂਕਦੀ ਆਉਂਦੀ ਅੱਜ ਖੈਬਰ ਥਾਣੀ ਉਹ ਅੱਖ ਸਾਡੀ ਅਣਖ ਦੀ ਕਰ ਛੱਡੀ ਕਾਣੀ ਉਸ ਅੱਗੇ ਸਾਡੀ ਵੀਰਤਾ ਬਣ ਗਈ ਕਹਾਣੀ ਉਸ ਧਰਤੀ ਸਾਡੀ ਤੇਗ ਲੈ ਢਾਲਾਂ ਵਿੱਚ ਛਾਣੀ ਜੇ ਅੱਗੇ ਨਿਉਂ ਗਏ ਉਸਦੇ ਡੁੱਬ ਮਰੂ ਪਠਾਣੀ ਜੇ ਛਾਤੀ ਅੰਦਰ ਹੈਨ ਜੇ ਕੁਝ ਅਣਖਾਂ ਖਾਰਾਂ ਜੇ ਅਫਗਾਨਾਂ ਦੀ ਛਾਤੀਓ ਪੀਂਦੇ ਰੇ ਧਾਰਾਂ ਤਾਂ ਕਸਮਾਂ ਖਾ ਕੇ ਚੁੱਕ ਲੋ ਬਰਛੇ ਤਲਵਾਰਾਂ ਰਲ ਮਿਲ ਕੇ ਆਖੀ ਗੱਲ ਜੇ ਨੱਚਦੇ ਹਥਿਆਰਾਂ ਮੈਦਾਨੀ ਗਾਈਦੇ ਸੂਰਮੇ ਕਰ ਬੈਠਣ ਨਾਰਾਂ ਹਨ ਬਾਲ ਸ਼ਿਕਾਰ ਉਡਾਉਂਦੇ ਦੜ ਬਹਿਣ ਗੁਟਾਰਾਂ ਬਸ ਲੜ ਮਰਨਾ ਜਾਂ ਮਾਰਨਾ ਮਰਦਾਂ ਦੀਆਂ ਕਾਰਾਂ ਨਾ ਚੱਲਣ ਸਾਡੇ ਹੁੰਦਿਆਂ ਨਲਵੇ ਦੀਆਂ ਵਾਰਾਂ ਜਿਵੇਂ ਆਪਣੇ ਫੌਜੀਆਂ ਨੂੰ ਅਣਖੀ ਤਕਰੀਰ ਕਰਕੇ ਉਭਾਰਿਆ ਉਸਦਾ ਵੇਰਵਾ ਕਵੀ ਦੀ ਕਲਮ ਨੇ ਇਉਂ ਕੀਤਾ ਹੈ
1: ਦੋਸਤ ਖਾਨ ਮੁਹੰਮਦ ਕਹਿੰਦਾ

0: ਰੱਖਦੇ ਮਰਦ ਮਰਨ ਦਾ ਦਾਇਆ ਹੱਸ ਕੇ ਮਰਨਾ ਚਾਹੀਦਾ
1: ਕਿੰਨ ਚੀਕ ਦੀਨ ਦਾ ਮਾਰੇ ਟਿਕਟਾਂ ਲੈ ਲੋ ਦੀਨੀ ਸਾਰੇ ਗਾਜੀ ਦੇ ਕਾਹੁਰ ਤੋਂ ਹਾਰੇ ਖਾਦੀ ਜ਼ਹਿਰ ਨਾ ਪਤਦੀ ਐ ਸੁਣ ਲੋ ਦੀਨੀ ਦਲੇਰੋ ਸ਼ਮਾ ਦੀਨ ਦੀ ਮਚਦੀ ਐ
0: ਸਿੱਖ ਪੰਜਾਬੋਂ ਚੱਲ ਕੇ ਆ ਗਏ ਸਿੱਖ ਪੰਜਾਬੋਂ ਚੱਲ ਕੇ ਬਹਿ ਗਏ ਸਾਡਾ ਹਿੱਸਾ ਮਲ ਕੇ ਕੋਲੇ ਦਿਲ ਹੋ ਗਿਆ ਜਲ ਕੇ ਜੀਂਦੇ ਸਰਨਾ ਚਾਹੀਦਾ ਰੱਖਦੇ ਮਰਦ ਮਰਨ

ਕਾਬਲ ਦੇ ਬਾਦਸ਼ਾਹ ਨੇ ਦੀਨ ਦੇ ਨਾਂ ਤੋਂ ਮਰਨ ਲਈ ਸਿਪਾਹੀਆਂ ਨੂੰ ਬੜੇ ਤਾਨੇ ਦਿੱਤੇ, ਬੜੇ ਮਿਹਣੇ ਦਿੱਤੇ। ਭਰਾਵੋ, ਜੇ ਹਿੰਦੁਸਤਾਨ ਦੀ ਤਾਰੀਖ ਪੜ੍ਹੀਏ, ਜਿਹੜੇ ਲੁੱਟਣ ਆਉਂਦੇ ਨੇ ਉਹਨਾਂ ਦੇ ਨਾਂ ਪੜ੍ਹੋ, ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਸੀ ਉਹਨਾਂ ਦੇ ਨਾਂ ਪੜ੍ਹੋ। ਉਹਨੇ ਦੋਸਤ ਮੁਹੰਮਦ ਖਾਨ, ਅਮੀਰ ਜਾਨ ਖਾਨ, ਬੜੇ ਬੜੇ ਤਗੜੇ ਨਾਂ ਜਿਨ੍ਹਾਂ ਨੂੰ ਲੁੱਟੀਦਾ ਸੀ, ਉਹਨੇ ਰੁਲਦੂ ਰਾਮ, ਉਹਨੇ ਮੁਰਲੀ ਰਾਮ, ਉਹਨੇ ਛੋਟੇ ਨਾਂ ਲਿਆ ਹੀ ਮਾੜੇ ਦਾ ਦਿਲ ਉਹ ਧਾਠਾਂ ਹੋਣ ਲੱਗ ਜਾਂਦਾ ਹੈ। ਕਾਬਲ ਦਾ ਬਾਦਸ਼ਾਹ ਕਹਿੰਦਾ, ਮਿੱਤਰੋ, ਸਾਡੇ ਵੱਡੇ ਜਾਂਦੇ ਰਹੇ ਨੇ, ਹਿੰਦੁਸਤਾਨ ਚੋਂ ਦੇਵੀਆਂ ਫੜ ਕੇ ਲਿਆਉਂਦੇ ਰਹੇ ਨੇ। ਇਹ ਕਾਫਰ ਸਤਲਜ ਪਾਰੋਂ ਆ ਕੇ ਸਾਡੀ ਜੂਹ ਵਿੱਚ ਡੇਰੇ ਲਾ ਕੇ ਬਹਿ ਗਏ ਨੇ। ਇਹਨਾਂ ਸਾਡੇ ਰਸਤੇ ਲੁੱਟ ਦੇ ਬੰਦ ਕਰ ਦਿੱਤੇ ਨੇ। ਮੇਰੇ 5 ਪੁੱਤਰ ਇਹ ਤੁਹਾਡੇ ਅੱਗੇ ਹੋਣਗੇ, ਤੁਸੀਂ ਇਹਨਾਂ ਦੇ ਪਿੱਛੇ ਹੋਵੋਗੇ। ਦੀਨ ਤੋਂ ਮਰਨ ਵਾਲਾ ਅੱਲਾ ਦੀ ਦਰਗਾਹ ਵਿੱਚ ਪੂਜਿਆ ਜਾਂਦਾ ਹੈ। ਇਸ ਤਕਰੀਰ ਦਾ, ਇਸ ਗੱਲ ਦਾ ਅਸਰ ਗਾਜ਼ੀਆਂ ਤੇ ਇੰਨਾ ਹੋਇਆ ਕਿ ਉਹ ਮਾਰਨ ਮਰਨ ਲਈ ਤਿਆਰ ਹੋ ਗਏ। ਪਰਵਾਨਾ ਕੀ ਸੀ? ਅੱਗ ਸੀ, ਖਿਲਰੀ ਹਰ ਪਾਸੇ, ਉਸ ਥਾਂ ਥਾਈ ਭੜਕਾ ਤਰੇ, ਅਫਗਾਨ ਉਦਾਸੇ, ਉਹ ਵਾਂਗ ਅੰਗਾਰਾ ਹੋ ਗਏ, ਸਭ ਰੱਤ ਪਿਆਸੇ, ਉਹਨਾਂ ਕਾਲੀ ਕਾਲੀ ਸਿਰਾਂ ਤੇ ਬੰਨ ਲਏ ਮੁਰਾਸੇ, ਮੂੰਹ ਸੂਹੇ, ਹਿੱਕਾਂ ਚੌੜੀਆਂ, ਢਿੱਡ ਮੋਟੇ ਖਾਸੇ, ਉਹ ਆਖਣ ਅਸਾਂ ਬੜਾਵਣੇ, ਸਿਰੀਆਂ ਦੇ ਕਾਸੇ ਅਸਾਂ ਖਿਬਰ ਅੰਦਰ ਟੁੱਕਣੇ, ਸਿੱਖ ਲਾਲ ਪਤਾਸੇ, ਅਸਾਂ ਰੱਤ ਨਲੂਏ ਦੀ ਪੀਵਣੀ, ਅੱਲਾ ਪ੍ਰਵਾਸੇ। ਇਹਨਾਂ ਨੇ ਆਖਿਆ, ਅਸੀਂ ਅੱਲਾ ਦੇ ਪ੍ਰਵਾਸੇ, ਇਹਨਾਂ ਦੀ ਰੱਤ ਪੀਣੀ ਹੈ। ਭਾਈ ਪਠਾਣਾ ਨੇ ਅਪੋਵੀ ਦੀ ਜੋ ਗੱਲਾਂ ਕੀਤੀਆਂ, ਉਹਨਾਂ ਆਖਿਆ, ਅਸੀਂ ਇੱਕ ਇੱਕ ਭਾਰੂ 100 ਤੇ ਅਣਖਾਂ ਵਿੱਚ ਪੱਲੇ, ਅਸੀਂ ਹਿੱਕਾਂ ਡਾ ਦਰਿਆ ਨੂੰ ਲਾ ਦਈਏ ਥੱਲੇ, ਅਸੀਂ ਅੱਜ ਤੱਕ ਕਿਸੇ ਸੂਰਮੇ ਤੋਂ ਗਏ ਨੀ ਚੱਲੇ। ਇਹ ਸਾਰੇ ਤਿਆਰ ਪਰ ਤਿਆਰ ਹੋਏ, ਜਿਵੇਂ ਤਿਆਰ ਪਰ ਤਿਆਰ ਹੋ ਕੇ ਆਪਣੇ ਬਾਦਸ਼ਾਹ ਨੂੰ ਇਹਨਾਂ ਦਲੇਰੀ ਦਿੱਤੀ, ਉਸ ਵੇਲੇ ਦਾ ਵੇਰਵਾ ਇਸ ਛੰਦ ਵਿੱਚ ਇਉਂ ਕੀਤਾ ਜਾ ਰਿਹਾ ਹੈ। ਸੁਣੋ ਗੱਲਾਂ।

ਉਹਨਾਂ ਨੇ ਆਪਣੇ ਸਰਦਾਰ ਨੂੰ ਜਿਵੇਂ ਦਲੇਰੀਆਂ ਦਿੱਤੀਆਂ ਉਹ ਤੁਸੀਂ ਸੁਣੀਆਂ। ਉਹਨਾਂ ਆਖਿਆ ਸਿੱਖ ਸਾਡੇ ਸਾਹਮਣੇ ਘੜੇ ਦੀਆਂ ਮੱਛੀਆਂ ਨੇ, ਜਦੋਂ ਕਹੋ ਖਾ ਸਕਦੇ ਹਾਂ। ਇਹ ਕੀ ਨੇ ਜਿਹੜੇ ਸਾਡੇ ਦਰਵਾਜ਼ੇ ਤੇ ਆਣ ਕੇ ਸਾਨੂੰ ਲਲਕਾਰਦੇ ਨੇ? ਇਸ ਗੱਲ ਦਾ ਇਹਨਾਂ ਦੇ ਜਰਨੈਲ ਤੇ ਬੜਾ ਅਸਰ ਹੋਇਆ। ਅੱਗੇ ਕੀ ਹੋਇਆ ਸੁਣੋ। ਚਲਾ ਦੀਏ ਸਿੱਖ ਸਾਡੇ ਸਾਹਮਣੇ ਬਟੇਰੇ ਜਿਵੇਂ ਬਾਜ ਅੱਗੇ, ਕੱਚੇ ਚੱਬ ਜਾਈਏ ਖੁਰਾ ਖੋਜ ਹੀ ਮਿਟਾ ਦੀਏ। ਕਿਲੇ ਜਿਹੜੇ ਕਹਿੰਦੇ ਪਰਸ਼ੌਰ ਜਮਰੌਦ ਕੀ ਨੇ, ਆਪਣੀ ਆਈ ਤੇ ਆਈਏ ਪਰਬਤ ਹਿਲਾ ਦੀਏ। ਹਜ਼ਰਤ ਅਲੀ ਦੇ ਨਾਮ ਲੇਵਾ ਤਨੀ ਤੇਗਦੇ ਹਾਂ, ਮੌਤ ਆਵੇ ਸਾਹਮਣੇ ਤਾਂ ਮੌਤ ਨੂੰ ਮਿਟਾ ਦੀਏ। ਉਹਨਾਂ ਦੇ ਦਿਲ ਵਿੱਚ ਸੀ ਕਿ ਸਾਡੇ ਦੇਸ਼ ਦੇ ਕੁਛ ਗੱਭਰੂ ਜਾਣ ਤਾਂ ਹਿੰਦੁਸਤਾਨ ਦੇ ਮੰਦਰ ਢਾ ਕੇ, ਮੂਰਤੀਆਂ ਤੋੜ ਕੇ, ਦੌਲਤ ਲੁੱਟ ਕੇ, ਹੁਸਨ ਬੰਨ ਕੇ ਲੈ ਆਉਣ, ਤੇ ਅੱਜ ਉੱਥੇ ਕਿਹੜੀ ਮਰਦ ਕੌਮ ਪੈਦਾ ਹੋ ਗਈ ਏ ਜੋ ਸਾਡੇ ਬੂਹੇ ਅੱਗੇ ਆਣ ਕੇ ਵੰਗਾਰ ਦੀਏ। ਇਸ ਜੋਸ਼ ਵਿੱਚ ਹਜ਼ਾਰਾਂ ਪਠਾਨ ਤਿਆਰ ਹੋ ਪਏ। ਦੋਸਤ ਮੁਹੰਮਦ ਖਾਨ ਦੇ ਪੰਜੇ ਪੁੱਤਰ ਅਮੀਰ ਅਖੂਨ ਜ਼ਾਦਾ, ਮੁੱਲਾ ਮੁਹੰਮਦ ਖਾਨ, ਜਰੀਰ ਖਾਨ, ਅਰਜ ਬੇਗੀ, 30,000 ਫੌਜ ਤੇ ਬਹੁਤ ਸਾਰਾ ਮੁਲਖਈਆ, ਸਣੇ 50 ਤੋਪਾਂ ਦੇ ਮਿਰਜ਼ਾ ਸੰਮੀ ਖਾਨ ਦੀ ਜਰਨੈਲੀ ਹੇਠਾਂ 15 ਅਪ੍ਰੈਲ 1837 ਨੂੰ ਕਾਬੁਲ ਤੋਂ ਰਵਾਨਾ ਹੋ ਤੁਰੇ। ਇਹ ਸਾਰਾ ਦਲ 24 ਅਪ੍ਰੈਲ ਨੂੰ ਲੁੱਡੀ ਖਾਨ ਨੇ ਪੁੱਜਾ। ਇੱਥੋਂ ਦੇ ਅਫਰੀਦੀਆਂ ਨੂੰ ਵੱਡੀ ਦੇ ਕੇ ਸੰਮੀ ਖਾਨ ਨੇ ਆਪਣੇ ਨਾਲ ਗੰਢ ਲਿਆ ਤੇ ਕਈਆਂ ਨੂੰ ਨਾਲ ਵੀ ਲੈ ਲਿਆ। ਸੋ ਚੋਖਾ ਲਾਓ ਲਸ਼ਕਰ 50,000 ਰਲ ਕੇ 27 ਅਪ੍ਰੈਲ ਰਾਤ ਨੂੰ ਜਮਰੌਦ ਕੋਲ ਆ ਉਤਰਿਆ। ਦੂਜੇ ਪਾਸੇ ਸਿੱਖਾਂ ਦੇ ਹਾਲਾਤ ਵੀ ਸਮਝੋ। ਪੰਜਾਬ ਦੇ ਬਹੁਤੇ ਇਲਾਕਿਆਂ, ਖਾਸ ਕਰਕੇ ਪਿਸ਼ਾਵਰ ਦੀ ਫੌਜ ਕੰਵਰ ਨੌਂ ਨਿਹਾਲ ਸਿੰਘ ਦੇ ਵਿਆਹ ਤੇ ਅਟਾਰੀ ਗਈ ਹੋਈ ਸੀ। ਪਿਸ਼ਾਵਰ ਵਿਚ ਪਿੱਛੇ ਥੋੜੀ ਹੀ ਫੌਜ, ਪਿਸ਼ਾਵਰ ਦਾ ਗਵਰਨਰ ਸਰਦਾਰ ਹਰੀ ਸਿੰਘ ਨਲੂਆ ਚੋਖੇ ਚਿਰ ਤੋਂ ਬਿਮਾਰ ਪਿਆ ਸੀ। ਪਿਸ਼ਾਵਰ ਤੋਂ 12 ਮੀਲ ਖੇਬਰ ਵੱਲੇ ਜਮਰੌਦ ਹੈ, ਇੱਥੇ ਕਿਲ੍ਹਾ ਫਤਿਹਗੜ੍ਹ ਦੀ ਨੀਂਹ 17 ਅਕਤੂਬਰ 1836 ਈਸਵੀ ਨੂੰ, 1 ਕੱਤਕ 1893 ਬਿਕਰਮੀ ਨੂੰ ਸਰਦਾਰ ਹਰੀ ਸਿੰਘ ਨੇ ਆਪਣੇ ਹੱਥੀਂ ਰੱਖੀ ਸੀ। ਇਸ ਦੀਆਂ ਕੰਧਾਂ 8 ਗਜ਼ ਚੌੜੀਆਂ ਤੇ 12 ਗਜ਼ ਉੱਚੀਆਂ ਉਸਾਰੀਆਂ ਗਈਆਂ। ਕੰਧਾਂ 4 ਗਜ਼ ਚੌੜੀਆਂ ਤੇ 12 ਗਜ਼ ਉੱਚੀਆਂ ਉਸਾਰੀਆਂ ਗਈਆਂ। ਉਸ ਵੇਲੇ ਇਸ ਵਿੱਚ 800 ਪੈਦਲ, 200 ਸਵਾਰ, 80 ਗੋਲਦਾਜ, 10 ਵੱਡੀਆਂ ਅਤੇ 12 ਛੋਟੀਆਂ ਤੋਪਾਂ ਮਾਹ ਸਿੰਘ ਦੀ ਜਥੇਦਾਰੀ ਹੇਠ ਸਨ। ਜਿਸ ਵੇਲੇ ਕਿਲ੍ਹਾ ਜਮਰੌਦ ਫਤਿਹਗੜ੍ਹ ਦੇ ਉਦਾਲੇ ਵੈਰੀ ਨੇ ਘੇਰਾ ਪਾਇਆ ਤਾਂ ਸਰਦਾਰ ਮਾਹ ਸਿੰਘ ਨੇ ਆਪਣੀ ਫੌਜ ਦੇ ਸਾਹਮਣੇ ਖਲੋ ਕੇ ਲਲਕਾਰ ਮਾਰ ਕੇ ਕਿਹਾ, ਮਰਦੋ ਸਾਨੂੰ ਮਰ ਮਿਟਣਾ ਚਾਹੀਦਾ। ਜਿਵੇਂ ਮਾਹ ਸਿੰਘ ਦੀ ਇਸ ਤਕਰੀਰ ਦਾ ਅਸਰ ਸਿੰਘਾਂ ਤੇ ਹੋਇਆ, ਉਸ ਦਾ ਵੇਰਵਾ ਕਵੀ ਦੀ ਕਲਮ ਨੇ ਇਉਂ ਕੀਤਾ ਹੈ।

ਸਿੰਘਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਸਰਦਾਰ ਮਹਾਂ ਸਿੰਘ ਨੂੰ ਲਾਲੀਆਂ ਚੜ ਗਈਆਂ। ਰਲ ਮਿਲ ਕੇ ਸਿੱਧਾ ਸੋਧਿਆ, ਆਖਿਰ ਅਰਦਾਸਾ, ਇਹ ਸਤਿਗੁਰੂ ਫੌਜਾਂ ਵਾਲਿਆ, ਤੇਰਾ ਪਰਿਭਾਸ਼ਾ ਅੱਜ ਭਾਰਾ ਵੇਖਣ ਵਿੱਚ ਹੈ। ਵੈਰੀ ਦਾ ਪਾਸਾ ਇੱਕ ਪਾਸੇ ਹੈ ਮਨ ਜਾਪਦਾ, ਇੱਕ ਪਾਸੇ ਮਾਸਾ, ਪਰ ਤੇਰੇ ਪੁੱਤਾਂ ਲਾ ਲਈ ਜੀਵਨ ਦੀ ਆਸਾ। ਅਸੀਂ ਤੇਗੋਂ ਜੰਮੇ, ਤੇਗ ਵਿੱਚ ਤੂੰ ਦਿੱਤਾ ਵਾਸਾ, ਅਸੀਂ ਲੰਡੇ ਨਾਲ ਵਗਾਵਣੀ ਅੱਜ ਰੱਤ ਬਿਆਸਾ, ਅੱਜ ਤੇਗ ਮਧਾਣੀ ਸਿੰਘਾਂ ਦੀ ਖੋਣੀ ਦਾ ਹਾਸਾ। ਕੰਧ ਟੱਠੀ ਕਿਲੇ ਦੀ ਕਹਿੰਦੇ ਨੇ, ਤੋਪਾਂ ਏਡੇ ਜ਼ੋਰ ਦੀ ਚੱਲਣੀਆਂ ਸ਼ੁਰੂ ਹੋਈਆਂ, ਸਾਰਾ ਜ਼ੋਰ ਵੈਰੀ ਨੇ ਕਿਲੇ ਦੀ ਕੰਧ ਢਾਉਣ ਉੱਤੇ ਹੀ ਲਾ ਦਿੱਤਾ। ਸਿੰਘ ਸੂਰਮੇ ਜਥੇਦਾਰ ਤੋਂ ਹੁਕਮ ਲੈ ਕੇ ਮੈਦਾਨ ਵੱਲ ਨਿਕਲ ਰਹੇ ਨੇ। ਇੱਕ ਇੱਕ ਸੂਰਮਾ ਦਸਾਂ ਦਸਾਂ ਤੇ ਭਾਰੂ ਜਾਪਦਾ ਸੀ। ਮਰਦਾਂ ਦੀ ਕੌਮ ਉਹੀ ਜਿਉਂਦੀ ਹੈ ਜਿਹੜੀ ਮਰਨ ਦੀ ਜਾਚ ਸਿੱਖ ਲੈ, ਜਿਹੜੀਆਂ ਕੌਮਾਂ ਨੂੰ ਮਰਨ ਦੀ ਜਾਚ ਨਹੀਂ, ਉਹ ਕੌਮਾਂ ਮਲੀਆਂ ਮੇਟ ਹੋ ਜਾਂਦੀਆਂ ਨੇ। ਜਥੇਦਾਰ ਮਹਾਂ ਸਿੰਘ ਨੇ ਆਖਿਆ, ਸਿੰਘੋ ਅੱਜ ਮੌਤ ਜਾਂ ਜ਼ਿੰਦਗੀ ਦੋਵੇਂ ਗੱਲਾਂ ਤੁਹਾਡੇ ਵੱਸ ਵਿੱਚ ਨੇ। ਇਹ ਠੀਕ ਹੈ ਕਿ ਬਹੁਤ ਸਾਰੀਆਂ ਫੌਜਾਂ ਇਸ ਵੇਲੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਤੇ ਪਹੁੰਚੀਆਂ ਹੋਈਆਂ ਨੇ। ਸਾਡਾ ਸਰਦਾਰ ਸਰਦਾਰ ਹਰੀ ਸਿੰਘ ਨਲੂਆ ਬਿਮਾਰ ਪਿਆ ਹੈ, ਪਰ ਸਾਡੇ ਸਾਹਮਣੇ ਇੱਕੋ ਹੀ ਗੱਲ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਲਈ ਅਸੀਂ ਆਪਣੀਆਂ ਜਾਨਾਂ ਵਾਰ ਦਈਏ, ਲੇਕਿਨ ਜਮਰੌਦ ਦੇ ਕਿਲੇ ਵਿੱਚ ਵੈਰੀ ਨੂੰ ਦਾਖਲ ਨਾ ਹੋਣ ਦਈਏ। ਦੂਜੇ ਪਾਸੇ ਵੈਰੀਆਂ ਦੇ ਸਾਹਮਣੇ ਵੀ ਇਹ ਵੀ ਸਭ ਤੋਂ ਵੱਡੀ ਸ਼ਰਤ ਸੀ ਕਿ ਅੱਜ ਜਾਂ ਮਰਨਾ ਹੈ ਜਾਂ ਮਾਰਨਾ ਹੈ। ਜਿਹੜੇ ਮੁਲਕ ਨੂੰ ਅਸੀਂ ਲੁੱਟਦੇ ਸਾਂ, ਉਸ ਮੁਲਕ ਵਿੱਚੋਂ ਇੱਕ ਮੁੱਠੀ ਪਰ ਕੌਮ ਉੱਠ ਕੇ ਸਾਡਿਆਂ ਬੂਹਾਂ ਉੱਤੇ ਛਾਉਣੀਆਂ ਪਾਈ ਬੈਠੀ ਹੈ। ਦੋਹਾਂ ਪਾਸਿਆਂ ਤੋਂ ਕਿਵੇਂ ਅੱਗ ਵਰ ਰਹੀ ਸੀ, ਦੋਹਾਂ ਪਾਸਿਆਂ ਦੇ ਸੂਰਮੇ ਕਿਵੇਂ ਵੱਧ ਵੱਧ ਕੇ ਲੜ ਰਹੇ ਸਨ। ਇੱਕ ਪਾਸੇ ਅੱਲਾ ਨੂੰ ਖੁਸ਼ ਰੱਖਣ ਵਾਲੇ, ਇੱਕ ਪਾਸੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸੂਰਮੇ ਸਤ ਸ੍ਰੀ ਅਕਾਲ ਗਜਾ ਕੇ ਕਲਗੀਆਂ ਵਾਲੇ ਦੀ ਓਟ ਲੈ ਕੇ ਲੜ ਰਹੇ ਸਨ। ਉਸ ਵੇਲੇ ਦਾ ਨਜ਼ਾਰਾ, ਮਾਵਾਂ ਦੇ ਪੁੱਤਰ ਆਜ਼ਾਦੀ ਨੂੰ ਵਰਨ ਵਾਸਤੇ ਕਿਵੇਂ ਵੱਧ ਰਹੇ ਸਨ, ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ।

ਆਪਣੇ ਆਪ ਨੂੰ ਸੁਭਾਗਿਆਂ ਬਣਾ ਰਹੇ ਹੋ, ਆਪਣੇ ਸਮੇਂ ਨੂੰ ਸਫਲਿਆਂ ਕਰ ਰਹੇ ਹੋ। ਫਤਿਹ ਦੀ ਸਾਂਝ ਚੜ੍ਹਦੀ ਕਲਾ ਨਾਲ ਪਾਈਏ, ਉਸ ਤੋਂ ਬਾਅਦ ਜਿਵੇਂ ਗੁਰੂ ਨੂੰ ਪਾਇਆ ਸਾਰੇ ਹੀ ਆਪਾਂ ਰਲ ਮਿਲ ਕੇ ਇਤਿਹਾਸ ਦੀਆਂ ਵਿਚਾਰਾਂ ਨਾਲ ਜੁੜਨ ਦਾ ਯਤਨ ਕਰਾਂਗੇ। ਸੋ ਸਾਰੀ ਸੰਗਤ ਬੇਨਤੀ ਨੂੰ ਕਰੋ ਜੀ, ਪ੍ਰਵਾਨ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦੇ ਬਹੁਤ ਹੀ ਸਤਿਕਾਰਯੋਗ ਵਿਦਵਾਨ ਗਿਆਨੀ ਸ਼ੇਰ ਸਿੰਘ ਜੀ ਅੰਬਾਲਾ ਵਾਲੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ, ਜੋ ਕਿ ਗੁਰੂ ਪੰਥ ਦਾ, ਸਿੱਖ ਪੰਥ ਦਾ ਬਹੁਤ ਮਹਾਨ ਇਤਿਹਾਸਕ ਗ੍ਰੰਥ ਹੈ, ਜਿਹੜਾ ਕਵੀ ਸੰਤੋਖ ਸਿੰਘ ਜੀ ਨੇ ਸਮੁੱਚੇ ਨੂੰ ਕਾਵਿ ਰੂਪ ਦੇ ਅੰਦਰ ਲਿਖਣਾ ਕੀਤਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ, ਪ੍ਰਕਾਸ਼ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਦਾ ਅਤੇ ਹੋਰ ਬਹੁਤ ਮਹਾਨ ਘਟਨਾਵਾਂ ਦਾ ਜ਼ਿਕਰ ਗਿਆਨੀ ਸੰਤੋਖ ਸਿੰਘ ਜੀ ਨੇ ਬਾ ਸਬੂਤ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਹੈ। ਤੇ ਗੁਰਪ੍ਰਤਾਪ ਸੂਰਜ ਗ੍ਰੰਥ ਐਸਾ ਮਹਾਨ ਗ੍ਰੰਥ ਹੈ ਗੁਰੂ ਪੰਥ ਦਾ ਕਿ ਇਸ ਦੀ ਜੋ ਵਿਚਾਰਧਾਰਾ ਹੈ ਉਸ ਉੱਤੇ ਕੋਈ ਕਿੰਤੂ ਨਹੀਂ ਹੈ। ਹਰ ਗੁਰੂ ਘਰ ਦੇ ਅੰਦਰ, ਖਾਸ ਤੌਰ ਉੱਤੇ ਵਿਦੇਸ਼ਾਂ ਦੇ ਅੰਦਰ, ਆਪ ਜੀ ਯੂਕੇ ਜਾਓ ਜਾਂ ਆਪ ਜੀ ਕੈਨੇਡਾ ਬੈਠੇ ਹੋ, ਹੋਰ ਕਿਸੇ ਵੀ ਕੰਟਰੀ ਵਿੱਚ ਜਾਓ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਉਹ ਲਗਭਗ ਹਰ ਗੁਰੂ ਘਰ ਵਿੱਚ ਹੁੰਦੀ ਹੈ। ਗਿਆਨੀ ਜੀ ਖਾਲਸੇ ਦੀ ਮਹਿਮਾ, ਖਾਲਸੇ ਦੀ ਵਡਿਆਈ, ਗੁਰੂ ਨੇ ਖਾਲਸੇ ਨੂੰ ਦਿੱਤਾ ਕੀ ਹੈ, ਬਖਸ਼ਿਆ ਕੀ ਹੈ, ਉਹ ਮਹਾਨ ਵਿਚਾਰਾਂ ਕਾਵਿ ਰੂਪ ਗ੍ਰੰਥ ਵਿੱਚੋਂ ਸੌਖੇ ਜਿਹੇ ਸ਼ਬਦਾਂ ਵਿੱਚ ਅਰਥ ਕਰਕੇ ਆਪਾਂ ਨੂੰ ਸਮਝਾ ਰਹੇ ਸਨ, ਦੱਸ ਰਹੇ ਸਨ। ਉਹ ਜ਼ਿਕਰ ਕਰ ਰਹੇ ਸਨ ਕਿ ਖਾਲਸਾ, ਖਾਲਸੇ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਤਿਗੁਰੂ ਜੀ ਨੇ ਕੈਸੀਆਂ ਵਡਿਆਈਆਂ ਬਖਸ਼ਿਸ਼ ਕੀਤੀਆਂ ਨੇ, ਕੈਸੇ ਰੁਤਬਾਤ ਬਖਸ਼ਿਸ਼ ਕੀਤੇ ਹਨ। ਤੇ ਗੁਰੂ ਕੇ ਸਿੱਖੋ ਆਓ, ਸਭ ਤੋਂ ਵੱਡੀ ਜਿਹੜੀ ਵਡਿਆਈ ਹੈ ਉਹ ਤੇ ਖਾਲਸੇ ਦੀ ਇਹੀ ਹੈ ਕਿ ਸਤਿਗੁਰੂ ਆਪਣੇ ਖਾਲਸੇ ਨੂੰ ਆਪਣਾ ਰੂਪ ਸਮਝਦੇ ਨੇ, ਆਪਣਾ ਰੂਪ ਦੱਸਦੇ ਆ। ਤੇ ਜਿਹੜੇ ਬੰਦੇ ਨੂੰ, ਜਿਹੜੇ ਖਾਲਸੇ ਨੂੰ, ਜਿਹੜੇ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਆਪਣਾ ਰੂਪ ਦੱਸ ਰਿਹਾ, ਇਸ ਤੋਂ ਵੱਡਾ ਰੁਤਬਾ ਹੋਰ ਹੋ ਕੋਈ ਨਹੀਂ ਸਕਦਾ, ਇਸ ਤੋਂ ਵੱਡਾ ਸਤਿਕਾਰ ਖਾਲਸੇ ਦਾ ਹੋਰ ਹੋ ਕੋਈ ਨਹੀਂ ਸਕਦਾ। ਜਿੱਥੇ ਸਤਿਗੁਰੂ ਖਾਲਸੇ ਨੂੰ ਆਪਣਾ ਰੂਪ ਕਹਿੰਦੇ ਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਉੱਥੇ ਅੱਗੇ ਹੋਰ ਬੜੀਆਂ ਮਹਾਨ ਵਡਿਆਈਆਂ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸੇ ਕੋ ਹੋਂ ਕਹੀਅਤ ਬਿਰਦ, ਖਾਲਸਾ ਮੇਰੋ ਮਿੱਤਰ ਸਿਖਾਈ, ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਹੀ ਮੇਰਾ ਮਿੱਤਰ ਹੈ ਤੇ ਖਾਲਸਾ ਮੇਰਾ ਮਾਤ ਪਿਤਾ ਵੀ ਹੈ। ਕੇਵਲ ਆਪਣਾ ਰੂਪ ਹੀ ਨਹੀਂ, ਆਪਣਾ ਪਿਤਾ ਤੇ ਮਾਤਾ ਵੀ ਸਤਿਗੁਰੂ ਜੀ ਖਾਲਸੇ ਨੂੰ ਦੱਸਦੇ ਨੇ। ਖਾਲਸਾ ਮੇਰੋ ਮਿੱਤਰ ਸਿਖਾਈ, ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸੇ ਕੋ ਹੋਂ ਕਹੀਅਤ ਬਿਰਦ। ਐਸੀ ਵਡਿਆਈ ਕਿਸੇ ਵੀ ਧਰਮ ਦੇ ਰਹਿਬਰ ਨੇ ਆਪਣੇ ਮੰਨਣ ਵਾਲਿਆਂ ਨੂੰ ਦਿੱਤੀ ਨਹੀਂ। ਹਰ ਧਰਮ ਦੇ ਅੰਦਰ ਚੇਲਾ ਚੇਲਾ ਹੀ ਰਹਿੰਦਾ ਤੇ ਗੁਰੂ ਗੁਰੂ ਹੀ ਰਹਿੰਦਾ। ਮਤਲਬ ਕਿ ਜਿਵੇਂ ਦੁਨੀਆਂ ਦੇ ਅੰਦਰ ਜਦੋਂ ਰਾਜ ਤਾਨਾਸ਼ਾਹੀ ਹੋਇਆ ਕਰਦੇ ਸਨ, ਉਹਨਾਂ ਸਮਿਆਂ ਦੇ ਅੰਦਰ ਜਿਹੜਾ ਬਾਦਸ਼ਾਹ ਹੁੰਦਾ ਸੀ ਉਹ ਬਾਦਸ਼ਾਹ ਹੀ ਰਹਿੰਦਾ ਸੀ, ਵਜ਼ੀਰ ਚਾਹੇ ਬਾਦਸ਼ਾਹ ਨਾਲੋਂ ਵੱਧ ਗੁਣਾਂ ਦਾ ਮਾਲਕ ਹੋਵੇ, ਵਜ਼ੀਰ ਚਾਹੇ ਬਾਦਸ਼ਾਹ ਨਾਲੋਂ ਵੱਧ ਬਹਾਦਰ ਵੀ ਹੁੰਦਾ ਸੀ, ਪਰ ਉਹਦੀ ਬਾਦਸ਼ਾਹ ਦੇ ਸਾਹਮਣੇ ਕੋਈ ਔਕਾਤ ਨਹੀਂ ਸੀ ਹੁੰਦੀ, ਉਹ ਬਾਦਸ਼ਾਹ ਦੇ ਬਰਾਬਰ ਕਦੇ ਕਹਾ ਹੀ ਨਹੀਂ ਸੀ ਸਕਦਾ। ਇਸੇ ਤਰ੍ਹਾਂ ਅਲੱਗ ਅਲੱਗ ਮਜ਼ਹਬਾਂ ਦੇ ਅੰਦਰ ਵੀ ਜਿਹੜਾ ਰਹਿਬਰ ਹੈ, ਜਿਹੜਾ ਨਬੀ ਹੈ, ਜਿਹੜਾ ਮੁਖੀ ਹੈ ਧਰਮ ਦਾ, ਉਹ ਮੁਖੀ ਹੀ ਹੈ, ਮੰਨਣ ਵਾਲਾ ਉਹਦੇ ਬਰਾਬਰ ਨਹੀਂ ਕਿਸੇ ਵੀ ਧਰਮ ਅੰਦਰ ਨਹੀਂ। ਤੇ ਇਹ ਇੱਕੋ ਖਾਲਸੇ ਨੂੰ ਹੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਐਸੀ ਵਡਿਆਈ ਦਿੱਤੀ, ਆਪਣੇ ਬਰਾਬਰ

ਨਹੀਂ ਸਮਝਿਆ, ਸਗੋਂ ਆਪਣਾ ਮਾਤਾ ਪਿਤਾ, ਆਪਣਾ ਸੁਹਿਰਦ, ਆਪਣਾ ਬਿਰਧ, ਆਪਣਾ ਮਿੱਤਰ, ਆਪਣਾ ਸਿਖਾਈ, ਉਹ ਸਾਰਾ ਕੁਝ ਆਪਣੇ ਖਾਲਸੇ ਨੂੰ ਇਹ ਬਖਸ਼ਿਸ਼ਾਂ ਦਿੱਤੀਆਂ ਨੇ। ਤੇ ਗੁਰੂ ਕੇ ਸਿੱਖੋ ਆਓ, ਬੰਦਾ ਸ਼ੰਕਾਵਾਦੀ ਬੜਾ ਹੈ, ਬੰਦੇ ਦੀ ਫਿਤਰਤ ਹੈ ਸ਼ੰਕਾਵਾਦੀ, ਬੰਦਾ ਅਕਸਰ ਤਰਕ ਕਰਦਾ ਹੈ, ਅਕਸਰ ਸਵਾਲ ਖੜੇ ਕਰਦਾ ਹੈ, ਬਈ ਆਹ ਕਿਵੇਂ ਹੋ ਸਕਦਾ ਹੈ, ਉਹ ਕਿਵੇਂ ਹੋ ਸਕਦਾ ਹੈ। ਤੇ ਖਾਲਸੇ ਨੂੰ ਇੰਨੀ ਮਹਾਨ ਵਡਿਆਈ ਦੇਣ ਤੋਂ ਬਾਅਦ ਇਹ ਲੰਬੀ ਇਬਾਰਤ ਲਿਖ ਕੇ ਸਤਿਗੁਰੂ ਜੀ ਨੇ ਨਾ ਅਖੀਰ ਉੱਤੇ, ਕਿਉਂਕਿ ਸਤਿਗੁਰੂ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਸਿਆਣੇ ਬੜੇ ਜੰਮਣੇ ਨੇ ਪੰਥ ਦੇ ਅੰਦਰ, ਮਤਲਬ ਕਿ ਹਰ ਗੱਲ ਦੀ ਖਿੱਚ ਧੂ ਕਰਨ ਵਾਲੇ, ਹਰ ਗੱਲ ਉੱਤੇ ਕਿੰਤੂ ਕਰਨ ਵਾਲੇ ਬੰਦੇ ਉਹ ਪੰਥ ਦੇ ਅੰਦਰ ਬੜੇ ਜੰਮ ਪੈਣੇ ਨੇ। ਇਸ ਕਰਕੇ ਸਤਿਗੁਰੂ ਜੀ ਨੇ ਖਾਲਸੇ ਦੀ ਵਡਿਆਈ ਲਿਖਣ ਤੋਂ ਬਾਅਦ ਅੱਗੇ ਜਾ ਕੇ ਗੁਰੂ ਕੇ ਸਿੱਖੋ ਕਸਮ ਖਾਧੀ ਹੈ, ਕਸਮ ਖਾਧੀ ਹੈ ਕਿ ਮੈਂ ਕੋਈ ਝੂਠ ਨਹੀਂ ਕਹਿ ਰਿਹਾ, ਖਾਲਸਾ ਵਾਕਿਆ ਮੇਰਾ ਰੂਪ ਹੈ, ਮੈਂ ਖਾਲਸੇ ਨੂੰ ਵਾਕਿਆ ਹੀ ਆਪਣਾ ਮਾਂ ਪਿਓ ਸਮਝਦਾ, ਮੈਂ ਖਾਲਸਾ ਵਾਕਿਆ ਹੀ ਆਪਣਾ ਮਿੱਤਰ ਸਿਖਾਈ ਬਣਾਇਆ। ਇਹ ਸਾਰਾ ਲਿਖਣ ਤੋਂ ਬਾਅਦ ਅੱਗੇ ਜਾ ਕੇ ਸਤਿਗੁਰੂ ਜੀ ਨੇ ਲਿਖਿਆ, ਕਹਿੰਦੇ ਯਾਮ ਹੈ ਰੰਚ ਨਾ ਮਿਥਿਆ ਪਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਕਹਿੰਦੇ ਇਹ ਸਾਰੀ ਵਡਿਆਈ ਲਿਖ ਕੇ ਮੈਂ ਕੋਈ ਝੂਠ ਨਹੀਂ ਬੋਲਿਆ, ਯਾਮ ਹੈ ਰੰਚ ਨਾ ਮਿਥਿਆ ਪਾਖੀ, ਕਹਿੰਦੇ ਇੱਕ ਰੰਚਕ ਮਾਤਰ ਵੀ ਮੈਂ ਮਿਥਿਆ ਨਹੀਂ ਪਾਖੀ, ਮਿਥਿਆ ਝੂਠ ਨੂੰ ਕਹਿੰਦੇ ਆ, ਇੱਕ ਰੰਚਕ ਮਾਤਰ ਵੀ ਮੈਂ ਇੱਥੇ ਝੂਠ ਨਹੀਂ ਲਿਖਿਆ, ਝੂਠ ਨਹੀਂ ਕਿਹਾ, ਇਹ ਜਿਹੜੀ ਖਾਲਸੇ ਦੀ ਵਡਿਆਈ ਹੈ ਮੈਂ ਵਾਕਿਆ ਹੀ ਸੱਚੀ ਕੀਤੀ ਹੈ, ਮੈਂ ਵਾਕਿਆ ਹੀ ਦਿਲੋਂ ਕੀਤੀ ਹੈ, ਸੱਚੇ ਸ਼ਬਦਾਂ ਨਾਲ ਕੀਤੀ ਹੈ। ਯਾ ਮੈਂ ਰੰਚ ਨਾ ਮਿਥਿਆ ਪਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਕਹਿੰਦੇ ਇਸ ਵਡਿਆਈ ਦੇ ਕਰਨ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਨਾਨਕ ਆਪ ਸਾਖੀ ਹੈ, ਮੈਂ ਉਹਨੂੰ ਹਾਜ਼ਰ ਨਾਜ਼ਰ ਸਮਝ ਕੇ ਲਿਖੀ ਹੈ ਇਹ ਸਾਰੀ ਗੱਲ, ਕੋਈ ਹਵਾਈ ਤੀਰ ਨਹੀਂ ਮਾਰੇ, ਹਵਾਈ ਗੱਲਾਂ ਨਹੀਂ ਕੀਤੀਆਂ, ਮੈਂ ਵਾਕਿਆ ਹੀ ਸੱਚੀ ਸਿਫਤ ਸੱਚੀ ਵਡਿਆਈ ਆਪਣੇ ਖਾਲਸੇ ਦੀ ਕੀਤੀ ਹੈ। ਤਾਂ ਗੁਰੂ ਕੇ ਸਿੱਖੋ ਖਾਲਸਾ ਇੰਨੀ ਮਹਾਨ ਜਿਹੜੀ ਵਡਿਆਈ ਹੈ ਉਹ ਆਪਣੀ ਗੁਰੂ ਦੀ ਨਜ਼ਰ ਅੰਦਰ ਵੀ ਰੱਖਦਾ। ਤੇ ਖਾਲਸੇ ਦਾ ਆਲਮ ਅੱਜ ਐਸਾ ਹੈ, ਗਿਆਨੀ ਜੀ ਜ਼ਿਕਰ ਕਰ ਰਹੇ ਸਨ ਕਿ ਦੁਨੀਆਂ ਜਿਹੜੀ ਹੈ ਹੋਰ ਮਜ਼ਹਬਾਂ ਵਾਲੇ ਤੇ ਗੱਲਾਂ ਕਰਨ, ਬਈ ਖਾਲਸਾ ਆਹ ਹੈ, ਖਾਲਸਾ ਕੇਸ ਕਿਉਂ ਰੱਖਦਾ, ਖਾਲਸਾ ਦਸਤਾਰਾਂ ਕਿਉਂ ਸਜਾਉਂਦਾ, ਖਾਲਸਾ ਕਿਰਪਾਨਾਂ ਕਿਉਂ ਪਾਉਂਦਾ, ਖਾਲਸੇ ਦੀ ਦਿੱਖ ਵੱਖਰੀ ਕਿਉਂ ਹੈ, ਖਾਲਸਾ ਚੋਲਾ ਕਛਹਿਰਾ ਕਿਉਂ ਪਾਉਂਦਾ, ਖਾਲਸਾ ਅਲੱਗ ਬਾਣੀ ਦਾ ਧਾਰਨੀ ਕਿਉਂ ਹੈ, ਇਹ ਗੱਲਾਂ ਗੁਰੂ ਕੇ ਸਿੱਖੋ ਬਾਕੀ ਮਜ਼ਹਬਾਂ ਵਾਲੇ ਤੇ ਮੇਰਾ ਖਿਆਲ ਹੈ ਘੱਟ ਕਰਦੇ ਹੋਣੇ ਹੈ, ਪਰ ਸਿੱਖ ਅਖਵਾਉਣ ਵਾਲੇ ਹੀ ਇੱਕ ਦੂਸਰੇ ਦੀਆਂ ਲੱਤਾਂ ਜ਼ਿਆਦਾ ਖਿੱਚਦੇ ਹੈ। ਸਿੱਖ ਹੀ ਪੰਥ ਦੀਆਂ ਜਥੇਬੰਦੀਆਂ ਜਿਹੜੀਆਂ ਵੱਖਰੇ ਵੱਖਰੇ ਅਰੂਪ ਦੇ ਅੰਦਰ ਜਿਹੜੀ ਸੇਵਾ ਨਿਭਾ ਰਹੀਆਂ ਨੇ, ਆਪਸ ਵਿੱਚ ਖਿੱਚ ਧੂ ਜਿਹੜੀ ਹੈ ਸਾਡੀ ਜ਼ਿਆਦਾ ਹੈ। ਕੋਈ ਜਿਹੜਾ ਹੈ ਉਹ ਚੋਲਿਆਂ ਵਾਲਿਆਂ ਨੂੰ ਭੰਡੀ ਜਾਂਦਾ ਫੇਸਬੁੱਕ ਉੱਤੇ ਬੈਠੇ ਵਿਦਵਾਨ, ਤੇ ਕੋਈ ਜਿਹੜਾ ਹੈ ਉਹ ਪਜਾਮਿਆਂ ਵਾਲਿਆਂ ਨੂੰ ਭੰਡੀ ਜਾਂਦਾ, ਕੋਈ ਗੋਲ ਦਸਤਾਰ ਵਾਲਿਆਂ ਨੂੰ ਭੰਡੀ ਜਾਂਦਾ, ਕੋਈ ਨੋਕ ਵਾਲਿਆਂ ਨੂੰ ਕਹੀ ਜਾਂਦਾ ਵੀ ਇਹ ਕਿਹੜੀ ਗੁਰੂ ਨੇ ਬਣਾਈ ਸੀ। ਗੁਰੂ ਕੇ ਸਿੱਖੋ ਆਓ, ਇਹ ਖਿੱਚ ਧੂ ਜਿਹੜੀ ਹੈ ਨਾ ਸਾਡੀ ਆਪਸ ਵਿੱਚ ਜ਼ਿਆਦਾ ਵਧੀ ਹੋਈ ਹੈ। ਹੋਰ ਲੋਕ ਤੇ ਪਤਾ ਨਹੀਂ ਨਿੰਦਿਆ ਕਰਦਾ ਹੋਣਾ ਕੋਈ ਕਿ ਨਹੀਂ, ਪਰ ਆਪਸ ਵਿੱਚ ਜਿਹੜਾ ਸਿੱਖਾਂ ਦਾ ਅੱਜ ਆਲਮ ਹੈ, ਅੱਜ ਹਾਲਾਤ ਨੇ, ਉਹ ਬੜੇ ਮਾੜੇ ਨੇ, ਉਹ ਬੜੇ ਤਰਸਯੋਗ ਤੇ ਫਿਕਰ ਵਾਲੇ ਨੇ। ਤੇ ਗੁਰੂ ਕੇ ਸਿੱਖੋ ਆਓ, ਖਾਲਸਾ ਇੱਕ ਫਲਸਫਾ ਹੈ, ਖਾਲਸਾ ਇੱਕ ਸਿਧਾਂਤ ਹੈ, ਖਾਲਸਾ ਇੱਕ ਵਿਚਾਰਧਾਰਾ ਹੈ, ਕੋਈ ਬੰਦਾ ਨਹੀਂ। ਉਸ ਵਿਚਾਰਧਾਰਾ ਨੂੰ ਅਪਣਾਉਣ ਵਾਲਾ ਬੰਦਾ ਖਾਲਸਾ ਬਣਦਾ ਹੈ, ਆਪਣੇ ਆਪ ਵਿੱਚ ਕੋਈ ਬੰਦਾ ਖਾਲਸਾ ਨਹੀਂ ਹੈ। ਕੋਈ ਦਾਅਵਾ ਕੀਤੀ ਜਾਵੇ ਬਈ ਮੈਂ ਖਾਲਸਾ ਹਾਂ, ਇਸ ਤਰ੍ਹਾਂ ਖਾਲਸਾ ਨਹੀਂ ਬਣਦਾ ਜੀ। ਖਾਲਸਾ ਉਹ ਸਾਰੀ ਰਹਿਤ, ਉਹ ਸਾਰੀ ਸਤਿਗੁਰੂ ਜੀ ਦੇ ਹੁਕਮ, ਉਹ ਸਾਰੀਆਂ ਹੀ ਜਿਹੜੀਆਂ ਕੰਡੀਸ਼ਨਸ ਸ਼ਰਤਾਂ ਸਤਿਗੁਰੂ ਜੀ ਨੇ ਇਜ਼ਾਦ ਕੀਤੀਆਂ ਖਾਲਸੇ ਉੱਤੇ, ਉਹ ਧਾਰਨ ਤੋਂ ਕਰਨ ਤੋਂ ਬਾਅਦ ਹੀ ਬੰਦਾ ਖਾਲਸਾ ਬਣਦਾ ਹੈ। ਖਾਲਸਾ ਇੱਕ ਲੀਕ ਹੈ, ਉਸ ਲੀਕ ਤੋਂ ਪਿੱਛੇ ਰਹਿ ਜਾਣ ਵਾਲਾ ਬੰਦਾ ਵੀ ਖਾਲਸਾ ਨਹੀਂ।
ਤੇ ਉਸ ਲੀਕ ਦੀ ਉਲੰਘਣਾ ਕਰਨ ਵਾਲਾ ਬੰਦਾ ਵੀ ਖਾਲਸਾ ਨਹੀਂ। ਪਿੱਛੇ ਰਹਿ ਜਾਣ ਵਾਲੇ ਬੰਦੇ ਉਹ ਨੇ ਜਿਹੜੇ ਕੇਸਾਂ ਤੇ ਦਾੜੇ ਤੋਂ ਬਾਗੀ ਨੇ, ਜਿਹੜੇ ਦਸਤਾਰ ਤੋਂ ਬਾਗੀ ਨੇ, ਜਿਹੜੇ ਬਾਣੀ ਤੇ ਬਾਣੇ ਤੋਂ ਬਾਗੀ ਨੇ, ਜਿਹੜੇ ਆਨਾ ਕਾਨੀ ਕਰਦੇ ਨੇ, ਸਵਾਲ ਕਰਦੇ ਨੇ ਇਹਦੀ ਕੀ ਲੋੜ ਹੈ, ਉਹਦੀ ਕੀ ਲੋੜ ਹੈ, ਉਹ ਬੰਦੇ ਲੀਕ ਤੋਂ ਪਿੱਛੇ ਖੜੇ ਹੈ ਤੇ ਉਹ ਬੰਦੇ ਲੀਕ ਦੀ ਉਲੰਘਣਾ ਕਰਨ ਦਾ ਯਤਨ ਕਰ ਰਹੇ ਹੈ ਜਿਹੜੇ ਸਿਧਾਂਤਾਂ ਤੋਂ ਹਟ ਕੇ ਗੁਰਮਤਿ ਦੀ ਵਿਆਖਿਆ ਕਰਦੇ ਹੈ। ਜਿਹੜੇ ਸਿਧਾਂਤ ਤੋਂ ਹਟ ਕੇ ਗੁਰਮਤਿ ਦੀ ਵਿਆਖਿਆ ਕਰਕੇ ਗੁਰਮਤਿ ਨੂੰ ਇੰਨੀ ਔਖੀ ਕਰਕੇ ਸੰਸਾਰ ਦੇ ਅੰਦਰ ਪੇਸ਼ ਕਰਦੇ ਹੈ ਕਿ ਬਹੁਤੇ ਲੋਕ ਤੇ ਐਸੇ ਲੋਕਾਂ ਦੀ ਵਿਆਖਿਆ ਦੇਖ ਕੇ ਸਿੱਖੀ ਨਾਲ ਨਹੀਂ ਜੁੜਦੇ। ਸਤਿਗੁਰੂ ਜੀ ਨੇ ਸਿੱਖ ਨੂੰ ਬੜਾ ਸੁਖਾਲਾ ਜਿਹਾ ਰਸਤਾ ਦਿੱਤਾ, ਬਾਣੀ ਪੜ੍ਹਨੀ ਹੈ, ਕਿਰਤ ਕਰਨੀ ਹੈ, ਉਹ ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਬੈਠਦਿਆਂ ਚਾਹੇ ਕੋਈ ਕੰਮ ਕਰਦਾ ਚਾਹੇ ਕੋਈ ਸੁੱਤਾ ਵੀ ਪਿਆ, ਰੱਬ ਨੂੰ ਗੁਰੂ ਨੂੰ ਹਿਰਦੇ ਵਿੱਚੋਂ ਦੂਰ ਨਹੀਂ ਕਰਨਾ। ਕਿਰਤ ਕਰਦੇ ਹੋਏ ਸਿੱਖ ਨੇ ਬੇਈਮਾਨੀ ਨਹੀਂ ਕਰਨੀ, ਸੰਸਾਰ ਦੇ ਅੰਦਰ ਵਿਵਹਾਰ ਕਰਦਿਆਂ ਬੋਲਦਿਆਂ ਚੱਲਦਿਆਂ ਐਸੀ ਮਿੱਠੀ ਭਾਸ਼ਾ ਆਪਣੀਆਂ ਗੱਲਾਂ ਕਰਦਿਆਂ ਹੋਇਆਂ ਵੀ ਵਰਤਣੀ ਹੈ ਕਿ ਲੋਕਾਂ ਦਾ ਮਨ ਜਿਹੜਾ ਹੈ ਉਹ ਸਿੱਖ ਦੀਆਂ ਗੱਲਾਂ ਸੁਣ ਕੇ ਠੰਡਾ ਹੋਵੇ, ਆਪਣੇ ਆਪ ਹੀ ਸਿੱਖੀ ਦਾ ਪ੍ਰਚਾਰ ਹੋਵੇ, ਲੋਕ ਸਿੱਖ ਨਾਲ ਆਮ ਗੱਲਾਂ ਕਰਦੇ ਹੋਏ ਵੀ ਇਹ ਮਹਿਸੂਸ ਕਰਨ ਕਿ ਇਹ ਗੁਰੂ ਦਾ ਸਿੱਖ ਹੈ। ਗੁਰੂ ਦੀ ਸਿੱਖ ਦੀ ਕਥਨੀ ਵਿੱਚੋਂ, ਕਹਿਣੀ ਵਿੱਚੋਂ, ਕਰਨੀ ਵਿੱਚੋਂ ਵੀ ਗੁਰੂ ਝਲਕਣਾ ਚਾਹੀਦਾ। ਤੇ ਗੁਰੂ ਕੇ ਸਿੱਖੋ ਆਓ, ਹੁਣ ਜਿਹੜੀ ਸਿੱਖੀ ਦੀ ਵਿਆਖਿਆ ਉਹ ਬੜੀ ਸਰਲ ਸਤਿਗੁਰੂ ਜੀ ਨੇ ਸਾਨੂੰ ਦਿੱਤੀ ਹੈ, ਕੋਈ ਬਹੁਤੇ ਜਪ ਤਪ ਸਖਤ ਜਿਹੜੇ ਹੱਠ ਧਰਮ ਗੁਰੂ ਨੇ ਸਾਨੂੰ ਨਹੀਂ ਦਿੱਤਾ, ਬਹੁਤੇ ਜਿਹੜੇ 68 ਤੀਰਥਾਂ ਦੇ ਇਸ਼ਨਾਨ ਭਾਰਤ ਵਾਲੇ ਕਰਦੇ ਸਨ ਉਹਨਾਂ ਤੋਂ ਹੋੜ ਕੇ ਸਤਿਗੁਰੂ ਜੀ ਨੇ ਸਤਿਗੁਰੂ ਜੀ ਦੇ ਉਸ ਵਾਹਿਗੁਰੂ ਦੇ ਚਰਨਾਂ ਨੂੰ ਹੀ ਸਭ ਤੋਂ ਵੱਡਾ ਤੀਰਥ ਕਹਿ ਦਿੱਤਾ। ਹੁਕਮ ਵਿੱਚ ਜਿਉਣ ਵਾਲਾ ਬੰਦਾ, ਕਿਰਤੀ ਬੰਦਾ, ਉਹ ਹੁਕਮ ਵਿੱਚ ਰਹਿ ਕੇ ਹੀ 68 ਤੀਰਥਾਂ ਦਾ ਫਲ ਜਿਹੜਾ ਹੈ ਉਹਨੂੰ ਮਿਲਦਾ। ਤੇ ਗੁਰੂ ਕੇ ਸਿੱਖੋ ਆਓ, ਜਿੱਥੇ ਉਹ ਬੰਦੇ ਜਿਹੜੇ ਉਸ ਲੀਕ ਤੋਂ ਪਿੱਛੇ ਖੜੇ ਨੇ, ਆਨਾ ਕਾਨੀ ਕਰਦੇ ਆ, ਬਹਾਨੇ ਕਰਦੇ ਆ, ਉਹ ਲੀਕ ਤੋਂ ਪਿੱਛੇ ਖੜੇ ਆ ਜੀ, ਮਾਫ਼ ਕਰਨਾ, ਉਹ ਵੀ ਖਾਲਸਾ ਨਹੀਂ। ਤੇ ਕੁਝ ਬੰਦੇ ਜਿਹੜੇ ਹੈ ਉਹ ਲੀਕ ਤੋਂ ਅੱਗੇ ਲੰਘਣ ਦਾ ਯਤਨ ਕਰ ਰਹੇ ਆ, ਮਤਲਬ ਕਿ ਪੰਥ ਦੇ ਅੰਦਰ ਕੁਝ ਐਸੇ ਬਾਬੇ ਪੈਦਾ ਹੋਏ ਜਿਹੜੇ ਗੁਰਮਤਿ ਦੀ ਵਿਆਖਿਆ ਇੰਨੀ ਔਖੀ ਕਰਕੇ ਲੋਕਾਂ ਵਿੱਚ ਪੇਸ਼ ਕਰਦੇ ਹੈ ਕਿ ਗੁਰੂ ਦੇ ਫਲਸਫੇ ਨੂੰ ਦੁਨੀਆਂ ਇੰਨਾ ਔਖਾ ਸਮਝਣ ਲੱਗ ਪਈ। ਸਾਡੀ ਨੌਜਵਾਨ ਪੀੜ੍ਹੀ ਖਾਸ ਤੌਰ ਉੱਤੇ ਉਹ ਬਾਬਿਆਂ ਦੀ ਵਿਆਖਿਆ ਸੁਣ ਕੇ ਗੁਰਮਤਿ ਨਾਲ ਨਹੀਂ ਜੁੜਦੀ। ਇਹ ਪਾਵਨ ਪਵਿੱਤਰ ਬਾਣੀ, ਇਹ ਗੁਰੂ ਕੇ ਸਿੱਖੋ ਲੋਕਾਂ ਦੀਆਂ ਜੁੱਤੀਆਂ ਗੰਢਣ ਵਾਲਿਆਂ ਦੀ ਬਾਣੀ ਹੈ, ਲੋਕਾਂ ਦੇ ਕੱਪੜੇ ਧੋ ਕੇ ਗੁਜ਼ਾਰਾ ਚਲਾਉਣ ਵਾਲਿਆਂ ਦੀ ਬਾਣੀ ਹੈ, ਹੱਲ ਚਲਾ ਕੇ ਕਿਰਤ ਕਰਨ ਵਾਲਿਆਂ ਦੀ ਬਾਣੀ ਹੈ, ਖੱਡੀਆਂ ਬੁਣ ਬੁਣ ਕੇ ਲੋਕਾਂ ਨੂੰ ਖੇਸ ਦਰੀਆਂ ਬਣਾ ਕੇ ਦੇਣ ਵਾਲਿਆਂ ਦੀ, ਖੱਦਰ ਬਣਾ ਕੇ ਦੇਣ ਵਾਲਿਆਂ ਦੀ ਬਾਣੀ ਹੈ। ਜਿਹੜੀ ਪਾਵਨ ਬਾਣੀ ਭਗਤ ਸਾਹਿਬਾਨਾਂ ਨੇ, ਗੁਰੂ ਸਾਹਿਬਾਨਾਂ ਨੇ ਕਿਰਤ ਕਰਦਿਆਂ ਉਚਾਰੀ, ਅੱਜ ਅਖੌਤੀ ਬ੍ਰਹਮ ਗਿਆਨੀ ਜਿਹੜੇ ਪੰਥ ਵਿੱਚ ਬੈਠੇ ਨੇ, ਉਹ ਆਪਣੇ ਡੇਰਿਆਂ ਵਿੱਚ ਬੈਠੇ, ਆਲੀ ਸ਼ਾਨ ਠਾਠਾਂ ਵਿੱਚ ਬੈਠੇ, ਆਨੰਦ ਈਸ਼ਵਰ ਦਰਬਾਰਾਂ ਵਿੱਚ ਬੈਠੇ, ਉਹਨਾਂ ਦਾ ਸਭ ਤੋਂ ਵੱਡਾ ਜ਼ੋਰ ਇੱਥੇ ਲੱਗਾ ਹੋਇਆ ਜੀ, ਇਹ ਬਾਣੀ ਆਮ ਸਿੱਖ ਦੀ ਸਮਝ ਵਿੱਚ ਨਹੀਂ ਆ ਸਕਦੀ, ਜਦ ਤੱਕ ਤੁਸੀਂ ਸਾਡੇ ਕੋਲ ਆ ਕੇ ਬਾਣੀ ਨਹੀਂ ਸਮਝਦੇ ਤੁਹਾਨੂੰ ਸਮਝ ਨਹੀਂ ਆ ਸਕਦੀ। ਭਾਈ ਇਹ ਬਾਣੀ ਹੁਣ ਏਸੀ ਡੇਰਿਆਂ ਵਿੱਚ ਬੈਠਣ ਵਾਲਿਆਂ ਦੀ ਤੇ ਹੈ ਹੀ ਨਹੀਂ ਜੀ, ਇਹ ਬਾਣੀ ਤੇ ਜੁੱਤੀਆਂ ਗੰਢਣ ਵਾਲਿਆਂ ਦੀ ਹੈ, ਭਗਤ ਰਵਿਦਾਸ ਜੀ ਵਰਗਿਆਂ ਦੀ ਬਾਣੀ ਹੈ, ਖੱਡੀਆਂ ਬੁਣਨ ਵਾਲਿਆਂ ਦੀ ਬਾਣੀ ਹੈ, ਕਿਰਤ ਕਰਨ ਵਾਲਿਆਂ ਦੀ, ਹੱਲ ਚਲਾਉਣ ਵਾਲਿਆਂ ਦੀ ਬਾਣੀ ਹੈ। ਤੇ ਏਸੀ ਡੇਰਿਆਂ ਵਿੱਚ ਬੈਠੇ ਬਾਬੇ ਉਹਨੂੰ ਇੰਨੀ ਔਖੀ ਕਰਕੇ ਪੇਸ਼ ਕਰ ਰਹੇ ਨੇ ਕਿ ਸਿੱਖ ਬਾਣੀ ਤੋਂ ਦੂਰ ਜਾ ਰਿਹਾ, ਉਹ ਬਾਣੀ ਦਾ ਸਹਾਰਾ ਲੈਣ ਦੀ ਬਜਾਏ ਬਾਬਿਆਂ ਦਾ ਸਹਾਰਾ ਲੈ ਕੇ ਬੈਠਾ ਕਿ ਇਸ ਬਾਬੇ ਦੇ ਦੁਆਰੇ ਤੇ ਜੇ ਮੈਂ ਨਾ ਗਿਆ ਤੇ ਮੈਨੂੰ ਬਾਣੀ ਸਮਝ ਹੀ ਨਹੀਂ ਆਉਣੀ। ਆ ਗੁਰੂ ਕੇ ਸਿੱਖੋ, ਇਸ ਕਰਕੇ ਉਹ ਬੰਦੇ ਜਿਹੜੇ ਲੀਕ ਤੋਂ ਪਿੱਛੇ ਖੜੇ ਹੈ ਉਹ ਵੀ ਖਾਲਸੇ ਨਹੀਂ, ਤੇ ਜਿਹੜੇ ਲੀਕ ਨੂੰ ਉਲੰਘਣ ਦਾ ਯਤਨ ਕਰ ਰਹੇ ਹੈ ਉਹ ਵੀ ਖਾਲਸੇ ਨਹੀਂ। ਖਾਲਸੇ ਦੀ ਪਹਿਚਾਣ ਵਾਸਤੇ ਸਤਿਗੁਰੂ ਜੀ ਨੇ ਨਿਸ਼ਾਨ ਸਾਹਿਬ ਦੂਰੋਂ ਝੁੱਲਦਾ ਹੋਵੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਆਪਣੀ ਮੁਬਾਰਕ ਰਸਮਾਂ ਤੋਂ ਨਿਸ਼ਾਨ ਸਾਹਿਬ ਦੀ ਵਿਆਖਿਆ ਬੜੀ ਕਮਾਲ ਦੀ ਕੀਤੀ। ਆਪਾਂ ਅੱਗੇ ਜਾ ਕੇ ਇਹ ਵੀ ਸਾਂਝ ਕਿਸੇ ਦਿਨ ਸਮਾਂ ਮਿਲਿਆ ਤੇ ਜ਼ਰੂਰ ਬਣਾਵਾਂਗੇ,
निशान साहब की महानता की है, निशान गुरु घर के अंदर थां की रखता है। पर अज वाले बाबे बहुते कहिंदे आ निशान साहब की लोड़ ही नहीं जी, उन्हां निशान साहब पट के परे रख दिते। जिथे निशान ही नहीं उथे खालसा किवें हो सकदा है, खालसा ते कट्ठा ही गुरु के निशान थले हो सकदा है। इस करके गुरु के सिखो ऐसा जिहड़ा बाबावाद ਉਹ ਵੀ ਜਿਹੜਾ ਉਲੰਘਣਾ ਕਰਨ ਦਾ ਯਤਨ ਕਰ ਰਿਹਾ ਉਹ ਵੀ ਖਾਲਸਾ ਨਹੀਂ ਤੇ ਉਹ ਬੰਦੇ ਗੁਰੂ ਕੇ ਸਿੱਖੋ ਜਿਹੜੇ ਹਰ ਗੱਲ ਉੱਤੇ ਤਰਕ ਕਰਦੇ ਆ ਆਹ ਚੀਜ਼ ਨਹੀਂ ਚਾਹੀਦੀ ਉਹ ਚੀਜ਼ ਨਹੀਂ ਚਾਹੀਦੀ ਜਾਪ ਨਹੀਂ ਚਾਹੀਦਾ ਚੌਪੜੀ ਨਹੀਂ ਚਾਹੀਦੀ ਸਵਈਏ ਨਹੀਂ ਚਾਹੀਦੇ ਮਾਫ਼ ਕਰਨਾ ਉਹ ਵੀ ਖਾਲਸੇ ਨਹੀਂ। ਜਿਹੜੇ ਬਾਬੇ ਕਹਿੰਦੇ ਨਿਸ਼ਾਨ ਸਾਹਿਬ ਦੀ ਲੋੜ ਨਹੀਂ ਲੰਗਰ ਦੀ ਲੋੜ ਨਹੀਂ ਕੜਾਹ ਪ੍ਰਸ਼ਾਦ ਦੀ ਲੋੜ ਨਹੀਂ ਗੋਲਕ ਦੀ ਲੋੜ ਨਹੀਂ ਉਹ ਵੀ ਖਾਲਸੇ ਨਹੀਂ ਤੇ ਜਿਹੜੇ ਬੰਦੇ ਕਹਿੰਦੇ ਆ ਕਿ ਬਾਣੀਆਂ ਦੀ ਲੋੜ ਨਹੀਂ ਉਹ ਵੀ ਖਾਲਸੇ ਨਹੀਂ। ਮਾਫ਼ ਕਰਨਾ ਗੁਰੂ ਕੇ ਸਿੱਖੋ ਗੁਰਮਤਿ ਨੂੰ ਸਮਝ ਕੇ ਉਹਦੀ ਉਸ ਲੀਕ ਦੇ ਨਾਲ ਜੁੜਿਆ ਰਹਿਣ ਵਾਲਾ ਬੰਦਾ ਉਸ ਧੁਰੇ ਨੂੰ ਫੜ ਕੇ ਆਪਣੀ ਜ਼ਿੰਦਗੀ ਚਲਾਉਣ ਵਾਲਾ ਬੰਦਾ ਹੀ ਖਾਲਸਾ ਹੈ। ਇਸ ਕਰਕੇ ਆਓ ਜਿਹੜੀ ਹੁਣ ਰਹਿਤ ਖਾਲਸੇ ਦੀ ਉਹ ਤੇ ਜਿਹੜੀ ਗੁਰੂ ਨੇ ਦਿੱਤੀ ਉਹੀ ਹੋ ਸਕਦੀ ਹੈ ਜੀ। ਜਿਹੜੀ ਅਲੱਗ ਅਲੱਗ ਡੇਰਿਆਂ ਵਾਲੇ ਅਲੱਗ ਅਲੱਗ ਸੰਪਰਦਾਵਾਂ ਵਾਲੇ ਆਪੋ ਆਪਣੀ ਡੁਗਡੁਗੀ ਵਜਾਉਣ ਲੱਗ ਪਏ ਆਪਣੀ ਸੰਪਰਦਾ ਨੂੰ ਪ੍ਰਫੁੱਲਤ ਕਰਨ ਵਾਸਤੇ ਗੁਰੂ ਕੇ ਸਿੱਖੋ ਉਹ ਵੀ ਖਾਲਸੇ ਦੀ ਰਹਿਤ ਨਹੀਂ ਹੋ ਸਕਦੀ। ਰਹਿਤ ਉਹੀ ਹੈ ਜਿਹੜੀ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਦੀ ਦਾਤ ਬਖਸ਼ਣ ਤੋਂ ਬਾਅਦ ਸਤਿਗੁਰੂ ਜੀ ਨੇ ਖਾਲਸੇ ਨੂੰ ਦਿੱਤੀ ਅਤੇ ਉਸ ਰਹਿਤ ਉਹ ਸੀ ਜਿਹੜੀ ਗੁਰਬਾਣੀ ਦੇ ਆਧਾਰਿਤ ਹੈ। ਇਸ ਕਰਕੇ ਗੁਰੂ ਕੇ ਸਿੱਖੋ ਆਓ ਇਹ ਵੰਡੀਆਂ ਪਾਉਣ ਵਾਲੇ ਬੰਦੇ ਵੀ ਉਸ ਲੀਕ ਤੋਂ ਟੁੱਟੇ ਹੋਏ ਹੈ ਤੇ ਜਿਹੜੇ ਅਜੇ ਲੀਕ ਵੱਲ ਨੂੰ ਤੁਰਨ ਦਾ ਯਤਨ ਨਹੀਂ ਕਰ ਰਹੇ ਉਹ ਵੀ ਖਾਲਸੇ ਨਹੀਂ। ਆਪਾਂ ਲੀਕ ਦੇ ਨਾਲ ਤੁਰੇ ਦੇ ਨਾਲ ਜੁੜੇ ਰਹਿਣ ਦਾ ਯਤਨ ਕਰੀਏ। ਆਪਣੀ ਜ਼ਿੰਦਗੀ ਆਪਣਾ ਜੀਵਨ ਸਾਨੂੰ ਬਹੁਤੇ ਹੱਠ ਧਰਮ ਬਾਬੇ ਜਿਹੜੇ ਅੱਜ ਸਿਖਾ ਰਹੇ ਹੈ ਗੁਰੂ ਕੇ ਸਿੱਖੋ ਉਹਨਾਂ ਦੀ ਵੀ ਲੋੜ ਨਹੀਂ। ਅਸੀਂ ਬੜੀ ਸੁਖਾਲੀ ਕਿਰਤ ਕਰਦੇ ਹਾਂ ਨਾਮ ਜਪਦੇ ਹਾਂ ਵੰਡ ਛਕਦੇ ਆ ਆਪਣੀ ਜ਼ਿੰਦਗੀ ਬਸਰ ਕਰਨੀ ਹੈ ਸੌਂਦਿਆਂ ਹੋਇਆ ਕਿਰਤ ਕਰਦਿਆਂ ਹੋਇਆ ਵਿਚਰਦਿਆਂ ਹੋਇਆ ਬੋਲਦਿਆਂ ਹੋਇਆ ਗੁਰੂ ਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਇਹੀ ਖਾਲਸੇ ਦੀ ਮੁੱਖ ਰਹਿਤ ਹੈ। ਸੋ ਗੁਰੂ ਕੇ ਸਿੱਖੋ ਆਓ ਗਿਆਨੀ ਸ਼ੇਰ ਸਿੰਘ ਜੀ ਬੜੇ ਸੋਹਣੇ ਸ਼ਬਦਾਂ ਦੇ ਨਾਲ ਖਾਲਸੇ ਦੀ ਵਡਿਆਈ ਆਪ ਸੰਗਤਾਂ ਦੇ ਨਾਲ ਸਾਂਝ ਬਣਾ ਰਹੇ ਸਨ ਤੇ ਉਹ ਰਹਿੰਦੇ ਸਮੇਂ ਦੇ ਅੰਦਰ ਆਪਾਂ ਗੁਰਬਾਣੀ ਦੀ ਮਹਾਨ ਸਿਫਤ ਕਿਉਂਕਿ ਸਿੱਖ ਦਾ ਜਿਹੜਾ ਖਾਲਸੇ ਦਾ ਆਧਾਰ ਹੈ ਖਾਲਸੇ ਦੀ ਜ਼ਿੰਦਗੀ ਦਾ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਤੇ ਬਾਣੀ ਨਾਲੋਂ ਟੁੱਟਿਆ ਹੋਇਆ ਬੰਦਾ ਮਾਫ਼ ਕਰਨਾ ਗੁਰੂ ਕੇ ਸਿੱਖੋ ਉਹ ਤੇ ਬੰਦਾ ਵੀ ਨਹੀਂ ਹੋ ਸਕਦਾ ਸਿੱਖ ਜਾਂ ਖਾਲਸਾ ਤੇ ਬਹੁਤ ਦੂਰ ਦੀ ਗੱਲ ਹੈ। ਅੱਜ ਬਾਣੀ ਜਿਹੜੀ ਹੈ ਜੀ ਸਤਿਗੁਰੂ ਪਾਤਸ਼ਾਹ ਜੀ ਆਪ ਕਹਿੰਦੇ ਹੈ ਕਿ ਬਾਣੀ ਮੇਰਾ ਆਧਾਰ ਹੈ ਬਾਣੀ ਨਿਰੰਕਾਰ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਏ ਬਾਣੀ ਹੀ ਨਿਰੰਕਾਰ ਦਾ ਰੂਪ ਹੈ ਇਹਦੇ ਵਰਗਾ ਹੋਰ ਕੋਈ ਹੋ ਨਹੀਂ ਸਕਦਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਾ ਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਬਾਣੀ ਦੀ ਵਡਿਆਈ ਸਤਿਗੁਰੂ ਪਾਤਸ਼ਾਹ ਜੀ ਕਰਦੇ ਨੇ ਕਹਿੰਦੇ ਇਹ ਬਾਣੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਇਹ ਬਾਣੀ ਅੰਮ੍ਰਿਤ ਧਾਰੀ ਮਤਲਬ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਰੂਪੀ ਨੂਰ ਰੂਪੀ ਅੰਮ੍ਰਿਤ ਦੇ ਨਾਲ ਇਹ ਬਾਣੀ ਸਰਸ਼ਾਰ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਦੇ ਇੱਕ ਨਿਮਖ ਮਾਤਰ ਵੀ ਇਸ ਪਾਵਨ ਬਾਣੀ ਨੂੰ ਗੁਰੂ ਆਪਣੇ ਹਿਰਦੇ ਤੋਂ ਦੂਰ ਨਹੀਂ ਕਰਦਾ ਤੇ ਜੇ ਖਾਲਸਾ ਗੁਰੂ ਦਾ ਰੂਪ ਹੈ ਤੇ ਉਹ ਬਾਣੀ ਤੋਂ ਬਿਨਾਂ ਕਿਵੇਂ ਜਿਉ ਸਕਦਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਲੋਕ ਜਦੋਂ ਨੌਵੇਂ ਮਹੱਲੇ ਦੇ ਸਲੋਕ ਆਪਾਂ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਉੱਤੇ ਭੋਗ ਦੇ ਸਮੇਂ ਪੜ੍ਹਦੇ ਹਾਂ ਜਾਂ ਸਰਵਣ ਕਰਦੇ ਹਾਂ ਉਹਨਾਂ ਸਲੋਕਾਂ ਦੇ ਅੰਦਰ ਪਹਿਲੀ ਉਦਾਹਰਣ ਸਤਿਗੁਰੂ ਜੀ ਨੇ ਉੱਥੋਂ ਆਰੰਭ ਕੀਤੀ ਹੈ ਮੱਛੀ ਦੀ ਉਦਾਹਰਣ ਦਿੱਤੀ ਹੈ ਕਿ ਜਿਵੇਂ ਮੱਛੀ ਜਿਹੜੀ ਹੈ ਉਹ ਪਾਣੀ ਤੋਂ ਬਿਨਾਂ ਜਿਉ ਨਹੀਂ ਸਕਦੀ ਮੱਛੀ ਦਾ ਜੀਵਨ ਪਾਣੀ ਹੈ ਇਵੇਂ ਸਿੱਖ ਦਾ ਜੀਵਨ ਜਿਹੜਾ ਹੈ ਜੀ ਉਹ ਬਾਣੀ ਹੈ।
ਮੱਛੀ ਪਾਣੀ ਤੋਂ ਬਿਨਾਂ ਜੀਉ ਨਹੀਂ ਸਕਦੀ ਤੇ ਸਿੱਖ ਬਾਣੀ ਤੋਂ ਬਿਨਾਂ ਜੀਉ ਨਹੀਂ ਸਕਦਾ ਤਾਂ ਉਹ ਬਾਣੀ ਨੂੰ ਪੜ੍ਹਨ ਵਾਲਿਆਂ ਦੀ ਵਡਿਆਈ ਕੀ ਹੈ? ਬਾਣੀ ਨੂੰ ਪੜ੍ਹਨ ਵਾਲੇ ਪ੍ਰਾਪਤੀ ਕੀ ਕਰਦੇ ਨੇ? ਬਾਣੀ ਤੇ ਬਾਣੀ ਦਾ ਸਤਿਕਾਰ ਕਰਨ ਵਾਲਿਆਂ ਉੱਤੇ ਗੁਰੂ ਰਹਿਮਤ ਕਿਵੇਂ ਕਰਦਾ? ਆਹ ਬੜੇ ਸਤਿਕਾਰ ਦੇ ਨਾਲ ਪਹਿਲੀ ਕਵਿਤਾ ਵਿੱਚ ਸੁਣਿਓ ਜੀ। ਸਤਿਗੁਰ ਕਹਿੰਦੇ ਸੁਣ ਲੋ ਸਿੱਖੋ, ਜੋ ਬਾਣੀ ਨੂੰ ਪੜਦਾ ਸਦਾ ਆਨੰਦ ਰਹੇ ਦਿਨ ਰਾਤੀ, ਤਪਦਾ ਹਿਰਦਾ

0: ਦਨਕਾਰੇ ਗੱਤ ਪਾਈ ਸੀ ਇਸ ਦੀ ਪਰਖ ਕਸੋਟੀ ਉੱਤੇ ਝੂਠ ਟਿਕੇ ਨਾ ਕਾਈ ਜੀ
1: ਉਹ ਦੇਖ ਵਾਲੇ ਖਾਂਦੀ ਸੀ ਪਰ

0: ਹਿਰਦੇ ਲੋਤਿਆ ਸੁਣ ਲਾ ਲੈ ਸੀ ਭਰ ਭਰ ਪੱਤੇ ਰੇਤ ਦੇ ਕੜਛੇ ਸੀਸ ਦੇ ਵਿੱਚ ਪਵਾ ਲੈ ਸੀ
1: ਉਹ ਦੇਖ ਉਬਾਲੇ ਖਾਂਦੀ ਸੀ ਪਰ ਤਨ ਨੂੰ

ਜਿਹੜੀ ਮਹਾਨ ਬਖਸ਼ਿਸ਼, ਮਹਾਨ ਵਿਰਾਸਤ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਬਖਸ਼ ਕੇ ਆਪਾਂ ਨੂੰ ਮਹਾਨ ਵਡਿਆਈ ਦਿੱਤੀ, ਉਸ ਨੂੰ ਸਾਂਭਣਾ, ਉਸ ਨੂੰ ਸੰਭਾਲ ਕੇ ਰੱਖਣਾ ਹੁਣ ਸਾਡਾ ਫਰਜ਼ ਹੈ। ਅੱਜ ਹਰ ਸਿੱਖ ਜਿਹੜਾ ਗੁਰਬਾਣੀ ਤੋਂ ਦੂਰ ਹੈ, ਪੰਥਕ ਰਿਵਾਇਤਾਂ ਤੋਂ ਦੂਰ ਹੈ, ਉਹ ਇਹ ਸੋਚ ਰਿਹਾ ਕਿ ਮੈਨੂੰ ਲੋੜ ਨਹੀਂ ਸਿੱਖ ਸੱਜਣ ਦੀ, ਬਾਕੀ ਸਾਰੇ ਹੈਗੇ ਹੀ ਨੇ, ਬਾਕੀ ਲੋਕ ਹੈਗੇ ਹੀ ਨੇ। ਪਰ ਗੁਰੂ ਕੇ ਸਿੱਖੋ ਇਹਦਾ ਮਤਲਬ ਹੈ ਉਹ ਆਪਣੀ ਵੈਲਿਊ ਨਹੀਂ ਸਮਝ ਰਿਹਾ, ਉਹਦੀ ਆਪਣੀ ਕੀਮਤ ਕੀ ਹੈ ਉਹ ਨਹੀਂ ਸਮਝ ਰਿਹਾ। ਇੱਕ ਪਰਿਵਾਰ ਦੇ ਅੰਦਰ ਗੁਰੂ ਕੇ ਸਿੱਖੋ ਹਰ ਬੰਦੇ ਦਾ ਰੋਲ ਹੈ, ਹਰ ਬੰਦੇ ਦਾ ਰੋਲ ਹੈ। ਸਾਡਾ ਪਰਿਵਾਰ ਚਾਹੇ 10 ਜੀਆਂ ਦਾ ਵੀ ਕਿਉਂ ਨਾ ਹੋਵੇ, 15 ਜੀਆਂ ਦਾ ਮੈਂਬਰਾਂ ਦਾ ਵੀ ਕਿਉਂ ਨਹੀਂ ਹੋਵੇ, ਅਸੀਂ ਇਹ ਕਦੇ ਵੀ ਨਹੀਂ ਸੋਚਦੇ ਵੀ ਇੰਨਾ ਵੱਡਾ ਪਰਿਵਾਰ ਹੈ, 2-4 ਬੰਦੇ ਇਹਦੇ ਵਿੱਚੋਂ ਨਿਕਲ ਵੀ ਜਾਣ ਜਾਂ ਮਾਫ਼ ਕਰਨਾ ਮੈਂ ਸ਼ਬਦ ਵਰਤਣ ਲੱਗਾ, ਮਰ ਵੀ ਜਾਣ ਤੇ ਕੀ ਘਾਟਾ ਪੈਣ ਲੱਗਾ, ਆਪਾਂ ਕਦੇ ਸੋਚਦੇ ਹਾਂ ਜੀ? ਪਰਿਵਾਰ ਜਿੰਨਾ ਮਰਜ਼ੀ ਹੋਵੇ ਆਪਾਂ ਹਮੇਸ਼ਾ ਉਹਦੀ ਚੜ੍ਹਦੀ ਕਲਾ ਹੀ ਪਾਲਦੇ ਹਾਂ, ਉਹਦੀ ਸੁੱਖ ਹੀ ਪਾਲਦੇ ਹਾਂ। ਇੰਨੇ ਵੱਡੇ ਪਰਿਵਾਰ ਵਿੱਚ ਵੀ ਜੇਕਰ ਕਿਸੇ ਦਾ ਸਿਰ ਵੀ ਦੁਖੇ ਆਪਾਂ ਸਾਰਿਆਂ ਨੂੰ ਚਿੰਤਾ ਹੁੰਦੀ ਹੈ। ਤੇ ਗੁਰੂ ਕੇ ਸਿੱਖੋ ਆਓ, ਗੁਰੂ ਪਰਿਵਾਰ ਦੇ ਅੰਦਰ ਰਹਿ ਕੇ ਆਪਾਂ ਇਹ ਬਹਾਨੇ ਕਿਵੇਂ ਮਾਰ ਸਕਦੇ ਹਾਂ ਬਈ ਮੇਰੀ ਕਿਹੜੀ ਗੱਲ ਹੈ, ਕੋਈ ਗੱਲ ਨਹੀਂ, ਆ ਇੰਨੇ ਤੁਰੇ ਫਿਰਦੇ ਨੇ। ਗੁਰੂ ਕੇ ਸਿੱਖੋ ਜਿਵੇਂ ਇੱਕ ਪਰਿਵਾਰ ਦੇ ਅੰਦਰ ਹਰ ਬੰਦੇ ਦਾ ਰੋਲ ਹੈ ਨਾ, ਹਰ ਬੰਦੇ ਨੂੰ ਆਪਾਂ ਜ਼ਰੂਰੀ ਸਮਝਦੇ ਹਾਂ, ਇਵੇਂ ਗੁਰੂ ਵੀ ਆਪਣੇ ਪੰਥ ਪਰਿਵਾਰ ਦੇ ਅੰਦਰ ਹਰ ਸਿੱਖ ਦਾ ਸਿੱਖੀ ਸਰੂਪ ਵਿੱਚ ਹੋਣਾ ਜ਼ਰੂਰੀ ਸਮਝਦਾ। ਹਰ ਸਿੱਖ ਦੀ ਇਹ ਡਿਊਟੀ ਹੈ, ਫਰਜ਼ ਹੈ ਕਿ ਜੇਕਰ ਉਹਦੇ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਲੱਗਿਆ ਹੋਇਆ ਹੈ ਤੇ ਉਹ ਗੁਰੂ ਮੁਤਾਬਕ ਆਪਣੀ ਰਹਿਣੀ ਸਹਿਣੀ ਨੂੰ ਬਣਾਵੇ। ਅੱਜ ਸਿੱਖ ਉਹ ਗੁਰੂ ਕੇ ਸਿੱਖੋ ਉਹ ਚਾਹੁੰਦਾ ਤੇ ਹੈ ਕਿ ਮੈਂ ਵੀ ਸਿੱਖ ਦਿਖਾਂ, ਪਰ ਜਦੋਂ ਰਹਿਤ ਦੀ ਗੱਲ ਆਉਂਦੀ ਹੈ, ਅੰਮ੍ਰਿਤ ਦੀ ਗੱਲ ਆਉਂਦੀ ਹੈ, ਉਦੋਂ ਉਹ ਦੂਰ ਭੱਜਦਾ। ਉਹ ਸਤਿਗੁਰੂ ਜੀ ਦੇ ਦੁਆਰਾ ਜਿਹੜਾ ਰਸਤਾ ਦਿੱਤਾ ਹੋਇਆ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਵੱਲ ਨੂੰ ਜਾਣ ਦਾ, ਉਹਦੇ ਤੋਂ ਦੂਰ ਹੋ ਕੇ ਉਹ ਬਾਬਿਆਂ ਕੋਲੋਂ ਨਾਮ ਸ਼ਬਦ ਲੈਣ ਤੁਰ ਪੈਂਦਾ। ਤੇ ਅੱਜ ਪੰਜਾਬ ਦੀ ਧਰਤੀ ਉੱਤੇ ਜਿਹੜਾ ਪਖੰਡਵਾਦ, ਦੇਹਧਾਰੀ ਦੰਭਵਾਦ, ਕਬਰਵਾਦ, ਮੜੀ ਮੱਠਵਾਦ ਇੰਨਾ ਵਧਿਆ ਜੀ, ਉਹ ਸਾਡੀ ਅਗਿਆਨਤਾ ਕਰਕੇ ਵਧਿਆ। ਜਿੰਨੇ ਪੱਗਾਂ ਵਾਲੇ ਸਿਰ ਐਤਵਾਰ ਨੂੰ ਪੰਜਾਬ ਵਿੱਚ ਬਣੇ ਡੇਰਿਆਂ ਉੱਤੇ ਤੁਰੇ ਫਿਰਦੇ ਨੇ ਨਾ ਜੀ, ਮਾਫ ਕਰਨਾ, ਉਹਨੇ ਸ਼ਾਇਦ ਬਾਕੀ ਭਾਈਚਾਰਿਆਂ ਦੇ ਬੰਦੇ ਵੀ ਨਹੀਂ ਹੋਣੇ ਬਈ, ਬਾਕੀ ਤੇ ਜਾਣ ਜਿਨ੍ਹਾਂ ਦਾ ਫਲਸਫਾ ਕੋਈ ਨਹੀਂ, ਜਿਨ੍ਹਾਂ ਦਾ ਸਿਧਾਂਤ ਕੋਈ ਨਹੀਂ, ਉਹ ਤੇ ਤੁਰੇ ਫਿਰਨ, ਪਰ ਸਿੱਖ ਜਿਹੜਾ ਇੰਨਾ ਅਮੀਰ ਵਿਰਸੇ ਦਾ ਮਾਲਕ ਹੈ ਉਹ ਕਿਉਂ ਤੁਰਿਆ ਫਿਰੇ ਬਈ?

0: ਕਿਤੇ ਵਟਿਆ ਜਾਵੇ ਨਾ ਮੁਲਾ ਤੇਰਾ ਟਾਇਰ ਪੈਰ ਤੇ ਸੋਚ ਕੇ ਕਦਮ ਤੜਨਾ ਤੇ ਜਾਵੇ ਖੂਨ ਆ ਜਾਈ ਨਾ ਡੁੱਲ ਤੇਰਾ ਜਾਵੇ ਖੂਨ ਆ ਜਾਈ ਨਾ ਡੁੱਲ ਤੇਰਾ
1: ਇੱਕ ਭਿਖਾਰੀ ਦਾ ਬੱਚਾ ਉਹ ਤੇ ਵਿਚਾਰਾ ਮਜ਼ਬੂਰੀ ਹੈ ਉਹਦੀ ਦਰ ਦਰ ਭਟਕਦਾ ਫਿਰੇ ਪਰ ਬਾਦਸ਼ਾਹ ਦਾ ਬੱਚਾ ਵੀ ਭਟਕਦਾ ਫਿਰੇ ਉਹ ਤੇ ਗੱਲ ਮਾੜੀ ਹੈ ਨਾ ਗੁਰੂ ਨੇ ਸਾਨੂੰ ਬਾਦਸ਼ਾਹਤ ਦਿੱਤੀ ਹੈ ਗੁਰੂ ਨੇ ਸਾਨੂੰ ਬਾਦਸ਼ਾਹ ਬਣਾਇਆ ਇਸ ਕਰਕੇ ਗੁਰੂ ਕੇ ਸਿੱਖੋ ਆਓ ਉਹ ਲੀਕ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਖਿੱਚ ਕੇ ਸਾਨੂੰ ਉਹਦੇ ਨਾਲ ਜੁੜੇ ਰਹਿਣ ਵਾਸਤੇ ਆਖਿਆ ਹਰ ਸਿੱਖ ਅਖਵਾਉਣ ਵਾਲੇ ਨੂੰ ਉਹਦੇ ਨਾਲ ਜੁੜਿਆ ਰਹਿਣਾ ਚਾਹੀਦਾ ਸਾਡੀ ਅਸਲ ਵਿੱਚ ਰਹਿਤ ਮਰਿਆਦਾ ਦੇ ਅੰਦਰ ਅਤੇ ਸਾਡੇ ਸਮੁੱਚੇ ਫਲਸਫੇ ਦੇ ਅੰਦਰ ਸਿੰਘ ਬੰਦਾ ਉਦੋਂ ਸੱਜਦਾ ਸੀ ਜਦੋਂ ਉਹ ਅੰਮ੍ਰਿਤਧਾਰੀ ਬਣ ਜਾਂਦਾ ਸੀ ਉਦੋਂ ਉਹਦੇ ਨਾਮ ਦੇ ਪਿੱਛੇ ਸਿੰਘ ਲੱਗਦਾ ਸੀ ਪਰ ਹੁਣ ਜਿਹੜਾ ਹੈ ਅਸੀਂ ਬਚਪਨ ਤੋਂ ਹੀ ਬੱਚੇ ਦੇ ਨਾਮ ਦੇ ਨਾਲ ਸਿੰਘ ਲਾ ਦਿੰਦੇ ਹਾਂ ਇਸ ਕਰਕੇ ਸਾਡੇ ਬੱਚੇ ਜਿਹੜੇ ਅਵੇਸਲੇ ਨੇ ਵੀ ਚਲੋ ਸਿੰਘ ਤੇ ਆਪਾਂ ਹੈਗੇ ਹਾਂ ਸਿੰਘ ਤੇ ਆਪਾਂ ਹੈਗੇ ਹਾਂ ਪਰ ਸਿੰਘ ਦਾ ਜਿਹੜਾ ਮਹਾਨ ਰੁਤਬਾ ਹੈ ਉਹ ਵੀ ਗੁਰੂ ਕੇ ਸਿੱਖੋ ਆਪਾਂ ਨੂੰ ਖੰਡੇ ਦੀ ਪੌਹਲ ਲੈਣ ਤੋਂ ਬਾਅਦ ਹੀ ਮਿਲਿਆ ਸੀ ਇਸ ਕਰਕੇ ਆਓ ਨਾਮ ਦੇ ਪਿੱਛੇ ਸਿੰਘ ਤੇ ਕੌਰ ਹੈ ਤੇ ਆਪਾਂ ਇਹ ਗੁਰੂ ਦੀ ਬਖਸ਼ਿਸ਼ ਹੈ ਇਹ ਕੋਈ ਸਾਡਾ ਆਪਣਾ ਲਾਇਆ ਹੋਇਆ ਸ਼ਬਦ ਨਹੀਂ ਹੈ ਇਹ ਗੁਰੂ ਦਾ ਰੁਤਬਾ ਹੈ ਜਿਹੜਾ ਸਾਨੂੰ ਮਹਾਨ ਸਤਿਗੁਰੂ ਜੀ ਨੇ ਬਖਸ਼ਿਆ ਤੇ ਇਹਦੀ ਸੰਭਾਲ ਕਰਨੀ ਇਹਦੀ ਮਹਾਨਤਾ ਨੂੰ ਸਮਝ ਕੇ ਆਪਣੇ ਆਪ ਨੂੰ ਢਾਲਣਾ ਉਹ ਸਾਡੀ ਜ਼ਿੰਮੇਵਾਰੀ ਹੈ ਇਸ ਕਰਕੇ ਗੁਰੂ ਕੇ ਸਿੱਖੋ ਆਓ 17 ਤਰੀਕ ਆ ਰਹੀ ਹੈ ਅੱਜ 7 ਹੋ ਗਈ ਹੈ ਤੇ ਦਿਨ ਆਪਣੇ ਕੋਲ 9 ਬਾਕੀ ਨੇ ਜਿਹੜੀ ਸੰਗਤ ਅਜੇ ਵਾਂਝੀ ਹੈ ਸਾਬਤ ਸੂਰਤ ਤਿਆਰ ਨਹੀਂ ਕਰ ਸਕੀ ਖੰਡੇ ਦੀ ਪਹੁਲ ਨਹੀਂ ਲੈ ਸਕੀ ਅਜੇ ਤੱਕ ਬਹਾਨੇ ਮਾਰੀ ਜਾਂਦੀ ਹੈ ਉਹ 17 ਤਰੀਕ ਤੱਕ ਆਪਣੇ ਆਪ ਨੂੰ ਤਨ ਤੇ ਮਨ ਕਰਕੇ ਤਿਆਰ ਬਾਰ ਤਿਆਰ ਕਰੋ ਖੰਡੇ ਕੀ ਪਹੁਲ ਲੈ ਕੇ ਗੁਰੂ ਕੇ ਅੰਮ੍ਰਿਤਧਾਰੀ ਸਿੰਘ ਸੱਜ ਕੇ ਗੁਰੂ ਦਾ ਖਾਸ ਰੂਪ ਖਾਲਸੇ ਬਣੋ ਤਾਂ ਕਿ ਸੰਸਾਰ ਦੇ ਅੰਦਰ ਇਹ ਗੁਰੂ ਕੇ ਸਿੱਖੋ ਸਾਨੂੰ ਸਾਡੀ ਪਹਿਚਾਣ ਜਿਹੜੀ ਹੈ ਉਹ ਹੋਰ ਚੜ੍ਹਦੀ ਕਲਾ ਵੱਲ ਜਾਵੇ ਹੋਰ ਚੜ੍ਹਦੀ ਕਲਾ ਦੀ ਬਣੇ ਅੱਜ ਭਾਰਤ ਦੀ ਧਰਤੀ ਉੱਤੇ ਇੱਕ ਜਮਾਤ ਜਿਹਨੂੰ RSS ਕਹਿੰਦੇ ਹੈ ਉਹ ਸਾਨੂੰ ਵੈਸੇ ਤੇ ਭਾਰਤ ਦਾ ਸੰਵਿਧਾਨ ਹੀ ਸਿੱਖਾਂ ਨਾਲ ਕੋਈ ਵਫਾ ਨਹੀਂ ਕਰਦਾ ਸੰਵਿਧਾਨ ਦੀ ਧਾਰਾ 25B ਉਹ ਸਾਨੂੰ ਕੇਸਾ ਧਾਰੀ ਹਿੰਦੂ ਲਿਖਦੀ ਹੈ ਤੇ ਆਪ ਜੀ ਵਿਦੇਸ਼ਾਂ ਵਿੱਚ ਆਉਂਦੇ ਹੋ ਤੁਸੀਂ ਜਦੋਂ ਸਫ਼ਰ ਕਰਦੇ ਹੋ ਬੇਸ਼ੱਕ ਆਪ ਸੰਗਤਾਂ ਹੀ ਨਹੀਂ ਤੁਹਾਡੀ ਕੌਮ ਦੇ ਪ੍ਰਚਾਰਕ ਤੁਹਾਡੀ ਕੌਮ ਦੇ ਵੱਡੇ ਵੱਡੇ ਲੰਬੜਦਾਰ ਜਥੇਦਾਰ ਜਿਹੜੇ ਬੈਠੇ ਆ ਤਖ਼ਤਾਂ ਉੱਤੇ ਚੜ੍ਹ ਕੇ ਉਹ ਵੀ ਜਦੋਂ ਸਫ਼ਰ ਕਰਦੇ ਆ ਜੀ ਉਹਨਾਂ ਦੀ ਟਿਕਟ ਉੱਤੇ ਵੈਜੀਟੇਰੀਅਨ ਹਿੰਦੂ ਲਿਖਿਆ ਜਾਂਦਾ ਇਹਦਾ ਮਤਲਬ ਹੈ ਕਿ ਕਾਨੂੰਨੀ ਤੌਰ ਤੇ ਭਾਰਤ ਦਾ ਸੰਵਿਧਾਨ ਸਾਨੂੰ ਸਿੱਖ ਅਲੱਗ ਕੌਮ ਮੰਨਦਾ ਹੀ ਨਹੀਂ ਭਾਰਤ ਦੇ ਸੰਵਿਧਾਨ ਦੀ ਕਾਨੂੰਨ ਦੀ ਨਜ਼ਰ ਦੇ ਅੰਦਰ ਸਾਡੀ ਕੋਈ ਵੱਖਰੀ ਕੌਮ ਨਹੀਂ ਹੈ ਤੇ ਗੁਰੂ ਕੇ ਸਿੱਖੋ ਆਓ ਇਹ ਹੁਣ ਇੰਨਾ ਲੰਬਾ ਸਮਾਂ ਸੰਵਿਧਾਨ ਬਣੇ ਨੂੰ ਵੀ ਹੋ ਗਿਆ ਤੇ ਜਿਹੜੇ ਆ ਸਾਡੇ ਉੱਤੇ ਲਗਾਤਾਰ ਰਾਜ ਕਰ ਰਹੇ ਨੇ 25-25 ਸਾਲ ਕਹਿੰਦੇ ਹੋਰ ਕਰਾਂਗੇ ਉਹਨਾਂ ਦੀ ਪਹਿਲੀ ਡਿਊਟੀ ਤੇ ਇਹੀ ਬਣਦੀ ਸੀ ਜੀ ਉਹ ਜਿਹੜਾ ਭਾਰਤ ਦੇ ਸੰਵਿਧਾਨ ਦੀ ਜਿਹੜੀ ਧਾਰਾ ਉਹ ਸਿੱਖ ਕੌਮ ਨੂੰ ਅਲੱਗ ਮਾਨਤਾ ਹੀ ਨਹੀਂ ਦਿੰਦੀ ਉਹਦੀ ਉਹਦੇ ਵਿੱਚ ਘੱਟੋ ਘੱਟ ਤਰਮੀਮ ਤੇ ਕਰਾਉਂਦੇ ਇਹਨਾਂ ਰਾਜ ਕੌਮ ਨੇ ਤੁਹਾਨੂੰ ਦਿੱਤਾ ਤੁਸੀਂ ਕੌਮ ਲਈ ਕੀ ਕੀਤਾ ਭਾਰਤ ਦੇ ਸੰਵਿਧਾਨ ਦੀ ਇੱਕ ਧਾਰਾ ਤੁਸੀਂ ਤਬਦੀਲ ਨਹੀਂ ਕਰਵਾ ਸਕੇ ਆਓ ਗੁਰੂ ਕੇ ਸਿੱਖੋ ਬੇਸ਼ੱਕ ਭਾਰਤ ਦਾ ਸੰਵਿਧਾਨ ਸਾਨੂੰ ਕੇਸਾ ਧਾਰੀ ਹਿੰਦੂ ਕਹਿੰਦਾ ਭਾਰਤੀ ਬਹੁਗਿਣਤੀ ਸਾਨੂੰ ਅਲੱਗ ਕੌਮ ਮੰਨਣ ਨੂੰ ਤਿਆਰ ਨਹੀਂ ਪਰ ਉਹਦੇ ਵਿੱਚ ਕਸੂਰ ਕੁਝ ਸਾਡਾ ਵੀ ਹੈ ਜੀ ਜਦੋਂ ਅਸੀਂ ਸਿੱਖ ਤੇ ਸਿੰਘ ਤੇ ਕੌਰ ਆਪਣੇ ਨਾਮ ਪਿੱਛੇ ਲਾ ਕੇ ਵਿਪਰਨ ਕੀਆਂ ਰੀਤਾਂ ਕਰਦੇ ਹਾਂ ਅੱਜ ਭਾਰਤ ਦੇ ਅੰਦਰ ਇੱਥੇ ਤੇ ਮੈਨੂੰ ਪਤਾ ਨਹੀਂ ਵੈਸੇ ਅਸੀਂ ਪਿਛਲੇ ਸਮੇਂ ਦੇ ਅੰਦਰ ਕੁਝ ਬਾਬੇ ਜਿਹੜੇ ਸਤਿਕਾਰ ਕਮੇਟੀ ਵਾਲੇ ਸਿੰਘਾਂ ਨੇ ਫੜੇ ਡੇਰੇਦਾਰ ਜਿਹੜੇ ਪਖੰਡ ਕਰਦੇ ਸਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਦਾ ਪਾਵਨ ਸਰੂਪ ਆਪਣੇ ਡੇਰਿਆਂ ਵਿੱਚ ਰੱਖ ਕੇ ਇੱਕ ਦੋ ਬਾਬੇ ਅਸੀਂ ਐਸੇ ਦੇਖੇ ਜੀ ਜਿਨ੍ਹਾਂ ਨੂੰ ਜਦੋਂ ਜਾ ਕੇ ਫੜਿਆ ਪਖੰਡ ਕਰਦਿਆਂ ਨੂੰ ਉਹਨਾਂ ਦੇ ਡੇਰਿਆਂ ਵਿੱਚੋਂ ਵਿਦੇਸ਼ਾਂ ਵਿੱਚੋਂ ਭੇਜੀਆਂ ਹੋਈਆਂ ਚਿੱਠੀਆਂ ਮਿਲੀਆਂ ਜਿਹੜੀਆਂ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੇ ਉਹਨਾਂ ਨੂੰ ਲਿਖੀਆਂ, ਉਹ ਫੋਟੋ ਐਸੀਆਂ ਥੱਬਾ ਥੱਬਾ ਫੋਟੋਜ਼ ਉਹਨਾਂ ਦੇ ਡੇਰਿਆਂ ਵਿੱਚੋਂ ਮਿਲੀਆਂ, ਜਿਨ੍ਹਾਂ ਦੀਆਂ ਫੋਟੋਜ਼ ਦੇ ਬੈਕ ਸਾਈਡ ਉੱਤੇ ਲਿਖਿਆ ਸੀ ਵੀ ਆਹ ਮੇਰੀ ਨੂੰਹ ਹੈ, ਮੈਂ ਇਹਨੂੰ ਆਪਣੇ ਗਲੋਂ ਲਾਉਣਾ ਚਾਹੁੰਦੀ ਹਾਂ, ਬਾਬਾ ਜੀ ਕੋਈ ਇਹੋ ਜਿਹਾ ਮੰਤਰ ਮਾਰੋ ਮੇਰੀ ਨੂੰਹ ਮੇਰੇ ਗਲੋਂ ਲੱਥ ਜਾਏ। ਕੁਝ ਫੋਟੋਆਂ ਆਪਣੇ ਪਤੀ ਦੀਆਂ ਘਰ ਵਾਲੀਆਂ ਨੇ ਭੇਜੀਆਂ ਨੇ, ਕੁਝ ਆਪਣੀਆਂ ਪਤਨੀਆਂ ਦੀਆਂ ਘਰ ਵਾਲਿਆਂ ਨੇ ਭੇਜੀਆਂ ਨੇ, ਕਿਸੇ ਨੇ ਆਪਣੇ ਸੱਸ ਦੀ ਭੇਜੀ ਹੈ, ਕਿਸੇ ਨੇ ਆਪਣੇ ਸਹੁਰੇ ਦੀ ਭੇਜੀ ਹੈ। ਸਾਰੀਆਂ ਫੋਟੋਜ਼ ਦੇ ਪਿੱਛੇ ਇਹ ਲਿਖਿਆ ਸੀ ਅਸੀਂ ਕੈਨੇਡਾ ਵਿੱਚ ਰਹਿੰਦੇ ਹਾਂ, ਅਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹਾਂ, ਅਸੀਂ UK ਜਾਂ USA ਵਿੱਚ ਰਹਿੰਦੇ ਹਾਂ, ਆਹ ਮੇਰਾ ਆਹ ਰਿਸ਼ਤੇਦਾਰ ਹੈ, ਮੈਂ ਮੇਰੇ ਗਲੋਂ ਲੱਥ ਜਾਏ ਬਾਬਾ ਇੰਡੀਆ ਵਿੱਚ ਬੈਠਾ ਤੂੰ ਇਹੋ ਜਿਹਾ ਮੰਤਰ ਮਾਰ। ਤੇ ਗੁਰੂ ਕੇ ਸਿੱਖੋ, ਇਹ ਸਾਰੀਆਂ ਉਹ ਰੀਤਾਂ ਨੇ ਜਿਹੜੀਆਂ ਸਿੱਖ ਨੇ ਕਰਨੀਆਂ ਨਹੀਂ। ਸਿੱਖ ਜਾਦੂ ਟੂਣਿਆਂ ਚ, ਜੋਤਸ਼ਾਂ ਚ, ਪੰਡਤਾਂ ਚ ਕੋਈ ਵਿਸ਼ਵਾਸ ਨਹੀਂ ਰੱਖਦਾ। ਤੇ ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਆ ਜੀ, ਉਹ ਵਾਕਿਆ ਹੀ ਉਹ ਵੀ ਜ਼ਿੰਮੇਦਾਰ ਨੇ ਸਿੱਖ ਕੌਮ ਦੀ ਪਹਿਚਾਣ ਨੂੰ ਢਾਹ ਲੱਗਣ ਵਿੱਚ। ਇੰਨੇ ਡਿਵੈਲਪ ਮੁਲਕਾਂ ਵਿੱਚ ਬੈਠੇ ਹੋਏ ਵੀ ਅਸੀਂ, ਮਾਫ਼ ਕਰਨਾ, ਕੁਝ ਲੋਕ ਜਿਹੜੇ ਸਾਰੇ ਨਹੀਂ, ਕੁਝ ਬੰਦੇ ਜਿਹੜੇ ਗੁਰੂ ਸਿਧਾਂਤ ਤੋਂ ਦੂਰ ਨੇ, ਇਹੋ ਜਿਹੇ ਪੁੱਠੇ ਕੰਮ ਇੱਥੇ ਬੈਠੇ ਕਰੀ ਜਾਂਦੇ ਆ। ਸੋ ਖਾਲਸਾ ਜੀ, ਆਓ, ਸਤਿਗੁਰੂ ਜੀ ਨੇ ਬੜੀ ਬਖਸ਼ਿਸ਼ ਭਰਿਆ ਜਿਹੜਾ ਫਲਸਫਾ ਵਿਰਾਸਤ ਸਾਨੂੰ ਦਿੱਤੀ, ਤੇ ਆਓ ਬੜੇ ਪਿਆਰ ਦੇ ਨਾਲ ਆਖਰੀ ਕਵਿਤਾ ਜੀ ਸਰਵਣ ਕਰਿਓ, ਕਿਉਂਕਿ ਗਿਆਨੀ ਸ਼ੇਰ ਸਿੰਘ ਜੀ ਹੋਰਾਂ ਨੇ ਸਬਜੈਕਟ ਇਹੋ ਜਿਹਾ ਉਹ ਲੈ ਕੇ ਚੱਲ ਰਹੇ ਸਨ, ਇਸ ਕਰਕੇ ਆਪਾਂ ਇਤਿਹਾਸ ਵੱਲ ਨੂੰ ਨਹੀਂ ਗਏ, ਫੁਰਨਾ ਬੁਣਿਆ ਕਿ ਚਲੋ ਅੱਜ ਆਪਾਂ ਆਪਣਾ ਵਰਤਮਾਨ ਹੀ ਦੇਖ ਲੈਂਦੇ ਹਾਂ, ਆਪਾਂ ਕਿੱਥੇ ਖੜੇ ਹਾਂ, ਖਾਲਸਾ ਅਖਵਾਉਣ ਵਾਲਾ, ਸਿੱਖ ਅਖਵਾਉਣ ਵਾਲਾ ਬੰਦਾ ਅੱਜ ਕੀਤੀ ਕੀ ਜਾ ਰਿਹਾ, ਕਰ ਕੀ ਰਿਹਾ। ਸੋ ਆਓ ਬੜੇ ਸਤਿਕਾਰ ਨਾਲ ਸਰਵਣ ਕਰਿਓ ਜੀ, ਇਹ ਜਿਹੜਾ ਮਹਾਨ ਬਖਸ਼ਿਸ਼ ਭਰਿਆ ਫਲਸਫਾ ਗੁਰੂ ਨੇ ਸਾਨੂੰ ਦਿੱਤਾ, ਇਹਨੂੰ ਸੰਭਾਲਣ ਦੀ ਡਿਊਟੀ ਹੁਣ ਸਾਡੀ ਹੈ। ਸਿੱਖੀ ਸੰਭੋ ਸੂਰਮਿਓ, ਨਾ ਬੇਮੁੱਖ ਗੁਰੂ ਤੋਂ ਹੋਵੋ।
0: ਅਸੀਂ ਭੁੱਲਦੇ ਜਾਂਦੇ ਹਾਂ ਸਿੰਘੋ ਕੀ ਫਰਜ਼ ਨੇ ਸਾਡੇ, ਆਪਣੀ ਪਹਿਚਾਣ ਤਾਈਂ ਆਪਣੇ ਹੱਥੀ ਲਾਤੇ ਬਾਡੇ। ਸਿੰਘੋ ਕੁਝ ਹੋਸ਼ ਕਰੋ, ਇੰਨੀ ਗੂੜੀ ਨੀਂਦ ਨਾ ਸੋਵੋ, ਸਿੱਖੀ ਸੰਭ

ਲੱਤ ਖੋਪੜੀ ਸੀ, ਖੋਪੜੀ ਸੀ ਪਰਨਾ ਕੇਸ ਕਤਲ ਕਰਵਾਏ। ਹੱਸ ਝੂਟੇ ਚਰਖੜੀਆਂ ਚਰਖੜੀਆਂ ਪਰਨਾ।

ਸ਼ਕਤੀ ਕਹੇ ਮੁਸਤਫਾ ਬਾਦੀ ਹਰ ਸਿੰਘ ਦੇ ਤੁਰੇ ਬਿਨਾ ਤੁਰੇ ਬਿਨਾ ਰੁਕਣੀ ਨਹੀਂ ਕੌਮੀ ਬਰਬਾਦੀ ਹੁਣ ਗਾਫਲ ਸੂਰਮਿਓ ਸੂਰਮਿਓ ਆਪਣੇ ਜੜੀ ਤੇਲ ਨਾ ਚੋਵੋ ਸਿੱਖੀ ਸਾਂਭੋ

ਇਸ ਕਰਕੇ ਤਿਆਰ ਬਰ ਤਿਆਰ ਹੋਈਏ, ਗੁਰ ਸਿਧਾਂਤ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ, ਅੰਮ੍ਰਿਤਧਾਰੀ ਸਿੰਘ ਹੋ ਕੇ, ਸਾਬਤ ਸੂਰਤ ਹੋ ਕੇ, ਰਹਿਣੀ ਤੇ ਬਹਿਣੀ ਦੇ ਅੰਦਰ ਆਪਣਾ ਯਕੀਨ ਲਿਆਈਏ, ਆਪਣਾ ਅਕੀਦਾ ਲਿਆਈਏ। ਬਹਾਨੇਬਾਜ਼ੀ ਨਾ ਕਰੀਏ ਵੀ ਫਲਾਨਾ ਬੰਦਾ ਅੰਮ੍ਰਿਤ ਛੱਕ ਕੇ ਉਹ ਆਹ ਕਰਦਾ, ਉਹ ਆਹ ਕਰਦਾ, ਬਈ ਉਹ ਕਰਦਾ ਉਹਨੂੰ ਆਪੇ ਗੁਰੂ ਦੇਖ ਲਏਗਾ, ਤੁਸੀਂ ਕੀ ਕਰਦੇ ਹੋ, ਸਵਾਲ ਇਹ ਹੈ ਮੈਂ ਕੀ ਕਰਦਾ, ਕੋਈ ਕੀ ਕਰਦਾ ਉਹਨੂੰ ਛੱਡ ਦਿਓ। ਜਿਹਨੇ ਇਹ ਫਲਸਫਾ ਦਿੱਤਾ ਹੈ, ਜਿਹੜਾ ਉਹਨੂੰ ਧਾਰਨ ਕਰਕੇ ਉਹਦੀ ਉਲੰਘਣਾ ਕਰੇਗਾ, ਉਹਨੂੰ ਗੁਰੂ ਆਪੇ ਦੇਖ ਲਵੇਗਾ। ਪਰ ਤੁਸੀਂ ਇਹ ਸੋਚੋ ਕਿ ਮੈਂ ਕੀ ਕਰ ਰਿਹਾ, ਮੇਰੀ ਜ਼ਿੰਮੇਵਾਰੀ ਕੀ ਹੈ, ਮੇਰੀ ਡਿਊਟੀ ਕੀ ਹੈ। ਸੋ ਖਾਲਸਾ ਜੀ ਆਓ, ਸਤਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਸਾਰੇ ਹੀ ਆਪਾਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਸਕੀਏ, ਗੁਰੂ ਦੇ ਚਰਨਾਂ ਵਿੱਚੋਂ ਖੁਸ਼ੀਆਂ ਲੈ ਸਕੀਏ। ਇੰਨੀ ਕੁ ਸੇਵਾ ਕਬੂਲਿਓ ਜੀ, ਗਲਤੀਆਂ ਭੁੱਲਾਂ ਦੀ ਖਿਮਾ, ਬੇਅੰਤ ਸਤਿਕਾਰ ਮਾਇਆ ਦੇ ਰੂਪ ਵਿੱਚ ਆਪ ਸਰਬੱਤ ਸੰਗਤਾਂ ਵੱਲੋਂ ਆਇਆ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਪਰਿਵਾਰਾਂ ਦੇ ਅੰਦਰ ਸੁੱਖ ਸ਼ਾਂਤੀ, ਚੰਗੀਆਂ ਕਿਰਤਾਂ, ਬਰਕਤ ਭਰਿਆ ਜੀਵਨ ਸਤਿਗੁਰੂ ਜੀ ਸਾਰਿਆਂ ਨੂੰ ਬਖਸ਼ਿਸ਼ ਕਰੇ ਜੀ। ਆ ਹੁਣ ਫਤਿਹ ਤੋਂ ਬਾਅਦ ਆਨੰਦ ਸਾਹਿਬ ਜੀ ਦੇ ਜਾਪ ਹੋਣੇ ਹੈ, ਉਸ ਤੋਂ ਬਾਅਦ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਸੁੱਖ ਆਸਣਾਂ ਦੀ ਸੇਵਾ। ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਿਆਲ ਕਿਹਨੂੰ ਕਹਿੰਦੇ ਨੇ? ਜਵਾਨ ਨੂੰ ਆਪਾਂ ਆਖਦੇ ਹਾਂ ਪੁਰਾਣਾ ਖਿਆਲ ਸ਼ਬੀਲਾ ਹੈ ਜਵਾਨ। ਤਿੰਨ ਜਿੱਦ ਦੇ ਬਾਲੂਆਂ ਵਿੱਚ ਬਲ ਸੀ, ਜਿਹੜਾ ਬਲਵਾਨ ਸੀ, ਜਿਹੜਾ ਇਹਨਾਂ ਉੱਠ ਰਹੀਆਂ ਲਹਿਰਾਂ ਤੋਂ, ਉੱਠ ਰਹੀਆਂ ਤਾਂਗਾਂ ਤੋਂ ਘਬਰਾਉਂਦਾ ਨਹੀਂ ਸੀ, ਉਹਨੇ ਇਹਨਾਂ ਨਾਲ ਦੋ ਹੱਥ ਕੀਤੇ, ਪਾਰ ਹੋ ਗਿਆ। ਹੁਣ ਜਦੋਂ ਪਾਰ ਹੋ ਗਿਆ ਉਹਦੇ ਕੋਲੋਂ ਕੋਈ ਪੁੱਛੇ ਉਰਾਰ ਕੀ, ਉਹ ਆਖੇਗਾ ਇਹ ਉਰਾਰ ਹੈ। ਮੈਂ ਹੁਣ ਕੀਤੀ ਸੀ, ਜਾਂ ਜਿੱਥੇ ਖਲੋਤਾ ਉੱਥੇ ਹੀ ਹੁੰਦਾ ਉਰਾਰ ਹੈ। ਜਿੰਨੀ ਦੇਰ ਪਾਰ ਹੋਣ ਦੀ ਉਹਦੇ ਕੋਲ ਸ਼ਕਤੀ ਨਹੀਂ ਸੀ ਨਾ, ਉਨੀ ਦੇਰ ਉਹਦੇ ਵਾਸਤੇ ਉਹ ਕਿਨਾਰਾ ਪਾਰ ਸੀ। ਜਿੰਨੀ ਦੇਰ ਉਹ ਬਲਵਾਨ

ਖਿੱਚੀਆਂ ਉਹਦੇ ਬਾਲੀਆਂ ਵਿੱਚ ਬਲ ਨਹੀਂ ਸੀ ਕਿ ਉਸ ਪਾਰਲੇ ਕਿਨਾਰੇ ਨੂੰ ਛੋਹ ਸਕੇ। ਓਨੀ ਦੇਰ ਉਹ ਕਹਿੰਦਾ ਸੀ ਪਾਰ। ਜਿਸ ਵੇਲੇ ਸੈਰ ਲਜਾਂਦੇ ਪਾਰ, ਉਹ ਬਲਵਾਨ ਪੁਰਸ਼ ਪਾਰ ਹੋ ਗਿਆ। ਜਦੋਂ ਕਿਨਾਰੇ ਅਗਲੇ ਤੇ ਪੁੱਛਿਆ, ਹੁਣ ਉਹਨੂੰ ਕੋਈ ਪੁੱਛੇ ਉਰਾਰ ਕਿਹੜਾ ਹੈ, ਉਹ ਆਖੇਗਾ ਉਰਾਰ ਹੈ ਜਿਹਨੂੰ ਪਾਰ ਕਹਿੰਦਾ ਸੀ। ਇੱਕ ਐਗਜ਼ਾਂਪਲ ਦੇ ਰਿਹਾ, ਜੀਵਨ ਤਾਂ ਬਹੁਤ ਕੀ ਹੈ, ਉਰਾਰ ਤੇ ਪਾਰ ਦੇ ਦੋ ਕਿਨਾਰੇ। ਜਿਹੜੇ ਉਰਾਰ ਤੇ ਖਲੋਤੇ ਨੇ, ਪਾਰ ਜਿੰਨਾ ਦੀ ਪਹੁੰਚ ਕੋਈ ਨਹੀਂ, ਉਹ ਮੌਤ ਨੂੰ ਪਾਰ ਆਖੀ ਜਾਂਦੇ ਨੇ। ਤੇ ਜਿਨ੍ਹਾਂ ਦੀ ਮੌਤ ਤੱਕ ਪਹੁੰਚ ਹੋ ਗਈ, ਜਿਨ੍ਹਾਂ ਨੇ ਮੌਤ ਨੂੰ ਨੇੜਿਓਂ ਹੋ ਕੇ ਦੇਖ ਲਿਆ, ਜਿਹੜੇ ਉੱਥੇ ਤੱਕ ਪਹੁੰਚ ਗਏ ਨੇ, ਉਹਨਾਂ ਨੂੰ ਕੋਈ ਆਖੇ ਪਾਰ ਕਿਹੜਾ, ਉਹ ਕਹਿਦਾ ਨਹੀਂ ਇਹ ਉਰਾਰ ਹੈ, ਮੇਰਾ ਜੀਵਨ ਹੀ ਇਹ ਹੈ। ਜਿਹਨੂੰ ਕਦੀ ਮੌਤ ਆਖਦਾ ਸੀ ਉਹਨੂੰ ਜੀਵਨ ਆਖਣ ਲੱਗ ਪਿਆ, ਜਿਹਨੂੰ ਕਦੀ ਪਾਰ ਆਖਦਾ ਸੀ ਉਹਨੂੰ ਉਰਾਰ ਕਹਿਣ ਲੱਗ ਪਿਆ। ਤੇਰੀ ਪਹੁੰਚ ਤੇ ਨਿਰਭਰ ਹੈ। ਜਿਹਨੂੰ 10 ਮਿੰਟ ਪਹਿਲਾਂ ਤੂੰ ਪਾਰ ਕਹਿੰਦਾ ਸੀ, ਹੁਣ ਉਰਾਰ ਆਖਦੇ, ਕਿਉਂਕਿ ਤੇਰੀ ਪਹੁੰਚ ਉੱਥੇ ਹੋ ਗਈ। ਤੇ ਜੀਵਨ ਤੇ ਮੌਤ ਦੀ ਵੀ ਇਹੋ ਪਰਿਭਾਸ਼ਾ ਹੈ, ਜਿੰਨੀ ਦੇਰ ਮੌਤ ਤੱਕ ਮਨੁੱਖ ਦੀ ਪਹੁੰਚ ਨਹੀਂ, ਓਨੀ ਦੇਰ ਉਹ ਆਖਦਾ ਹੈ ਉਹ ਪਾਰ ਹੈ, ਮੌਤ ਹੈ। ਤੇ ਜਦੋਂ ਪਹੁੰਚ ਹੋ ਜਾਂਦੀ, ਬਾਬਾ ਕਬੀਰ ਜੀ ਨੇ ਗੱਲ ਆਖੀ ਨਾ, ਕਹਿਣ ਲੱਗੇ

ਹੁਣ ਤੋਂ ਮੇਰਾ ਉਰਾਰ ਹੋ ਗਈ। ਬੇਟਾ ਜੀ ਆਨੰਦ ਤਾਂ ਖੁਸ਼ੀਆਂ ਦੇ ਘਰ ਵਿੱਚ ਹੁੰਦਾ ਹੈ, ਕਦੇ ਕਿਸੇ ਸੋਗ ਦੇ ਕਿਸੇ ਮੌਤ ਦੇ ਘਰ ਵਿੱਚ ਵੀ ਆਨੰਦ ਵੇਖਦਾ ਜੀ। ਔਰ ਬਾਬਾ ਕਬੀਰ ਜੀ ਨੇ ਆਪ ਦਿੱਤਾ

ਧਰਤੀ ਦੇ ਮੌਤ ਨੂੰ ਮਨ ਨਹੀਂ ਸੀ ਮੰਨਿਆ, ਮੌਤ ਵੱਲੋਂ ਡਰ ਲੱਗਦਾ ਸੀ। ਉਹਨੂੰ ਫਿਰ ਮੌਤ ਘਿਰ ਰਹੀ ਸੀ, ਦੁਨੀਆਂ ਦੇ ਲੋਕ ਮੌਤ ਤੋਂ ਦੌੜ ਰਹੇ ਸਨ। ਤੇ ਜਿਨ੍ਹਾਂ ਜਿਨ੍ਹਾਂ ਨੇ ਮੌਤ ਲਈ ਮਨ ਬਣਾ ਲਿਆ ਤੇ ਆਪਣੀ ਭੋਤ ਪੈਦਾ ਕਰ ਲਈ, ਉਹ ਮਰਨ ਲਈ ਤਿਆਰ ਹੋਏ ਤੇ ਹੁਣ ਮੌਤ ਉਹਨਾਂ ਨੂੰ ਛੱਡ ਗਈ। ਖਿਆਲ ਕਰਿਓ, ਇੱਥੋਂ ਇੱਕ ਗੱਲ ਸਮਝਣੀ ਸਮਝਣੀ ਚਾਹੀਦਾ, ਦੁਨੀਆਂ ਅੰਦਰ ਉਹ ਮਨੁੱਖ ਜਿਉਂਦੇ ਨੇ, ਉਹ ਕੌਮਾਂ ਜਿਉਂਦੀਆਂ ਨੇ ਜਿਹੜੀਆਂ ਮੌਤ ਤੋਂ ਡਰਦੀਆਂ ਨੇ, ਕਿਉਂਕਿ ਮੌਤ ਤੋਂ ਡਰਦਾ ਸਰੀਰ। ਸਰੀਰ ਤੇ ਮੌਤ ਆਉਂਦੀ ਹੈ, ਆਤਮਾ ਤੇ ਆਉਂਦੀ ਨਹੀਂ। ਗੁਰੂ ਨੇ ਖਿਆਲ ਦਿੱਤਾ, ਕਹਿਣ ਲੱਗੇ ਖਿਆਲ ਕਰੀ, ਜੀਵਨ ਤੇ ਇਸ ਸਰੀਰ ਦੇ ਜੀਵਨ ਨੂੰ ਤੂੰ ਮੌਤ ਕੋਲੋਂ ਨਹੀਂ ਬਚਾ ਸਕੇਗਾ, ਕਿਉਂਕਿ ਇਸ ਦੁਨੀਆਂ ਅੰਦਰ ਜਿੰਨੇ ਵੱਡੇ ਵਡੇਰੇ ਰਾਜੇ ਸ਼ੀ ਤੇ ਸੰਸਾਰ ਦੇ ਦੁਨੀਆਂ ਅੰਦਰ ਇਹੋ ਜੀਵਨ ਬਿਤਾਉਣ ਵਾਲੇ ਵੀ ਜਿਨ੍ਹਾਂ ਦੇ ਹੱਥ ਵਿੱਚ ਮਾਲਾ ਸਨ, ਜਿਵੇਂ ਜੰਗਲਾਂ ਵਿੱਚ ਬੈਠ ਕੇ ਤਪ ਕਰਦੇ ਸਨ, ਉਹ ਵੀ ਸਰੀਰ ਕਰਕੇ ਅੱਜ ਸਾਡੇ ਵਿੱਚ ਨਹੀਂ। ਸਰੀਰ ਜਿਹੜਾ ਉਹਦੀ ਇੱਕ ਵੱਖਰੀ ਕਹਾਣੀ ਹੈ, ਇਸੇ ਵੀ ਅਖੀਰ ਤੇ ਇੱਕ ਵੱਖਰੀ ਕਹਾਣੀ ਦਾ ਹੋਰ ਜ਼ਿਕਰ ਕਰ ਦਿੱਤਾ। ਕਹਿਣ ਲੱਗੇ ਮੈਂ ਇਹ ਵੀ ਦੱਸਣਾ ਚਾਹੁੰਦਾ, ਹਰ ਕੇ ਸੇਵਕ ਜੋ ਹਰ ਪਾਏ ਤਿੰਨ ਦੀ ਕਥਾ ਨਿਰਾਲੀ ਹੈ, ਉਹਨਾਂ ਦੀ ਕਹਾਣੀ ਵੱਖਰੀ ਹੈ। ਉਹ ਆਵੇ ਨਾ ਜਾਏ, ਨਾ ਕਦੇ ਮਰਦੇ, ਉਹ ਮਰਦੇ ਹੀ ਨਹੀਂ। ਕਿਉਂ ਨਹੀਂ ਮਰਦੇ? ਕਿਉਂਕਿ ਉਹਨਾਂ ਨੇ ਮੌਤ ਨੂੰ ਪਛਾਣ ਲਿਆ, ਉਹਨਾਂ ਨੇ ਮਰਨ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ। ਮੌਤ ਹੁਣ ਉਹਨਾਂ ਨੂੰ ਮਰਨ ਲਈ ਨਹੀਂ ਆਉਂਦੀ, ਕੇਵਲ ਮੈਸੇਜ ਦੇਣ ਲਈ ਆਉਂਦੀ। ਮੈਂ ਗੱਲ ਕੀਤੀ ਸੀ ਗੁਰੂ ਨੇ ਬਾਣੀ ਅੰਦਰ, ਕਿਹੜੀ ਖੂਬਸੂਰਤ ਗੱਲ ਆਖੀ। ਕਹਿਣ ਲੱਗੇ ਜਦੋਂ ਉਹਨਾਂ ਨੂੰ ਲਿਜਾਣਾ ਹੁੰਦਾ ਨਾ, ਉਦੋਂ ਰੱਬ ਮੌਤ ਨਹੀਂ ਭੇਜਦਾ, ਕੇਵਲ ਮੈਸੇਜ ਭੇਜਦਾ। ਆਖਦਾ ਜਿਹਨੇ ਤੁਹਾਨੂੰ ਭੇਜੇ ਤਿਹਨੇ ਬੁਲਾਏ, ਸੁੱਖ ਸਹਿਜ ਸੇਤੀ ਘਰ ਆਓ, ਤੁਸੀਂ ਖੁਸ਼ੀ ਨਾਲ ਆਇਓ ਕਿਉਂਕਿ ਤੁਹਾਡੀ ਪਹੁੰਚ ਹੈ। ਸੁੱਖ ਸਹਿਜ ਸੇਤੀ ਘਰ ਆਓ, ਅੰਧ ਮੰਗਲ ਗੁਣ ਗਾਓ, ਸਹਿਜ ਗੁਣ ਨਿਤਲ ਰਾਜ ਕਮਾਓ, ਤੁਮ ਘਰ ਆਵੋ ਮੇਰੇ ਨੀਤ। ਹੁਣ ਕਿਸੇ ਮਿੱਤਰ ਦੇ ਘਰ ਜਾਣ ਲੱਗੇ ਕੋਈ ਰੋਂਦੇ ਥੋੜ੍ਹਾ ਹੈ, ਦੁਖੀ ਬੜਾ ਹੁੰਦਾ। ਔਰ ਇਤਿਹਾਸ ਦੇ ਪੰਨੇ ਤੇ ਭਾਵੇਂ ਜਜ਼ਬਾਤ ਦੇ ਰੂਪ ਵਿੱਚ ਆਖਿਆ ਗਿਆ, ਕੁਛ ਵਿਚਾਰਵਾਨਾਂ ਨੇ ਜਜ਼ਬਾਤੀ ਲਫ਼ਜ਼ ਪਾਏ, ਲੇਕਿਨ ਪਾਏ ਹੋਏ ਲਫ਼ਜ਼ਾਂ ਵਿੱਚ ਇੱਕ ਗੱਲ ਲਿਖ ਦਿੱਤੀ। ਕਹਿਣ ਲੱਗੇ ਜਦੋਂ ਛੋਟੇ ਸਾਹਿਬਜ਼ਾਦੇ ਦੋਨੋਂ ਨੀਹਾਂ ਵਿੱਚ ਖੜੇ ਕੀਤੇ ਗਏ ਤਾਂ ਉਹਨਾਂ ਵਿੱਚੋਂ ਫਤਿਹ ਸਿੰਘ ਜੋਰਾਵਰ ਸਿੰਘ ਨੂੰ ਆਖ ਰਿਹਾ ਸੀ, ਹੇ ਵੀਰਨ, ਤੂੰ ਇਸ ਸੰਸਾਰ ਤੇ ਮੇਰੇ ਤੋਂ ਪਹਿਲੇ ਆਏ, ਵੱਡਾ ਵੱਡਾ ਛੋਟੇ ਨੂੰ ਆ ਗਿਆ ਸੀ, ਵੀਰਨ ਤੂੰ ਮੇਰੇ ਤੋਂ ਬਾਅਦ ਇਸ ਸੰਸਾਰ ਵਿੱਚ ਆਏ, ਤੇ ਮੇਰੇ ਤੋਂ ਪਹਿਲਾਂ ਕਿਉਂ ਜਾ ਰਹੇ? ਕਿਉਂਕਿ ਛੋਟਾ ਸੀ ਨਾ, ਪਹਿਲਾਂ ਨਹੀਂ ਬਚਾ ਜਾਣਾ ਸੀ, ਪੂਰਾ ਬਾਅਦ ਵਿੱਚ ਆਇਆ ਹੈ, ਪਹਿਲਾਂ ਕਿਉਂ ਜਾ ਰਹੇ? ਤੁਸੀਂ ਖਿਆਲ ਕਰਿਓ, ਦੋਨਾਂ ਵਿੱਚ ਆਪਸੀ ਇਹੋ ਜਿਹੇ ਵਿਚਾਰ ਜਾਂ ਇਹੋ ਜਿਹੇ ਖਿਆਲ ਭਾਵੇਂ ਕਲਪਾਂ ਦੇ ਹੀ ਹੋਣ, ਪਰ ਸੋਚਿਓ ਆਖਿਰ ਤਾਂ ਹੀ ਪੈਦਾ ਹੋ ਸਕਦੇ ਨੇ ਉੱਥੇ ਖਲੋਤਿਆਂ ਵੀ। ਜੇ ਕੋਈ ਮੌਤ ਦਾ ਖੌਫ ਨਾ ਹੋਵੇ, ਜੇ ਕੋਈ ਦੁਨੀਆਂ ਦੀ ਤਰਾਕ ਨਾ, ਤਾਂ ਇੱਕ ਹੋਰ ਖਿਆਲ ਕਰਿਓ, ਜੇ ਅੱਜ ਵੀ ਤੁਸੀਂ ਅਸੀਂ ਇਸ ਸੰਸਾਰ ਵਿੱਚ ਇਹ ਸਰੂਪ ਲੈ ਕੇ ਕੁਛ ਪ੍ਰਸੰਤ ਵੀ ਬੈਠੇ ਹਾਂ, ਤੇ ਉਹਨਾਂ ਦੀ ਰਹਿਮਤ ਸਦਕਾ ਹੈਰਾਨ ਹੁੰਦਾ। ਜਦੋਂ ਅਸੀਂ ਇੱਕ ਪਾਸੇ ਉਹਨਾਂ ਦੀਆਂ ਸਾਥੀਆਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਕਿ ਬੜੇ ਵੱਡੇ ਵੱਡੇ ਲਾਲਚ ਵੀ ਦਿੱਤੇ ਗਏ, ਡਰਾਵੇ ਵੀ ਦਿੱਤੇ ਗਏ ਕਿ ਤੁਹਾਨੂੰ ਤੁਹਾਡੇ ਸਾਹਮਣੇ ਇੱਕ ਪਾਸੇ ਮੌਤ ਖਲੋਤੀ ਹੈ, ਇੱਕ ਪਾਸੇ ਦੁਨੀਆਂ ਦੀਆਂ ਸਰਦਾਰੀਆਂ ਅਤੇ ਜਗੀਰਾਂ ਮੌਜੂਦ ਨੇ, ਜੇ ਤੁਸੀਂ ਆਪਣਾ ਸਰੂਪ ਅਤੇ ਸਿਧਾਂਤ ਤਿਆਗ ਦਿਓ ਤਾਂ ਅਸੀਂ ਵੀ ਆਪਣੇ ਆਪਣੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਵੀ ਜਵਾਬ ਦਿੱਤਾ। ਕਹਿਣ ਲੱਗੇ ਸਾਨੂੰ ਮੌਤ ਤੋਂ ਡਰ ਨਹੀਂ ਲੱਗਦਾ, ਸਾਨੂੰ ਮੌਤ ਤੋਂ ਖੌਫ ਨਹੀਂ ਆਉਂਦਾ, ਜੋ ਤੇਰਾ ਦਿਲ ਚਾਹੇ ਕਰ ਲੈ, ਨਾ ਸਾਨੂੰ ਲਾਲਚ ਆਉਂਦਾ, ਨਾ ਸਾਨੂੰ ਡਰ।